ਉਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਸ਼ੈ ਕਰਤਾ। ਸ੍ਰੀ ਅਸਤੋਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਸ਼ਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜੇਲਾ। ਸੁਣੈ ਗੁੰਗ ਜੋ ਆਹੇ ਸੋ ਰਸਨਾ ਪਾਵਈ, ਸੁਣੈ ਮੂੜ ਚਿਤਲਾ।

ਆਓ ਭਾਈ ਸੰਬਤ ਸਤਰਾਹ ਸਹਿਸ ਪਣੀਜਾ ਅਰਧ ਸਹਿਸ ਫੁਣ ਤੀਨ ਕਿਹਿਜਾ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਿਤ੍ਰਿਉਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਸੁਭ ਮਸ ਅਫਜੂ ਦੋਹਰਾ ਦਾਸ ਜਾਨ ਕਰ ਦਾਸ ਪਾਰ ਕੀਜੈ ਕਿਰਪਾ ਅਪਾਰ ਆਪ ਹਾਸ ਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚਾਉ ਪਈ ਮੈਂ ਨਗਨੇ ਸਾਹੇ ਪ੍ਰਥਮ ਮਨਾਊ ਕਿਸਨ ਬਿਸਨ ਕਬ ਹੂ ਨੈ ਧਿਆਊ ਕਾਣ ਸੁਨੇ ਪਹਿਚਾਨ ਤਨਸੋ ਲਿਵ ਲਾਗੀ ਮੋਰੀ ਪਾਗ ਇਨਸੋ

ਹੋਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਬਜ

ਪਾਈ। ਜੋ ਇਹ ਕਥਾ ਸੁਣੈ ਅਰਗਾਵੈ, ਦੁਖ ਪਾਵ ਤੇ ਨਿਕਟ ਨਾ ਆਵੈ, ਬਿਸਨ ਭਗਤ ਕੀ ਇਹ ਫਲ ਹੋਈ, ਆਦ ਵਿਆਦ ਸਵੈ ਸਕੈ ਨਾ ਕੋਈ, ਸੰਮਤ ਸਤਰੈ ਸਹਸ ਪਚਾਵਨ, ਹਾਲ ਵਧੀ ਪ੍ਰਥਮ ਸੁਖ ਦਾਵਨ, ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲਹੁ ਲੇਹੁ ਸੁਧਾਰਾ ਦੋਹਰਾ, ਨੇਤਰ ਤੋਂਕੇ ਚਰਨ ਤਾਰ, ਸਤਦਰਵ ਤੀਰਤ ਰੰਗ, ਸ੍ਰੀ ਭਗਵਤ ਪੂਰਨ ਕੀਓ, ਰਾਘਬਰ ਕਥਾ ਪ੍ਰਸੰਗ ਦੋਹਰਾ, ਸਾਧ ਅਸਾਧ ਜਾਨੋ ਨਹੀਂ, ਬਾਦ ਸਬਾਦ ਬੇਬਾਦ, ਗ੍ਰੰਥ ਸਗਲ ਪੂਰਨ ਕੀਓ, ਭਗਵਤ ਕਿਰਪਾ ਪ੍ਰਸਾਦ ਸਵਈਆ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਹ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ, ਬਹੁ ਭੇਦ ਕਹਿ ਹਮ ਏਕ ਨਾ ਜਾਨਿਓ, ਸ੍ਰੀ ਅਸਪਾਨ

ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।

ਦਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ

ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਨਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰਹੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਚਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਹਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਾਰੇ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ

ਭਾਉ ਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ, ਜਿਹਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੁਮਹਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇ ਤੀਰਤੇ ਆਦਰਗਹ ਪਾਈਆ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਤ ਦੇ, ਜਾਗ ਮਹਿ ਉੱਤਮ ਕਾਢੀ।

ਭਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਹੁਜਾਏ। ਦੇਖ ਬਹਾਦਰ ਸਿਮਰੀਐ ਕਰਨ ਦਿਆ ਵੈ ਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ ਅੰਮ੍ਰਿਤ ਕੇ ਦਾਤੇ। ਸਹਜੇ ਪਿਤਾ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪੜੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਤਿੰਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਸ਼ਿਆ ਰਿਆਏ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖੇ ਆਪਣੇ ਪੰਥ ਦੇਸ਼ ਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਾਵਨ ਚਰਨਾਂ ਕਮਲਾਂ ਪਾਸ ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ ਸ੍ਰੀ ਰਹਿਰਾਜ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ। ਅੱਗੇ ਵਾਸਤੇ ਸਮਤ ਸੋਝੀ ਬਖਸ਼ਿਸ਼ ਕਰੋ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾਂ ਕਮਲਾਂ ਦਾ ਭਰੋਸਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸੰਗ ਸਹਾਇਕ ਹੋਣਾ। ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾਂ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾਅ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਜਸਕਰਨ ਸਿੰਘ ਵਾਈਆ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਨਾਮਦਾਨ ਦੀ ਦਾਤ ਵਾਸਤੇ ਅਰਦਾਸ। ਅਮਰਿੰਦਰ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਕੰਮ ਕਾਲ ਦੀ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ ਬੇਬੇ ਜਸਪ੍ਰੀਤ ਕੌਰ ਦੇ ਜਨਮ ਦਿਨ ਤੇ ਮਹਾਰਾਜ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੰਦਰੁਸਤੀ ਚੜ੍ਹਦੀ ਕਲਾ ਗੁਰਸਿੱਖੀ ਨਾਮਦਾਨ ਦੀ ਜਾਚਨਾ ਅਰਦਾਸ ਬੇਨਤੀ ਹੈ ਜੀ। ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ। ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਭੋਗ ਲਾਭ ਲੱਗਿਆ ਭੋਗ ਸ੍ਰੀ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਹੀ ਮਨ ਮੁਖਾਰ ਬਿੰਦ ਤੋਂ ਮੁਖ ਵਾਗ ਦੀ ਦਾਤ
ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰਤਾਰਥ ਕਰੋ ਜੀ ਸਹੀ ਪਿਆਰਿਆਂ ਦੇ ਮੇਹਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੰਬੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਦਿੱਲੀ ਤਖ਼ਤ ਪਰ ਬਹੇਗੀ ਸ਼ਤਰ ਝੁਲੇਗਾ।

ਜਗ ਮੈਲਾ ਮੈਲੋ ਹੋਏ ਜਾਏ ਆਵੇ ਜਾਏ ਦੂਜੇ ਲੋਭਾਏ ਦੂਜੇ ਭਾਏ ਸਭ ਪਰਜ ਵਿਗੋਏ ਮਨਮੁਖ ਚੋਟਾਂ ਖਾਏ ਆਪਣੀ ਪਤ ਖੋਏ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਾਤ ਉਤਮ ਹੋਏ ਰਹਾਉ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਦੇ ਅਮੋਘ ਦਰਸ਼ਨ ਦੀਦਾਰ ਰਿਆਰਾ ਸਾਹਿਬ ਦੇ ਪਾਠ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਸਵਾਓ ਹੁਣ ਸੰਧਿਆ ਸਮੇਂ ਦੀਵਾਨ ਦੀ ਰੰਭਤਾ ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਭਾਈ ਸਿਪਾਹੀ ਗੁਰਮੇਲ ਸਿੰਘ ਜੀ ਸੰਗਰੂਰ ਵਾਲੇ ਅਤੇ ਉਹਨਾਂ ਦੇ ਸਤਿਕਾਰਯੋਗ ਰਾਗੀ ਜਥਾ। ਸਾਧ ਸੰਗਤ ਜੀ, ਕੱਲ੍ਹ ਸਵੇਰੇ 6 ਵਜੇ ਖੰਡੇ ਬਾਟੇ ਦੀ ਪੌਲ ਤਿਆਰ ਹੋ ਰਹੀ ਹੈ। ਅੰਮ੍ਰਿਤ ਬਲਾਖੀਆਂ ਨੂੰ ਬੇਨਤੀ ਹੈ ਕਿ ਸ਼੍ਰੀ ਸਣੇ ਇਸ਼ਨਾਨ ਕਰਕੇ 5 ਕਕਾਰਾਂ ਦੇ ਧਾਰਨੀ ਹੋ ਕੇ ਸਵੇਰੇ ਅੰਮ੍ਰਿਤ ਵੇਲੇ 6 ਵਜੇ ਗੁਰੂ ਘਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਸੰਗਰੂਰ ਵਾਲੇ ਅਤੇ ਉਹਨਾਂ ਦੇ ਸਤਿਕਾਰਯੋਗ ਰਾਗੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਗੁਰਬਾਣੀ ਦੇ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਹੁਣ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਆਪ ਸੰਗਤ ਨੂੰ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕਰਨਗੇ। ਕੱਲ੍ਹ ਨੂੰ ਸਤਸੰਗ ਜੀ ਸਵੇਰੇ 6 ਵਜੇ ਗੁਰੂ ਘਰ ਵਿਖੇ ਖੰਡੇ ਪਾਟੇ ਦਾ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਪੀਵਹ ਪਾਹਲ ਖੰਡ ਤਾਰ ਹੋਏ ਜਨਮ ਸੁਹੇਲਾ। ਸੋ ਸਤਸੰਗ ਜੀ ਉਹ ਨਿਗੋਰੇ ਪੁਣੇ ਦੀ ਜੂਠ ਨੂੰ ਲਾ ਕੇ ਖੰਡੇ ਪਾਟੇ ਦੀ ਪੌਲ ਛਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਸਪੁੱਤਰੀਆਂ ਬਣੀਏ ਤਾਂ ਹੀ ਇਹ ਮਨਾਏ ਹੋਏ ਪੁਰਬ ਦਿਹਾੜੇ ਸਫਲੇ ਨੇ। ਅੱਜ ਗੁਰੂ ਘਰ ਵਿਖੇ 3 ਸ਼੍ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਆਰੰਭ ਹੋਏ ਹਨ। ਪਰਸੋਂ ਭੋਗ ਪੈਣਗੇ, ਉਪਰੰਤ ਜੋ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਇਸ ਸ਼ਬਦ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਸਜਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਓ, ਸੰਗਤਾਂ ਨੇ ਲਾਹੇ ਪ੍ਰਾਪਤ ਕਰਨੇ ਜੀ। ਆਓ ਕਥਾ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਸ੍ਰੀ ਗੁਰ ਸ਼ਬਦ ਕਮਾਏ ਜਿਨ੍ਹਾਂ ਜੀਤੇ ਪੰਚ ਬੇਕਾਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਰਹਿਮਤਾਂ ਦੇ ਸਾਗਰ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਔਰ ਪਵਿੱਤਰ ਹਜੂਰੀ ਅੰਦਰ ਸੁਭਾਏ ਮਾਨ ਪਰਮ ਸਤਿਕਾਰ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਗੁਰੂ ਕੇ ਵਜ਼ੀਰਾਂ

0: ਸਾਰੀ ਰਸਮ ਕਰ ਦਿੱਤੀ ਹੈ। ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਹੈ। ਸਾਰੀਆਂ ਸੰਗਤਾਂ ਨੂੰ ਇਹ ਹੁਕਮ ਕੀਤਾ ਹੈ ਕਿ ਭਾਈ ਜਿਵੇਂ ਆਪ ਜੀ ਸਾਡਾ ਸਤਿਕਾਰ ਕਰਦੇ ਸੀ, ਸਾਡੇ ਚਰਨ ਪਰਸਦੇ ਸੀ, ਏਦਾਂ ਹੀ ਹੁਣ ਸਾਡੀ ਥਾਂ ਤੇ ਬਿਰਾਜਮਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਰਸਨੇ ਨੇ ਹੁਕਮਾਂ ਦੀ ਪਾਲਣਾ ਕਰਨੀ ਹੈ। ਆਪ ਮਹਾਰਾਜ ਸੁੰਦਰ ਪਲੰਘੇ ਦੇ ਉੱਪਰ ਪੈ ਕਰਕੇ ਇੱਕ ਬਸਤਰ ਉੱਪਰ ਲੈ ਲਿਆ ਹੈ। ਆਪਣੇ ਸਰੀਰ ਨੂੰ ਮਹਾਰਾਜ ਛੱਡ ਕਰਕੇ ਸੱਚਖੰਡ ਗਵਨ ਕਰ ਗਏ ਨੇ। ਸੰਗਤਾਂ ਨੇ ਬਹੁਤਾ ਬੈਰਾਗ ਵੀ ਕੀਤਾ ਹੈ, ਜੈ ਜੈਕਾਰ ਦੇ ਮੰਗਲ ਵੀ ਗਾਏ ਨੇ। ਰਾਗੀ ਸਿੱਖਾਂ ਨੇ ਰਾਗਾਂ ਨੂੰ ਗਾਉਣਾ ਕੀਤਾ ਹੈ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ, ਬਾਬਾ ਬੁੱਢਾ ਸਾਹਿਬ ਨੇ, ਭਾਈ ਬੱਲੂ ਜੀ, ਭਾਈ ਮੋਹਰੀ ਜੀ ਜੋ ਸਤਿਗੁਰਾਂ ਦੇ ਪੁੱਤਰ ਸਨ, ਚਾਰਾਂ ਗੁਰਸਿੱਖਾਂ ਨੇ ਪਾਤਸ਼ਾਹ ਦੇ ਸਰੀਰ ਨੂੰ ਠੰਡੇ ਜਲ ਦੇ ਨਾਲ ਨਿਭਾਉਣਾ ਕੀਤਾ ਹੈ। ਬਿਆਸਾ ਦਰਿਆ ਦੇ ਕਿਨਾਰੇ ਚੰਦਨ ਦੀਆਂ ਲੱਕੜਾਂ ਦੀ ਚਿਖਾ ਸਜਾਈ ਗਈ ਹੈ। ਪਾਤਸ਼ਾਹ ਦਾ ਸਰੀਰ ਉਸ ਚਿਖਾ ਦੇ ਵਿੱਚ ਪਾ ਕਰਕੇ ਫਿਰ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਛੋਟੇ ਪੁੱਤਰ ਬਾਬਾ ਮੋਹਰੀ ਜੀਆਂ ਨੂੰ ਚੰਡਾ ਪ੍ਰਚੰਡ ਕਰਨ ਵਾਸਤੇ ਲਾ।
1: You're listening to KRPI 1550 Radio, Ferndale, Washington. 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਸਮਾਂ ਉੱਥੇ ਬਹਿ ਕਰਕੇ ਗੁਰਬਾਣੀ ਦਾ ਜਾਪ ਕਰਦੀਆਂ ਰਹੀਆਂ, ਜਿਸ ਵੇਲੇ ਸਾਰਾ ਸਿਵਾ ਬਲ ਚੁੱਕਾ ਹੈ, ਫਿਰ ਸਾਰੀਆਂ ਸੰਗਤਾਂ ਆ ਕਰਕੇ ਬੌਲੀ ਸਾਹਿਬ ਦੇ ਨਜ਼ਦੀਕ ਬੈਠੀਆਂ ਨੇ ਪਾਤਸ਼ਾਹ ਦੇ, ਪਰ ਉਪਕਾਰਾਂ ਨੂੰ ਚੇਤੇ ਕਰਦੀਆਂ ਨੇ ਕਿ ਮਹਾਰਾਜ ਜੀ ਬੜੇ ਪਰ ਉਪਕਾਰੀ ਸਨ, ਗਰੀਬ ਗੁਰਬੇ ਦੇ ਰੱਖਿਅਕ ਸੀ, ਕਿਸੇ ਨੂੰ ਵੀ ਆਪਣੇ ਦਰ ਤੋਂ ਖਾਲੀ ਮੁੜਨ ਨਹੀਂ ਦਿੰਦੇ ਸੀ। ਏਦਾਂ ਸੰਗਤ ਜੀ, ਪਰ ਸੰਗਤਾਂ ਵਿੱਚ ਬੈਰਾਗ ਵੀ ਬੜਾ ਹੋਇਆ ਸੀ। ਜਿਹੜੀਆਂ ਪ੍ਰੇਮ ਵਾਲੀਆਂ ਸੰਗਤਾਂ ਸਨ, ਪਾਤਸ਼ਾਹ ਦਾ ਹੁਕਮ ਸੀ ਭਾਈ ਸਾਡੇ ਜਾਣ ਦੇ ਮਗਰੋਂ ਕਿਸੇ ਨੇ ਵੀ ਏਦਾਂ ਰੋਣਾ ਧੋਣਾ ਨਹੀਂ, ਕਿਸੇ ਪ੍ਰਕਾਰ ਦੀ ਕੋਈ ਦੁੱਖ ਨਹੀਂ ਮਨਾਉਣਾ, ਉਸ ਪਰਮੇਸ਼ਰ ਦੇ ਭਾਣੇ ਅੰਦਰ ਰਹਿਣਾ ਹੈ, ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨੀ ਹੈ। ਇਸ ਪ੍ਰਕਾਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੱਚਖੰਡ ਪਿਆਨਾ ਕੀਤਾ ਹੈ। ਔਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜੇ ਨੇ। ਦਮਦਮੀ ਟਕਸਾਲ ਦੇ ਪੰਜਵੇਂ ਮੁਖੀ ਗਿਆਨੀ ਸੰਤ ਸਿੰਘ ਜੀਆਂ ਦੇ ਵਿਦਿਆਰਥੀ ਕਵੀ ਸੰਤੋਖ ਸਿੰਘ ਜੀਆਂ ਨੇ ਗੁਰੂ ਨਾਨਕ ਦੇ ਘਰ ਦਾ ਜੋ ਪਵਿੱਤਰ ਇਤਿਹਾਸ ਹੈ ਮੋਤੀਆਂ ਦੇ ਵਾਂਗ ਪਰੋਇਆ ਹੈ। ਆਓ ਮਾਨ ਚਿਤ ਬਿਰਤੀਆਂ ਇਕਾਗਰ ਕਰੀਏ। ਜਿਵੇਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਕਥਾ ਆਰੰਭ ਹੁੰਦੀ ਹੈ, ਮਾਨ ਚਿਤ ਬਿਰਤੀਆਂ ਇਕਾਗਰ ਕਰਕੇ ਸ਼ਾਂਤੀ ਪੂਰਕ ਬਹਿ ਕਰਕੇ

ਆਈ ਪਰਥਾਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਉਹ ਰਾਮ ਹੈ ਜਿਹੜਾ ਸਰਬ ਥਾਈ ਵਿਆਪਕ ਹੈ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਹੈ, ਇਨ੍ਹਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਪਰ ਸਰਗੁਣ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੋਬਿੰਦਵਾਲ ਸਾਹਿਬ ਗੁਰਤਾ ਗੱਦੀ ਤੇ ਬਿਰਾਜ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ, ਭਾਈ ਰਤੀ ਭਰ ਵੀ ਭੇਦ ਨਾ ਜਾਣੋ, ਗੁਰੂ ਨਾਨਕ ਹੀ ਰੂਪ ਹੈ, ਗੁਰੂ ਨਾਨਕ ਦੀ ਜੋਤ ਹੈ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਥਾਂ ਤੇ ਬੈਠ ਕਰਕੇ ਹੁਣ ਸਿੱਖੀ ਦਾ ਭਲਾ ਕਰਨਾ ਹੈ, ਗੁਰਸਿੱਖਾਂ ਦਾ ਭਲਾ ਕਰਨਾ ਹੈ, ਲੋਕਾਈ ਦਾ ਕਲਿਆਣ ਕਰਨਾ ਹੈ। ਇਸ ਲਈ

ਭਾਵ ਸ਼ੰਕਾ ਨਾ ਕਰੋ ਗੁਰਸਿੱਖੋ, ਇਹ ਇੱਕੋ ਹੀ ਰੂਪ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਗੁਰੂ ਅੰਗਦ ਰੂਪ ਹੋਏ, ਗੁਰੂ ਅੰਗਦ ਦੇ ਮਹਾਰਾਜ ਜੀ ਅੱਗੇ ਗੁਰੂ ਅਮਰਦਾਸ ਰੂਪ ਹੋਏ, ਹੁਣ

ਜੁਗ ਦੇ ਅੰਦਰ ਵੀ ਰਾਮ ਹੋਇਆ ਹੈ। ਉਹ ਸ਼੍ਰੀ ਰਾਮ ਚੰਦਰ ਜੀ ਹੋਏ ਨੇ, ਉਹ ਰਾਜਾ ਸਰੂਪ ਹੋਏ ਨੇ। ਯਸ਼ਰਥ ਰਾਜੇ ਦੇ ਪੁੱਤਰ ਸਨ ਸ਼੍ਰੀ ਰਾਮ ਚੰਦਰ ਜੀ, ਉਹਨਾਂ ਨੇ ਤ੍ਰੇਤੇ ਯੁੱਗ ਦੇ ਅੰਦਰ ਜੀਵਾਂ ਦਾ ਕਲਿਆਣ ਕੀਤਾ ਹੈ। ਇਧਰ ਕਲਯੁੱਗ ਦੇ ਅੰਦਰ ਹੁਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ

ਦਾਸ ਮਹਾਰਾਜ ਜੋ ਗੁਰੂ ਨਾਨਕ ਮਹਾਰਾਜ ਆਪ ਨਾਰਾਇਣ ਕਲਾ ਧਰ ਜਗ ਮਹਿ ਪਰਵਰਿਓ ਜੀਵਾਂ ਦੇ ਕਲਿਆਣ ਲਈ ਜਿਵੇਂ ਗੁਰੂ ਨਾਨਕ ਮਹਾਰਾਜ ਆਏ ਅੱਗੇ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਹੋਏ ਉਵੇਂ ਹੀ ਉਹਨਾਂ ਦੇ ਘਰ ਦੇ ਸੇਵਕ ਦਾਸ ਧੰਨ ਗੁਰੂ

ਚੰਦਰਮਾ ਪੂਰੇ ਜੋਬਣ ਤੇ ਆ ਕਰਕੇ ਰੋਸ਼ਨੀ ਕਰਦਾ ਹੈ। ਤਾਰਿਆਂ ਵਰਗੇ ਗੁਰਸਿੱਖ ਨੇ ਤੇ ਚੰਦਰਮੇ ਵਰਗੇ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਸਿੱਖਾਂ

0: ਪਹੁੰਚੀਆਂ ਨੇ ਦੂਰ ਦਰੇਡੇ ਕਾਬਲ ਕੰਧਾਰ ਤੱਕ ਦਿੱਲੀ ਦੱਖਣ ਤੱਕ ਆਦਿਕ ਜਿੱਥੇ ਜਿੱਥੇ ਇਹ ਖਬਰ ਗਈ ਹੈ ਵੀ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਨੇ। ਆਪਣੇ ਘਰ ਦੇ ਸੇਵਾਦਾਰ ਲਾਹੌਰ ਦੇ ਵਾਸੀ ਭਾਈ ਜੇਠਾ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਬਣਾ ਕਰਕੇ ਗੁਰਤਾ ਗੱਦੀ ਬਖਸ਼ੀ ਹੈ।
1: ਸ੍ਰੀ ਗੁਰ ਅਮਰ ਇਹੀ ਲਾਖ ਪਾਏ।
0: ਏਦਾਂ ਸੰਗਤ ਜੀ ਸਾਰੀਆਂ ਸੰਗਤਾਂ ਫਿਰ ਜਿੱਥੇ ਵੀ ਇਹ ਜ਼ਿਕਰ ਹੁੰਦਾ ਹੈ ਸੰਗਤਾਂ ਜੁੜਦੀਆਂ ਨੇ, ਇਹੀ ਬਚਨ ਕਰਦੀਆਂ ਨੇ ਕਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਯੋਗ ਚੋਣ ਕੀਤੀ ਹੈ ਗੁਰੂ ਨਾਨਕ ਦੀ ਗੱਦੀ ਲਈ।
1: ਸ੍ਰੀ ਨਾਨਕ ਕੀ ਜੋਤ ਬਿਸਾਲਾ।
0: ਇਹ ਸਾਰੀ ਗੁਰੂ ਨਾਨਕ ਦੀ ਜੋਤ ਹੀ ਵਰਤ ਰਹੀ ਹੈ। ਜਿਵੇਂ ਸੰਗਤ ਜੀ ਘਰ ਵਿਚ ਕਿੰਨੀਆਂ ਮਰਜ਼ੀ ਲਾਈਟਾਂ ਹੁੰਦੀਆਂ ਨੇ, ਜਿਹੜੀ ਬਿਜਲੀ ਹੈ ਉਹ ਇੱਕੋ ਥਾਂ ਤੋਂ ਹੀ ਆਉਂਦੀ ਹੈ, ਮੇਨ ਤਾਰ ਇੱਕੋ ਹੀ ਹੁੰਦੀ ਹੈ, ਫਿਰ ਸੰਗਤ ਜੀ ਕੁਝ ਵੀ ਚਲਾਈ ਜਾਈਏ। ਏਦਾਂ ਜੋਤ ਗੁਰੂ ਨਾਨਕ ਮਹਾਰਾਜ ਜੀਆਂ ਦੀ ਹੈ, ਹੁਣ ਵਰਤ ਚੌਥੀ ਪਾਤਸ਼ਾਹੀ ਵਿਚ ਰਹੀ ਹੈ।
1: ਇਹਨਾਂ
0: ਏਦਾਂ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਹੁਣ ਗਿਆਨ ਦਾ ਸੂਰਜ ਹੋ ਕਰਕੇ ਚੌਥੇ ਥਾਂ ਤੇ ਪ੍ਰਕਾਸ਼ ਹੋ ਗਏ ਨੇ।
1: ਧਾਰ ਧਾਰ ਸਭਨਾ ਉਪਾਏ ਨ ਬੰਦੇ।
0: ਬੇਅੰਤ ਹੀ ਸੰਗਤਾਂ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨਾਂ ਲਈ ਆਉਂਦੀਆਂ, ਪਾਤਸ਼ਾਹ ਦੇ ਚਰਨਾਂ ਵਿਚ ਸਿਰ ਰੱਖਦੀਆਂ, ਯੋਗਤਾ ਅਨੁਸਾਰ ਸਮਰੱਥਾ ਅਨੁਸਾਰ ਮਾਇਆ ਭੇਟਾ ਕਰਦੀਆਂ ਨੇ।
1: ਦੇਖ ਸਰੂਪ ਸੁਭਾਉ ਅਨੰਦੇ।
0: ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸੰਗਤ ਜੀ ਲੰਮਾ ਦਾੜਾ ਹੈ, ਕਬਲ ਦੀਆਂ ਪੰਖੜੀਆਂ ਵਰਗੀਆਂ ਮਹਾਰਾਜ ਜੀਆਂ ਦੇ ਨੇਤਰ ਸੁੰਦਰ ਸੋਭਾ ਪਾਉਂਦੇ, ਦਗ ਦਗ ਕਰਦਾ ਪਾਤਸ਼ਾਹ ਦਾ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਚਿਹਰਾ ਹੈ। ਮਹਾਰਾਜ ਜੀਆਂ ਦੇ ਮੁਖੋ ਨਿਮਰਤਾ ਭਰੇ ਮਿੱਠੜੇ ਬੋਲਾਂ ਨੂੰ ਸੁਣ ਸੁਣ ਕੇ ਸੰਗਤਾਂ ਬਹੁਤ ਆਨੰਦ ਦੇ

0: ਥਾਂ ਦੇ ਉੱਪਰ ਗਏ ਨੇ। ਗੋਬਿੰਦਵਾਲ ਸਾਹਿਬ ਦੇ ਨੇੜੇ ਜਿਹੜਾ ਬਿਆਸਾ ਦਰਿਆ ਵਗਦਾ ਹੈ, ਉਸ ਦੇ ਕਿਨਾਰੇ ਪਾਤਸ਼ਾਹ ਗੁਰੂ ਅਮਰਦਾਸ ਜੀਆਂ ਦਾ ਸੰਸਕਾਰ ਕੀਤਾ ਸੀ। ਜਿੱਥੇ ਸੰਸਕਾਰ ਕੀਤਾ ਸੀ ਉੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਾਣਾ ਕੀਤਾ ਹੈ।
1: ਸਤਿਗੁਰ ਰਾਮਦਾਸ ਹੋਏ ਖਰੇ।
0: ਉੱਥੇ ਜਾ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਖਲੋਣਾ ਕਰਦੇ ਨੇ।
1: ਕਮਲ ਬਿਲੋਚਨ ਜਲ ਸੋ ਭਰੇ।
0: ਮਹਾਰਾਜ ਜੀਆਂ ਦੇ ਕਵਲ ਦੀਆਂ ਫੁੱਲਾਂ ਵਰਗੇ ਜਿਹੜੇ ਸੁੰਦਰ ਨੇਤਰ ਨੇ, ਹਿਰਦੇ ਦਾ ਜਿਹੜਾ ਪ੍ਰੇਮ ਹੈ, ਹਿਰਦੇ ਦਾ ਜਿਹੜਾ ਵੈਰਾਗ ਹੈ, ਉਹ ਅੱਖਾਂ ਰਾਹੀਂ

0: ਦੇ ਛੋਟੇ ਪੁੱਤਰ ਬਾਬਾ ਮੋਹਰੀ ਜੀ ਉਹ ਵੀ ਬੜੇ ਗਮਗੀਨ ਹੋਏ ਨੇ। ਪਿਤਾ ਦੀ ਯਾਦ ਆਉਂਦੀ ਹੈ, ਹਿਰਦੇ ਦਾ ਬੈਰਾਗ ਹੈ, ਹੰਝੂ ਬਣ ਕੇ ਟਪਕਦਾ ਹੈ।
1: ਮੋਹਨ ਆਦਿਕ ਸੀਸ ਨਿਵਾਵਤ,
0: ਏਦਾਂ ਵੱਡਾ ਪੁੱਤਰ ਵੀ ਬਾਬਾ ਮੋਹਨ ਹੈ, ਛੋਟਾ ਮੋਹਰੀ ਹੈ, ਵੱਡਾ ਮੋਹਨ ਹੈ, ਉਹ ਵੀ ਸੱਚੇ ਸਤਿਗੁਰਾਂ ਦੇ ਥਾਂ ਤੇ ਆ ਕਰਕੇ ਸੀਸ ਨਿਵਾਉਣਾ ਕਰਦਾ ਹੈ।
1: ਬ੍ਰਿਧ ਨੇ ਸਭ ਸੋਂ ਬਾਖ ਉਚਾਰਾ,
0: ਜਿਸ ਵੇਲੇ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਬੈਰਾਗ ਜਿਹਾ ਕਰਦੇ ਵੇਖੇ, ਮਹਾਰਾਜ ਮਨ ਵਿਚ ਬੈਰਾਗ ਕਰ ਰਹੇ ਨੇ ਕਿ ਅਸੀਂ ਲਾਹੌਰ ਦੇ ਅੰਦਰ ਯਤੀਮ ਸਾਂ। ਲੋਕ ਏਦਾਂ ਗੱਲਾਂ ਕਰਦੇ ਸੀ ਵੀ ਕਿਵੇਂ ਪਲੇਗਾ, ਕਿਵੇਂ ਜੀਵਨ ਬਸਰ ਹੋਵੇਗਾ, ਕਿੱਥੋਂ ਖਾਵੇਗਾ, ਕਿੱਥੋਂ ਪਾਵੇਗਾ। ਸਾਨੂੰ ਇੰਨੀ ਯੋਗਤਾ ਅਨੁਸਾਰ ਜਾਣ ਕਰਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਬਖਸ਼ੀ ਗੁਰੂ ਅਮਰਦਾਸ ਜੀਆਂ ਨੇ। ਕੱਲੀ ਗੁਰਤਾ ਗੱਦੀ ਨਹੀਂ ਬਖਸ਼ੀ, ਆਪਣੇ ਜੀਵਨ ਦੇ ਏਦਾਂ 6 ਸਾਲ 11 ਮਹੀਨੇ ਤੇ 18 ਦਿਨ ਉੱਪਰ ਸਾਨੂੰ ਆਪਣੀ ਜ਼ਿੰਦਗੀ ਵੀ ਬਖਸ਼ਿਸ਼ ਕਰ ਗਏ ਪਾਤਸ਼ਾਹ ਜੀ, ਆਪ ਸੱਚਖੰਡ ਪਿਆਨਾ ਕਰ ਗਏ। ਇਹ ਸੋਚ ਸੋਚ ਕਰਕੇ ਗੁਰੂ ਰਾਮਦਾਸ ਬੈਰਾਗ ਜਿਹਾ ਕਰਦੇ, ਬਾਬਾ ਮੋਹਰੀ ਜੀ ਪਿਤਾ ਨੂੰ ਯਾਦ ਕਰਕੇ ਬਾਬਾ ਮੋਹਨ ਜੀ ਬੈਰਾਗ ਕਰਦੇ। ਇੰਨੇ ਕੁ ਸਮੇਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਏ, ਜਦੋਂ ਵੇਖਿਆ ਭਾਈ ਕਿ ਸਤਿਗੁਰਾਂ ਦੇ ਅੱਖਾਂ ਦੇ ਵਿੱਚ ਜਲ ਹੈ, ਸਤਿਗੁਰਾਂ ਦੇ ਪੁੱਤਰਾਂ ਦੇ ਅੱਖਾਂ ਵਿੱਚ ਜਲ ਹੈ, ਫੇਰ ਧੰਨ ਬਾਬਾ ਬੁੱਢਾ ਸਾਹਿਬ ਜੀ ਬੋਲੇ ਨੇ,
1: ਕਹਿਓ ਗੁਰੂ ਕੋ ਕਿਉ ਨਾ ਚਤਾਰਾ।
0: ਭਾਈ ਗੁਰਸਿੱਖੋ, ਧੰਨ ਗੁਰੂ ਰਾਮਦਾਸ ਮਹਾਰਾਜ, ਆਪ ਜੀ ਹੁਣ ਗੁਰੂ ਬਣ ਗਏ ਹੋ ਮਹਾਰਾਜ, ਆਪ ਜੀ ਗੁਰਤਾ ਗੱਦੀ ਤੇ ਸੁਭਾਏ ਮਾਣ ਹੋ। ਜਿਹੜੇ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਆਖ ਕੇ ਗਏ ਸੀ, ਉਹਨਾਂ ਨੂੰ ਚੇਤੇ ਕਰੀਏ, ਉਹਨਾਂ ਨੂੰ ਚਤਾਰਨਾ ਕਰੀਏ ਜੀ।
1: ਮੇਰੋ ਸ਼ੋਕ ਨਾ ਕਰੋ ਕਦਾਈ।
0: ਧੰਨ ਗੁਰੂ ਅਮਰਦਾਸ ਮਹਾਰਾਜ ਇਹ ਬੋਲ ਆਖ ਕੇ ਗਏ ਸੀ ਕਿ ਜਿਸ ਵੇਲੇ ਅਸੀਂ ਸਰੀਰ ਨੂੰ ਛੱਡ ਜਾਈਏ, ਲੋਕ ਤੋਂ ਪ੍ਰਲੋਕ ਚਲੇ ਜਾਈਏ, ਰਤੀ ਭਰ ਵੀ ਸਾਡਾ ਸ਼ੋਕ ਨਹੀਂ ਕਰਨਾ, ਸੋਗ ਨਹੀਂ ਮਨਾਉਣਾ, ਰੋਣਾ ਕਰਲਾਉਣਾ ਨਹੀਂ, ਆਨੰਦ ਵਿਚ ਰਹਿਣਾ ਹੈ।
1: ਸਿਮਰਹੋ ਹਰ ਹਰ ਆਨੰਦ ਉਪਾਈ।
0: ਇਸ ਲਈ ਭਾਈ ਗੁਰਸਿੱਖੋ, ਹੁਣ ਤੇ ਹਰ ਹਰ ਜਿਹੜਾ ਹਰਿਆਂ ਭਰਿਆਂ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਸਿਮਰਨ ਕਰੀਏ, ਉਸ ਨੂੰ ਯਾਦ ਕਰੀਏ, ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ ਜੀ।
1: ਉਲੰਘਣ ਜੋਗ ਨਾ ਬਾਕ ਤੈਨੂੰ ਕਾ,
0: ਏਦਾਂ ਉਹਨਾਂ ਦੇ ਬਚਨਾਂ ਦੀ ਉਲੰਘਣਾ ਨਾ ਕਰੀਏ ਜਿਹੜੇ ਪਾਤਸ਼ਾਹ ਜੀ ਹੁਕਮ ਕਰਕੇ ਗਏ ਨੇ ਸਾਨੂੰ ਕਿ ਜਗਤ ਦੀ ਮਰਿਆਦਾ ਦੇ ਅਨੁਸਾਰ ਰੋਣਾ ਕਰਲਾਉਣਾ ਨੀ, ਕਿਸੇ ਪ੍ਰਕਾਰ ਦੇ ਪਿੱਟ ਸਿਆਪੇ ਕਰਨੇ ਜਾਂ ਏਦਾਂ ਸਾਡੇ ਗਿਆਨ ਦੀ ਚਿੰਤਾ ਕਰਨੀ ਨਹੀਂ ਭਾਈ। ਗੁਰੂ ਨਾਨਕ ਦੇ ਘਰ ਦੀ ਮਰਿਆਦਾ ਐਸੀ ਨਹੀਂ, ਆਨੰਦ ਦੇ ਸਹਿਤ ਰਹਿਣਾ ਹੈ, ਜੋ ਆਇਆ ਹੈ ਉਹਨੇ ਜਾਣਾ ਹੀ ਹੈ ਸੰਸਾਰ ਤੋਂ। ਅਸੀਂ ਸਾਰਾ ਕਾਰਜ ਆਪਣਾ ਸਮੇਂ ਸਿਰ ਕਰ ਗਏ ਹਾਂ, ਸੰਤੁਸ਼ਟ ਹਾਂ ਔਰ ਬੜੇ ਆਨੰਦ ਦੇ ਸਹਿਤ ਲੋਕ ਤੋਂ ਪ੍ਰਲੋਕ ਜਾ ਰਹੇ ਹਾਂ, ਤੁਸੀਂ ਵੀ ਆਨੰਦ ਦੇ ਸਹਿਤ ਹੀ ਰਹਿਣਾ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪੁੱਤਰ ਬਾਬਾ ਮੋਹਨ ਤੇ ਮੋਹਰੀ ਨੂੰ ਦੱਸ ਰਹੇ ਨੇ।
1: ਜਾਂਤੇ ਕਰਹੁ ਨ ਕਬ ਮਿਲ ਸ਼ੋਕਾ।
0: ਇਸ ਲਈ ਗੁਰੂ ਕੇ ਬਚਨਾਂ ਨੂੰ ਯਾਦ ਕਰੀਏ, ਹਿਰਦੇ ਅੰਦਰ ਜਿਹੜਾ ਸੋਗ ਜਿਹਾ ਹੈ ਜੋ

0: ਧੀਰਜ ਭਰੇ ਬੋਲਾਂ ਨੂੰ ਸੁਣ ਕਰਕੇ ਜੇ
1: ਰੋਕਿਓ ਜਲ ਕੋ ਨਿਜ ਨਿਜ ਨੈਣਾ।
0: ਏਦਾਂ ਸੰਗਤ ਜੀ ਆਪਣੀਆਂ ਅੱਖਾਂ ਪੂੰਝ ਲਈਆਂ ਬਾਬਾ ਮੋਹਨ ਤੇ ਮੋਹਰੀ ਨੇ। ਰਤੀ ਭਰ ਵੀ ਜਿਹੜਾ ਜਲ ਹੈ ਉਸ ਤੋਂ ਬਾਅਦ ਸੁੱਟਣਾ ਨਹੀਂ ਕੀਤਾ, ਬੜੇ ਆਨੰਦ ਦੇ ਸਹਿਤ ਸਬਰ ਸੰਤੋਖ ਜਿਹਾ ਕੀਤਾ ਹੈ।
1: ਬੀਨ ਬੀਨ ਕਰ ਅਸਥ ਸਕੀਲੇ।
0: ਫਿਰ ਸੰਗਤ ਜੀ ਜਿਹੜੇ ਮਹਾਰਾਜ ਜੀਆਂ ਦੇ ਸੰਸਕਾਰ ਹੋਏ ਫੁੱਲ ਸਨ, ਭਾਵ ਅਸਥੀਆਂ ਹੱਡੀਆਂ ਸੀ, ਮਹਾਰਾਜ ਦਾ ਹੁਕਮ ਸੀ ਭਾਈ ਬੀਨ ਬੀਨ ਕਰ, ਕੱਲੀ ਕੱਲੀ ਕਰਕੇ ਨਹੀਂ ਚੁਗਣੀ, ਇਹ ਗੁਰਮਤ ਦੇ ਅਨੁਸਾਰ ਨਹੀਂ। ਜਦੋਂ ਵੀ ਕੋਈ ਜੀਵ ਚੜਾਈ ਕਰ ਜਾਵੇ ਉਹਦੇ ਸਾਰੇ ਅੰਗੀਠੇ ਨੂੰ ਸਾਰੀ ਸਵਾਹ ਨੂੰ ਇੱਕੇ ਵਾਰੀ ਹੀ ਸੰਗਤ ਜੀ ਬੋਰੀ ਆਦਿਕ ਵਿੱਚ ਪਾ ਲੈਣਾ ਹੈ, ਇੱਕ ਭਾਂਡੇ ਅੰਦਰ ਉਸ ਨੂੰ ਪਾ ਕਰਕੇ ਸਾਰੀ ਨੂੰ ਪਰਵਾਹ ਕਰਨਾ ਹੈ, ਕੋਈ ਕੱਲੀ ਕੱਲੀ ਹੱਡੀ ਚੁਗਣ ਦੀ ਮਰਿਆਦਾ ਨਹੀਂ ਸੰਗਤ ਜੀ। ਏਦਾਂ ਹੀ ਫਿਰ ਸੰਗਤ ਜੀ ਜੋ ਸੱਚੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗੀਠਾ ਹੈ, ਗੁਰਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਵਰਗਿਆਂ ਨੇ ਇਕੱਠਾ ਕਰਨਾ ਕੀਤਾ ਹੈ।
1: ਸੁੰਦਰ ਬਸਤਰ ਵਿਖੇ ਸਭ ਮੇਲੇ।
0: ਇੱਕ ਸੁੰਦਰ ਬਸਤਰ ਸੀ, ਸੁੰਦਰ ਝੋਲਾ ਜਿਹਾ ਸੀ ਸੰਗਤ ਜੀ, ਉਹਦੇ ਵਿੱਚ ਸਾਰ

0: ਆਦਿਕ ਦੇ ਕੋਲ ਨਹੀਂ ਜਾਣਾ। ਜਿਹੜੇ ਕਰਮ ਕਾਂਡੀ ਬ੍ਰਾਹਮਣ ਨੇ ਉੱਥੇ ਜਾਂਦੇ ਨੇ ਵੀ ਉੱਥੇ ਮੁਕਤੀ ਮਿਲ ਜਾਂਦੀ ਹੈ, ਨਹੀਂ ਜਿੱਥੇ ਜਲ ਵਗਦਾ ਹੈ ਜਲ ਵਗਦੇ ਹੋਏ ਜਾਲ ਵਿੱਚ ਪ੍ਰਵਾਹ ਕਰ ਦੇਣੇ ਨੇ, ਭੇਟਾ ਕਰ ਦੇਣੇ ਨੇ। ਜਿਵੇਂ ਸੰਗਤ ਜੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਸਿੱਖ ਜਾ ਕੇ ਫੁੱਲ ਪਾਉਂਦੇ, ਜੇਕਰ ਉੱਥੋਂ ਤੱਕ ਜਾਣ ਦੀ ਸਮਰੱਥਾ ਨਾ ਹੋਵੇ ਸੰਗਤ ਜੀ, ਪਿੰਡ ਦੇ ਨੇੜੇ ਕੋਈ ਨਹਿਰ ਨਦੀ ਸੂਆ ਆਦਿਕ ਜੀ ਦਾ ਪ੍ਰਵਾਹ ਚੱਲਦਾ ਹੀ ਰਹੇ ਜਲ ਦਾ, ਉੱਥੇ ਜਲ ਪ੍ਰਵਾਹ ਕਰ ਦੇਣੇ ਨੇ। ਕੋਈ ਸ਼ੰਕਾ ਨਹੀਂ ਕਰਨੀ ਬਈ ਕੀਰਤਪੁਰ ਜਾਣਾ ਹੈ। ਹਾਂ ਜੇ ਸਮਰੱਥਾ ਹੈ, ਮਾਇਆ ਦੀ ਸਮਰੱਥਾ ਹੈ, ਫਿਰ ਕੀਰਤਪੁਰ ਜਾਣਾ ਵੀ ਆ ਸੰਗਤ ਜੀ, ਕੋਈ ਮਨਾਹੀ ਨਹੀਂ। ਪਰ ਸ਼ੰਕਾ ਨਹੀਂ ਕਰਨੀ, ਕੋਈ ਨੇੜੇ ਨਹਿਰ ਨਦੀ ਵਗਦੀ ਹੈ, ਉੱਥੇ ਸੰਗਤ ਜੀ ਜਲ ਪ੍ਰਵਾਹ ਕਰ ਦੇਣੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਖਿਆ ਸੀ, ਪੁੱਤਰ ਮੋਹਰੀ ਸਾਡਾ ਜਿਹੜਾ ਅੰਗੀਠਾ ਹੈ ਜੋ ਨੇੜੇ ਬਿਆਸਾ ਦਰਿਆ ਵਗ ਰਿਹਾ ਹੈ, ਇਹਦੇ ਅੰਦਰ ਹੀ ਅਰਪਣ ਕਰ ਦੇਣਾ ਹੈ।
1: ਸਾਵਣ ਮਲ ਤਿੰਨ ਸੰਗ ਸਦਾਏ।
0: ਫਿਰ ਸੰਗਤ ਜੀ ਗੁਰੂ ਨਾਨਕ ਦੇ ਘਰ ਦਾ ਸੇਵਾਦਾਰ ਭਾਈ ਸਾਵਣ ਮਲ, ਉਹ ਵੀ ਏਦਾਂ ਸੰਗਤ ਜੀ ਫੁੱਲ ਪਾਉਣ ਲਈ ਬਾਬਾ ਮੋਹਨ ਮੋਹਰੀ, ਧੰਨ ਗੁਰੂ ਰਾਮਦਾਸ ਔਰ ਬਾਬਾ ਬੁੱਢਾ ਸਾਹਿਬ ਜੀਆਂ ਦੇ ਨਾਲ ਹੀ ਜਾਣਾ ਕੀਤਾ ਹੈ।
1: ਜਗਤ ਮਰਜਾਦ ਹੇਤ ਕ੍ਰਿਤ ਸਾਰੀ।
0: ਏਦਾਂ ਜਿਹੜੀ ਮਰਿਆਦਾ ਜਗਤ ਵਿਚ ਰਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਵਿਚ ਬੈਠ ਕੇ ਸੰਗਤਾਂ ਨੂੰ ਦੱਸ ਕੇ ਆਪਣੇ ਪੁੱਤਰ ਮੋਹਰੀ ਨੂੰ ਸਮਝਾ ਕੇ ਗਏ ਸੀ, ਉਹ ਸਾਰੀ ਮਰਿਆਦਾ ਕਰਨਾ ਕੀਤੀ ਹੈ।
1: ਜਥਾ ਯੋਗ ਕੀਨਸ ਹਿਤਕਾਰੀ।
0: ਏਦਾਂ ਸੰਗਤ ਜੀ ਜਥਾ ਯੋਗ ਜੋ ਜੋ ਮਹਾਰਾਜ ਮਰਿਆਦਾ ਦੱਸ ਗਏ ਸੀ, ਉਹ ਸਾਰੀ ਮਰਿਆਦਾ ਉਦਾਂ ਉਦਾਂ ਹੀ ਕੀਤੀ ਹੈ।
1: ਬੈਠ ਹੈ ਸਕਲ ਬਾਵਲੀ ਤੀਰ।
0: ਏਦਾਂ ਬਿਆਸਾ ਦਰਿਆ ਵਿਚ ਫੁੱਲ ਅਰਪਣ ਕਰਕੇ ਫਿਰ ਵਾਪਸ ਆ ਕਰਕੇ ਜੋ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਮੁਕਤੀ ਸਰੋਵਰ 84 ਪੌੜੀਆਂ ਲਵਾ ਕਰਕੇ ਸ੍ਰੀ ਬੌਲੀ ਸਾਹਿਬ ਆਰੰਭ ਕਰਵਾਇਆ ਸੀ, ਫਿਰ ਸਾਰੀਆਂ ਸੰਗਤਾਂ ਪਾਤਸ਼ਾਹ ਦੇ ਪਵਿੱਤਰ ਸਰੋਵਰ ਬੌਲੀ ਸਾਹਿਬ ਦੇ ਕੋਲ ਆ ਬੈਠੀਆਂ ਨੇ।
1: ਆਵਹਿ ਨਿਤ ਸੰਗਤ ਕੀ ਭੀਰ।
0: ਏਦਾਂ ਬਹੁਤਾਤ ਸੰਗਤਾਂ ਦੂਰ ਦੁਰੇਡਿਆਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਚੱਲ ਕੇ ਵੱਡੇ ਇਕੱਠ ਵਿਚ ਵੱਡੀ ਭੀੜ ਦੇ ਵਿਚ ਪਾਤਸ਼ਾਹ ਦੇ ਦਰਸ਼ਨਾਂ ਲਈ ਆਉਂਦੀ ਹੈ।
1: ਗਾਵ ਹੈ ਸ਼ਬਦ ਰਬਾਬੀ ਰਾਗ।
0: ਤੇ ਹਰ ਰੋਜ ਨਿਤ ਦੇ ਨੇਮ ਅਨੁਸਾਰ ਜਿਹੜੀ ਮਰਿਆਦਾ ਧੰਨ ਗੁਰੂ ਅਮਰਦਾਸ ਮਹਾਰਾਜ ਗੋਬਿੰਦ ਵਾਲ ਸਾਹਿਬ ਵਿਚ ਕਾਇਮ ਕਰ ਗਏ ਸਨ, ਉਹੀ ਮਰਿਆਦਾ ਹੁਣ ਸੰਗਤ ਜੀ ਅੰਮ੍ਰਿਤ ਵੇਲੇ ਸੰਧਿਆ ਵੇਲੇ ਦੀਵਾਨ ਸਜਦੇ ਗੁਰੂ ਕੇ ਰਾਗੀ ਰਬਾਬੀ ਸਿੱਖ ਬੈਠ ਕੇ ਕੀਰਤਨ ਕਰਦੇ ਨੇ।
1: ਜਿਨ ਕੀ ਬਿਖੈ ਪਰਮ ਬੈ ਰਾਗ।
0: ਏਦਾਂ ਜਿਨ੍ਹਾਂ ਗੁਰਸਿੱਖ ਸੰਗਤਾਂ ਦੇ ਹਿਰਦੇ ਵਿਚ ਵੱਡਾ ਬੈਰਾਗ ਹੈ, ਬੈਰਾਗ ਦੀ ਮੂਰਤ ਨੇ।
1: ਸਭਾ ਲੱਗ ਹੈ ਜਪ ਹੋਵਤ ਭੋਰ।
0: ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਹੈ, ਬੈਰਾਗੀ ਤਰਾਗੀ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੰਗਤਾਂ

ਲੰਗਰ ਬਣਦੇ ਨੇ। ਰਤੀ ਭਰ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜਾਣ ਤੋਂ ਬਾਅਦ ਕੋਈ ਵੀ ਢਲਿਆਈ ਆਉਣ ਨਹੀਂ ਦਿੱਤੀ। ਉਵੇਂ ਹੀ ਦੀਵਾਨ ਸਜਦੇ,

ਆਖਦੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੀ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਜੋਕੇ ਸਮੇਂ ਦੇ ਅੰਦਰ ਕਿੰਨਾ ਸੰਗਤਾਂ ਦਾ ਇਕੱਠ ਰਹਿੰਦਾ ਹੈ, ਪੁਰਾਤਨ ਸਮੇਂ ਦੇ ਅੰਦਰ ਵੀ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਰਸਨ ਲਈ ਹਜ਼ਾਰਾਂ ਹੀ

0: ਭੋਜਨ ਜਿਹੜੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਤਿਆਰ ਹੋਏ ਨੇ, ਤਮਾਮ ਸੰਗਤਾਂ ਇਕੱਤਰ ਹੋਈਆਂ ਨੇ।
1: ਗੋਬਿੰਦਵਾਲ ਮੇਲ ਬਹੁ ਹੋਵਾ,
0: ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਬਹੁਤਾਤ ਸੰਗਤਾਂ ਪਹੁੰਚੀਆਂ, ਵੱਡਾ ਜੋੜ ਮੇਲਾ ਮਨਾਉਣਾ ਕੀਤਾ ਹੈ।
1: ਸਭ ਹਿਨ ਰਾਮਦਾਸ ਗੁਰ ਜੋਵਾ,
0: ਸਾਰੀਆਂ ਸੰਗਤਾਂ ਨੇ ਆ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਰਸਨਾ ਕੀਤੇ ਨੇ।
1: ਸਕਲ ਭੇਖ ਸਾਧੂ ਸਮੁਦਾਇ,
0: ਬਹੁਤ ਸੰਗਤ ਜੀ ਸਾਧੂ ਜਨ ਵੀ ਜਿਨ੍ਹਾਂ ਨੂੰ ਖਬਰ ਹੋਈ ਕਿ ਗੁਰੂ ਅਮਰਦਾਸ ਜੀ ਪਰਲੋਕ ਸੁਧਾਰ ਗਏ, ਗੁਰਤਾ ਗੱਦੀ ਤੇ ਗੁਰੂ ਰਾਮਦਾਸ ਜੀ ਬਿਰਾਜ ਗਏ ਨੇ, ਏਦਾਂ ਪਰ ਜਿਹੜੇ ਬਹੁਤਿਆਂ ਭੇਖਾਂ ਦੇ ਜੋਗੀ ਜੰਗਮ ਸਰੇਵੜ ਆਦਿਕ ਸਿੱਧਨਾਥ ਸਾਰੇ ਚੱਲ ਕੇ ਆਏ ਨੇ।
1: ਕਰਨ ਆਹਾਰ ਮੇਲ ਕਰ ਆਏ,
0: ਸਾਰਿਆਂ ਨੇ ਆ ਕਰਕੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਪੰਗਤ ਵਿਚ ਬਹਿ ਕਰਕੇ ਪ੍ਰਸ਼ਾਦਾ ਛਕਣਾ ਕੀਤਾ ਹੈ।
1: ਬਖਸ਼ਿਸ਼ ਤੇ ਬਖਸ਼ਿਸ਼ ਭਈ ਮੰਜੀਆਂ ਜੇ ਤਿਕ,
0: ਤੇ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੰਗਤ ਜੀ, ਉਸ ਵੇਲੇ ਦਿੱਲੀ ਦੇ ਤਖ਼ਤ ਉਪਰ ਬਾਦਸ਼ਾਹ ਅਕਬਰ ਸੀ, ਉਹਨੇ ਹਿੰਦੁਸਤਾਨ ਨੂੰ ਬਾਹੀਆਂ ਸੂਬਿਆਂ ਵਿਚ ਵੰਡਿਆ ਹੋਇਆ ਸੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਨਾਨਕ ਦੇ ਘਰ ਤੋਂ ਸਾਜੇ ਨਿਵਾਜੇ ਜਿਹੜੇ 22 ਸੰਗਤ ਜੀ ਪ੍ਰਚਾਰਕ ਸਨ, ਮਸੰਦ ਸਨ, 22 ਮੰਜੀਆਂ ਥਾਪ ਕਰਕੇ 22 ਸੂਬਿਆਂ ਅੰਦਰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਫੈਲਾਉਣਾ ਕੀਤਾ ਸੀ।
1: ਲੇ ਅਕੋਰ ਕੋ ਪਹੁੰਚੇ ਤੇ ਤਿਕ,
0: ਤਮਾਮ ਜਿਹੜੇ ਗੁਰਸਿੱਖ ਸਨ 22 ਸੰਗਤ ਜੀ ਪਾਤਸ਼ਾਹ ਦੇ ਦਰਸ਼ਨਾਂ ਲਈ ਦਰਸ਼ਨੀ ਭੇਟਾ ਲੈ ਕਰਕੇ, ਗੁਰਸਿੱਖਾਂ ਦਾ ਸੰਬੰਧ ਲੈ ਕਰਕੇ, ਰਸਤਾਂ ਬਸਤਾਂ ਲੈ ਕਰਕੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਆਉਣਾ ਕੀਤਾ ਹੈ।
1: ਗੁਰੂ ਰਾਮਦਾਸ ਕੇ ਆਗੇ,
0: ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਅੱਗੇ ਖਲੋ ਕਰਕੇ,
1: ਅਰਪ ਅਰਪ ਕਰ ਪਾਇਨ ਲਾਗੇ,
0: ਉਹ ਸਾਰਾ ਗੁਰਸਿੱਖ ਸੰਗਤਾਂ ਦਾ ਧਨ ਪਦਾਰਥ ਪਾਤਸ਼ਾਹ ਦੇ ਚਰਨਾਂ ਵਿਚ ਰੱਖਣਾ ਕੀਤਾ ਹੈ।
1: ਜਿਸ ਕੋ ਆਪ ਗਏ ਕਰ ਟੀਕਾ,
0: ਏਦਾਂ ਸੰਗਤ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਹੱਥੀ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਲੈ ਕਰਕੇ, ਜਿਸ ਵੇਲੇ ਗੁਰੂ ਰਾਮਦਾਸ ਜੀਆਂ ਨੂੰ ਗੁਰਤਾ ਗੱਦੀ ਤੇ ਬਿਠਾਇਆ ਹੈ, 5 ਪੈਸੇ ਨਾਰੀਅਲ ਔਰ ਸੰਗਤ ਜੀ ਗੁਰਤਾ ਦਾ ਤਿਲਕ ਬਖਸ਼ਿਸ਼ ਕਰਕੇ ਗਏ ਨੇ।
1: ਕੌਣ ਹਟਾਏ ਸਕੈ ਤਿਨ ਲੀਕਾ,
0: ਫਿਰ ਆਪਸ ਦੇ ਵਿਚ ਉਹ 22 ਜਿਹੜੇ ਮਸੰਦ ਗੱਲਾਂ ਕਰਦੇ ਕਿ ਭਾਈ ਕੌਣ ਹਟਾ ਸਕਦਾ ਹੈ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਆਪਣੇ ਹੱਥੀ ਗੁਰਤਾ ਗੱਦੀ ਬਖਸ਼ਿਸ਼ ਕਰਕੇ ਗਏ ਹੋਵਣ ਜੀ।
1: ਮੋਹਨ ਅਪਰ ਮੋਹਰੀ ਦੂਵਾ,
0: ਫਿਰ ਸੰਗਤ ਜੀ ਮਹਾਰਾਜ ਗੁਰੂ ਅਮਰਦਾਸ ਜੀਆਂ ਦੇ ਦੋਨੋਂ ਪੁੱਤਰ ਵੱਡੇ ਛੋਟੇ ਬਾਬਾ ਮੋਹਨ ਤੇ ਮੋਹਰੀ ਉਹ

0: ਪਿਤਾ ਦੇ ਵਿਛੋੜੇ ਵਿੱਚ ਬੈਠੇ ਨੇ ਸੰਗਤ ਜੀ, ਹਜੇ ਵੀ ਮਨ ਤੋਂ ਉਹ ਦੁੱਖ ਉਤਰਿਆ ਨਹੀਂ ਪਾਤਸ਼ਾਹ ਦੇ ਜਾਣ ਦਾ। ਜਿਵੇਂ ਬਾਲਕ ਸੰਗਤ ਜੀ ਮੋਹ ਦੇ ਅੰਦਰ ਬੈਰਾਗ ਕਰਦੇ, ਏਦਾਂ ਹਰ ਵੇਲੇ ਹੀ ਬਾਬਾ ਮੋਹਰੀ ਜੀਆਂ ਦੇ ਅੱਖਾਂ ਵਿੱਚੋਂ ਜਲ ਚੱਲਦਾ ਰਹਿੰਦਾ ਪਾਤਸ਼ਾਹ ਨੂੰ ਯਾਦ ਕਰ ਕਰਕੇ। ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਦੋਨਾਂ ਤਾਈ ਵੇਖਿਆ ਹੈ।
1: ਪਰ ਸੰਬੰਧਨ ਕੀ ਲੱਖ ਚਾਲੀ,
0: ਮਹਾਰਾਜ ਜੀਆਂ ਨੇ ਹੋਰ ਵੀ ਸਾਕ ਸੰਬੰਧੀ ਵੇਖੇ ਜਿਹੜੇ ਧੰਨ ਗੁਰੂ

0: ਮਨ ਜਿਹੜੇ ਟਿਕਾਓ ਵਿੱਚ ਨਹੀਂ ਆ ਸਕੇ, ਜਦੋਂ ਸੱਚੇ ਸਤਿਗੁਰੂ ਜੀ ਲੋਕ ਤੋਂ ਪਰਲੋਕ ਸੁਧਾਰ ਗਏ, ਉਦੋਂ ਦੇ ਬੈਰਾਗੀ ਜਾਏ ਹੋਏ ਫਿਰਦੇ ਨੇ।
1: ਸ੍ਰੀ ਗੁਰ ਅਮਰ ਸ੍ਰੀ ਗੁਰ ਰਾਮਦਾਸ ਮਹਾਰਾਜਾ।
0: ਧੰਨ ਗੁਰੂ ਰਾਮਦਾਸ ਮਹਾਰਾਜ, ਜਿਹੜੇ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਹਨ।
1: ਮਹਿਦ ਬਿਲੋਚਨ ਲਾਜ ਜਹਾਜਾ।
0: ਪਾਤਸ਼ਾਹ ਜੀ, ਏਦਾਂ ਸੰਗਤ ਜੀ ਮਨ ਵਿੱਚ ਬੈਠੇ ਸੋਚਦੇ ਵੀ ਕੀ ਕਰੀਏ, ਜਿਸ ਕਾਰਨ ਇਨ੍ਹਾਂ ਦੇ ਪੁੱਤਰਾਂ ਨੂੰ ਹੌਸਲਾ ਆ ਜਾਵੇ, ਧੀਰਜ ਆ ਜਾਵੇ। ਹਰ ਵੇਲੇ ਅੱਖਾਂ ਚੋਂ ਜਲ ਸੁੱਟਦੇ ਰਹਿੰਦੇ, ਬੈਰਾਗ ਕਰਦੇ ਨੇ। ਕੀ ਇਨ੍ਹਾਂ ਨੂੰ ਆਖੀਏ, ਕੀ ਬਚਨ ਬਿਲਾਸ ਕਰੀਏ, ਜਿਸ ਕਾਰਨ ਇਹ ਏਦਾਂ ਆਪਣੀ ਸੁੱਧ ਬੁੱਧ ਸੰਭਾਲਣ, ਬੈਰਾਗ ਚੋਂ ਬਾਹਰ ਆਵਣ ਜੀ।
1: ਬਹੁ ਕੋਮਲ ਜਿਨ ਸਰਲ ਸੁਭਾਉ।
0: ਧੰਨ ਗੁਰੂ ਰਾਮਦਾਸ ਮਹਾਰਾਜ, ਕਵੀ ਜੀ ਆਖਦੇ ਵੀ ਬੜੇ ਕੋਮਲ ਸੰਭਾਅ ਦੇ ਮਾਲਕ ਨੇ ਮਹਾਰਾਜ, ਨਿਮਰਤਾ ਦੇ ਪੁੰਜ ਹਨ।
1: ਨਹਿ ਪਿਖ ਸਕੈ ਭੰਗ ਮਨ ਕਾਉ।
0: ਮਹਾਰਾਜ ਕਿਸੇ ਨੂੰ ਵੀ ਦੁੱਖ ਦੇ ਸਹਿਤ ਵੇਖ ਨਹੀਂ ਸਕਦੇ। ਸੰਗਤ ਜੀ, ਕੋਈ ਦੁਖੀ ਹਿਰਦੇ ਵਾਲਾ ਬੈਠਾ ਹੁੰਦਾ, ਪਾਤਸ਼ਾਹ ਤੋਂ ਸਹਾਰ ਨਾ ਹੁੰਦਾ, ਮਹਾਰਾਜ ਮਨ ਹੀ ਮਨ ਵਿੱਚ ਸੋਚਦੇ ਵੀ ਕੀ ਕਰੀਏ, ਜੋ ਇਹਨਾਂ

0: ਵਿਚਾਰਾਂ ਜੀਆਂ ਕੀਤੀਆਂ ਮਨ ਵਿੱਚ ਸੋਚਿਆ ਹੈ।
1: ਭਏ ਪ੍ਰਵੇਸ਼ ਸਦਨ ਗੁਣ ਖਾਨੀ।
0: ਪਾਤਸ਼ਾਹ ਜੀ ਸੰਗਤ ਵਿੱਚੋਂ ਉੱਠ ਖਲੋਤੇ। ਸੰਗਤ ਜੀ ਹੁਣ ਕਿਉਂਕਿ ਗੋਬਿੰਦਵਾਲ ਸਾਹਿਬ ਦੇ ਅੰਦਰ ਸੰਗਤਾਂ ਬਹੁਤ ਬੈਰਾਗ ਕਰ ਰਹੀਆਂ ਸਨ, ਪਾਤਸ਼ਾਹ ਨੇ ਹੁਣ ਇੱਕ ਕੌਤਕ ਰਚਨਾ ਹੈ ਜਿਸ ਦੇ ਕਾਰਨ ਸਾਰਿਆਂ ਦਾ ਧਿਆਨ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਵੱਲ ਖਿੱਚਿਆ ਜਾਵੇਗਾ। ਪਾਤਸ਼ਾਹ ਜੀ ਏਦਾਂ ਬੈਠੇ ਬਿਠਾਏ ਸੰਗਤ ਜੀ ਵਿੱਚੋਂ ਉੱਠੇ ਨੇ। ਉੱਠ ਕਰਕੇ ਮਹਾਰਾਜ ਆਪਣੇ ਘਰ ਵੱਲ ਨੂੰ ਗ੍ਰਹਿ ਵੱਲ ਨੂੰ ਚਾਲਾ ਪਾਇਆ ਹੈ।
1: ਰਹੇ ਇਕਾਂਕੀ ਬੈਠਕ ਸਾਈਂ।
0: ਮਹਾਰਾਜ ਘਰ ਵਿੱਚ ਜਾ ਕਰਕੇ ਕੱਲੇ ਹੀ ਬਹਿ ਗਏ ਨੇ, ਕਿਸੇ ਨੂੰ ਕੋਲ ਨਹੀਂ ਆਉਣ ਦਿੰਦੇ ਜੀ।
1: ਅੰਤਰ ਬ੍ਰਿਤੀ ਰਹੇ ਸੁਖ ਪਾਈ।
0: ਮਹਾਰਾਜ ਬੜੇ ਸੁਖ ਸਰੂਪ ਸ਼ਾਂਤੀ ਦੇ ਪੁੰਜ ਇਕਾਂਤ ਚਿਤ ਹੋ ਕਰਕੇ ਕੱਲੇ ਹੀ ਸੰਗਤ ਜੀ ਆਪਣੇ ਘਰ ਅੰਦਰ ਬਰਾਜੇ ਨੇ।
1: ਵਹਿਰ ਨਿਕਸ ਕਰਨਾ ਹੈਨ ਬੈਠ ਹੈ।
0: ਮਹਾਰਾਜ ਨੇ ਹੁਣ ਬਾਹਰ ਆਉਣਾ ਜਾਣਾ ਬੰਦ ਕਰ ਦਿੱਤਾ ਹੈ, ਸੰਗਤ ਵਿੱਚ ਆਉਂਦੇ ਨੇ, ਕੱਲੇ ਅੰਦਰ ਬੈਠੇ ਰਹਿੰਦੇ ਨੇ।
1: ਸਿੱਖ ਸੰਗਤ ਜਹੈ ਸਕਲ ਇਕੱਠ ਹੈ।
0: ਜਿੱਥੇ ਸੰਗਤ ਜੀ ਬਹੁਤਾਤ ਸੰਗਤਾਂ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਆਉਂਦੀਆਂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਹੁਣ ਐਸਾ ਕੌਤਕ ਰਚਿਆ ਹੈ। ਸੰਗਤ ਵਿੱਚੋਂ ਉੱਠ ਕੇ ਮਹਾਰਾਜ ਘਰ ਅੰਦਰ ਚਲੇ ਗਏ। ਘਰ ਦੇ ਅੰਦਰ ਹੀ ਬੈਠੇ ਰਹਿੰਦੇ ਪਾਤਸ਼ਾਹ ਜੀ, ਕਦੇ ਵੀ ਬਾਹਰ ਨਾ ਆਉਂਦੇ। ਹੁਣ ਸੰਗਤਾਂ ਨੇ ਸੰਗਤ ਜੀ ਉਹ ਬੈਰਾਗ ਵਾਲਾ ਸੁਭਾਅ ਛੱਡ ਕੇ ਇਹ ਵਿਚਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਮਹਾਰਾਜ ਨੂੰ ਕੀ ਹੋ ਗਿਆ ਏ, ਪਾਤਸ਼ਾਹ ਜੀ ਸੰਗਤ ਵਿੱਚ ਆਉਂਦੇ ਨਹੀਂ। ਗੁਰੂ ਅਮਰਦਾਸ ਤੇ ਸੰਗਤਾਂ ਵਿੱਚ ਬੈਠੇ ਰਹਿੰਦੇ ਸਨ, ਐਸੀਆਂ ਵਿਚਾਰਾਂ ਹੋਈਆਂ। ਫਿਰ ਸੰਗਤਾਂ ਅਗਲੇ ਇਤਿਹਾਸ ਵਿੱਚ ਸ਼ਰਵਣ ਕਰਾਂਗੇ ਕਿ ਵਿਚਾਰਾਂ ਜੀਆਂ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰਨਗੀਆਂ। ਬਾਬਾ ਬੁੱਢਾ ਸਾਹਿਬ ਜੀ, ਆਪ ਗੁਰੂ ਨਾਨਕ ਦੇ ਘਰ ਦੇ ਵੱਡੇ ਪ੍ਰਾਤਨ ਗੁਰਸਿੱਖ ਹੋ, ਕਿਰਪਾ ਕਰਕੇ ਆਪ ਜੀ ਜਾਵੋ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕਰੋ ਵੀ ਸੰਗਤਾਂ ਵਿੱਚ ਆਇਆ ਕਰੇ, ਦਰਸ਼ਨ ਬਖਸ਼ਿਆ ਕਰੇ, ਕੋਈ ਬਚਨ ਬਲਾਸ ਮਹਾਰਾਜ ਸੰਗਤਾਂ ਨਾਲ ਕਰਿਆ ਕਰਨ। ਸੰਗਤਾਂ ਦੂਰ ਦੁਰੇਡਿਆਂ ਤੋਂ ਦਰਸ਼ਨਾਂ ਲਈ ਆਉਂਦੀਆਂ ਨੇ। ਇਹ ਇਤਿਹਾਸ ਕੱਲ੍ਹ ਦਿਆਂ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ ਕਿਵੇਂ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਲੈ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕਰਨਗੇ। ਇੱਥੋਂ ਤੱਕ ਅੱਜ ਦਾ ਇਤਿਹਾਸ ਆਇਆ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਗੁਰੂ ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਜੀ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰੇ, ਦੁਰਮਤ ਦਾ ਨਾਸ਼ ਹੋਵੇ, ਗੁਰਮਤ ਦਾ ਪ੍ਰਕਾਸ਼ ਹੋਵੇ। ਆਓ ਦੋ ਪੰਕਤੀਆਂ ਪੜ੍ਹ ਕੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਦੀ, ਵਿਦਿਆਰਥੀ ਦਮਦਮ ਟਕਸਾਲ ਅਤੇ ਉਹਨਾਂ ਦੇ ਸਾਧ ਸੰਗਤ ਜੀ, ਹੁਣ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ ਅਤੇ ਉਹਨਾਂ ਦਾ ਢਾਡੀ ਜਥਾ, ਆਪ ਸੰਗਤ ਨੂੰ ਗੁਰ ਇਤਿਹਾਸ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਉਪਰੰਤ ਜੋ ਪਿਛਲੇ ਸਮੇਂ ਵਿੱਚ ਗੁਰੂ ਘਰ ਵਿਖੇ ਪਾਠ ਬੋਧ ਸਮਾਗਮ ਆਰੰਭ ਹੋਏ ਸਨ, ਸਮਾਗਮਾਂ ਕਰਕੇ ਵਿਸ਼ਰਾਮ ਸੀ, ਸੋ ਅੱਜ ਤੋਂ ਪਾਠ ਬੋਧ ਸਮਾਗਮਾਂ ਦੀ ਆਰੰਭਤਾ ਹੋਵੇਗੀ। ਕੱਲ੍ਹ ਸਵੇਰੇ ਸਾਧ ਸੰਗਤ ਜੀ 6 ਵਜੇ ਗੁਰੂ ਘਰ ਵਿਖੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ। ਅੰਮ੍ਰਿਤ ਬਲਾਖੀਆਂ ਨੂੰ ਬੇਨਤੀ ਹੈ ਕਿ ਸ਼੍ਰੀ ਸਵੇਂ ਇਸ਼ਨਾਨ ਕਰਕੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅੱਜ ਸਾਧ ਸੰਗਤ ਦੀ ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ 3 ਸ਼੍ਰੀ ਅਖੰਡ ਸਾਹਿਬ ਗੁਰੂ ਘਰ ਵਿਖੇ ਆਰੰਭ ਹੋਏ ਨੇ। 1 ਸ਼੍ਰੀ ਅਖੰਡ ਸਾਹਿਬ ਗੈਲਰੀ ਹਾਲ ਵਿੱਚ ਪਿੰਡ ਦੁਸਾਂਝ ਕਲਾਂ ਦੀਆਂ ਸੰਗਤਾਂ ਦੇ ਵੱਲੋਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਪ੍ਰਾਰੰਭ ਹੋਏ ਨੇ। ਐਤਵਾਰ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਪ ਸੰਗਤਾਂ ਨੇ ਸਾਧ ਸੰਗਤ ਜੀ ਉਹ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸਹਿਯੋਗ ਬਖਸ਼ਿਸ਼ ਕੀਤਾ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੌਣ ਵਾਲੇ ਸਮਾਗਮਾਂ ਵਿੱਚ ਵੀ ਆਪ ਜੀ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਪਿਆਰ ਦੇਣਾ ਸਬਕ ਸਿਖਾ ਦਿੱਤਾ ਨਹੀਂ ਡਰਾਉਣਾ ਨਾ ਡਰ ਦੇਣਾ ਸਬਕ ਸਿਖਾ ਦਿੱਤਾ
1: ਜਾਤ ਪਾਤ ਨੂੰ ਛੱਡ ਕੇ
2: ਵਾਹਿਗੁਰੂ
1: ਜਾਤ ਪਾਤ ਨੂੰ ਛੱਡ ਕੇ

वाहिगुरु जी। है कहते नानक शाह ने, वो पूरे है आगाह गुरु। है कहते नानक शाह ने, वो पूरे है आगाह गुरु। नित लुत्फो कर्म से करते हैं हम लोगों का निर्वाह गुरु। इस अजमत के, इस बख्शिश के है बाबा नानक शाह गुरु। सब शीस झुका के अदब से आखो वाह गुरु, वाह गुरु, वाह गुरु। आखो जी वाह गुरु जी का खालसा, वाह गुरु जी की फतेह। दसां तो पहला सत्कारयोग वीर ज्ञानी कुलदीप सिंह जी, विद्यार्थी दमदमी टकसाल राव के वाले, आप दियां दे नाल शब्द उत्तम हर की कथा। नाम सुनत दर्द दुख लथा, आप दियां दे नाल कथा द्वारा गुरमत दियां विचारां दी सांझ पा रहे सन। आप जिया ने मन विरतियां नू एकाग्र करके गुरु की बात सरवण कीती है। गुरु बाबा जी कृपा करन, थवाड़ा सुनिया होया थाए पौन ते अपने दरों करों अपनी सिक्की दे नाल निवाजन। अमृत वेले का जागना ते गुरु गुरु जपण का बल बुद्धि उद्यम चाओ मेरे दतार पाशाह महाराज बख्शिश करन। आओ इतिहास का प्रकरण पिछले रोज आप दे सन्मुख कह रहा सा। नुशहरे का चौधरी है साहेब राय, माझे का नगर है नुशहरा, पनूगा जिन्हों कहते हैं नुशहरा पनूगा। उथे का चौधरी है साहेब राय। जालम हकूमत दे नाल एदी चंगी बनती है, जेदी हकूमत ना बनती होवे तां हकूमत उन्हू धक्के करन वास्ते खुले अख्तियार दे दिया करती। एच कोई अतकथनी नहीं है, चाहे पुरातन हकूमत हो चाहे अजोकियां हो, जेड़ी हकूमत है उन्हों जी हजूरी करने वाला चाहिदा ते झूठ का सहारा देने वाला बंदा उन्होंने चाहिदा, सच बोलने वाला उन्हों की अखां दे विच एक रोड़ की तरह रड़कदा है, क्योंकि हकूमत है झूठ दे सकारे सहारे टिकी हुई। हुण साहेब राय दी जालम हकूमत दे नाल चंगी बनदी है ते हकूमत ने इनू खुल दे के छड़ी होई सी के तू मन आईया कर सकदा पर जाना जिन्ना धक्का हुंदा उन्ना धक्का कर उन्हां लोकां दे नाल जेड़े साड़ी सरकार साड़ी हकूमत दे बागी ने। जदों इह गल आखी है साहेब राय की नजरां दे अंदर बागी सब तो पहला सिख ते दूजे नंबर ते जेड़े जिमीदार ने ये इन्हां नूं बागी दीदे ने। जिमीदार किसी भी फिरके नूं बिलोंग करदा हो सकता, जेड़ा किसानी करदा होवे वह जिमीदार, जेड़ा खेती करदा वह जिमीदार है, पर सिख गुरु नानक नूं मनन वाला, गुरु नानक ते टेक रखण वाला, गुरु ग्रंथ साहिब पातशाह महाराज नूं मत्था टेकण वाला, गुरु ग्रंथ साहिब पातशाह महाराज नूं गुरु मनन वाला। जिहड़ा गुरु ग्रंथ साहिब नूं गुरु नहीं मनदा वह सिख नहीं हो सकता। हुण हकूमत ने इहनूं खुल दित्ती है साहिब राय नूं, इहने सिखां और सिखां दे उपर अत्याचार करने शुरू कीते। घरियाले वाले दो सिखां ने कट्ठे होके इहनां नूं समझाउण दा जतन कीता पर इह मन्ने ना। इहदे अग्गों आखिया कि सिखो तुसी कहिंदे हो कि तुहाडियां फसलां दा तुहाडियां जमीनां दे विच उजाड़ा, फसलां दा उछाड़ा मेरियां घोड़ियां करदियां, मेरे तो घोड़ियां नूं बन्नण वास्ते रस्से नहीं है। हुण बजुर्ग सियाने कहण लगे कि रस्से सण दे असीं मट के दे दिंदे आ। अग्गों पता हंकारिया होया की कहण लगा, मेरे घोड़ियां दे गलां दे विच सणां दे रस्से ने, सिखो तुहाडे बालां दे रस्से वट के पावांगा, मैं तुहाडे दाड़े मुन्नांगा, तुहाडे केस कतल करांगा, फिर मैं बजुर्गां दे कोलो उहनां दे रस्से वटावांगा ते अपणियां घोड़ियां दे गलां दे विच पा के कीलियां दा मन्नांगा।
ਹੁਣ ਜਦੋਂ ਇਹ ਗੱਲ ਆਖੀ ਹੈ ਸਿੱਖ ਬਰਦਾਸ਼ਤ ਕਰਦਾ ਕੇਸ ਗੁਰੂ ਦੀ ਮੋਹਰ ਹੈ ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ ਹੁਣ ਪਾਤਸ਼ਾਹ ਨੇ ਕਿਹਾ ਕਿ ਕੇਸ ਗੁਰੂ ਦੀ ਮੋਹਰ ਹੈ ਇਹ ਪਾਪੀ ਜੁਰਮਾਨਾ ਗੁਰੂ ਦੀ ਮੋਹਰ ਨੂੰ ਇਹ ਸ਼ਬਦ ਆਖੇ ਇਹ ਬੋਲ ਬੋਲੇ ਸਿੱਖ ਕਦੋਂ ਬਰਦਾਸ਼ਤ ਕਰਦੇ ਆ ਸਿੱਖਾਂ ਨੇ ਟੈਂਟਾਂ ਨਿਬੇੜਿਆ ਇਹਦੀਆਂ ਤਬੀਲੇ ਚੋਂ ਘੋੜੀਆਂ ਕੱਢ ਲਈਆਂ ਜਦੋਂ ਘੋੜੀਆਂ ਨੂੰ ਤਬੀਲੇ ਚੋਂ ਕੱਢਿਆ ਨਾ ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ ਦੇ ਕੋਲ ਜਾ ਕੇ ਵੇਚ ਦਿੱਤੀਆਂ ਉਹਨਾਂ ਦੀ ਮਾਇਆ ਲਿਆ ਕੇ ਤਾਰਾ ਸਿੰਘ ਬਾ ਨਗਰ ਦੇ ਰਹਿਣ ਵਾਲੇ ਇੱਕ ਬ੍ਰਹਮ ਗਿਆਨੀ ਪੁਰਸ਼ ਨੇ ਰੱਬ ਨੂੰ ਮੰਨਣ ਵਾਲੇ ਹੈ ਭਾਈ ਤਾਰਾ ਸਿੰਘ ਜੀ ਹੁਣਾਂ ਨੇ ਆਪਣੇ ਨਗਰ ਵਾ ਦੇ ਅੰਦਰ ਨਾ ਆਪਣੀ ਜ਼ਮੀਨ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਜਿੱਥੇ ਲੰਗਰ ਦੀ ਪ੍ਰਥਾ ਚੱਲਦੀ ਹੈ ਸੰਗਤ ਤੇ ਪੰਗਤ ਇੱਕ ਬਰਾਬਰ ਹੈ ਉੱਥੇ ਕੁਛ ਨਹੀਂ ਵੇਖਿਆ ਜਾਂਦਾ ਇਹ ਊਚ ਹੈ ਕਿ ਨੀਚ ਹੈ ਇਹ ਜੈਨੀ ਆ ਕਿ ਬੋਧੀ ਹੈ ਇਹ ਪਾਰਸੀ ਆ ਕਿ ਸਰੇਵੜਾ ਹੈ ਇਹ ਹਿੰਦੂ ਆ ਕਿ ਮੁਸਲਮਾਨ ਹੈ ਇਹ ਸਿੱਖ ਹੈ ਕਿ ਸਿੱਖ ਦਾ ਵੈਰੀ ਹੈ ਇੱਥੇ ਕੀ ਵੇਖਿਆ ਜਾਂਦਾ ਇੱਥੇ ਪਾਤਸ਼ਾਹ ਦਾ ਬਚਨ ਵਿੱਚ ਪਗਾਇਆ ਜਾਂਦਾ ਪਹਿਲੇ ਪੰਗਤ ਪਛੇਰੇ ਸੰਗਤ ਕੋਈ ਆ ਜਾਵੇ ਉਹਨੂੰ ਬਾਹੋਂ ਫੜ ਕੇ ਪਹਿਲਾਂ ਗੁਰੂ ਨਾਨਕ ਦੇ ਦਰ ਘਰ ਦੇ ਉਹ ਲੰਗਰ ਛਕਾਇਆ ਜਾਂਦਾ ਪਾਤਸ਼ਾਹ ਦਾ ਬਚਨ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਨੇ ਪਹਿਲਾਂ ਪੰਗਤ ਵਿੱਚ ਬੈਠਣਾ ਭਾਵ ਕੇ ਲੰਗਰ ਛਕਣਾ ਉਸ ਤੋਂ ਬਾਅਦ ਗੁਰੂ ਕੀ ਸੰਗਤ ਕਰਨੀ ਹੈ ਤਾਂ ਸੰਗਤ ਦੇ ਵਿੱਚ ਇਕਾਗਰ ਚਿੱਤ ਬੈਠ ਕੇ ਗੁਰੂ ਦੀ ਬਚਨ ਦੇ ਸਰਵਣ ਕਰਨਾ ਹੈ ਹੁਣ ਭਾਈ ਤਾਰਾ ਸਿੰਘ ਜੀ ਬਾਹਰ ਜਿਹੜੇ ਨੇ ਇਹਨਾਂ ਦੇ ਕੋਲ ਵਿਦਿਆ ਪ੍ਰਾਪਤ ਕਰਨ ਵਾਸਤੇ ਹਰ ਵੇਲੇ 40-45 ਸਿੰਘ ਪਚੰਗੀ ਔਰ ਬਜ਼ੁਰਗ ਰਹਿੰਦੇ ਹੋਏ ਨੇ ਨੌਜਵਾਨ ਰਹਿੰਦੇ ਨੇ ਆ ਪਾਠ ਬੋਧਨ ਸਮਾਗਮ ਦੀ ਅੱਜ ਦੁਆਰਾ ਥੋੜੇ ਜਨ ਆਪਣੇ ਸ਼ਹੀਦੀ ਸਮਾਗਮਾਂ ਕਰਕੇ ਵਿਰਾਮ ਦਿੱਤਾ ਸੀ ਨਾ ਪਾਠ ਬੋਧਨ ਸਮਾਗਮ ਅੱਜ ਫਿਰ ਆਰੰਭ ਹੋ ਜਾਣੇ ਨੇ ਗਿਆਨੀ ਜੀ ਹੁਣੀ ਵੱਡਾ ਅਪਰਪਲਾਲਾ ਹੈ ਬਜ਼ੁਰਗ ਆਉਂਦੇ ਨੇ ਨੌਜਵਾਨ ਆਉਂਦੇ ਨੇ ਬੱਚੇ ਆਉਂਦੀਆਂ ਨੇ ਬੱਚੀਆਂ ਆਉਂਦੀਆਂ ਨੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਸੰਥਿਆ ਕਰਦੇ ਨੇ ਬਾਣੀ ਦਾ ਅਦਬ ਕਰਦੇ ਨੇ ਬਾਣੀ ਦਾ ਉਚਾਰਨ ਸਿੱਖਦੇ ਨੇ ਸਤਿਗੁਰਾਂ ਦਾ ਵਚਨ ਇਹ ਵੀ ਜਿਨ ਪਾਏ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਹੁਣ ਭਾਈ ਤਾਰਾ ਸਿੰਘ ਜੀ ਦਾ ਕਰਮ ਹੈ ਕਿ ਲੰਗਰ ਚਲਾਉਣੇ ਸ਼ਬਦ ਦੇ ਨਾਲ ਸੰਗਤ ਨੂੰ ਜੋੜਨਾ ਜਦੋਂ ਇਹ ਲਖਮੀਰ ਸਿੰਘ ਤੇ ਸਰਦਾਰ ਅਮਰ ਸਿੰਘ ਜੀ ਘਰਿਆਲੇ ਵਾਲਿਆਂ ਨੇ ਇਹ ਮਾਇਆ ਲਿਆ ਕੇ ਇਹਨਾਂ ਨੂੰ ਦਿੱਤੀ ਆ ਨਾ ਇਹ ਕਹਿਣ ਲੱਗੇ ਕਿ ਮਾਇਆ ਦੀ ਕੋਈ ਲੋੜ ਨਹੀਂ ਫਿਰ ਕਹਿੰਦੇ ਕਾਹਦੀ ਲੋੜ ਹੈ ਇਹ ਮਾਇਆ ਤਾਂ ਅਸੀਂ ਕੋਲ ਰੱਖ ਨਹੀਂ ਸਕਦੇ ਕਹਿੰਦੇ ਇਹਦੀ ਰਾਸਤ ਵਾਸਤ ਲੈ ਕੇ ਆਓ ਗੁਰੂ ਕੇ ਲੰਗਰ ਦੇ ਵਿੱਚ ਪਾ ਦਿਓ ਆਪਾਂ ਲੰਗਰ ਚਲਾਉਣਾ ਸ਼ੁਰੂ ਚੱਲਦਾ ਹੈ ਲੰਗਰ ਦੇ ਵਿੱਚ ਰਾਸਤਾ ਮਸਤਾ ਪਾ ਦਿੰਦੇ ਹੁਣ ਭਾਈ ਤਾਰਾ ਸਿੰਘ ਜੀ ਹੁਣਾਂ ਨੇ ਪਤਾ ਨਹੀਂ ਅਮਰ ਸਿੰਘ ਤੇ ਬਘੇਲ ਸਿੰਘ ਮਾਇਆ ਕਿੱਥੋਂ ਲੈ ਕੇ ਆਏ ਆ ਬਘੇਲ ਸਿੰਘ ਜੀ ਕਹਿਣ ਲੱਗੇ ਕਿ ਠੀਕ ਹੈ ਬਾਬਾ ਤਾਰਾ ਸਿੰਘ ਜੀ ਆਪ ਦੀਆਂ ਦਾ ਹੁਕਮ ਅਸੀਂ ਰਸਤਾ ਮਸਤਾ ਲੈ ਕੇ ਆਉਂਦੇ ਹਾਂ ਇਹ ਤੁਸਾਂ ਗੁਰੂ ਕੇ ਲੰਗਰ ਵਿੱਚ ਪਾ ਦੇਣੀਆਂ ਲੰਗਰ ਦੇ ਵਿੱਚ ਰਸਤਾ ਮਸਤਾ ਪਾ ਦਿੱਤੀਆਂ ਗਈਆਂ ਲੰਗਰ ਚੱਲਦਾ ਹੈ ਹੁਣ ਇੱਧਰ ਸਾਹਿਬ ਰਾਏ ਟੈਕ ਕੇ ਨਹੀਂ ਬੈਠਾ ਉਹਦੇ ਤਬੇਲੇ ਚੋਂ ਘੋੜੀਆਂ ਕੱਢੀਆਂ ਨੇ ਹੁਣ ਜਦੋਂ ਘੋੜੀਆਂ ਕੱਢੀਆਂ ਟੇਕੇ ਨਾਲ ਬੈਠਾ ਇਹਨੇ CID ਕੀਤੇ ਕਿ ਮੇਰੀਆਂ ਘੋੜੀਆਂ ਕੌਣ ਕੱਢ ਕੇ ਲੈ ਗਿਆ ਪਤਾ ਲੱਗਾ ਕਿ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਇਹ ਘਰਿਆਲੇ ਨਗਰ ਦੇ ਰਹਿਣ ਵਾਲੇ ਇਹਨਾਂ ਦੋਨਾਂ ਨੇ ਘੋੜੀਆਂ ਕੱਢੀਆਂ ਫਿਰ ਉਹਨਾਂ ਦੀ ਪਿੱਛਾ ਕੀਤਾ ਹੈ ਵੀ ਘੋੜੀਆਂ ਗਈਆਂ ਕਿੱਥੇ ਹੈ ਇਹਨੂੰ ਪਤਾ ਲੱਗਾ ਕਿ ਮਹਾਰਾਜਾ ਪਟਿਆਲਾ ਸਰਦਾਰ ਆਲਾ ਸਿੰਘ ਦੇ ਤਬੀਲੇ ਦੇ ਵਿੱਚ ਵੇਚ ਕੇ ਆਏ ਇਹਨੇ ਦੋਨੇ ਜਾਣੇ ਉਹ ਮਾਇਆ ਬਾਰੇ ਪਤਾ ਲੱਗ ਗਿਆ ਜਦੋਂ ਮਾਇਆ ਬਾਰੇ ਪਤਾ ਲੱਗਾ ਇਹ ਸਾਹਿਬ ਰਾਏ ਭਾਈ ਤਾਰਾ ਸਿੰਘ ਦੇ ਕੋਲ ਆਉਂਦੇ ਨੇ ਕੋਲ ਆਉਂਦਿਆਂ ਸਾਰ ਦਬਕਾਉਣਾ ਸ਼ੁਰੂ ਕਰ ਦਿੱਤਾ ਸਿੱਖ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦਾ ਆਧਾਰ ਕਿਸੇ ਦਾ ਰੱਖਦਾ ਨਹੀਂ ਜਦੋਂ ਇਹਨੂੰ ਧਮਕਾਉਣਾ ਸ਼ੁਰੂ ਕੀਤਾ ਭਾਈ ਤਾਰਾ ਸਿੰਘ ਜੀ ਦੇ ਕੋਲ 40-45 ਸਿੰਘ ਜਿਹੜੇ ਨੇ ਵਿਦਿਆ ਪ੍ਰਾਪਤ ਕਰਦੇ ਨੇ ਨਾ ਉਹ ਹਰ ਵੇਲੇ ਤਿਆਰ ਬਾਰ ਤਿਆਰ ਕੋਲ ਰਹਿੰਦੇ ਨੇ ਜਦੋਂ ਉਸਤਾਦ ਨੂੰ ਕੁਛ ਆਖਣਾ ਕੀਤਾ ਨਾ ਇਹ ਸਿੰਘਾਂ ਨੇ ਇਹਨੂੰ ਚਾਟਾ ਛਕਾ ਦਿੱਤਾ ਇਹਦਾ ਸੋਧਾ ਲਾ ਦਿੱਤਾ ਹੁਣ ਸਾਹਿਬ ਰਾਏ ਦੋ ਗੱਲਾਂ ਤੋਂ ਬੜਾ ਦੁਖੀ ਹੈ ਉਹ ਸਰੀਰਕ ਕਸ਼ਟ ਤੋਂ ਇੰਨਾ ਦੁਖੀ ਨਹੀਂ ਹੈ ਜਿੰਨਾ ਕਿ ਸਿੰਘਾਂ ਨੇ ਇਹਨੂੰ ਸੋਧਾ ਲਾਇਆ ਉਹ ਮਾਨਸਿਕ ਪੀੜਾ ਤੋਂ ਜ਼ਿਆਦਾ ਦੁਖੀ ਹੈ ਉਹਨੂੰ ਬੜਾ ਦੁੱਖ ਦਿੰਦੀਆਂ ਨੇ ਇਹਨੇ ਕੀ ਕੀਤਾ ਇਹ ਪੱਟੀ ਵਾਲੇ ਜਾਫਰ ਵੇਗ ਪਠਾਨ ਦੇ ਨਾਲ ਇਹਦੀ ਚੰਗੀ ਬਣਦੀ ਜਾਫਰ ਵੇਗ ਦੇ ਨਾਲ ਇਹ ਘਰ ਨਹੀਂ ਗਿਆ ਕਹਿੰਦਾ ਜੇ ਘਰ ਗਾਊਂਗਾ ਕੀ ਮੂੰਹ ਵਿਖਾਲਾਂਗਾ ਕਿ ਮੈਂ ਇੱਕ ਸਾਧ ਦੇ ਕੋਲੋਂ ਛੱਤਰ ਖਾ ਕੇ ਆ ਗਿਆ ਇਹ ਸਾਹਿਬ ਰਾਏ ਗਿਆ ਸਿੱਧਾ ਜਾਫਰ ਵੇਗ ਦੇ ਕੋਲ ਗਿਆ ਜਿਹੜਾ ਪੱਟੀ ਦੇ ਰਹਿਣ ਵਾਲਾ ਹੈ ਇਹਦੇ ਲਾਹੌਰ ਦਰਬਾਰ ਦੇ ਸੂਬੇਦਾਰ ਖਾਨ ਬਹਾਦਰ ਜਕਰੀਆ ਖਾਨ ਦਾ ਚੰਗੇ ਰਿਲੇਸ਼ਨ ਹੈ
ਜਾਫਰ ਬੇਗ ਦੇ ਕੋਲ ਗਿਆ, ਕਹਿਣ ਲੱਗਾ ਕਿ ਚੌਧਰੀ ਸਾਹਿਬ ਤੁਮੀ ਚੌਧਰੀ, ਮੈਂ ਵੀ ਚੌਧਰੀ, ਇੱਕ ਸਾਧ ਨੇ ਮੇਰੇ ਨਾਲ ਆਹ ਕੁਛ ਭਾਣਾ ਵਰਤਾਇਆ। ਕਹਿਣ ਲੱਗਾ ਕਿ ਕੋਈ ਗੱਲ ਨਾ, ਫਿਕਰ ਨਾ ਕਰ, ਆਪਾਂ ਦੋਨੇ ਜਾਣੇ ਇਕੱਠੇ ਹੁੰਦੇ ਹਾਂ। ਤਾਰਾ ਸਿੰਘ ਬਾ ਇੱਕ ਹੈ ਤਾਂ ਸਾਧ ਹੀ ਨਾ, ਉਹਦੇ ਕੋਲ ਕਿਹੜੀਆਂ ਫੌਜਾਂ ਏ, ਆਪਾਂ ਉਹਨੂੰ ਸਬਕ ਸਿਖਾਉਂਦੇ ਹਾਂ। ਇਹ ਦੋਨੋਂ ਜਾਣੇ ਰਲ ਕੇ ਸਕੀਮ ਬਣਾਈ ਕਿ ਅੱਧੀ ਰਾਤ ਵੇਲੇ ਭਾਈ ਤਾਰਾ ਸਿੰਘ ਦਾ ਜਿਹੜਾ ਅਸਥਾਨ ਗੁਰਦੁਆਰਾ ਸਾਹਿਬ ਬਣਾਇਆ, ਅੱਧੀ ਰਾਤ ਨੂੰ ਉੱਤੇ ਹਮਲਾ ਕਰ ਦਈਏ। ਹਮਲਾ ਕਰਨ ਵਾਸਤੇ ਅੱਧੀ ਰਾਤ ਕਿਉਂ ਚੁਣੀ ਗਈ?

0: ਪਰ ਜਿਹੜੇ ਗੁਰੂ ਦੇ ਪਿਆਰੇ ਨੇ ਨਾ ਉਹ ਪਹਿਲੀ ਰਾਤ ਜਾਗਦੇ ਨੇ, ਇਸ਼ਨਾਨ ਕਰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਸਿੱਖ ਵਾਸਤੇ ਪਹਿਲਾ ਕਰਮ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਕਰਨਾ ਸਿੱਖਾ ਜਿੱਥੇ ਤੂੰ ਸੰਨ ਦੀ ਸਫਾਈ ਕਰਦਾ ਹੈ ਨਾ, ਇਸ਼ਨਾਨ ਕਰਕੇ ਅਰੋਗ ਰੋਗ ਮਿਟਦੇ ਨੇ, ਅਰੋਗ ਹੁੰਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਾਂ ਜਦੋਂ ਤੂੰ ਸਿਮਰਨ ਕਰੇਗਾ ਮਨ ਤੇ ਤਨ, ਤਨ ਜਿਹੜਾ ਇਹ ਆਪਣੀ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਰੋਗ ਦੂਰ ਹੋਣਗੇ। ਮਨ ਦਾ ਇਸ਼ਨਾਨ ਬਾਣੀ ਦੇ ਨਾਲ ਕਰਵਾਉਣਾ ਹੈ।
1: You're listening to KRPI 1550 Radio, Ferndale, Washington.
2: 1550 KRPI Radio te chal reha hai live from Guru Nanak Sikh Gurdwara Sahib, Scott Road, Surrey.
0: ਕਰਿਆਲੀ ਨਗਰ ਦੇ ਰਹਿਣ ਵਾਲਾ ਹੈ। ਇਹਨੇ ਵੇਖਣਾ ਕੀਤਾ ਕਿ ਟਿੱਕੀ ਰਾਤ ਹੋਵੇ, ਘੋੜਿਆਂ ਦੇ ਸੰਬਾਂ ਦੀ ਆਵਾਜ਼ ਕੰਨਾਂ ਦੇ ਵਿੱਚ ਪਈ, ਆਵਾਜ਼ ਬੜੀ ਦੂਰ ਤੱਕ ਜਾਂਦੀ, ਅੱਧੀ ਰਾਤ ਟਿੱਕੀ ਹੋਵੇ। ਜਦੋਂ ਇਹਨੇ ਸੁਣਿਆ ਕਿ ਘੋੜਿਆਂ ਦੀ ਆਵਾਜ਼ ਆਉਂਦੀ, ਪਤਾ ਸੀ ਕਿ ਭਾਣਾ ਵਾਪਰੇਗਾ। ਸਹਿਬ ਰਾਏ ਨੂੰ ਸੋਧਾ ਲਾਇਆ, ਇਹ ਕਿਸੇ ਆਪਣੇ ਹਮ ਖਿਆਲੀ ਦੇ ਕੋਲ ਜਾਵੇਗਾ, ਇਹ ਫੌਜਾਂ ਲੈ ਕੇ ਚੜ੍ਹਾਈ ਕਰਕੇ ਆਉਣਗੀਆਂ। ਇੱਧਰ ਜਦੋਂ ਇਹਨੇ ਕੰਨਾਂ ਦੇ ਅੰਦਰ ਸੰਬਾਂ ਦੀ ਆਵਾਜ਼ ਪਈ, ਘੋੜਿਆਂ ਦੇ ਸੰਬਾਂ ਦੀ, ਬਈ ਇੱਕ ਨੀ ਅਣਗਿਣਤਾਂ ਘੋੜੇ ਦੌੜੇ ਆ ਰਹੇ ਨੇ, ਉਹਨਾਂ ਦੇ ਸੰਬਾਂ ਦੀ ਆਵਾਜ਼ ਪਈ। ਹੁਣ ਇਹ ਪਿੱਛੇ ਮੁੜਨਾ ਵੀ ਮੁਨਾਸਬ ਨਹੀਂ ਸਮਝਿਆ, ਵੀ ਸਿੱਖਾਂ ਨੂੰ ਠਾਲ ਦਵਾਂ ਮੈਂ ਜਾ ਕੇ। ਅੱਜ ਅਸੀਂ ਸ਼ਸਤਰ ਛੱਡ ਦਿੱਤੇ ਪਹਿਨਣੇ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਬਾਬਾ ਕਰਤਾਰ ਸਿੰਘ ਜੀ ਹੁਣਾਂ ਨੇ 1975 ਦੇ ਵਿੱਚ ਦਿੱਲੀ ਦੁਸਹਿਰਾ ਗਰਾਊਂਡ, 84 ਤੋਂ ਪਹਿਲਾਂ, 78 ਵਾਲਾ ਕਾਂਡ ਵਰਤਣ ਤੋਂ ਪਹਿਲਾਂ, ਦਿੱਲੀ ਦੁਸਹਿਰਾ ਗਰਾਊਂਡ ਦੇ ਅੰਦਰ ਸਿੱਖਾਂ ਨੂੰ ਇੱਕ ਹੁਕਮ ਲਾਇਆ ਸੀ, ਇੱਕ ਅਪੀਲ ਕੀਤੀ ਸੀ, ਸਿੱਖੋ ਜੀ ਸਲਾਮਤੀ ਚਾਹੁੰਦੇ ਹੋ ਨਾ, 1975 ਵਿੱਚ, ਸਿੱਖੋ ਜੇ ਸਲਾਮਤੀ ਚਾਹੁੰਦੇ ਹੋ ਨਾ, ਆਪਣੇ ਕੋਲ ਚੰਗੇ ਵਧੀਆ ਸ਼ਾਸਤਰ ਰੱਖੋ, ਨਹੀਂ ਤੇ ਆ ਤਾਂ ਧੋਤੀਆਂ ਤੇ ਟੋਪੀਆਂ ਵਾਲਿਆਂ ਨੇ ਤੁਹਾਡਾ ਜੀਣਾ ਹਰਾਮ ਕਰ ਦੇਣਾ। ਵਾਪਰਿਆ ਨਾ, 78 ਤੋਂ ਫਿਰ ਕੰਮ ਸ਼ੁਰੂ ਹੋ ਗਿਆ। ਜੇ ਸਿੰਘਾਂ ਦੇ ਕੋਲ ਚੰਗੇ ਸ਼ਾਸਤਰ ਹੁੰਦੇ ਨਾ, ਇਹ ਪਾਪੀ ਤੁਹਾਡੇ ਵੱਲ ਮੂੰਹ ਕਰਕੇ ਨਹੀਂ ਵੇਖ ਸਕਦੇ, ਸਾਡੀ ਧੀਆਂ ਦੀ ਬੇਪਤੀ ਨਹੀਂ ਕਰਦੇ, ਤੁਹਾਡੇ ਘਰਾਂ ਨੂੰ ਨਾ ਲੁੱਟਦੇ, ਤੁਹਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਨਾ ਲਾਉਂਦੇ, ਤੇ ਤੁਹਾਨੂੰ ਇਹ ਨਾ ਆਖਦੇ ਕਿ ਸਿੱਖੜਾ ਨਾਚ ਕਿਵੇਂ ਰਿਹਾ ਹੈ। ਹੁਣ ਬਘੇਲ ਸਿੰਘ ਜਿੱਥੇ ਕਿਰਿਆ ਸੋਧਣ ਵਾਸਤੇ ਚੱਲਿਆ, ਰਾਹੁਲ ਦੇ ਇਹਦੇ ਮੋਢੇ ਵਿੱਚ ਪਾਈ ਹੋਈ ਹੈ। ਜਦੋਂ ਦੇਖਿਆ ਕਿ ਮੈਂ ਪਿੱਛੇ ਮੁੜ ਕੇ ਜਾਵਾਂਗਾ, ਸਿੰਘਾਂ ਨੂੰ ਦੱਸਣ ਵਾਸਤੇ ਇਹ ਲਾਗੇ ਆ ਜਾਣਗੇ, ਹੱਲਾ ਕਰ ਦੇਣਗੇ, ਸਿੰਘ ਕੁਝ ਵਿਸ਼ਰਾਮ ਕਰਦੇ ਨੇ, ਕੁਝ ਇਸ਼ਨਾਨ ਕਰਕੇ ਨਿਤਨੇ ਵੱਲ ਜੁੜੇ ਹੋਏ ਨੇ। ਇਹਨੇ ਫਿਰ ਬਿਉਂਤ ਤੋਂ ਕੰਮ ਲਿਆ, ਗੁਰੂ ਨਾਨਕ ਦੇ ਚਰਨਾਂ ਚ ਅਰਦਾਸਾ ਕੀਤਾ ਕਿ ਪਾਸ਼ਾ ਦੁਸ਼ਮਣ ਚੜ ਕੇ ਆਇਆ, ਇਹਦਾ ਟੱਕਰਾ ਖਾਲਾ ਕਰਾਂਗਾ, ਕਿਉਂਕਿ ਪਾਸ਼ਾ ਨੇ ਕਿਹਾ 125,000 ਸੇਕ ਲੜਾਂ, ਨਿਸ਼ਚੇ ਕਰ ਆਪਣੀ ਜੀਤ ਕਰੋ। ਹੁਣ ਸਿੰਘ ਦਾ ਜਿਹੜਾ ਬਾਣੀ ਪੜਦਾ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਤੇ ਟੇਕ ਰੱਖਦਾ, ਉਹ ਤਾਂ ਇਬਾਦਤ ਕਰਨ ਵਾਲੇ ਇਹ ਕਹਿੰਦੇ ਕਿ ਜਿਹੜਾ ਮੇਰੇ ਬਾਪੂ ਨੇ ਹੁਕਮ ਕਰ ਦਿੱਤਾ ਉਹ ਸੱਚ ਹੈ। ਸਰਦਾਰ ਬਘੇਲ ਸਿੰਘ ਕਹਿੰਦਾ ਕਿ ਮੇਰੇ ਬਾਪੂ ਨੇ ਆਖਿਆ 125,000 ਸੇਕ ਲੜਾਂ, ਤਾਂ ਵਹਿ ਗੋਬਿੰਦ ਸਿੰਘ ਨਾਮ ਕਹਾਉ। ਇਹ ਤਾਂ ਹੋ ਸਕਦਾ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਹੋਵੇ, ਸਿੱਖ ਦਾ ਕਲਾ 125,000 ਨਾਲ ਲੜਨ ਵਾਸਤੇ ਤਿਆਰ ਬਰ ਤਿਆਰ ਹੈ। ਸਰਦਾਰ ਬਘੇਲ ਸਿੰਘ ਅੱਗੇ ਨੂੰ ਵਧਿਆ, ਹਨੇਰਾ ਹੈ, ਲਾਗੇ ਆਏ, ਜਦੋਂ ਬਿਲਕੁਲ ਨਜ਼ਦੀਕ ਆ ਗਏ, ਸਰਦਾਰ ਬਘੇਲ ਸਿੰਘ ਨੇ ਰਫਲ ਜਿਹੜੀ ਇਹਦੇ ਕੋਲ ਆ, ਇਹਦੇ ਵਿੱਚ ਗੋਲੀ ਪਾ ਕੇ ਤੋੜਾ ਦੱਗ ਗਿਆ, ਆਵਾਜ਼ ਆਈ ਰਫਲ ਚੱਲਣ ਦੀ। ਹੁਣ ਜਿਹੜੇ ਬਾਣੀ ਪੜਦੇ ਨਾ ਅੰਦਰ ਬੈਠੇ ਗੁਰਦੁਆਰਾ ਸਾਹਿਬ ਦੇ ਅੰਦਰ, ਪਤਾ ਲੱਗਾ ਆਵਾਜ਼ ਆਈ ਆ ਗੋਲੀ ਚੱਲਣ ਦੀ, ਮੁੜ ਕੇ ਨਹੀਂ, ਜਦੋਂ ਆਵਾਜ਼ ਆਈ ਗੋਲੀ ਚੱਲਣ ਦਾ ਦੀ, ਇਕਦਮ ਜਿਹੜੇ ਸਿੰਘ ਵਿਸ਼ਰਾਮ ਕਰਦੇ ਸਨ ਉੱਠ ਕੇ ਤਿਆਰ ਬਰ ਤਿਆਰ ਹੋਏ, ਜਦੋਂ ਦੇਖਿਆ ਕਿ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ ਆ, ਲਗਾਤਾਰ ਭਾਈ ਬਘੇਲ ਸਿੰਘ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਸ਼ਾਸਤਰ ਕੋਲ ਸੀ ਤਾਂ ਪਾਸ਼ਾ ਨੇ ਕੀ ਆਖਿਆ ਸ਼ਾਸਤਰਾਂ ਨੂੰ, ਜਿਹੀ ਹਮਾਰੇ ਪੀਰ, ਇਹਨਾਂ ਨੂੰ ਪੀਰ ਆਖਿਆ ਕਿ ਕਿੰਤੂ ਕਰੀ ਜਾਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦੇ ਸਨਮੁਖ ਖੰਡਾ ਤੀਰ ਤਲਵਾਰ ਇਕਾਦੇ ਲਈ ਸੁਸ਼ੋਭਿਤ ਕੀਤੇ ਹੋਏ ਨੇ। ਪਾਸ਼ਾ ਕਹਿੰਦੇ ਕਿ ਇਹ ਸਾਡੇ ਪੀਰ ਨੇ ਨਾ, ਆ ਸਾਡੀਆਂ ਮਾਈਆਂ, ਵੀਰ ਵਾਲੇ ਦਿਨ ਇੰਨਾ ਕੁ ਤੇਲ ਡੱਬੇ ਚ ਪਾ ਕੇ ਨਾ ਕਿਸੇ ਮੁਸਲਮਾਨ ਦੀ ਜਗ੍ਹਾ ਵੱਲ ਤੁਰੇ ਜਾਂਦੇ, ਪੀਰਾਂ ਦੇ ਦੀਵਾ ਜਗਾਉਣ ਚੱਲੇ, ਉਹਨਾਂ ਦੇ ਆਪਣੇ ਹਨੇਰਾ, ਤੁਹਾਡੇ ਦੀਵੇ ਨਾ ਕਿੱਥੋਂ ਚਾਨਣ ਹੋ ਜਾਊ ਉਹਨੂੰ। ਜੇ ਪੀਰਾਂ ਨੂੰ ਮੰਨਣਾ ਇਹਨਾ ਸਿੱਖੋ, ਪੀਰ ਬੁੱਧੂ ਸ਼ਾਹ ਨੂੰ ਮੰਨ ਲਿਓ, ਜਿਹਨੇ ਆਪਣੇ ਪੁੱਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭੰਗਾਣੀ ਦੀ ਜੰਗ ਦੇ ਅੰਦਰ ਵਾਰ ਦਿੱਤੇ, ਜਿਹਨੇ ਆਪਣੇ ਭਰਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਫੌਜ ਦੇ ਅੰਦਰ ਜਾ ਭਰਤੀ ਕਰਵਾ ਕੇ ਸ਼ਹੀਦ ਕਰਵਾ ਲਿਆ, ਜਿਹਨੇ ਆਪਣੇ ਪੁੱਤਰ, ਜਿਹਨੇ ਆਪਣੇ ਮਰੀਦ ਸ਼ਹੀਦ ਕਰਾ ਲਏ, ਉਹ ਪੀਰ ਬੁੱਧੂ ਸ਼ਾਹ ਨੂੰ ਤਾਂ ਕਦੀ ਕਿਸੇ ਨੇ ਯਾਦ ਨਹੀਂ ਕੀਤਾ ਕਿ ਜਿਹੜਾ 2 ਕੌਡੀ ਦਾ ਭੁੱਖਾ ਮਰ ਗਿਆ, ਉਹ ਪੀਰ ਦੀ ਮੜੀ ਦੇ ਜਾ ਕੇ ਦੀਵਾ ਜਗਾਉਣ ਡਏ ਹੋ ਤੁਸੀਂ। ਜੇ ਪੀਰ ਨੂੰ

0: ਯਾਦ ਕਰਨਾ ਸਾਈ ਮੀਆਂ ਮੀਰ ਜੀ ਨੂੰ ਯਾਦ ਕਰ ਲਿਓ। ਇਹਨਾਂ ਤੋਂ ਵੱਡੇ ਪੀਰ ਕੋਈ ਹੋਰ ਨਹੀਂ ਹੋ ਸਕਦੇ। ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸਾਈ ਮੀਆਂ ਮੀਰ ਕਹਿੰਦਾ ਕਿ ਪਾਤਸ਼ਾਹ ਐਡਾ ਤਕੜਾ ਕਸ਼ਟ ਹੋ ਰਿਹਾ, ਬਰਦਾਸ਼ਤ ਨਹੀਂ ਹੋ ਰਿਹਾ, ਹੁਕਮ ਦਿਓ ਇਹ ਪਾਪੀ ਜੁਰਮਾਨੇ ਜਿਹੜੇ ਤੁਹਾਡੇ ਤੇ ਕਹਿਰ ਕਰ ਰਹੇ ਨੇ, ਆਗਿਆ ਬਖਸ਼ਿਸ਼ ਕਰੋ, ਦਿੱਲੀ ਤੇ ਲਾਹੌਰ ਦਾ ਤਖ਼ਤ ਭੇੜ ਕੇ ਮਾਰ ਦਿਆਂਗਾ, ਐਡੀ ਤਾਕਤ ਦਾ ਮਾਲਕ ਸੀ ਉਹ ਪੀਰ ਸਾਈ ਮੀਆਂ ਮੀਰ ਜੀ। ਇਸਲਾਮ ਮਤ ਨੂੰ ਮੰਨਣ ਵਾਲੇ ਉਹਨਾਂ ਆ ਲੱਖਾਂ ਦਾ ਦਾਤਾ ਜਿਹਦਾ ਪੰਜਾਬ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਢੌਂਗੀ ਉਹਦੇ ਬਣੇ ਹੋਏ ਨਹੀਂ, ਆ ਜੀ ਲੱਖਾਂ ਦਾ ਦਾਤਾ। ਜਾਂ ਜੇ ਸਿੱਖ ਨੂੰ ਕਰੋੜਾਂ ਦੀ ਲੋੜ ਪੈ ਜਾਵੇ, ਲੱਖਾਂ ਵਾਲਾ ਕਰੋੜ ਦਊਗਾ ਕਿੱਥੋਂ? ਦੇ ਦਊਗਾ ਤੁਹਾਨੂੰ ਕਰੋੜ ਉਹ? ਓਏ ਉਹ ਤਾਂ ਆਪ ਹੈ ਲੱਖਾਂ ਵਾਲਾ, ਉਹ ਕਰੋੜ ਕਿੱਥੋਂ ਦੇ ਦੇਵੇਗਾ ਤੁਹਾਨੂੰ? ਆ ਬੈਠਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦਿੰਦੇ ਤੋੜਨ ਆਵਈ। ਅੱਗੇ ਪੜ੍ਹਿਓ ਹੁਣ ਧਿਆਨ ਦੇ ਨਾਲ, ਅਗਣਤ ਭਰੇ ਭੰਡਾਰ, ਭੰਡਾਰੇ ਭਰੇ ਪਏ ਆ ਨਾ।
1: ਹੋ ਪੜ ਪੜਿਆਲ ਵਿਭਾਜਲ ਹੋਇਆ।

0: ਕਦੇ ਨਫ ਜੀ ਆਪਣੇ ਨਾਲ ਲੜਿਆਈ ਨਹੀਂ ਉਹ ਤੂੰ ਭੱਜ ਭੱਜ ਬੜਨਾ ਏ ਮੰਦਿਰ ਮਸੀਤੀ ਉਹ ਕਦੇ ਆਪਣੇ ਆਪ ਵਿੱਚ ਬੜਿਆਈ ਨਹੀਂ ਬੁੱਲੋ ਸ਼ਾਹ ਨਿੱਤੇ ਅਸਮਾਨੀ ਉੱਡਦੀਆਂ ਫੜਨਾ ਬੁੱਲੇ ਸ਼ਾਹ ਨਿੱਤ ਅਸਮਾਨੀ ਉੱਡਦੀਆਂ ਫੜਨਾ ਉਹ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ
1: ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇਰਾ ਮੂਲ ਕਿਹੜਾ ਹੈ ਮੈਂ ਸਾਥੀਆਂ ਕੋਲ ਚੀਜ਼ ਕਹਾਉਣ ਲੱਗਾ ਅੱਗ ਹੈ ਧਰਤੀ ਤੇ ਬਾਲਦੇ ਨਾ ਆਪਾਂ ਉਹ ਟ੍ਰੈਂਗਲ ਦੀ ਤਰ੍ਹਾਂ ਤਾਂ ਨੂੰ ਜਾਂਦੀ ਆ ਕਿਉਂ ਜਾਂਦੀ ਆ ਤਾਂ ਨੂੰ ਅਸਮਾਨ ਵੱਲ ਨੂੰ ਉੱਠਦੀ ਆ ਨਾ ਜਦੋਂ ਆਪਾਂ ਬਾਲਦੇ ਧਰਤੀ ਤੇ ਆ ਉਹ ਉੱਠਦੀ ਅਸਮਾਨ ਵੱਲ ਨੂੰ ਭੜਾਂਬੜ ਕਿਉਂ ਅਸਮਾਨ ਵੱਲ ਨੂੰ ਜਾਂਦੇ ਨੇ ਕਿਉਂਕਿ ਉਹਦਾ ਮੂਲ ਸੂਰਜ ਹੈ ਸਿੱਖਾ ਤੇਰਾ ਮੂਲ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਹੈ ਤੂੰ ਇਹਦੇ ਨਾਲ ਜੁੜਨਾ ਹੈ ਜੁੜਨ ਵਿੱਚ ਜ਼ਿੰਦਗੀ ਹੈ ਤੇ ਟੁੱਟਣ ਵਿੱਚ ਮੌਤ ਹੈ ਹੁਣ ਸਾਹਿਬ ਰਾਏ ਤੇ ਜਾਫਰ ਵੇਖ ਇਹ ਦੋਨੋਂ ਇਕੱਠੇ ਹੋ ਕੇ ਭਾਈ ਤਾਰਾ ਸਿੰਘ ਦੇ ਉੱਪਰ ਚੜ੍ਹਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਜਾਂ ਸ਼ਹੀਦ ਕਰਨ ਵਾਸਤੇ ਮਨ ਦੇ ਮਨਸ਼ ਨਾਲ ਆਏ ਨੇ ਬਘੇਲ ਸਿੰਘ ਨੇ ਦੇਖਣਾ ਕੀਤਾ ਕਿ ਦੁਸ਼ਮਣ ਚੜ ਕੇ ਆ ਰਿਹਾ ਪਾਤਸ਼ਾਹ ਨੂੰ ਯਾਦ ਕੀਤਾ ਪਾਤਸ਼ਾਹ ਤੇਰਾ ਬਚਨ ਹੈ 1,25,000 ਸੇ ਏਕ ਲੜਾਉ ਤਬੇ ਗੋਬਿੰਦ ਸਿੰਘਾ ਨਾਮ ਕਹਾਉ ਪਾਤਸ਼ਾਹ ਤੇਰਾ ਹੁਕਮ ਹੈ ਮੈਂ ਇਕੱਲਾ ਨੀ 1,25,000 ਹਾਂ ਤੂੰ ਤਾਂ ਲੱਖਾਂ ਨੀ ਆ ਸਕਦੇ ਨਾ ਸੈਂਕੜਿਆਂ ਦੀ ਗਿਣਤੀ ਵਿੱਚ ਹੋਣਗੇ ਮੁਕਾਬਲਾ ਕਰਾਂਗਾ ਅੱਗੇ ਵਧਿਆ ਜਦੋਂ ਅੱਗੇ ਵਧਿਆ ਤਾਂ ਭਾਈ ਬਘੇਲ ਸਿੰਘ ਨੇ ਰਫਲ ਦਾ ਤੋੜਾ ਦਾਗਿਆ ਆਵਾਜ਼ ਆਈ ਅੰਦਰ ਸਿੰਘ ਜਿੰਨੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਹੋਏ ਨੇ ਸਾਰੇ ਉੱਠ ਕੇ ਬਾਹਰ ਆ ਗਏ ਇਸਲਾ ਚੱਕ ਕੇ ਬੇ ਦੁਸ਼ਮਣ ਆ ਗਿਆ ਲੜਾਈ ਹੋਣ ਲੱਗ ਪਈ ਹੈ ਜਦੋਂ ਦੁਸ਼ਮਣ ਇਹਨਾਂ ਦੀ ਮਾਰ ਥੱਲੇ ਆਇਆ ਨਾ ਜਾਂ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਾਂ ਤਲੀ ਗਲੀ ਮੁਰੀ ਆਓ ਇਤ ਮਾਰਗ ਪੈਰ ਧਰੀ ਜੇ ਸਿਰ ਦੀ ਜਾਏ ਕਾਣ ਨਾ ਕੀਜੇ ਫਿਰ ਕੀ ਹੋਇਆ ਜੇ ਸਿਰ ਵਾਰਿਆ ਗਿਆ ਇਹ ਗੁਰਧਾਮ ਦੇ ਉੱਪਰ ਚੜ ਕੇ ਆਇਆ ਇਹਨਾਂ ਪਾਪੀਆਂ ਨੂੰ ਸਬਕ ਸਿਖਾਵਾਂਗੇ ਸਿੱਖਾਂ ਨੇ ਇਹਨਾਂ ਨੂੰ ਲੋਹੇ ਦੇ ਚਣੇ ਚ ਵਾ ਦਿੱਤੇ ਜਿਹੜਾ ਜਾਫਰ ਵੇਖਦੇ ਸਾਹਿਬ ਰਾਏ ਆਇਆ ਸਭ ਤੋਂ ਵੱਧ ਨੁਕਸਾਨ ਹਨੇਰੇ ਦਾ ਫਾਇਦਾ ਲੈਣ ਵਾਸਤੇ ਆਏ ਸਨ ਇਹਨਾਂ ਦਾ ਵੱਧ ਨੁਕਸਾਨ ਹੋ ਗਿਆ ਜਾਫਰ ਵੇਗ ਜਿਹੜਾ ਪੱਟੀ ਦਾ ਚੌਧਰੀ ਨਾ ਇਹਦੇ ਦੋ ਭਤੀਜੇ ਇਹ ਜੰਗ ਦੇ ਵਿੱਚ ਮਾਰੇ ਗਏ ਇਹਦੇ ਭਰਾ ਮਾਰੇ ਗਏ ਸਾਹਿਬ ਰਾਜ ਦੇ ਹੋਰ ਹਮ ਖਿਆਲੀ ਜਿਹੜਾ ਨੁਸ਼ਹਿਰੇ ਵਾਲਾ ਚੌਧਰੀ ਹੈ ਉਹਦੇ ਬਹੁਤਾਤ ਵਿੱਚ ਸਿਪਾਹੀ ਮਾਰੇ ਗਏ ਪਠਾਨ ਮਾਰੇ ਗਏ ਇਹਨਾਂ ਦਾ ਜਦੋਂ ਵੱਡਾ ਨੁਕਸਾਨ ਹੋ ਗਿਆ ਨਾ ਇਹ ਪਿੱਛੇ ਹਟੇ ਹੈ ਜਾ ਕੇ ਪੱਟੀ ਜਾਫਰ ਵੇਗ ਦੇ ਘਰ ਬੈਠ ਕੇ ਇਹਨਾਂ ਨੇ ਸਲਾਹ ਕੀਤੀ ਵੀ ਹੁਣ ਕੀਤਾ ਕੀ ਜਾਵੇ ਤਾਰਾ ਸਿੰਘ ਤਾਂ ਸਿਰ ਨੂੰ ਪੈ ਗਿਆ ਅਸੀਂ ਸੋਚਿਆ ਕਿ ਸਿੱਖ ਸੁੱਤੇ ਹੋਣਗੇ ਅਸੀਂ ਮੌਤ ਦੇ ਮੂੰਹ ਨਗਾ ਦਿਆਂਗੇ ਜਦੋਂ ਇਹ ਬੈਠੇ ਆ ਨਾ ਇਹ ਪੱਟੀ ਦੇ ਵਿੱਚ ਬੈਠੇ ਸਲਾਹ ਕੀਤੀ ਗਈ ਕਹਿਣ ਲੱਗੇ ਕਿ ਇੱਕ ਵਾਰੀ ਉਹਨਾਂ ਨੂੰ ਮਿਹਨਤ ਤਾਲਾ ਕਰੀਏ ਕਿ ਸਾਡੇ ਜਿਹੜੇ ਪੁੱਤਰ ਭਤੀਜੇ ਮਾਰੇ ਗਏ ਨਾ ਉਹਨਾਂ ਦੀਆਂ ਲਾਸ਼ਾਂ ਚੱਕ ਲੈਣ ਦਿਓ ਅਸੀਂ ਤੁਹਾਡੇ ਤੇ ਹੱਲਾ ਨਹੀਂ ਕਰਦੇ ਜਦੋਂ 1 ਜੂਨ ਨੂੰ ਅੰਦਰ ਵੜੀ ਸੀ ਨਾ ਆਰਮੀ ਹਰਿਮੰਦਰ ਸਾਹਿਬ ਦੇ ਅੰਦਰ ਤਾਂ ਗੋਲੀਆਂ ਦਾ ਮੀਂਹ ਵਧਾਇਆ ਸੀ ਨਾ ਜਦੋਂ ਜਨਰਲ ਸਿਵੇਕ ਸਿੰਘ ਹੋਣਾ ਦੀ ਵਿਉਂਤਬੰਦੀ ਨੇ ਤੇ ਕਰਨਲ ਬਰਾੜ ਕਹਿੰਦਾ ਸਾਨੂੰ ਇੱਕ ਵਾਰੀ ਰਿਕਵੈਸਟ ਕਰਨੀ ਪਈ ਸੀ ਭਿੰਡਰਾਂ ਵਾਲੇ ਨੂੰ ਵੀ ਸਾਨੂੰ ਲਾਸ਼ਾਂ ਚੱਕ ਲੈਣ ਦਿਓ ਅੰਦਰੋਂ ਤਾਂ ਅੰਦਰੋਂ ਇਜਾਜ਼ਤ ਦਿੱਤੀ ਕਹਿੰਦੇ ਲਾਸ਼ਾਂ ਚੱਕਣੀਆਂ ਚੱਕੋ ਫਿਰ ਚੱਕੀਆਂ ਕਹਿੰਦੇ ਇਹਨਾਂ ਨੇ ਲਾਸ਼ਾਂ ਚੱਕੀਆਂ ਸੀ ਤੇ ਹੁਣ ਇੱਧਰ ਜਾਫਰ ਵੇਗ ਪਠਾਨ ਜਿਹੜਾ ਆ ਇਹ ਸਿੱਖੋ ਇਤਿਹਾਸ ਵਾਚੋ ਨਾ ਇਤਿਹਾਸ ਆਪਣੇ ਆਪ ਦੁਹਰਾਉਂਦਾ ਹੈ ਹੁਣ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ 84 ਤੋਂ ਕਿੰਨਾ ਸਮਾਂ ਪਹਿਲਾਂ ਜੇ 1756 ਦੇ ਲਾਗੇ ਛਾਗੇ ਦੀ ਗੱਲ ਹੈ ਤਾਂ 84 ਵਿੱਚ ਜਦੋਂ 1756 ਦੇ ਵਿੱਚ ਇਹ ਬਘੇਲ ਸਿੰਘ ਹੋਣਾ ਨੇ ਤਾਰਾ ਸਿੰਘ ਵਾਹ ਹੋਣਾ ਨੇ ਅਮਰ ਸਿੰਘ ਜੀ ਘੁਰਿਆਲੇ ਵਾਲਿਆਂ ਨੇ ਇਹਨਾਂ ਦੀ ਮੂੰਹ ਦੀ ਖਾਣੀ ਪਈ ਨਾ ਜਾਫਰ ਵੇਗ ਪਠਾਨ ਹੋਣਾ ਨੂੰ ਤਾਂ ਉਹ ਇਤਿਹਾਸ ਵਿੱਚ ਜਨਰਲ ਸਿਵੇਕ ਸਿੰਘ ਹੋਣਾ ਨੇ ਦੁਹਰਾਇਆ ਸੀ ਫਿਰ ਇਹਨਾਂ ਨੇ ਮਿਹਨਤ ਕੀਤੀ ਕਿ ਸਾਨੂੰ ਲਾਸ਼ਾਂ ਚੱਕ ਲੈਣ ਦਿਓ ਇਹ ਲਾਸ਼ਾਂ ਚੱਕ ਕੇ ਜਾਫਰ ਵੇਗ ਆਪਣੇ ਘਰ ਹੀ ਲੈ ਕੇ ਆਇਆ ਸਾਹਿਬ ਰਾਜ ਨੂੰ ਕਹਿੰਦਾ ਕਿ ਹੁਣ ਆਪਾਂ ਨੂੰ ਲਾਹੌਰ ਦਰਬਾਰ ਦੇ ਨਾਲ ਬਾਤ ਕਰਨੀ ਪਵੇਗੀ ਇਹਨਾਂ ਨੇ ਗੱਡੇ ਦੇ ਉੱਪਰ ਆਪਣੇ ਭਤੀਜਿਆਂ ਦੀਆਂ ਰੱਖੀਆਂ ਲਾਸ਼ਾਂ ਲੈ ਕੇ ਗੱਡਾ ਖਾਨ ਬਹਾਦਰ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ ਉਹਦੇ ਦਰਬਾਰ ਦੇ ਵਿੱਚ ਜਾ ਕੇ ਰੱਖ ਕੇ ਲਾਸ਼ਾਂ ਜਿਵੇਂ ਪੱਟਣ ਲੱਗੇ ਨੇ 4-17 ਆਦਮੀਆਂ ਦੇ ਸਨਮੁਖ ਡਾਕਟਰ ਇੰਦਰਜੀਤ ਸਿੰਘ ਵਜੂਹਾ ਜਲੰਧਰ ਵਾਲੇ ਦਾ ਢਾਡੀ ਜਥਾ ਬੇਨਤੀ ਇਉਂ ਕਰ ਰਿਹਾ ਬਈ

मेरे भागी परलो आ गई, मेरे भागी परलो आ गई, बसदा उजड़ गया सुनसार।

जे तू सजरा बदला ना लवे तेरे सामने मरू कुछ मारा।

0: ਇਹ ਪੱਟੀ ਦਾ ਚੌਧਰੀ
1: ਸਾਹਿਬ ਰਾਏ ਆਪਣੇ ਭਤੀਜਿਆਂ ਤੇ ਆਪਣੇ ਭਰਾਵਾਂ ਦੀਆਂ ਲਾਸ਼ਾਂ ਚੱਕੀਆਂ ਨੇ,
0: ਚੱਕ ਕੇ ਖਾਨ ਬਹਾਦਰ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ ਉਹਦੇ ਕੋਲ ਗਿਆ, ਜਾ ਕੇ ਕਹਿਣ ਲੱਗਾ ਸੂਬੇਦਾਰ ਸਾਹਿਬ ਤੁਹਾਡੀ ਚਾਕਰੀ ਕੀਤੀ ਹੈ, ਤੁਹਾਡੀ ਨੌਕਰੀ ਕੀਤੀ ਤੇ ਆ ਇਨਾਮ ਮਿਲਿਆ ਭਤੀਜਿਆਂ ਨੂੰ ਮਰਾਉਣ ਔਰ ਭਰਾਵਾਂ ਨੂੰ ਮਰਾਉਣ ਦਾ, ਤਾਂ ਜਿਹੜੇ ਬਾਕੀ ਮਾਰੇ ਗਏ ਉਹਨਾਂ ਵੱਲ ਇਹਨੇ ਮੂੰਹ ਨਹੀਂ ਕੀਤਾ। ਮੈਂ ਹੈਰਾਨ ਹੁੰਦਾ ਕਿ ਸਿੱਖੋ ਸਾਡਾ ਕਿੱਡਾ ਵਡਮੁੱਲਾ ਇਤਿਹਾਸ ਹੈ ਸਾਡੇ ਕੋਲ। ਇਹਨਾਂ ਨੂੰ ਵਕਤ ਪੈ ਗਿਆ ਜਦੋਂ ਭਤੀਜੇ ਮਾਰੇ ਗਏ, ਭਰਾ ਮਾਰੇ ਗਏ, ਜਾਫਰ ਵੇਗ ਨੂੰ ਨਾ, ਸਭ ਤੋਂ ਪਹਿਲਾਂ ਉਹਨਾਂ ਦੀਆਂ ਲਾਸ਼ਾਂ ਚੱਕੀਆਂ ਇਹਨੇ। ਕੋਈ ਸਮਾਂ ਸੀ ਚਮਕੌਰ ਦੀ ਕੱਚੀ ਗੜੀ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੋਨੋਂ ਫਰਜ਼ੰਦ ਜਾਮੇ ਸ਼ਹਾਦਤ ਪੀ ਜਾਂਦੇ ਨੇ। ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਚਮਕੌਰ ਦੀ ਕੱਚੀ ਗੜੀ ਛੱਡਦੇ ਹੈ। ਸਤਿਗੁਰੂ ਅੱਗੇ ਅੱਗੇ ਭਾਈ ਦਇਆ ਸਿੰਘ ਇਹਨਾਂ ਦੇ ਪਿੱਛੇ ਪਿੱਛੇ ਆ ਰਹੇ ਹੈ। ਇਤਿਹਾਸ ਇਸ ਗੱਲ ਦੀ ਅਗਵਾਈ ਭਰਦਾ ਹੈ ਕਿ ਜਦੋਂ ਭਾਈ ਦਇਆ ਸਿੰਘ ਜੀ ਇਹਨਾਂ ਬਾਬਾ ਅਜੀਤ ਸਿੰਘ ਦੀ ਲਾਸ਼ ਦੇ ਕੋਲੋਂ ਗੁਜ਼ਰਨ ਲੱਗਦੇ ਆ ਨਾ, ਉੱਥੇ ਬੈਠ ਜਾਂਦੇ ਨੇ, ਤੱਕਣਾ ਕਰਦੇ ਨੇ, ਮੁੱਖ ਵੇਖਦੇ ਧਿਆਨ ਦੇ ਨਾਲ, ਇਹ ਤੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੈ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਕਿ ਪਾਤਸ਼ਾਹ ਆ ਤੁਹਾਡਾ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਲਾਸ਼ ਪਈ ਹੈ, ਜਾਂਦੀ ਵਾਰ ਦਰਸ਼ਨ ਕਰ ਲਵੋ ਤੇ ਆਪਣਾ ਕਮਰ ਕੱਸਾ ਖੋਲ ਕੇ ਇਹਨਾਂ ਦੇ ਮੁੱਖ ਦੇ ਉੱਪਰ ਪਾ ਦਿਓ, ਇਹ ਕਫਨ ਹੋਵੇਗਾ। ਤੇ ਬਾਜਾਂ ਵਾਲੇ ਬਾਪੂ ਨੇ ਕੀ ਆਖਿਆ ਫਿਰ, ਇੱਧਰ ਜਾਫਰ ਵੇਗ ਉਹਨਾਂ ਦਾ ਭਤੀਜਾ ਮਾਰਿਆ ਗਿਆ, ਭਰਾ ਮਾਰੇ ਗਏ, ਤਾਂ ਜਾ ਕੇ ਸੂਬੇਦਾਰ ਲਾਹੌਰ ਦੇ ਕੋਲ ਪੱਟਣ ਲੱਗ ਪਏ। ਇੱਧਰ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੇ ਫਰਜ਼ੰਦ ਦੇ ਬਾਬਤ ਭਾਈ ਦਇਆ ਸਿੰਘ ਨੇ ਉਹਨਾਂ ਨੂੰ ਕੀ ਆਖਿਆ ਸੀ, ਦਇਆ ਸਿਆਂ ਕਿਹੜੀ ਮੋਹ ਦੀ ਖੁੱਬੜੀ ਵਿੱਚ ਖੁੱਭ ਗਿਆ ਹੈ? ਅਜੀਤ ਸਿੰਘ ਦੀ ਗੱਲ ਕਰਦੇ ਹੋ, ਆ ਸਾਰੇ ਮੇਰੇ ਅਜੀਤ ਸਿੰਘ ਤੋਂ ਵੱਧ ਕੇ ਪਏ ਹੋਏ ਨੇ। ਜੇ ਮੈਂ ਅੱਜ ਅਜੀਤ ਸਿੰਘ ਦੀ ਲਾਸ਼ ਦੇ ਉੱਪਰ ਕਫਨ ਪਾ ਦਿੱਤਾ ਨਾ, ਤਾਂ ਆਉਣ ਵਾਲੇ ਵਿੱਚ ਸਾਹਮਣੇ ਵਿੱਚ ਮਿਹਣੇ ਲੋਕਾਂ ਨੇ ਪਤਾ ਕਿਹੜੇ ਮਰਨੇ ਆ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਾਂ ਨੂੰ ਪੁੱਤ ਸਮਝਿਆ ਤੇ ਸਿੱਖਾਂ ਨੂੰ ਗੈਰ ਸਮਝਿਆ। ਫਿਰ ਇਹ ਬਾਪੂ ਕੀ ਆਖਦਾ ਤਲਵੰਡੀ ਸਾਹਿਬੋ ਕਿ ਦਮਦਮਾ ਸਾਹਿਬ, ਜਦੋਂ ਗੁਰੂ ਕੇ ਮਹਿਲ ਆਉਂਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਤਖ਼ਤ ਤੇ ਸਵਾਈਮਾਨ ਹੁੰਦੇ ਆ, ਮਾਤਾ ਜੀ ਪੁੱਛਦੇ ਨੇ ਸਿੰਘ ਨਜ਼ਰ ਆ ਰਹੇ ਹੈ, ਕੁਛ ਨਿਕਟ ਵਰਤੀ ਨਹੀਂ ਨਜ਼ਰ ਆ ਰਿਹਾ, ਪਰ ਸਾਹਿਬਜ਼ਾਦੇ ਚਾਰੇ ਨਜ਼ਰ ਨਹੀਂ ਆ ਰਹੇ, ਸਿਰ ਦੇ ਸਾਈਆਂ ਕਿੱਥੇ ਨੇ ਚਾਰੋ ਸਾਹਿਬਜ਼ਾਦੇ? ਪਾਤਸ਼ਾਹ ਨੇ ਕੀ ਆਖਿਆ ਫਿਰ? ਪਾਤਸ਼ਾਹ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁੱਤ ਚਾਰ, ਚਾਰ ਮੁੰਗੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਆਪਣੇ ਪੁੱਤਰਾਂ ਨੂੰ ਉਨਾ ਪਿਆਰ ਨਹੀਂ ਕੀਤਾ ਜਿੰਨਾ ਸਿੱਖਾਂ ਨੂੰ ਪਿਆਰ ਕੀਤਾ। ਇੱਕ ਬਾਪੂ ਨੇ ਹੋਰ ਕੀ ਵਚਨ ਆਖਿਆ, ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ। ਹੈ ਕੋ ਦੁਨੀਆਂ ਦਾ ਰਹਿਬਰ ਇਹ ਗੱਲ ਆਖਣ ਵਾਲਾ? ਹੈ ਕੋ ਦੁਨੀਆਂ ਦਾ ਰਹਿਬਰ ਜਿਹੜੀ ਇਹ ਬਾਤ ਆਖੇ ਕਿ ਮੈਂ ਉਜੜਦਾ ਤਾਂ ਉਜੜ ਜਾਵਾਂ, ਮੇਰੀ ਉਮਤ ਵਸਦੀ ਰਹਿਣੀ ਚਾਹੀਦੀ ਹੈ? ਕਿਸੇ ਨੇ ਨਹੀਂ ਆਖਿਆ। ਮੈਂ ਵਾਰਤਾ ਕਹਿ ਰਿਹਾ ਨਾ ਜਾਫਰ ਵੇਗ ਦੀ, ਪੱਟੀ ਵਾਲੇ ਚੌਧਰੀ ਦੀ, ਭਤੀਜੇ ਮਾਰੇ ਗਏ ਬਰਦਾਸ਼ਤ ਨਾ ਹੋਏ, ਲਾਸ਼ਾਂ ਚੱਕੀਆਂ, ਖਾਨ ਬਹਾਦਰ ਜ਼ਕਰੀਆ ਖਾਨ ਦੇ ਕੋਲ ਜਾ ਕੇ ਪਿੱਟਣ ਲੱਗ ਪਿਆ, ਚੌਧਰੀ ਸਾਹਿਬ ਸੂਬੇਦਾਰ ਸਾਹਿਬ ਅਸੀਂ ਚੌਧਰੀਆਂ ਇਲਾਕੇ ਦੇ ਤੁਹਾਡੇ ਥਾਪੇ ਹੋਏ ਹਾਂ, ਤੁਸੀਂ ਸਾਨੂੰ ਆਖਿਆ ਕਿ ਘੱਟ ਗਿਣਤੀ ਤੇ ਸੱਚ ਬੋਲਣ ਵਾਲਿਆਂ ਨੂੰ ਦਬਾ ਕੇ ਰੱਖਣਾ, ਅਸਾਂ ਘੱਟ ਗਿਣਤੀ ਤੇ ਸੱਚ ਬੋਲਣ ਵਾਲਿਆਂ ਦੀ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਤੇ ਉਹਨਾਂ ਨੇ ਮੇਰੇ ਭਤੀਜੇ ਮਾਰਤੇ, ਮੇਰੇ ਭਰਾ ਮਾਰਤੇ ਹੈ, ਇਹ ਸਾਡੇ ਵਾਸਤੇ ਇਨਾਮ ਹੈ, ਇਹ ਸਾਡੇ ਵਾਸਤੇ ਜਗੀਰ ਹੈ। ਜੇ ਤੁਹਾਡੀ ਚਾਕਰੀ ਕਰਦਿਆਂ ਹੋਇਆ ਸਾਡਾ ਪਰਿਵਾਰ ਸੁਰੱਖਿਅਤ ਨੇ, ਫਿਰ ਤੁਹਾਡੀ ਚਾਕਰੀ ਕਰਨ ਦਾ ਕੀ ਫਾਇਦਾ ਹੈ? ਹੁਣ ਖਾਨ ਬਹਾਦਰ ਜ਼ਕਰੀਆ ਖਾਨ ਅੰਦਰੋਂ ਡਰਿਆ ਆ ਵੀ ਕੀਤਾ ਕੀ ਜਾਵੇ। ਇਹ ਕਹਿਣ ਲੱਗਾ ਕਿ ਥੋੜਾ ਸਮਾਂ ਦਿਓ, ਮੈਂ ਵਿਚਾਰ ਕਰਦਾ ਹਾਂ, ਮੈਂ ਤੁਹਾਡੇ ਨਾਲ, ਫਿਕਰ ਨਾ ਕਰੋ। ਜਾਫਰ ਵੇਗ ਹੋਰ ਉਹਦੇ ਮਿਰਚਾਂ ਲੱਗੀਆਂ ਪਈਆਂ ਨੇ, ਅੱਗ ਲੱਗੀ ਪਈ ਹੈ ਸੀਨੇ ਦੇ ਉੱਪਰ, ਮੋਠ ਦਲੇ ਗਏ ਨੇ। ਉਹ ਕਹਿਣ ਲੱਗਾ ਕਿ ਜੇ ਭਤੀਜਿਆਂ ਦੀ ਮੌਤ ਦਾ ਬਦਲਾ ਨਾ ਲਿਆ ਨਾ, ਤਾਂ ਇਸੇ ਦਰਬਾਰ ਦੇ ਵਿੱਚ, ਲਾਹੌਰ ਦਰਬਾਰ ਦੇ ਵਿੱਚ ਤੇਰੇ ਸਾਹਮਣੇ ਮੈਂ ਆਪਣੇ ਕੁਝ ਮਾਰ ਕੇ ਆਤਮ ਹੱਤਿਆ ਕਰ ਲਵਾਂਗਾ। ਖਾਨ ਬਹਾਦਰ ਜ਼ਕਰੀਆ ਖਾਨ ਸੂਬੇਦਾਰ ਜਿਹੜਾ ਇਹ ਹੋਰ ਡਰ ਗਿਆ। ਉਹ ਕਹਿੰਦਾ ਇਵੇਂ ਨਾ ਕਰੋ, ਇਸ ਤੋਂ ਅੱਗੇ ਕੀ ਹੋਇਆ? ਫਿਰ ਇਹਨਾਂ ਨੇ ਕਿਹੜਾ ਗੁਰਮਤਾਂ ਕਿਹੜੀ ਸਲਾਹ ਕੀਤੀ ਹੈ?
1: ਮੈਂ ਕੱਲ ਰੋਜ਼ ਨੂੰ ਇਹ ਪ੍ਰਸੰਗ ਫਿਰ ਇਸ ਤੋਂ ਅੱਗੇ ਕਹਿਣ ਦਾ ਯਤਨ ਕਰਾਂਗਾ। ਆਓ, ਸਮਾਂ ਹੋ ਗਿਆ ਪਾਠ ਬੋਧ ਸਮਾਗਮ ਦਾ, ਆਰੰਭ ਤਾਂ ਅੱਜ ਸ਼ਹੀਦੀ ਸਮਾਗਮ ਤੋਂ ਬਾਅਦ, ਫਿਰ ਅੱਜ ਜਿਹੜਾ ਥੋੜ੍ਹੇ ਦਿਨ ਲਈ ਵਿਰਾਮ ਦਿੱਤਾ ਸੀ, ਅੱਜ ਫਿਰ ਆਰੰਭਤਾ ਹੋ ਰਹੀ ਹੈ। ਸਮੁੱਚੀਆਂ ਗੁਰੂ ਨਾਨਕ ਨਾਮ ਲਈ ਬਸ ਸਿੱਖ ਸੰਗਤਾਂ, ਤੁਸੀਂ ਘਰ ਦੇ ਬੈਠੇ ਲਾਈਵ ਬੈਠੇ ਸੁਣ ਰਹੇ ਹੋ, ਜਿਹੜੀਆਂ ਸੰਗਤਾਂ ਪਹੁੰਚੀਆਂ ਨੇ ਜੀਓ ਆਇਆਂ ਨੂੰ, ਜਿਹੜੀ ਅੱਗੇ ਸੰਥਿਆ ਚੱਲਣੀ ਹੈ, ਜਿਹੜੇ ਜਿਹੜੇ ਗੁਰਸਿੱਖ ਪਿਆਰੇ ਹਜੇ ਨਹੀਂ ਪਹੁੰਚੇ, ਉਹਨਾਂ ਦੇ ਚਰਨਾਂ ਵਿੱਚ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਦਰਬਾਰ ਹਾਲ ਦੇ ਅੰਦਰ ਪਹੁੰਚ ਕਰਕੇ ਜੋ ਪਾਠ ਬੋਧ ਸਮਾਗਮ ਪ੍ਰਾਰੰਭ ਹੋ ਰਿਹਾ ਹੈ, ਸਾਰੀਆਂ ਸੰਗਤਾਂ ਲਾਹਾ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਿਓ। ਔਰ ਆਓ ਗੁਰੂ ਪਾਤਸ਼ਾਹ ਕਿਰਪਾ ਕਰਨ, ਕੱਲ੍ਹ ਰੋਜ਼ ਨੂੰ ਸਵੇਰੇ 6 ਵਜੇ ਪੰਜ ਸਿੰਘ ਸਾਹਿਬਾਨ ਖੰਡੇ ਵਾਟੇ ਦੀ ਪਹੁਲ ਤਿਆਰ ਕਰਨਗੇ। ਜਿਨ੍ਹਾਂ ਨੇ ਖੰਡੇ ਵਾਟੇ ਦੀ ਪਹੁਲ ਲਈ ਹੈ ਉਹਨਾਂ ਦੇ ਚਰਨਾਂ 'ਤੇ ਨਮਸਕਾਰ, ਉਹਨਾਂ ਨੂੰ ਮੁਬਾਰਕਬਾਦ ਹੈ। ਜਿਨ੍ਹਾਂ ਨੇ ਹਜੇ ਤੱਕ ਵੀ ਖੰਡੇ ਵਾਟੇ ਦੀ ਪਹੁਲ ਨਹੀਂ ਲਈ, ਉਹਨਾਂ ਦੇ ਚਰਨਾਂ ਦੇ ਵਿੱਚ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ, ਭਾਈ ਸਵੇਰੇ ਪੰਜ ਸਿੰਘ ਸਾਹਿਬਾਨ ਤਿਆਰ ਬਾਰ ਤਿਆਰ ਹੋ ਗਏ, ਖੰਡੇ ਵਾਟੇ ਦੀ ਪਹੁਲ ਤਿਆਰ ਕਰਨਗੇ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆ ਪੰਜਾਂ ਸਿੰਘਾਂ ਦੇ ਕੋਲੋਂ, ਸਣ ਕੇਸੀ ਇਸ਼ਨਾਨ ਕਰਕੇ, ਸਵਸਥ ਵਸਤਰ ਪਹਿਨ ਕਰਕੇ, ਗੁਰਦੁਆਰਾ ਸਾਹਿਬ ਪਹੁੰਚ ਕਰਕੇ, ਔਰ ਜਿੱਥੇ ਅੰਮ੍ਰਿਤ ਸੰਚਾਰ ਹੋਵੇਗਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ, ਕਿਕਾਰ ਆਪ ਜੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਹੋ ਜਾਣਗੇ। ਜੇਕਰ ਕੋਈ ਆਪਣੇ ਕੋਲੋਂ ਨਿੱਜੀ ਤੌਰ 'ਤੇ ਲੈ ਕੇ ਵੀ ਆਉਣਾ ਚਾਹੁੰਦਾ ਤਾਂ ਕੋਈ ਕਿਸੇ ਵਾਸਤੇ ਮੁਨਾਹੀ ਨਹੀਂ ਹੈ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਸਵੇਰੇ ਅੰਮ੍ਰਿਤ ਵੇਲੇ 6 ਵਜੇ ਨਿਤਨੇਮ ਦੀ ਸਮਾਪਤੀ ਤੋਂ ਉਪਰੰਤ ਖੰਡੇ ਵਾਟੇ ਦੀ ਪਹੁਲ ਤਿਆਰ ਹੋਵੇਗੀ। ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਭਾਈ ਖੰਡੇ ਵਾਟੇ ਦੀ ਪਹੁਲ ਲੈ ਕਰਕੇ, ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦੁਨੀਆਂ 'ਤੇ ਇੱਕੋ ਇੱਕ ਰਹਿਬਰ ਹੋਇਆ ਜਿਹਨੇ ਆਪਣੀ ਉਮਤ ਨੂੰ ਆਪਣੇ ਸਿੱਖਾਂ ਨੂੰ ਆਪਣੇ ਵਰਗਾ ਰੂਪ ਦੇ ਦਿੱਤਾ, ਅਤੇ ਕਈ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ। ਕਿਸੇ ਦੁਨੀਆਂ ਦੇ ਕਿਸੇ ਰਹਿਬਰ ਨੇ, ਕਿਸੇ ਬਾਬੇ ਨੇ ਇਹ ਨਹੀਂ ਆਖਿਆ ਕਿ ਤੁਸੀਂ ਮੇਰੇ ਤੋਂ ਬਾਅਦ ਮੇਰੀ ਗੱਦੀ 'ਤੇ ਵਾਰਸ ਬਣ ਸਕਦੇ ਹੋ। ਆਓ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਹਨੇ ਕਿਰਪਾ ਕੀਤੀ, ਜਿੱਥੇ ਸਿੱਖਾਂ ਨੂੰ ਕਿਹਾ ਕਿ ਸਿੱਖੋ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ, ਖਾਲਸਾ ਤਿਆਰ ਬਰ ਤਿਆਰ ਮੇਰਾ ਆਪਣਾ ਰੂਪ ਹੈ। ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਗੁਰੂ ਦਾ ਹੁਕਮ ਵਜਾਈਏ, ਕਿਉਂਕਿ ਪਾਤਸ਼ਾਹ ਦਾ ਬਚਨ ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਆਪਾਂ ਗੁਰੂ ਦੀ ਪ੍ਰਾਪ ਗੁਰੂ ਦੀ ਸ਼ਰਨ ਵਿੱਚ ਆਏ ਹਾਂ। ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ, ਦੁੱਖ ਬਿਨਸੈ ਸੁੱਖ ਪਾਇਆ, ਇੱਥੇ ਦੁੱਖਾਂ ਦਾ ਨਾਸ ਹੁੰਦਾ ਏ ਅਤੇ ਸੁੱਖਾਂ ਦਾ ਪ੍ਰਵੇਸ਼ ਹੁੰਦਾ। ਆਓ, ਹਰੇਕ ਮਨੁੱਖ ਦੁਨੀਆਂ 'ਤੇ ਸੁੱਖ ਚਾਹੁੰਦਾ ਏ ਅਤੇ ਸੁੱਖ ਮਿਲਦਾ ਕਿੱਥੋਂ? ਪਾਤਸ਼ਾਹ ਦਾ ਬਚਨ ਹੈ, ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਆਓ, ਅੰਮ੍ਰਿਤ ਵੇਲੇ ਦਾ ਗੁਰੂ ਪਾਤਸ਼ਾਹ ਮਹਾਰਾਜ ਜਾਗਣਾ, ਨਿਤਨੇਮ ਦੀ ਦਾਤ ਅਤੇ ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉਦਮ ਚਾਓ ਦਤਾਰ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਅਗਲਾ ਸਮਾਗਮ ਸਤਿਕਾਰ ਜੋ ਗੁਰੂ ਸਾਹਿਬ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਹੋਣੀ, ਆਪ ਜੀਆਂ ਨਾਲ ਸਾਂਝ ਪਾਉਣਗੇ ਭੁੱਲਾਂ ਦੇ ਖਿਮਾ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ, ਗੁਰੂ ਬਾਬਾ ਜੀ ਕਿਰਪਾ ਕਰਨ। ਅੰਮ੍ਰਿਤ ਵੇਲੇ ਦਾ ਜਾਗਣਾ, ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉਦਮ ਚਾਓ, ਪਰਿਵਾਰ ਵਿੱਚ ਏਕਾ ਇਤਫਾਕ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਦਤਾਰ ਦਾਤ ਬਖਸ਼ਿਸ਼ ਕਰਨ। ਲੋਕ ਸੁਖੀਆ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ ਅਤੇ ਉਹਨਾਂ ਦੇ ਸਤਿਕਾਰਯੋਗ ਢਾਡੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਸ਼ਹੀਦਾਂ ਦਾ ਪਾਵਨ ਪਵਿੱਤਰ ਇਤਿਹਾਸ ਢਾਡੀ ਵਾਰ ਰਾਹੀਂ ਸੁਣਾ ਕਰਕੇ ਨਿਹਾਲ ਕੀਤਾ ਹੈ। ਸੋ ਹੁਣ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਬਾਣੀ ਪਾਠ ਬੋਧ ਸਮਾਗਮ ਜੋ ਗੁਰੂ ਘਰ ਵਿਖੇ ਪਿਛਲੇ ਸਮੇਂ ਵਿੱਚ ਪ੍ਰਾਰੰਭ ਹੋਏ ਸਨ। ਸ਼ਹੀਦੀ ਸਮਾਗਮਾਂ ਦੇ ਕਰਕੇ ਜੋ 10 ਦਿਨ ਵਿਸ਼ਰਾਮ ਹੋਇਆ ਹੈ, ਸੋ ਹੁਣ ਅੱਜ ਸਮਾਗਮਾਂ ਦੀ ਆਰੰਭਤਾ ਹੋਣ ਜਾ ਰਹੀ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ, ਇਸੇ ਤਰ੍ਹਾਂ ਆਪ ਜੀ ਨੇ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਕੱਲ ਸਵੇਰੇ ਸਾਧ ਸੰਗਤ ਜੀ 6 ਵਜੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਣ ਜਾ ਰਹੀ ਹੈ। ਪੀ ਵਹ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਸੋ ਸਤਸੰਗ ਜੀ ਨੇ ਗੋਰੇ ਪੁਣੇ ਦੀ ਜੂਠ ਨੂੰ ਲਾ ਕੇ ਖੰਡੇ ਬਾਟੇ ਦੀ ਪਾਹੁਲ ਛਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਸਪੁੱਤਰੀਆਂ ਬਣੀਏ ਤਾਂ ਹੀ ਇਹ ਸਾਡੇ ਮਨਾਏ ਹੋਏ ਪੁਰਬ ਦਿਹਾੜੇ ਇਹ ਸਫਲੇ ਨੇ। ਜੇ ਇਹਨਾਂ ਤੋਂ ਸਿੱਧ ਲੈ ਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਹਿਰਦੇ ਵਿੱਚ ਕਮਾਵਾਂਗੇ। ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਸਤਸੰਗ ਜੀਓ ਅੱਜ ਗੁਰੂ ਘਰ ਵਿਖੇ ਤਿੰਨ ਸ਼੍ਰੀ ਅਖੰਡ ਸਾਹਿਬ ਪ੍ਰਾਰੰਭ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਸ਼੍ਰੀ ਅਖੰਡ ਸਾਹਿਬ ਪਿੰਡ ਦੁਸਾਂਧ ਕਲਾਂ ਜ਼ਿਲ੍ਹਾ ਮੋਗੇ ਦੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ ਨੂੰ ਸਮਰਪਿਤ ਪ੍ਰਾਰੰਭ ਹੋਏ ਨੇ। ਐਤਵਾਰ ਨੂੰ ਸਤਸੰਗ ਦੀ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਇਸ ਹਫ਼ਤੇ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਦੀਵਾਨ ਸਜਣੇ ਹਨ। ਸੋ ਸਤਸੰਗ ਜੀ ਆਪ ਜੀ ਨੇ ਸ਼ਹੀਦੀ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸੰਗਤਾਂ ਨੇ ਬੇਅੰਤ ਸਹਿਯੋਗ ਬਖਸ਼ਿਸ਼ ਕੀਤਾ ਹੈ। ਸਮੁੱਚੀਆਂ ਹੀ ਸੰਗਤਾਂ ਦਾ ਗੁਰੂ ਘਰ ਵੱਲੋਂ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਸਤਸੰਗ ਜੀ ਜੋ ਜੁਲਾਈ ਦੇ ਅਖੀਰਲੇ ਮਹੀਨੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਵਿਖੇ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੀਰੀ ਪੀਰੀ ਦਿਵਸ ਵੱਡੇ ਪੱਧਰ ਦੇ ਉੱਪਰ ਗੁਰੂ ਘਰ ਵਿਖੇ ਮਨਾਏ ਜਾਂਦੇ ਨੇ। ਸੋ ਉਹ ਵੀ ਸਤਸੰਗ ਜੀ ਉਹ ਅਖੀਰਲੇ ਹਫ਼ਤਿਆਂ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਗੁਰੂ ਘਰ ਵਿਖੇ ਜੋ ਵਿਸ਼ੇਸ਼ ਸਮਾਗਮ ਸਜਣੇ ਹਨ ਅਤੇ 1 ਅਗਸਤ ਨੂੰ ਜੋ ਸਾਲਾਨਾ ਮੀਰੀ ਪੀਰੀ ਨਗਰ ਕੀਰਤਨ ਹੈ, ਆਪ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। ਆਪ ਜੀ ਨੇ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਸੋ ਸਤਸੰਗ ਜੀ ਉਹ ਆਓ ਹੁਣ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਅੰਮ੍ਰਿਤ ਰੂਪ ਗੁਰਬਾਣੀ ਪਾਠ ਬੋਧ ਸਮਾਗਮ ਦੇ ਨਾਲ ਜੁੜੀਏ। ਜਿਨ੍ਹਾਂ ਸਮਾਂ ਸਿੰਘ ਤਿਆਰੀ ਕਰਦੇ ਨੇ ਉਹਨਾਂ ਸਮਾਂ ਗੁਰਮੰਤਰ ਸਿਮਰਨ ਦਾ ਜਾਪ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ।

ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਆਪ ਸੰਗਤਾਂ ਨੇ ਰੱਬੀ ਬਾਣੀ, ਧੁਰ ਕੀ ਬਾਣੀ, ਅਕਾਲੀ ਬਾਣੀ ਦੇ ਪਿਛਲੇ ਕੁਝ ਸਮੇਂ ਤੋਂ ਕੀਰਤਨ ਹਰ ਜਸ ਸਰਵਣ ਕੀਤੇ ਹਨ। ਅੱਜ ਦਸ ਛੁੱਟੀਆਂ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਆਪਾਂ ਫੇਰ ਮੁੜ ਕੇ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਬਾਣੀ ਦੇ ਪਾਠ ਬੋਧ ਨੂੰ ਸੁਣਨ ਕਰਨ ਵਾਸਤੇ ਗੁਰੂ ਕੇ ਹਜ਼ੂਰ ਇਕੱਤਰ ਹੋਏ ਹਾਂ। ਆਓ ਸ਼ਰਧਾ, ਪ੍ਰੇਮ, ਭਾਵਨਾ, ਸਤਿਕਾਰ, ਅਦਬ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਪੜ੍ਹੀਏ, ਸੁਣੀਏ ਅਤੇ ਵਿਚਾਰੀਏ। ਸਾਧ ਸੰਗਤ ਜੀ, ਹੁਣ ਤੱਕ ਆਪਾਂ 384 ਅੰਗ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਬਾਣੀ ਦੇ ਪਾਠ ਬੋਧ ਸਰਵਣ ਕੀਤੇ ਹਨ। 384 ਅੰਗ ਦੇ ਉੱਪਰੋਂ ਹੀ ਪਾਠ ਅੱਜ ਪ੍ਰਾਰੰਭ ਹੋਣਗੇ। ਸੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਰਹਿਬਰ, ਚਵਰ ਛਤਰ ਤਖ਼ਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਇਹ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮਹਾਨ ਜੱਗ ਅੰਦਰ ਸਾਨੂੰ ਬੈਠਣ ਦਾ ਸੁਭਾਗ ਬਖਸ਼ਿਆ ਹੈ। ਸਾਧ ਸੰਗਤ ਜੀ, ਬਹੁਤ ਵੱਡੇ ਭਾਗਾਂ ਦੇ ਨਾਲ ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ ਜਦੋਂ ਅਸੀਂ ਪਾਵਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਬੋਧ, ਸ਼ੁੱਧ ਪਾਠ ਬੋਧ ਜਾਂ ਸ਼ੁੱਧ ਪਾਠ ਸੁਣਦੇ ਹਾਂ। ਇਤਿਹਾਸਿਕ ਪ੍ਰਮਾਣ ਆਪਾਂ ਪਿੱਛੇ ਸਾਧ ਸੰਗਤ ਜੀ ਬਹੁਤ ਸਰਵਣ ਕੀਤੇ ਹਨ। ਪਿਛਲੇ ਦਿਨੀ ਆਪਾਂ ਦਿਹਾੜੇ ਵੀ ਮਨਾਏ ਨੇ। ਸੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਸਾਧ ਸੰਗਤ ਜੀ ਆਪਾਂ ਕੱਲ ਮਨਾਇਆ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਮੁੱਖ ਮੰਤਵ ਸ਼ਹੀਦੀ ਦਾ ਦੇਣ ਦਾ ਸਿਰਫ ਤੇ ਸਿਰਫ ਗੁਰਬਾਣੀ ਦਾ ਸਾਧ ਸੰਗਤ ਜੀ ਵੱਡਾ ਇਹੀ ਕਾਰਨ ਬਣਦਾ ਹੈ ਮਹਾਰਾਜ ਜੀਆਂ ਦੀ ਸ਼ਹੀਦੀ ਦਾ ਕਿ ਗੁਰਬਾਣੀ ਜਿਹੜੀ ਹੈ ਉਹ ਸੰਸਾਰ ਦੇ ਵਿੱਚ ਪ੍ਰਗਟ ਹੋਵੇ। ਗੁਰੂ ਕੀ ਗੁਰਬਾਣੀ ਦੇ ਵਾਸਤੇ ਆਪਣੀ ਸ਼ਹਾਦਤ ਗੁਰੂ ਨੇ ਹੀ ਦਿੱਤੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਦਾ ਜਿੰਨੇ ਕਾਰਨ ਬਣਦੇ ਨੇ ਉਹਨਾਂ ਦੇ ਵਿੱਚੋਂ ਇੱਕ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਮੌਕੇ ਦੀ ਹਕੂਮਤ ਬੈਠੀ ਹੋਈ ਮੁਗਲ ਹਕੂਮਤ ਚਾਹੁੰਦੀ ਸੀ ਕਿ ਗੁਰੂ ਕੀ ਗੁਰਬਾਣੀ ਦੇ ਵਿੱਚ ਜਿਹੜੀ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਕੁਝ ਚੀਜ਼ਾਂ ਉਹ ਦਰਜ ਕੀਤੀਆਂ ਜਾਣ, ਜਿਵੇਂ ਆਪਾਂ ਪਿੱਛੇ ਕਾਨਾ, ਭੀਲੂ ਇਤਿਆਦਿਕ ਭਗਤ ਬਾਣੀ ਦੀ ਆਰੰਭਤਾ ਤੇ ਉਥਾਨਕਾ ਰੂਪ ਕੁਝ ਸ਼ਬਦ ਸੁਣੇ ਸਨ ਵੀ ਬਹੁਤ ਸਾਰੇ ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਕੋਲ ਆਏ ਤੇ ਆਣ ਕੇ ਕਹਿੰਦੇ ਸੱਚੇ ਪਾਤਸ਼ਾਹ ਸਾਡੀ ਵੀ ਬਾਣੀ ਦਰਜ ਕਰੋ। ਮਹਾਰਾਜ ਜੀਆਂ ਨੇ ਗੁਰਬਾਣੀ ਪੜ੍ਹੀ, ਸਾਰਿਆਂ ਦੇ ਲਿਖੇ ਹੋਏ ਬੋਲਾਂ ਨੂੰ ਪੜ੍ਹ ਕੇ ਕੇਵਲ ਤੇ ਕੇਵਲ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸੰਬੋਧਨ ਹੋ ਕੇ ਉਚਾਰਨ ਕੀਤੇ ਹੋਏ ਸ਼ਬਦਾਂ ਨੂੰ ਹੀ ਸਾਧ ਸੰਗਤ ਜੀ ਮੁੱਖ ਰੱਖ ਕੇ ਗੁਰਬਾਣੀ ਚ ਪੂਰਨ ਭਗਤਾਂ ਦੀ ਗੁਰਬਾਣੀ ਹੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ। ਪਰ ਹਕੂਮਤ ਦੇ ਕੁਝ ਲੋਕ ਇਹ ਚਾਹੁੰਦੇ ਸਨ, ਉਹਨਾਂ ਦੀ ਇਹ ਇੱਛਾ ਸੀ ਕਿ ਆਪਾਂ ਏਦਾਂ ਕਰੀਏ ਕਿ ਜਿਹੜਾ ਹੈ ਇਹ ਇਹਦੇ ਵਿੱਚ ਆਪਣੇ ਇਸ਼ਟਾਂ ਦੀ ਜਿਨ੍ਹਾਂ ਨੂੰ ਉਹ ਮੰਨਦੇ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਕਹਿੰਦੇ ਸੀ ਕਰਨ ਨੂੰ ਬਾਦਸ਼ਾਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕੇਵਲ ਨਿਰੋਲ ਕਿਸੇ ਇਨਸਾਨੀ ਸਰੀਰ ਦੀ ਸਿਫਤ ਨਾ ਉਚਾਰਨ ਦੇ ਉਚਾਰਨ ਨਾ ਲਿਖਣ ਦੇ ਵਿੱਚ ਹੱਕ ਦੇ ਵਿੱਚ ਨਾ ਹੋਣ ਕਰਕੇ ਵੀ ਗਰੀਬ ਨਵਾਜ ਜੀਆਂ ਦੀ ਸ਼ਹਾਦਤ ਦਾ ਇਹ ਮੁੱਖ ਕਾਰਨ ਹੈ। ਸੋ ਸਾਧ ਸੰਗਤ ਜੀ, ਗੁਰਬਾਣੀ ਨਿਰੋਲ ਉਸ ਅਕਾਲ ਦੀ, ਉਸ ਰੱਬ ਦੀ, ਉਸ ਵਾਹਿਗੁਰੂ ਦੀ ਬਾਣੀ ਹੈ। ਇਸ ਦੇ ਵਿੱਚ ਕਿਸੇ ਹੋਰ ਦਾ ਸਾਧ ਸੰਗਤ ਜੀ ਕੋਈ ਵੀ ਜਿਹੜਾ ਸੰਸਾਰੀ ਪੱਖ ਨਹੀਂ, ਕੇਵਲ ਨਿਰੋਲ ਨਾ ਇਤਿਹਾਸਕ ਵੀ ਕੇਵਲ ਟੂਕ ਮਾਤਰ ਪ੍ਰਮਾਣ ਨੇ ਇਤਿਹਾਸ ਦਾ ਪ੍ਰਮਾਣ, ਇੱਕ ਸ਼ਬਦ ਪੂਰਾ ਇਤਿਹਾਸ ਦਾ ਕੋਈ ਵੀ ਨਹੀਂ ਆਉਂਦਾ ਉਹਦੇ ਚ ਅਖੀਰ ਤੇ ਗੱਲ। ਜਿਵੇਂ ਆਪਾਂ ਪਿੱਛੇ ਇੱਕ ਸ਼ਬਦ ਪੜ੍ਹਿਆ ਸੀ ਇਤਿਹਾਸਕ, ਅੱਜ ਵੀ ਕੁਝ ਇਤਿਹਾਸਕ ਸ਼ਬਦ ਆਉਣਗੇ। ਸੋ ਮਹਾਰਾਜ ਜੀਆਂ ਦੇ ਕੋਲ ਤਿੰਨ ਪ੍ਰਕਾਰ ਦੀਆਂ ਬੇਨਤੀਆਂ ਕੀਤੀਆਂ ਸੀ ਸਿੱਖਾਂ ਨੇ ਵੀ ਕੋਈ ਯਤਨ ਕਰੀਏ, ਕੋਈ ਮਨੁੱਖ ਭੇਜੀਏ ਜਾਂ ਕੋਈ ਚਿੱਠੀ ਭੇਜੀਏ। ਤੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਅਸੀਂ ਤੇ ਹਰੀ ਨੂੰ ਹੀ, ਵਾਹਿਗੁਰੂ ਨੂੰ ਹੀ ਸਾਰਾ ਕੁਝ ਜਾਣਦੇ ਹਾਂ। ਸੋ ਸਾਧ ਸੰਗਤ,
ਗਰੀਬ ਨਵਾਜ਼ੀਆਂ ਨੇ ਇਹ ਮਹਾਨ ਸਾਡੇ ਕਲਯੁਗੀ ਜੀਵਾਂ ਪਰ ਦਰਸ ਕੀਤਾ ਹੈ। ਆਓ ਸੱਤਵੇਂ ਘਰ ਤੋਂ ਬਾਣੀ ਪ੍ਰਾਰੰਭ ਹੋਣ ਜਾ ਰਹੀ ਹੈ। 384 ਅੰਗ ਦੇ ਉੱਪਰ ਇੱਕ ਓਅੰਕਾਰ ਸਤ

ਤਨ ਸੋਹਿਆ ਇਥੋਂ ਸਾਧ ਸੰਗਤ ਜੀ ਪਾਵਨ ਬਾਣੀ ਘਰ ਸਤਵਾਂ ਜਿੱਥੇ ਆਰੰਭ ਹੁੰਦਾ ਹੈ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਜੀ।

0: ਤੁਮ ਹੈ ਸੁਹਾਗ, ਤੁਮ ਘਰ ਲਾਲਨ ਤੁਮ ਘਰ ਭਾਗ।
1: ਲਾਲਨ ਥੋੜਾ ਜਿਹਾ ਜਿਵੇਂ ਉਚਾਰਨ ਕੱਸ ਕੇ ਕੀਤਾ ਗਿਆ ਇਸੇ ਤਰ੍ਹਾਂ ਕਰਨਾ, ਲਾਲਨ ਪੋਲਾ ਨਹੀਂ ਕਰਨਾ, ਤੁਮ ਘਰ ਲਾਲਨ ਤੁਮ ਘਰ ਭਾਗ।

ਪਾਠ ਇੱਕ ਤੇ ਸੰਬੰਧਕ ਕਰਨਾ, ਇੱਕ ਥੋੜਾ ਜਿਹਾ ਠਾਠਾ ਪਾਠ ਕੱਸ ਕੇ ਕਰਨਾ, ਠਾਠਾ ਨਹੀਂ ਕਹਿਣਾ, ਜਿਵੇਂ ਉਚਾਰਨ ਕੀਤਾ ਗਿਆ ਹੈ ਇਸੇ ਤਰ੍ਹਾਂ ਲੋਗਨ ਸਿਓ ਮੇਰਾ ਠਾਠਾ ਬਾਗਾ।

0: ਕੁੰਡਲੀਆ ਬਸਤਰ ਉਡਲੀਆ ਸੇਜ ਸੁਖਲੀਆ ਇਸੇ ਜਿਹੜੇ ਲੀਆ ਤੋਂ ਪਾਠ ਜਿਹੜੇ ਨੇ ਉਹ ਸਾਧ ਸੰਗਤ ਜੀ ਤੋੜਨੇ ਹਨ ਜਿਵੇਂ ਗਰਬਲੀਆ ਨਹੀਂ ਉਚਾਰਨ ਕਰਨਾ ਇਸੇ ਤਰ੍ਹਾਂ ਪਿੱਛੇ ਵੀ ਕੁੰਡਲੀਆ ਹੋਰ ਕਿਸੇ ਢੰਗ ਦੇ ਨਾਲ ਹੀ ਕੁੰਡਲੀਆ ਜਿਵੇਂ ਉਚਾਰਨ ਕੀਤਾ ਇਸੇ ਤਰ੍ਹਾਂ ਕਰਨਾ ਜਦੋਂ ਚਾਰ ਸ਼ਬਦਾਂ ਤੋਂ ਵੱਧ ਪੰਜ ਸ਼ਬਦ ਆਇਆ ਜਿਵੇਂ ਹੁਣ ਗਰਭ ਆਇਆ ਤੇ ਕਈ ਵਾਰ ਸਾਡੇ ਕੋਲ ਗਰਬਲੀਆ ਬੋਲਿਆ ਜਾਂਦਾ ਉਹ ਉਚਾਰਨ ਨਹੀਂ ਕਰਨਾ ਗਰਬਲੀਆ ਇਵੇਂ ਜਿਵੇਂ ਉਚਾਰਨ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਕਰਨਾ ਉਹ ਚਾਲ ਦੇ ਮੁਤਾਬਕ ਚਾਲ ਨੂੰ ਵੀ ਮੁੱਖ ਰੱਖਣਾ ਲੀਆ ਅਗਲੀ ਚਾਲ ਦੇ ਵਿੱਚ ਰੀਆ ਇਹ ਜਿਹੜੀ ਚਾਲ ਹੈ ਇੱਕ ਸਾਰ ਆਪ ਜੀ ਸਰਵਣ ਕਰੋਗੇ ਇਸੇ ਤਰ੍ਹਾਂ ਹੀ ਉਚਾਰਨ ਕਰਨੇ ਹਨ ਜੀ
1: ਰਹਾਉ ਤਲੈ ਕੁੰਚਰੀਆ ਸਿਰ ਕਣਕ ਛਤਰੀਆ

0: ਹਾਰ ਰਸ ਬਿਨ ਸਭ ਸਵਾਦ ਫਿਕਰੀਆ।
1: ਹਾਂਜੀ, ਫਿਕਰੀਆ ਪਾਠ ਜਿਹੜਾ ਹੈ ਇਹ ਕੱਸ ਕੇ ਹੀ ਕਰਨਾ, ਫਿਕਰੀਆ ਨਹੀਂ ਕਹਿਣਾ, ਫਿਕਰੀਆ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ।
0: ਬੇਕਾਰ ਮਾਇਆ ਛਲੀਆ, ਬੇਕਾਰ ਬਿਖਲੀਆ।
1: ਪੜ੍ਹ ਦੋ ਪੰਕਤੀ।

ਕੀਤਾ ਜਾਂਦਾ ਹੈ, ਬਨਸਪਤ ਵੀ ਕੀਤਾ ਜਾਂਦਾ। ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਿਫਲ ਪਾਠ ਪੋਲਾ ਕਰਨਾ, ਇਹਨੂੰ ਨਿਫਲ ਨਹੀਂ ਕਰਨਾ ਜਿਵੇਂ ਉਚਾਰਨ ਕੀਤਾ ਗਿਆ, ਨਿਫਲ ਨਾ ਕਾਈ। ਹਾਂਜੀ।

ਦੂਸਰੇ ਅੱਖਰ ਸ਼ਬਦ ਦੇ ਤੇ ਜਿਹੜਾ ਦੂਸਰੀ ਪੰਕਤੀ ਦਾ ਅਖੀਰਲਾ ਸ਼ਬਦ ਹੈ ਉਹਦੇ ਤੇ ਲਾਮ ਹੈ, ਪਰ ਥੱਲੇ ਦੋਵਾਂ ਲੱਲਿਆਂ ਦੇ ਦੋਵਾਂ ਸ਼ਬਦਾਂ ਦੇ ਹਲੰਤ ਲੱਗੀ ਹੈ। ਓਲਾ ਖੋਲੇ, ਇਹ ਖੋਲੇ ਵੀ ਥੋੜਾ ਜਿਹਾ ਭਾਰਾ ਕਰਨਾ, ਪਰ ਉੱਤੇ ਲੱਲੇ ਦੇ ਦੁਲਾਵਾਂ ਨਹੀਂ ਲੱਗਣ ਦੇਣੀਆਂ। ਹਾਂਜੀ।

ਦੋਵੇਂ ਬਿੰਦੀਆਂ ਲਾਈਆਂ ਧਿਆਨ ਦੇ ਨਾਲ ਆਵੇਂ ਦੋਵਾਂ ਅੱਖਰਾਂ ਤੇ ਬਿੰਦੀਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਸਗਲ ਦੂ ਸਗਲ ਸੂਖ ਜਾਂ ਤੂੰ ਚਿਤ ਆਵੇਂ।

ਇਹਨਾਂ ਦੀਆਂ ਪੰਕਤੀਆਂ ਅਖੀਰਲੀਆਂ ਤੇ ਆਪ ਜੀ ਬਿੰਦੀ ਦਰਸ਼ਨ ਕਰ ਰਹੇ ਹੋ ਅਖੀਰਲੇ ਪਾਠ ਤੇ, ਤੋ ਜਿਵੇਂ ਉਚਾਰਨ ਭਾਈ ਸਾਹਿਬ ਜੀ ਨੇ ਕੀਤਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਬਿੰਦੀ ਦੇ ਸਹਿਤ ਹੀ ਉਚਾਰਨ ਕਰਨੇ ਹਨ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਬਿੰਦੀ ਲੱਗੀ ਹੈ। ਸੋ ਕਈਆਂ ਵਾਧੂ ਪੂਰੇ ਸ਼ਬਦ ਦੇ ਵਿੱਚ ਅਖੀਰਲੇ ਪਦਾਂ ਤੇ ਤਕਰੀਬਨ ਬਿੰਦੀਆਂ ਹਨ। ਸੋ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਜਿੱਥੇ ਬਿੰਦੀ ਲੱਗੀ ਹੈ ਉੱਥੋਂ ਛੱਡਣੀ ਨਹੀਂ, ਉੱਥੇ ਉਹਦਾ ਉਚਾਰਨ ਜ਼ਰੂਰ ਕਰਨਾ। ਜਿੱਥੇ ਗਰੀਬ ਨਿਵਾਸ ਜੀਆਂ ਨੇ ਕਿਰਪਾ ਕੀਤੀ ਹੈ ਉਹਦਾ ਉਚਾਰਨ ਜ਼ਰੂਰ ਹੋਣਾ ਚਾਹੀਦਾ, ਜਿਵੇਂ ਭਾਈ ਸਾਹਿਬ ਜੀ ਨੇ ਉਚਾਰਨ ਕੀਤੇ ਹਨ ਬਿੰਦੀ ਸਹਿਤ, ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ।

0: ਕਥਾ, ਪਿਛਲੀ ਪੰਕਤੀ ਚ ਪਾਠ ਆਇਆ ਹੈ ਕਥਾ, ਕਥਾ ਪੋਲਾ ਹੀ ਲੱਥਾ ਕਸ ਕੇ। ਹਾਂਜੀ।
1: ਕਾਰਜ ਕਾਮ ਬਾਟ ਘਾਟ ਜਪੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ,

0: ਮਲ ਧੋਈ, ਥੋੜਾ ਜਿਹਾ ਸੰਬੰਧ ਜਿਹਾ ਨਾਲ ਜੋੜ ਕੇ ਤੇ ਮਲ ਪਾਠ ਬਿਲਕੁਲ ਨਹੀਂ ਕਰਨਾ, ਮਲ ਧੋਈ। ਹਾਂਜੀ,
1: ਜੋ ਪ੍ਰਾਨੀ ਕਾਹੂ ਨਾ ਆਵਤ ਕਾਮ, ਸੰਤ ਪ੍ਰਸਾਦ ਤਾਕੋ ਜਪੀਐ ਨਾਮ, ਸਾਧ ਸੰਗ

ਰਾਮ ਸੁਮਾਰੋ ਰਾਮ ਰਾਮਾ ਰਾਮਾ ਗੁਣ ਗਾਵੋ ਸੰਤ ਪ੍ਰਤਾਪ ਸਾਧਕੈ ਸੰਗੇ ਹਰਿ ਹਰਿ ਨਾਮ ਧਿਆਵੋ ਰੇ ਰਹਾਓ ਸਗਲ ਸਮੱਗਰੀ ਜਾ ਕੈ ਸੂਤ ਪਰੋਈ ਘਾਟ

0: ਨੇ ਇਸੇ ਤਰ੍ਹਾਂ ਟਿੱਪੀ ਸਹਿਤ ਹੀ ਉਚਾਰਨ ਕਰਨਾ ਆਨੰਦ ਕਰੈ ਨਾਨਕ ਕਾ ਸੁਆਮੀ। ਨਾਨਕ ਕਾ ਦੋ ਕੱਕੇ ਇਕੱਠੇ ਹਨ, ਇੱਕੋ ਉਚਾਰਨਾ ਹੋਵੇ, ਇਹਨਾਂ ਦਾ ਥੋੜਾ ਧਿਆਨ ਰੱਖਣਾ। ਹਾਂਜੀ।
1: ਆਸਾ ਮਹੱਲਾ ਪੰਜਵਾਂ, ਕੋਟ ਜਨਮ ਕੇ ਰਹੇ ਪਵਾਰੇ, ਦੁਲੱਭ ਦੇਹ ਜੀਤੀ ਨਹੀਂ ਹਾਰੇ।
0: ਦੁਲੱਭ ਲੱਲੇ ਤੇ ਜ਼ੋਰ ਦੇ ਕੇ ਤੇ ਜੀਤੀ ਥੋੜਾ ਜਿਹਾ ਕੱਸ ਕੇ ਜਿੱਤਣ ਦੀ ਗੱਲ ਹੋ ਰਹੀ ਹੈ। ਦੁਲੱਭ ਦੇਹ ਜੀਤੀ ਨਹੀਂ ਹਾਰੇ। ਹਾਂਜੀ।

0: ਮਿਟੀ ਇਤਿਹਾਸ ਅਗਿਆਨ ਅੰਧੇਰੇ।
1: ਇਸੇ ਹੀ ਤਰ੍ਹਾਂ ਜਿਵੇਂ ਮਿੱਟੀ ਬੋਲਿਆ ਭਾਈ ਸਾਹਿਬ ਨੇ, ਮਿੱਟੀ ਨਹੀਂ ਬੋਲਣਾ, ਮਿੱਟੀ ਪੋਲਾ ਹੀ ਬੋਲਣਾ ਇੱਥੇ। ਹਾਂਜੀ।
0: ਸਾਧ ਸੇਵਾ ਅੱਗ ਕੱਟੇ ਕਨੇਰੇ, ਸੁਖ ਸਹਿਜ ਆਨੰਦ ਘਨਾ, ਗੁਰ ਸੇਵਾ ਤੇ ਭਏ ਮਨ ਨਿਰਮਲ, ਹਰ ਹਰ ਹਰ ਹਰ ਨਾਮ ਸੁਣਾ ਰਹਾਉ। ਬਿਨਸਿਓ ਮਨ ਕਾ ਮੂਰਖ ਢੀਠਾ, ਪ੍ਰਭ ਕਾ ਭਾਣਾ ਲਾਗਾ ਮੀਠਾ, ਗੁਰ ਪੂਰੇ ਕੇ ਚਰਨ ਗਹੇ, ਕੋਟ ਜਨਮ ਕੇ ਪਾਪ ਲਹੇ, ਰਤਨ ਜਨਮ ਇਹੋ ਸਫਲ ਭਇਆ, ਕਹੋ ਨਾਨਕ ਪ੍ਰਭ ਕਰੀ ਮਇਆ। ਆਸਾ ਮਹੱਲਾ ਪੰਜਵਾ, ਸਤਿਗੁਰ ਆਪਣਾ ਸਦ ਸਦਾ ਸੰਭਾਰੇ, ਗੁਰ ਕੇ ਚਰਨ ਕੇਸ ਸੰਗ ਝਾਰੇ, ਜਾਗ ਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨ ਆਵਸ ਕੰਮ, ਝੂਠਾ ਮੋਹ ਮਿਥਿਆ ਪਸਾਰੇ।
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ।

ਜਦ ਉਸਦੀ ਕਵਿਤਾ ਦੇ ਉੱਤੇ, ਜਦ ਉਸਦੀ ਸ਼ਾਇਰੀ ਦੇ ਉੱਤੇ ਕੋਈ ਸ਼ਾਇਰ ਸਿਰੇ ਲਾ ਦੇਵੇ, ਉਹ ਦੱਸਦੇ ਨੇ। ਸੰਗੀਤਕਾਰ ਨੂੰ ਵੀ ਉਸ ਦਿਨ ਸੱਚੀ ਖੁਸ਼ੀ ਹੁੰਦੀ ਹੈ ਜਦ ਉਸਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦੱਸ ਦੇਵੇ। ਜਣੇ ਖਣੇ ਨੂੰ ਰਸਤੇ ਆ ਜਾਏਗਾ ਤੇ ਜਣਾ ਖਣਾ ਦਾਦ ਵੀ ਦੇ ਸਕਦਾ ਹੈ। ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ, ਇਹ ਵੀ ਮਹਿਸੂਸ ਕਰਦੇ ਹਾਂ। ਇਸ ਵਾਸਤੇ ਉਹ ਨੰਦ ਲਾਲ ਕੋਲ ਆਇਆ ਵੀ ਨੰਦ ਲਾਲ ਨੂੰ ਸੁਣਾਉਣਾ, ਬਹੁਤ ਵੱਡਾ ਸ਼ਾਇਰ ਹੈ, ਕਵੀ ਹੈ। ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਤੇ ਮਜਨੂ ਬਾਰੇ ਸੁਣਾਉਣੀਆਂ ਸਨ, ਕਿਤਾਬ ਬਹੁਤ ਵੱਡੀ ਲਿਖੀ। ਭਾਈ ਸਾਹਿਬ ਨੂੰ ਕਹਿਣ ਲੱਗਾ ਇਹ ਮੈਂ ਲਿਖੀ ਹੋਈ ਕਿਤਾਬ, ਇਹਦੇ ਚ ਇੱਕ ਭਾਗ ਵਿੱਚ ਲੈਲਾ ਦਾ ਜੀਵਨ, ਇੱਕ ਭਾਗ ਵਿੱਚ ਮਜਨੂ ਦਾ ਜੀਵਨ। ਮਜਨੂ ਤੋਂ ਉਸਨੇ ਕਥਾ ਆਰੰਭ ਕੀਤੀ, ਚਾਰ ਨਜ਼ਮਾਂ ਮਜਨੂ ਬਾਰੇ ਸੁਣਾਈਆਂ। ਭਾਈ ਸਾਹਿਬ ਬੜੇ ਜਜ਼ਬਾਤ ਦੇ ਡੁੱਬ ਗਏ, ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ। ਉਹ ਸ਼ਾਇਰ ਕਹਿਣ ਲੱਗਾ ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂ ਬਾਰੇ ਸੁਣਾਈਆਂ, ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਂਦਾ। ਪਰ ਅਸ਼ਕ ਬਾਹਰ ਹੋ ਗਏ ਸਨ, ਭਾਵ ਵਿਭੋਰ ਹੋ ਗਏ ਸਨ, ਹੱਥ ਨਾਲ ਇਸ਼ਾਰਾ ਕੀਤਾ, ਬੜੀ ਮੁਸ਼ਕਿਲ ਨਾਲ ਜ਼ਬਾਨ ਚੋਂ ਬੋਲ ਨਿਕਲੇ, ਮਗੋ ਅਜ਼ਹਾਲੇ ਲੈਲੀ, ਨਾ ਸੁਣਾ ਮੈਨੂੰ ਲੈਲਾ ਦਾ ਕਿੱਸਾ। ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀ ਦਾ ਹੈ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਜ। ਤੂੰ ਮੈਨੂੰ ਮਜਨੂੰ ਦਾ ਕਿੱਸਾ ਸੁਣਾਇਆ, ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ ਗਵਾਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ, ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੈਂ ਨਹੀਂ ਸੁਣ ਸਕਦਾ। ਇਤਨਾ ਜਜ਼ਬਾਤੀ ਮਨੁੱਖ, ਇਤਨਾ ਭਾਵਕ ਮਨੁੱਖ, ਗੱਲ ਤੇ ਮਜਨੂੰ ਦੀ ਸੁਣੀ ਜੁਣ ਗਏ ਗੁਰੂ ਨਾਲ, ਗੱਲ ਤੇ ਮਜਨੂੰ ਦੀ ਸੁਣੀ ਜੁਣ ਗਏ ਪ੍ਰਭੂ ਨਾਲ, ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ, ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ, ਤੇ ਕੀ ਸਰੋਤਾ ਹੋਇਆ, ਕੀ ਸਰੋਤਾ। ਗੱਲ ਉਸਨੇ ਮਜਨੂੰ ਦੀ ਕੀਤੀ ਹੈ, ਪਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਈ। ਆਖਣ ਲੱਗਾ ਮੈਂ ਆਪਣੇ ਹੋਸ਼ ਗਵਾ ਬੈਠਾ, ਹੋਰ ਨਾ ਕੁਛ ਮੈਨੂੰ ਸੁਣਾਈ, ਮਹਾਨ ਹੈ ਤੇਰੀ ਨਜ਼ਮ, ਮੈਂ ਹੋਰ ਨਹੀਂ ਕੋਈ ਸੁਣ ਸਕਦਾ। ਮਗੋ ਅਜ਼ਹਾਲੇ ਲੈ ਲਈ ਬਾਦਲੇ ਸ਼ੌਰੀ ਦਾ ਹੈ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੈਂ ਸਾਜ਼। ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ, ਪਿਆਰ ਨਾਲ, ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ। ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ, ਪਿਆਰ ਦੀ ਅਵਸਥਾ ਸਨੇਹ, ਪਿਆਰ ਦੀ ਅਵਸਥਾ ਹੀ ਪ੍ਰੇਮ ਹੈ, ਔਰ ਪਿਆਰ ਦੀ ਅਵਸਥਾ ਸ਼ਰਧਾ ਹੈ। ਹੇ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ ਹੈ। ਇਹ ਸ਼ਰਧਾ ਮਾਂ ਨਾਲ ਹੋ ਸਕਦੀ ਹੈ, ਪਿਤਾ ਨਾਲ ਹੋ ਸਕਦੀ ਹੈ, ਚਲੋ ਉਮਰ ਵਿੱਚ ਵੱਡਾ ਹੈ, ਵੱਡੇ ਨਾਲ ਆਉਂਦੀ ਹੈ। ਉਮਰ ਵੀ ਮਨੁੱਖ ਨੂੰ ਕੁਛ ਸਿਖਾਉਂਦੀ ਹੈ ਜੋ ਬੜੇ ਤੋਂ ਬੜੇ ਉਸਤਾਦ ਨਹੀਂ ਸਿਖਾ ਸਕਦੇ, ਇਹ ਵੀ ਮਹਿਸੂਸ ਕਰਦੇ ਹਾਂ। ਇਸ ਚੱਕਰ ਵਿੱਚ ਨਾ ਪੈਣਾ, ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ। ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ, ਇਹ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ, ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ। ਕੁਛ ਉਮਰ ਵੀ ਸਿਖਾਉਂਦੀ ਹੈ, ਉਤਾਰ ਚੜਾ ਬਹੁਤੇ ਦੇਖੇ ਆਉਂਦੇ ਨੇ ਉਸਨੇ। ਇਸ ਵਾਸਤੇ ਆਖਿਆ ਗਿਆ ਬਿਰਧ ਦਾ, ਆਪਣੇ ਤੋਂ ਵੱਡੇ ਦਾ, ਚਾਹੇ ਉਮਰ ਵਿੱਚ ਵੱਡਾ ਹੈ, ਇਲਮ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ, ਉਹ ਤੇ ਗੱਲ ਵੱਖਰੀ, ਭਾਵੇਂ ਉਮਰ ਵਿੱਚ ਵੱਡਾ ਹੈ। ਜੋ ਕਿਸੇ ਵੀ ਗੱਲ ਵਿੱਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ, ਮੈਥੋਂ ਵੱਡਾ ਹੈ, ਉਮਰ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ ਹੈ, ਕਲਾ ਵਿੱਚ ਵੱਡਾ ਹੈ, ਸਮਝ ਵਿੱਚ ਵੱਡਾ ਹੈ,

ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ, ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ ਹੈ। ਜਦ ਇਹ ਸ਼ਰਧਾ ਗੁਰੂ ਤੇ ਆ ਜਾਏ, ਇਹ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ, ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ, ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ ਇਹਨੇ ਇੱਕ ਹੀ ਕਿਰਪਾ ਕੇ ਸਜੇ ਹੈ ਮੈਂ, ਨਹੀਂ ਤੋ ਮੋਸੇ ਗਰੀਬ ਕਰੋਰ ਕੱਪੜੇ ਹੈ। ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ, ਤੂੰ ਵੱਡਾ, ਤੂੰ ਮਹਾਨ ਹੈ, ਤੂੰ ਉੱਚਾ। ਇਹ ਸ਼ਰਧਾ ਇੱਕ ਰਸ ਹੈ, ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ। ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ ਬਾਪ ਨਾਲ ਵੀ ਹੋ ਸਕਦੀ ਹੈ। ਸ਼ਰਵਨ ਕੁਮਾਰ ਨੇ ਕੀਤੀ ਸੀ, ਉਹਨੂੰ ਪਿਓ ਦੇ ਚ ਹੀ ਪਰਮਾਤਮਾ ਦਿਖਾਈ ਦਿੰਦਾ ਸੀ, ਮਾਂ ਦੇ ਚ ਹੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ ਚ ਵੀ ਹੋ ਸਕਦੀ ਹੈ। ਲਕਸ਼ਮਣ ਦੇ ਅੰਦਰ ਸੀ, ਰਾਮ ਦੇ ਪ੍ਰਤੀ, ਇਹ ਵੀ ਮੈਂ ਅਰਜ਼ ਕਰਦਾ। ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ। ਅਮੀਰ ਮਿਨਾਈ ਜ਼ੌਕ ਕੋਲ ਪੜਿਆ ਸੀ, ਸਿੱਖਿਆ ਸੀ। ਕਿਧਰੇ ਬਹਾਦਰ ਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ, ਉਸਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ, ਔਰ ਚਾਰ ਦਿਨਾਂ ਬਾਅਦ ਮੰਗ ਕਰ ਲਈ ਉਹ ਮੇਰੇ ਕੋਲ ਲੈਣਾ ਨਜ਼ਮ। ਜਮਨਾ ਵਿੱਚ ਨੌਕਾ ਚ ਬੈਠੇ ਅਮੀਰ ਮਿਨਾਈ ਤੇ ਜ਼ੌਕ, ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ ਸ਼ਾਗਿਰਦ ਸੀ। ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ, ਉਸਤਾਦ ਸੀ, ਆਖਿਆ ਹੁਣ ਤੂੰ ਸੁਣਾ। ਜੈਸੇ ਅਮੀਰ ਮਿਨਾਈ ਨੇ ਸੁਣਾਈ, ਕਹਿੰਦੇ ਅਸ਼ਕਬਾਰ ਹੋ ਗਏ ਜ਼ੌਕ, ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ। ਅਮੀਰ ਮਿਨਾਈ ਕਹਿੰਦੇ ਨੇ ਕਿਉਂ, ਸ਼ਹਿਨਸ਼ਾਹ ਨੇ ਇਹ ਨਜ਼ਮ ਜਦ ਤੇਰੀ ਸੁਣਨੀ ਹੈ, ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ, ਕੁਛ ਵੀ ਨਹੀਂ। ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਛੁੱਟ ਦਿੱਤੀ। ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣ, ਐਸੇ ਬੋਲਾਂ ਦੀ ਲੋੜ ਹੀ ਨਹੀਂ। ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ, ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ, ਤੁਸੀਂ ਮੇਰੇ ਉਸਤਾਦ ਹੋ। ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ ਹੈ, ਮਾਂ ਬਾਪ ਨਾਲ ਵੀ ਹੋ ਸਕਦੀ, ਗੁਰੂ ਨਾਲ ਹੋ ਸਕਦੀ ਹੈ। ਗੁਰੂ ਅਵਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ। ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ, ਇਹ ਭਗਵਾਨ ਦੀ ਆਉਂਦੀ, ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ। ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ। ਗੁਰਬਾਣੀ ਕਹਿੰਦੀ ਹੈ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਇ। ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਿਤ ਸੂਰਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ। ਔਰ ਫਿਰ ਭਗਤ ਤੇ ਨਾਰਾਇਣ ਵਿੱਚ, ਭਗਤ ਤੇ ਭਗਵਾਨ ਵਿੱਚ ਕੋਈ ਭੇਦ ਰਹਿ ਨਹੀਂ ਜਾਂਦਾ, ਐਸਾ ਗੁਰਬਾਣੀ ਵਾਰ ਵਾਰ ਕਹਿੰਦੀ ਹੈ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਵੇਦ ਨਾ ਬਾਈ, ਹੁਣ ਕੋਈ ਭੇਦ ਨਹੀਂ ਰਹਿ। ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ, ਦੋਏ ਮਿਟ ਜਾਂਦੀ ਹੈ। ਬੂੰਦ ਹੁਣ ਅਲੱਗ ਨਹੀਂ ਰਹਿ ਗਈ, ਸਾਗਰ ਹੋ ਗਈ ਹੈ ਔਰ ਖੋ ਗਈ। ਜਿਸ ਦਿਨ ਜਮਨਾ ਸਾਗਰ ਵਿੱਚ ਖੋ ਜਾਂਦੀ ਹੈ, ਗੰਗਾ ਖੋ ਜਾਂਦੀ ਹੈ, ਫਿਰ ਸਾਗਰ ਵਿੱਚ ਗੰਗਾ ਲੱਭਣੀ ਔਖੀ ਹੈ, ਸਾਗਰ ਵਿੱਚ ਫਿਰ ਸਾਗਰ ਹੀ ਹੈ। ਕਬੀਰ ਰਾਮ ਵਿੱਚ ਖੋ ਕੇ ਰਾਮ ਹੀ ਹੋ ਗਏ, ਨਾਮਦੇਵ ਪ੍ਰਭੂ ਵਿੱਚ ਖੋ ਕੇ ਪ੍ਰਭੂ ਹੀ ਹੋ ਗਏ।
ऐसा भक्ति कर देंदी है। भक्ति विच श्रद्धा की लेस ते होंदी है, प्रेम की मात्रा ते होंदी है, लेकिन फिर भी भक्ति शिखर ते है। हुण मैं अर्ज करा स्नेह विच सारे आउंदे ने, हजारां च कोई कद मनुख प्रेम तक पहुंचदा है, लखां विच किधरे कद श्रद्धा आउंदी है, चक्कर च ना पैणा श्रद्धा। गुरु ग्रंथ साहब के सामने लोकी गप्पां मारी जांदे हुंदे ने, बड़ियां वाहियात गल्लां भी करी जांदे हुंदे ने, हैरानगी आउंदी है की श्रद्धा है। एक दूजे दीआं पग्गां लैंदियां भी मैं देखियां ना, कुछ भी नहीं। श्रद्धा एक ऐसी अवस्था बना देंदी है, वो मनुख बेअदबी नहीं कर सकता, कतई ही नहीं करेगा। अदब पहला करीना है मोहब्बत के करीनों में, इकबाल कहता है अदब तो पहली गल है, पर श्रद्धालु करता है। लेकिन फिर जब ये भक्ति दिच कदम रखता है तो भक्ति ऐसा है जैसे बूंद ने छलांग मारी है, सागर हो गई है। इस भक्ति की रूपरेखा जो गुरु ग्रंथ साहब जी महाराज दे चित्री हुई है, भक्तों ने पेश की है, धन गुरु नानक देव जी महाराज ने साडे सामने रखी है, और कलगीधर पातशाह जो इसका खुलासा करते हैं, मैं बाकी दे तीन दिनों विच तुहाडे सामने रखने की निमाणी कोशिश करांगा। हुण इत्थे समाप्ति करिए, तुहानू लेट ना करिए, बड़े टिकाव नाल एकाग्रता नाल तुसीं सरवण कीता, साहिब रहमत करन बख्शिश करन, इसे जीवन विच असी भगती तक पहुंच सकीए। जितने चिर तक मनुख भगवान नहीं होया, जमदा रहेगा मरदा रहेगा, केवल भगवान ना जमदा है ना मरदा है, बाकी सब जमदे मरदे। भरम भूले नर करच कचरायण, जन्म मरण ते रहत नारायण। जन्म मरण तो नारायण रहत है, ते जन्म मरण तो रहत होना है तो नारायण ते होना पड़ेगा, इस तो बिना नहीं है, इस तो बिना यह चलता रहेगा, यात्रा चलती रहेगी। साहिब रहमत करन, इस दे बाकी पहलू जड़े धन गुरु ग्रंथ साहब जी महाराज की अगमी बाणी ने वर्णन किए ने, थोड़े सामने फिर रखांगे। हुण गुरु के कीर्तनिया पासो एक महान शब्द सरवण करो आप, आनंद साहब का पाठ से समाप्ति फतेह प्रवान करने। वाहेगुरु जी का खालसा वाहेगुरु।

ਸਫ਼ਰ ਦਿਨ ਭਰ ਚੱਲਦਾ ਸੀ, ਰਾਤ ਨੂੰ ਕਦੀ ਕਿਸੇ ਰੁੱਖ ਥੱਲੇ, ਕਦੀ ਕਿਸੇ ਪਿੰਡ ਵਿੱਚ ਕੱਟ ਲੈਂਦਾ ਸੀ। ਭਟਕਦਾ ਭਟਕਦਾ ਸਾਢੇ ਤਿੰਨ ਮਹੀਨਿਆਂ ਦੇ ਵਿੱਚ ਅੰਮ੍ਰਿਤਸਰ ਪਹੁੰਚ ਗਿਆ। ਅੱਖਾਂ ਕੋਈ ਨਹੀਂ, ਪਹੁੰਚ ਗਿਆ। ਸਤਿਗੁਰੂ ਦੇ ਚਰਨਾਂ 'ਤੇ ਮੱਥਾ ਟੇਕਿਆ, ਮਸਤਕ ਛੁਪਿਆ ਨਹੀਂ ਰਹਿੰਦਾ, ਇਹ ਭਗਤ ਹੈ, ਭਾਵਨਾ ਨਾਲ ਭਰਿਆ ਹੋਇਆ। ਸਤਿਗੁਰ ਨੇ ਮੌਕਾ ਦਿੱਤਾ, ਸੁਣਾ ਬਾਈ। ਪਰ ਇਹ ਸੰਗੀਤਕਾਰ ਵੀ ਸੀ, ਰਾਗ ਦੀਆਂ ਬਾਰੀਕੀਆਂ ਨੂੰ ਵੀ ਜਾਣਦਾ ਸੀ। ਜਦ ਵੀ ਕਿਸੇ ਦੇ ਅੰਦਰ ਪਰਮਾਤਮਾ ਪ੍ਰਗਟ ਵੀ ਹੁੰਦਾ ਹੈ, ਗੀਤ ਬਣ ਕੇ ਆਉਂਦਾ ਹੈ, ਸੰਗੀਤ ਬਣ ਕੇ ਆਉਂਦਾ ਹੈ, ਐਵੇਂ ਨਹੀਂ ਗੀਤਾ ਪ੍ਰਗਟ ਹੁੰਦੀ। ਧੰਨ ਗੁਰੂ ਨਾਨਕ ਦੇ ਅੰਦਰੋਂ ਅਕਾਲ ਪੁਰਖ ਪ੍ਰਗਟ ਹੁੰਦੇ ਨੇ, ਗੀਤ ਬਣ ਕੇ, ਸੰਗੀਤ ਬਣ ਕੇ। ਵਕਤ ਦਾ ਰਾਗ ਗਾਉਂਦੇ ਨੇ ਗੁਰੂ ਨਾਨਕ, ਵਕਤ ਦੀ ਰਾਗ ਨਹੀਂ ਗਾਉਂਦੇ। ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ, ਬਾਣੀ ਮਰਦਾਨੇ 'ਤੇ ਨਹੀਂ ਆਈ, ਗੁਰੂ ਨਾਨਕ 'ਤੇ ਆਈ ਹੈ। ਗਾਉਂਦੇ ਗੁਰੂ ਨਾਨਕ ਆਪ ਨੇ, ਮਰਦਾਨਾ ਸਿਰਫ ਰਬਾਬ ਵਜਾਉਂਦਾ, ਸਾਜ਼ ਵਜਾਉਂਦਾ। ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗਨੀ ਗਾਉਂਦੇ ਨੇ ਗੁਰੂ ਨਾਨਕ। ਕਦੀ ਸੋਰਠ ਪਏ ਗਾਉਂਦੇ ਨੇ, ਕਦੀ ਮਲਾਰ ਪਏ ਗਾਉਂਦੇ ਨੇ, ਕਦੀ ਭੈਰੋ ਗਾ ਰਹੇ ਨੇ, ਕਦੀ ਮਾਰੂ ਗਾ ਰਹੇ ਨੇ, ਕਦੀ ਮਾਝ ਗਾ ਰਹੇ ਨੇ, ਕਦੀ ਆਸਾ ਗਾ ਰਹੇ ਨੇ, ਕਦੀ ਗੌੜੀ ਗਾ ਰਹੇ ਨੇ, ਕਦੀ ਸਹੀ ਰਾਗ ਗਾ ਰਹੇ ਨੇ। ਵਕਤ ਦਾ ਰਾਗ ਗਾਉਂਦੇ ਨੇ, ਵਕਤ ਦੀ ਰਾਗਨੀ ਗਾਉਂਦੇ ਨੇ। ਕੀਰਤਨ ਸੁਣਨਾ ਹੋਵੇ ਤਾਂ ਫਿਰ ਮਰਦਾਨੇ ਤੋਂ ਸੁਣ ਲੈਂਦੇ, ਪਰ ਜਦ ਬਾਣੀ ਨਾਜ਼ਲ ਆਉਂਦੀ ਹੈ ਤਾਂ ਗੁਰੂ ਨਾਨਕ ਨੂੰ ਨਾਜ਼ਲ ਆਉਂਦੀ ਹੈ। ਔਰ ਉਹ ਬਾਣੀ ਨਾਜ਼ਲ ਹੁੰਦੀ ਹੈ ਗੀਤ ਬਣ ਕੇ, ਸੰਗੀਤ ਬਣ ਕੇ। ਭਾਵੇਂ ਚੌਕ ਵਿੱਚ ਬੈਠ ਕੇ ਰਵਿਦਾਸ ਸਾਰਾ ਦਿਨ ਜੁੱਤੀਆਂ ਹੀ ਗੰਢਦਾ ਹੈ, ਪਰ ਪਰਮਾਤਮਾ ਜਦ ਉਸਦੇ ਹਿਰਦੇ 'ਚੋਂ ਵੀ ਪ੍ਰਗਟ ਹੁੰਦਾ ਹੈ ਗੀਤ ਬਣ ਕੇ, ਸੰਗੀਤ ਬਣ ਕੇ, ਰਵਿਦਾਸ ਦੀ ਸਾਰੀ ਬਾਣੀ ਗੀਤ ਦੇ 'ਚ ਹੈ, ਸੰਗੀਤ ਦੇ 'ਚ ਹੈ, ਹੈਰਾਨਗੀ ਆਉਂਦੀ ਹੈ। ਗੰਢਦਾ ਅਤੇ ਜੁੱਤੀਆਂ, ਇਹਨੂੰ ਸੰਗੀਤ ਕਿੱਥੋਂ ਆ ਗਿਆ? ਭਾਵੇਂ ਦਿਨ ਭਰ ਖੱਡੀ 'ਤੇ ਬੈਠ ਕੇ ਕਬੀਰ ਕੱਪੜੇ ਹੀ ਬਣਦਾ ਹੈ, ਪਰ ਜਦ ਰੱਬੀ ਕਲਾਮ ਅੰਦਰੋਂ ਪ੍ਰਗਟ ਹੁੰਦਾ ਹੈ ਗੀਤ ਬਣ ਕੇ, ਸੰਗੀਤ ਬਣ ਕੇ, ਕਬੀਰ ਦੀ ਸਾਰੀ ਬਾਣੀ ਗੀਤ ਦੇ 'ਚ ਹੈ, ਸੰਗੀਤ ਦੇ 'ਚ ਹੈ। ਸਾਰਾ ਦਿਨ ਭਾਵੇਂ ਕੱਪੜਿਆਂ ਨੂੰ ਹੀ ਛਿੰਬਦਾ ਹੈ, ਨਾਮ ਦੇਵ ਛਿੰਬ ਹੈ। ਲੋਕੀ ਸ਼ੂਦਰ ਕਹਿੰਦੇ ਨੇ, ਮੰਦਰ ਤੋਂ ਤੇ ਮਾਰ ਮਾਰ ਕੇ ਕੱਢ ਦਿੱਤਾ ਗਿਆ ਸੀ। ਜਿਸ ਮੰਦਰ 'ਚੋਂ ਮਾਰ ਮਾਰ ਕੇ ਕੱਢ ਦਿੱਤਾ ਗਿਆ ਸੀ, ਦਾਸ ਨੇ ਉਹ ਮੰਦਰ ਦੇਖਿਆ ਹੈ, ਹਜ਼ੂਰ ਸਾਹਿਬ ਤੋਂ ਸਿਰਫ 40 ਮੀਲ ਦੀ ਦੂਰੀ 'ਤੇ। ਉਸ ਕਸਬੇ ਦਾ ਨਾਂ ਹੈ ਔਂਡਾ, ਜਿੱਥੇ ਮੰਦਰ ਹੈ। ਬੜਾ ਬੁਰੀ ਤਰ੍ਹਾਂ ਮਾਰਿਆ ਇਸ ਨੂੰ ਬ੍ਰਾਹਮਣਾਂ ਨੇ, ਤੂੰ ਸ਼ੂਦਰ ਹੈ ਅਤੇ ਮੰਦਰ ਵਿੱਚ ਕਿਸ ਤਰ੍ਹਾਂ ਆ ਗਿਆ, ਕਿਉਂ ਆਇਆ? ਸ਼ੂਦਰ ਦੀ ਅਸੀਂ ਛਾਇਆ ਨਹੀਂ ਲੈਂਦੇ, ਤੂੰ ਛਾਇਆ ਨਾਲ ਮੰਦਰ ਭ੍ਰਸ਼ਟ ਕੀਤਾ, ਸਾਰਾ ਮੰਦਰ ਸਾਨੂੰ ਧੋਣਾ ਪਏਗਾ, ਤੂੰ ਕਿਉਂ ਆ ਗਿਆ, ਕਿਸ ਤਰ੍ਹਾਂ ਆ ਗਿਆ, ਮਾਰਿਆ? ਔਰ ਗਿਲਾ ਮਿੱਠਾ ਜਿਹਾ ਕਰਦਾ ਹੈ ਨਾਮਦੇਵ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੈਠਲ, ਹੇ ਮੇਰੇ ਬਾਪ, ਹੇ ਮੇਰੇ ਬਿੱਠਲ, ਮੈਂ ਕੀ ਕਰਾਂ, ਮੈਨੂੰ ਸ਼ੂਦਰ ਸ਼ੂਦਰ ਆਖ ਕੇ ਮਾਰਿਆ ਇਹਨਾਂ ਨੇ। ਸ਼ੂਦਰ ਸ਼ੂਦਰ ਆਖ ਕੇ ਮੈਨੂੰ ਧੱਕੇ ਦਿੱਤੇ ਨੇ ਇਹਨਾਂ ਨੇ, ਪਰ ਇਹ ਮੰਦਰ ਦੇ ਪਿੱਛੇ ਜਾ ਬੈਠਾ, ਲੰਬੀ ਚੌੜੀ ਗਾਥਾ ਨਾ ਅਰਜ਼ ਕਰਾਂ, ਪਿੱਛੇ ਜਾ ਬੈਠਾ। ਪਰ ਗਜ਼ਬ ਦੀ ਗੱਲ, ਫੇਰ ਦੀਆ ਨਾਮੇ ਕੋ ਦੇਵਰਾ, ਪੰਡੀਆਂ ਨੂੰ ਕੋ ਪਿਛਵਾੜ ਲਾ। ਮੰਦਰ ਦਾ ਦਰਵਾਜ਼ਾ, ਮੂਰਤੀਆਂ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ। ਅਜੇ ਤੱਕ ਮੰਦਰ ਉਸੇ ਤਰ੍ਹਾਂ ਹੀ ਹੈ, ਅਜੇ ਤੱਕ। ਗਾਲਬਨ ਮੈਂ ਤੁਹਾਨੂੰ 35 ਸਾਲ ਪੁਰਾਣੀ ਗੱਲ ਦੱਸਾਂ। ਕਟਕ ਦੇ ਵਿੱਚ ਮੈਂ ਕਿਧਰੇ ਪੈ ਬੈਠਾ, ਗੁਰੂ ਨਾਨਕ ਦੇਵ ਜੀ ਨੇ ਹਾਜੀਆਂ ਦੇ ਮਨ ਫਿਰਾ ਦਿੱਤੇ, ਮੱਕਾ ਨਹੀਂ ਫਿਰਿਆ। 35 ਸਾਲ ਪੁਰਾਣੀ ਗੱਲ ਕਰਦਾ, ਤਰਕ ਬੁੱਧੀ ਮੇਰੀ ਬਹੁਤ ਜ਼ਿਆਦਾ ਸੀ, ਗੱਲ ਗੱਲ 'ਤੇ ਤਰਕ ਕਰਨਾ ਇਹ ਮੇਰੀ ਆਦਤ ਸੀ। ਮੈਂ ਕਿਹਾ ਹਾਜੀਆਂ ਦੇ ਮਨ ਘੁਮਾ ਦਿੱਤੇ, ਦਿਮਾਗ ਘੁਮਾ ਦਿੱਤੇ, ਸੋਚਣੀ ਫੇਰ ਦਿੱਤੀ। ਬਿਲਡਿੰਗਾਂ ਨਹੀਂ ਘੁੰਮਦੀਆਂ ਹੁੰਦੀਆਂ, ਪੱਥਰ ਦਾ ਮੱਕਾ ਨਹੀਂ ਘੁੰਮਦਾ ਹੁੰਦਾ। ਉਹਨਾਂ ਦਿਨਾਂ 'ਚ ਦਾਸ ਬਾਬਾ ਬਲਵੰਤ ਸਿੰਘ ਕੋਲ ਗੁਰਬਾਣੀ ਵਿਆਕਰਨ ਪੜ੍ਹਦਾ ਸੀ, ਉਹ ਵੀ ਬੈਠੇ ਸਨ। ਜਦ ਕਮਰੇ 'ਚ ਆਏ

ਜ਼ਿੰਦਗੀ 'ਚ ਮੈਂ ਪਹਿਲੀ ਦਫ਼ਾ ਤਾੜਨਾ ਅਤੇ ਇੱਕ ਗੱਲ ਵੀ ਸੁਣੀ, ਨਹੀਂ ਤਾਂ ਮੈਨੂੰ ਅੱਜ ਤੱਕ ਕਿਸੇ ਸਕੂਲ ਵਿੱਚ ਮਾਸਟਰ ਨੇ ਵੀ ਨਾ ਤਾੜਨਾ ਕੀਤੀ ਸੀ ਨਾ ਮਾਰਿਆ। ਅਤੇ ਮਾਂ ਬਾਪ ਦਾ ਇਕਲੌਤਾ ਲੜਕਾ ਹੋਣ ਕਰਕੇ ਉਹਨੂੰ ਮੈਂ ਲਾਡ ਨਾਲ ਭਰਿਆ, ਲੇਕਿਨ ਪਹਿਲੀ ਦਫ਼ਾ ਕੜਕਦੀ ਹੋਈ ਗੱਲ ਵੀ ਸੁਣੀ। ਆਖਿਆ, ਮੂਰਖ ਹੈ ਤੂੰ, ਵੇ ਕੀ ਆਖਿਆ, ਰਹਿੰਦਾ ਮੇਰੇ ਨਾਲ ਹੈ, ਪੜ੍ਹਦਾ ਮੇਰੇ ਕੋਲ ਹੈ, ਕੀ ਆਖਿਆ? ਮੈਂ ਆਖਿਆ, ਮੈਂ ਕੀ ਆਖਿਆ? ਤੂੰ ਇਹ ਆਖਿਆ ਮੱਕਾ ਨਹੀਂ ਘੁੰਮਿਆ। ਮੈਨੂੰ ਕਹਿਣ ਲੱਗੇ, ਫਿਰ ਭਾਈ ਗੁਰਦਾਸ ਗਲਤ ਪਏ ਕਹਿੰਦੇ ਨੇ? ਫਿਰ ਫਿਰਿਆ ਮੱਕਾ ਕਲਾ ਦਿਖਾਈ, ਤੂੰ ਠੀਕ ਹੈ, ਭਾਈ ਗੁਰਦਾਸ ਗਲਤ ਹੈ। ਮੈਂ ਕਿਹਾ, ਭਾਈ ਗੁਰਦਾਸ ਦੇ ਕਹਿਣੇ ਦਾ ਵੀ ਇਹੀ ਅਰਥ ਹੋਵੇਗਾ, ਦਿਮਾਗ ਘੁਮਾ ਦਿੱਤਾ। ਤੀਜੇ ਦਿਨ ਉਹਨਾਂ ਨੇ ਕਥਾ ਦੀ ਸਮਾਪਤੀ ਕੀਤੀ ਤੇ ਕਹਿਣ ਲੱਗੇ, ਹਜ਼ੂਰ ਸਾਹਿਬ ਚੱਲਣਾ। ਹਜ਼ੂਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਦੋਂ, ਉੱਥੋਂ ਵੈਦਨਾਥ ਧਾਮ ਜਾਣਾ ਸੀ, ਫਿਰ ਕਲਕੱਤੇ ਜਾਣਾ ਸੀ, ਫਿਰ ਪਟਨਾ ਸਾਹਿਬ ਪਹੁੰਚਣਾ ਸੀ। ਅਚਾਨਕ ਕਹਿਣ ਲੱਗੇ, ਹਜ਼ੂਰ ਸਾਹਿਬ ਜਾਣਾ। ਮੈਂ ਕਿਹਾ ਠੀਕ ਹੈ। ਔਰੰਗਾਬਾਦ ਉਤਰੇ, ਉੱਥੋਂ ਟੈਕਸੀ ਪਕੜੀ, ਹਜ਼ੂਰ ਸਾਹਿਬ ਲਈ। ਹਜ਼ੂਰ ਸਾਹਿਬ 40 ਮੀਲ ਰਹਿੰਦਾ, ਰਸਤੇ ਵਿੱਚ ਕਸਬਾ ਪੈਂਦਾ ਆਉਂਦਾ, ਡਰਾਈਵਰ ਨੂੰ ਕਹਿਣ ਲੱਗੇ ਇੱਧਰ ਮੁੜ। ਮੈਂ ਕਿਹਾ, ਬਾਬਾ ਜੀ, ਹਜ਼ੂਰ ਸਾਹਿਬ ਤਾਂ ਉਸ ਪਾਸੇ ਸਿੱਧਾ ਰੋਡ 'ਤੇ ਉਹ ਜਾ ਰਿਹਾ। ਕਹਿਣ ਲੱਗਾ, ਤੇਰੀ ਅਕਲ ਫਿਰਾਣੀ ਹੈ, ਇਸ ਵਾਸਤੇ ਆਇਆ। ਆਉਂਦੇ ਗਏ, ਉਹ ਮੰਦਰ ਦੇਖਿਆ। ਕਹਿਣ ਲੱਗੇ, ਹੁਣ ਦੇਖ ਇਸ ਮੰਦਰ ਨੂੰ, ਦੇਖ ਇਹ ਰੱਬੜ ਦਾ ਬਣਿਆ ਹੋਇਆ ਕਿ ਪੱਥਰ ਦਾ ਬਣਿਆ ਹੋਇਆ ਮੰਦਰ, ਇਹ ਖਿਡੌਣਾ ਹੈ ਕਿ ਅਸਲੀ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਫਿਰਿਆ ਹੋਇਆ ਹੈ ਕਿ ਨਹੀਂ? ਮੰਦਰ ਦਾ ਮੂੰਹ ਦੂਜੇ ਪਾਸੇ, ਮੂਰਤੀਆਂ ਦਾ ਮੂੰਹ ਦੂਜੇ ਪਾਸੇ, ਔਰ ਬ੍ਰਾਹਮਣ ਆਪ ਸਾਥੀ ਸੁਣਾਉਂਦੇ ਨੇ। ਫਿਰ ਜਿੱਥੇ ਬਾਹਰ ਬੈਠ ਕੇ ਕੀਰਤਨ ਕੀਤਾ ਸੀ ਨਾਮਦੇਵ ਨੇ, ਉੱਥੇ ਹੁਣ ਥੜਾ ਵੀ ਬਣਾ ਦਿੱਤਾ ਹੈ, ਹੁਣ ਬ੍ਰਾਹਮਣ ਮੰਨਦੇ ਨੇ, ਹੁਣ ਬ੍ਰਾਹਮਣ ਵੀ ਉਸ ਥੜੇ ਨੂੰ ਮੱਥਾ ਟੇਕਦਾ। ਦੇਖ ਕੇ ਮੈਂ ਫਿਰ ਵੀ ਬਾਬੇ ਉਹਨਾਂ ਨੇ ਇਹ ਆਖੀ, ਅਕਲ ਤੋਂ ਅੱਗੇ ਦੀ ਗੱਲ ਹੈ। ਮੈਨੂੰ ਕਹਿਣ ਲੱਗੇ, ਅਕਲ ਤੋਂ ਅੱਗੇ ਦੀ ਗੱਲ ਹੈ ਤੇ ਸੱਚ, ਪਰ ਤੂੰ ਬੇਅਕਲੀ ਨਾਲ ਕਹਿ ਰਿਹਾ। ਇਹ ਵੀ ਅਜੇ ਤੱਕ ਮੈਨੂੰ ਯਾਦ ਹੈ। ਇਹ ਗੱਲ ਤੇ ਠੀਕ ਹੈ ਕਿ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਅਕਲ ਤੋਂ ਅੱਗੇ ਦੀ ਗੱਲ ਹੈ, ਪ੍ਰਭੂ ਦਾ ਰਸ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਦੀ ਹੋਂਦ ਅਕਲ ਤੋਂ ਅੱਗੇ ਦੀ ਗੱਲ ਹੈ, ਪਰ ਜਿਹੜਾ ਤੂੰ ਕਹਿ ਰਿਹਾ ਬੇਅਕਲੀ ਨਾਲ ਕਹਿ ਰਿਹਾ, ਤੂੰ ਅਕਲ ਤੋਂ ਅੱਗੇ ਨਹੀਂ ਗਿਆ। ਅਗਰ ਅਕਲ ਤੋਂ ਅੱਗੇ ਚਲਾ ਜਾਂਦਾ ਤਾਂ ਸ਼ਾਇਦ ਖੇਡ ਬਣ ਜਾਂਦੀ, ਤੇਰੀ ਗੱਲ ਸਮਝ 'ਚ ਆ ਜਾਂਦੀ। ਫਿਰ ਜਦ ਮੈਂ ਭਾਈ ਨੰਦ ਲਾਲ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਂ ਹੈਰਾਨ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨਤਾ ਦੇ ਘਰ ਦੇ 'ਚ ਆਏ, ਬਖਸ਼ਿਸ਼ ਦੇ ਘਰ ਦੇ 'ਚ ਆਏ ਅਤੇ ਕਹਿਣ ਲੱਗੇ, ਨੰਦ ਲਾਲ, ਬਹੁਤ ਖੁਸ਼ ਹਾਂ ਤੇਰੇ 'ਤੇ, ਤੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਅੱਜ ਮੈਨੂੰ ਹੋਰ ਖੁਸ਼ੀ ਹੋਵੇਗੀ, ਤੈਨੂੰ ਕੁਛ ਦਿਆਂ, ਤੈਨੂੰ ਕੁਛ ਦਿਆਂ, ਜੋ ਬਹੁਤ ਪਿਆਰਾ ਹੋਵੇ, ਬਹੁਤ ਪਿਆਰਾ ਹੋਵੇ, ਦੇਣ ਨੂੰ ਜੀ ਕਰਦਾ। ਜਿਹਦੇ ਨਾਲ ਬੜੀ ਕਰੜੀ ਦੁਸ਼ਮਣੀ ਹੋਵੇ, ਉਹਦਾ ਤਾਂ ਕੁਛ ਖੋਹ ਲੈਣ ਨੂੰ ਜੀ ਕਰਦਾ। ਜਿਸ ਨਾਲ ਕਰੜੀ ਦੁਸ਼ਮਣੀ ਹੋਵੇ, ਜੀ ਕਰਦਾ ਇਹਦਾ ਸੁੱਖ ਖੋਹ ਲਈਏ, ਇਹਦੀ ਇੱਜ਼ਤ ਲੁੱਟ ਲਈਏ, ਕਿਦਾਂ ਮਾਣ ਸਨਮਾਨ ਖੋ ਲਈਏ, ਮੌਕਾ ਲੱਗ ਜਾਏ ਦੀ ਜਿੰਦ ਜਾਨ ਖੋ ਲਈਏ, ਦੁਸ਼ਮਣੀ ਹੈ। ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਦੇਣ ਨੂੰ ਜੀ ਕਰਦਾ, ਸੁੱਖ ਦੇ ਦਈਏ, ਆਰਾਮ ਦੇ ਦਈਏ, ਸਨਮਾਨ ਦੇ ਦਈਏ, ਕਿਧਰੇ ਲੋੜ ਪੈ ਜਾਏ ਤੇ ਆਪਣੀ ਜਿੰਦ ਜਾਨ ਦੇ ਦਈਏ। ਸਤਿਗੁਰੂ ਕਹਿੰਦੇ ਨੇ, ਤੂੰ ਮੈਨੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਤੈਨੂੰ ਅੱਜ ਮੈਂ ਕੁਛ ਦੇਣਾ ਹੈ, ਕਿਉਂਕਿ ਦੇ ਕੇ ਮੈਨੂੰ ਖੁਸ਼ੀ ਮਿਲੇਗੀ, ਪਰ ਐਸਾ ਨਾ ਹੋਵੇ ਮੈਂ ਜਿਹੜਾ ਤੈਨੂੰ ਦੇਵਾਂ ਉਹ ਤੇਰੀ ਲੋੜ ਨਾ ਹੋਵੇ, ਤੇਰੀ ਮੰਗ ਨਾ ਹੋਵੇ। ਇਸ ਵਾਸਤੇ ਤੂੰ ਮੰਗ ਤੇ ਮੈਂ ਦਿਆਂ, ਜੋ ਤੂੰ ਮੰਗੇ ਉਹ ਮੈਂ ਦੇਣਾ।
पता है नंदलाल ने की आखे, महाराज इस दर ते पहले मंगता ही आया सी, मंगा नाल भरिया हुआ, हर वक्त मंगा ही सन, हर वक्त कामनावा ही सन। पातशाह जद मैं इस दर ते आया सी, मंगते दी तरह आया सी, मंगा सारिया खत्म हो गई, अज मैं बादशाह हो गया, अज आप कहते हो मंग लो, अज आप कहते हो मंग लो। गदाए कुवे तोरा मेले बादशाही नेस्त, हवाए सल्तनत हो वाजाओ के कज कुलाही नेस्त। ऐ मेरे बादशाह, जेड़ा एक दफा थोड़ी गली चो लंघ जाए, वो दो जहाना दी बादशाही ठुकरा देना है। ते मैं ते दर मल के बैठा, मैनू केड़ी किस चीज की कमी, मैं ते बादशाह बनया बैठा थोड़ी संगत करके, थोड़े चरणा च रहण करके। अज आप कहिंदे कुछ मंग लो, कुछ मंग रही नहीं। अमीर खुसरो इसनों इंज कहिंदे ने, सब कुछ खुदा से मांग लिया, खुदा को मांग कर उठते नहीं हैं हाथ मेरे इस दुआ के बाद। दुआ कहिंदे ने अरदास नूं। अमीर खुसरो कहिंदे, खुदा हुण ते मेरे हाथ ही नहीं उठते कि मैं अरदास करा ते तेरे कोल कुछ मंगा। जिस दिन दा तैनों मंगया सारिया ही मंगा मिट गई। सब कुछ खुदा से मांग लिया, खुदा को मांग कर उठते नहीं हैं हाथ मेरे इस दुआ के बाद। इस तरह की अरदास करन तो बाद हुण होर अरदास करन नूं जी नहीं करता, होर कुछ मंगण नूं जी नहीं करता। पता है सतगुरां ने की आख्या, नंद लाल फिर साड़ी खुशी ते यही है, तेनों कुछ देईए, चल साड़ी खुशी लई मंग ले, साडा मन खुश हो जाए। माता प्रीत करे पुत खाए, मां नहीं खा रही पुत खा रहा है, पर मां खुश हो रही है, खांदा ते पुत पे है। माता प्रीत करे पुत खाए, खुश ते पुत्र हो रहा है, खांदा ते पुत्र पे है, स्वाद ते पुत्र नु आ रहा है, पर खुश मां हो रही है। सिख दी खुशी कई दफा गुरु दी खुशी बन जाती। नंदलाल, अज तेनू दे के सानू खुशी मिलेगी, साड़ी खुशी लई मंग ले, कुछ मंग ले। बहुत प्यारा लगता है, बहुत प्यारा लगता है। भाई साहब ने अपनिया नजमां दे जो कुछ मंगे है वह मैं थोड़े सामने रखा। या इलाही ई दिल मरा शौक दे, जे देना है ते इस दिल दे रब्बी प्यार दे, रब्बी शौक दे, शरदा दे, भावना दे। या इलाही ई दिल मरा शौक दे, दर गलू अज बंद गेरा तौक दे। मुगल काल विच जिहड़े गुलाम बेचे जांदे सन, जिहड़े मनुख बेचे जांदे सन, उन्हां दे गल विच इक पटा पा दिता जांदा सी, जिवें कुत्ते दे गल विच पांदे। उस पटे नूं तौक कहिंदे सन, तौक कहिंदे सन, बेदे गले दे तौक पिया होया। अकबर दे समें इतने तौक बनाने बड़े औखे, क्योंकि लखां दी फौज उसनूं रखनी पई सी, सारे हिंदुस्तान दा बादशाह हो गया सी। तो पता की करदा सी, इत्थे मोंडे ते दाग ला देंदा सी, जिवें पशुआं नूं दाग लाए जांदे न अग नाल। कबीर ने उसका जिक्र भी किया, दागे होए सो रण में जूझे, बिन दागे भग जाई। दाग दिते जांदे सन ते दागे होए नूं देख के कह दिता जांदा सी, गुलाम है, बिके होया गुलाम है। उस तो पहले गले दे तौक पा दिता जांदा सी, पटा पा दिता जांदा सी, गुलाम है, बिके होया, किसी का खरीदे होया। इतनी ये आम वबा सी ते इतनी ये आम प्रथा सी। धन गुरु नानक देव जी महाराज कहिंदे, मुल खरीदी लाला गोला मेरा नाव सुभाव। हे प्रभु, मैं तेरा खरीदे होया गुलाम, मैं तेरा गुलाम। लाला गुलाम नूं कहिंदे,
ਪਰਸ਼ੀਅਨ ਦੇ ਲਾਲੇ ਦੇ ਅਰਥ ਨੇ ਗੁਲਾਮ। ਭਾਰਤ ਨੂੰ ਜਦ ਗੁਲਾਮ ਕੀਤਾ ਤਾਂ ਅਫਗਾਨੀ ਲੋਕਾਂ ਨੇ ਭਾਰਤੀਆਂ ਨੂੰ ਲਾਲਾ ਜੀ ਕਹਿਣਾ ਸ਼ੁਰੂ ਕੀਤਾ, ਲਾਲਾ ਲਾਲਾ ਲਾਲਾ, ਗੁਲਾਮ ਗੁਲਾਮ ਗੁਲਾਮ। ਉਦੋਂ ਤਾਂ ਉਹਨਾਂ ਨੇ ਗੁਲਾਮ ਕਹਿਣਾ ਸ਼ੁਰੂ ਕੀਤਾ ਕਿਉਂਕਿ ਗੁਲਾਮ ਬਣਾ ਲਿਆ ਸੀ, ਪਰ ਗੁਲਾਮੀ ਇਤਨੀ ਕਬੂਲ ਹੋ ਗਈ, ਇਤਨੀ ਕਬੂਲ ਹੋ ਗਈ, ਹੁਣ ਆਪਣੇ ਆਪ ਨੂੰ ਲਾਲਾ ਜੀ ਲਾਲਾ ਜੀ ਕਹੀ ਜਾਂਦੇ, ਸਾਰੇ ਲਾਲਾ ਜੀ ਲਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੁੱਲ ਖਰੀਦੀ ਲਾਲਾ ਗੋਲਾ, ਏ ਪ੍ਰਭੂ ਮੈਂ ਤੇਰਾ ਖਰੀਦਿਆ ਹੋਇਆ, ਤੇਰਾ ਮੁੱਲ ਖਰੀਦਿਆ ਹੋਇਆ ਗੁਲਾਮ, ਬੜਾ ਮੈਂ ਭਾਗਾਂ ਵਾਲਾ ਤੇਰਾ ਗੁਲਾਮ, ਕਿਸੇ ਹੋਰ ਦਾ ਨਹੀਂ ਤੇਰਾ ਗੁਲਾਮ। ਕਹੋ ਕਬੀਰ ਗੁਲਾਮ ਘਰ ਕਾ, ਜੇ ਆਏ ਭਾਵੇਂ ਮਾਰ ਭਗਤ ਕਬੀਰ, ਹੇ ਪ੍ਰਭੂ ਹੁਣ ਤੇਰੀ ਮਰਜ਼ੀ, ਅਸੀਂ ਤੇ ਤੇਰੇ ਗੁਲਾਮ ਤੇਰੇ ਗੁਲਾਮ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸਵਾਗਾ, ਗੁਰਕੀ ਬਚਨੇ ਹਾਟ ਬਿਖਾਨਾ, ਜਿਤਲਾ ਆਇਆ ਤਿਤਲਾ ਗਾ। ਅਸੀਂ ਤੇ ਗੁਰੂ ਦੀ ਦੁਕਾਨ ਤੇ ਆਪਣੇ ਆਪ ਨੂੰ ਵੇਚ ਦਿੱਤਾ, ਸਤਿਗੁਰੂਆਂ ਨੇ ਕਹਿੰਦੇ ਵੇਚ ਦਿੱਤਾ, ਖਰੀਦੇ ਗਏ ਗੁਲਾਮ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਇਹ ਦਿਲ ਮਰਾ ਸ਼ੌਕ ਦੇ, ਐ ਮੇਰੇ ਇਲਾਹੀ ਐ ਮੇਰੇ ਗੁਰੂ, ਦੇਣਾ ਹੈ ਤੇ ਸ਼ੌਕ ਦੇ, ਸ਼ਰਧਾ ਦੇ, ਪਿਆਰ ਦੇ। ਯਾ ਇਲਾਹੀ ਇਹ ਦਿਲ ਮਰਾ ਸ਼ੌਕ ਦੇ, ਦਰ ਗਲੂ ਅਜ ਬੰਦਗੀ ਰਾ ਤੌਕ ਦੇ, ਮੇਰੇ ਗਲੇ ਵਿੱਚ ਬੰਦਗੀ ਦਾ ਪੱਟਾ ਪਾ ਦੇ, ਗੁਲਾਮ ਬਣਾ ਦੇ। ਦਰ ਗਲੂ ਅਜ ਬੰਦਗੀ ਰਾ ਤੌਕ ਦੇ। ਅਗਾਂਹ ਚੱਲ ਕੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ, ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਵੇਖ ਸਕਦੀਆਂ, ਇਹ ਤੇ ਮੇਰੇ ਕੋਲ ਹੈਗੀਆਂ ਨੇ, ਇਹ ਤੇ ਜਨਮ ਤੋਂ ਮਿਲੀਆਂ ਨੇ। ਉਹ ਅੱਖ ਜਿਹਦੇ ਨਾਲ ਪਰਮਾਤਮਾ ਮਿਲਦਾ ਦਿਖਾਈ ਦਿੰਦਾ, ਉਹ ਜੀਵਨ ਤੋਂ ਮਿਲਦੀ ਹੈ, ਸਾਧਨਾ ਤੋਂ ਮਿਲਦੀ ਹੈ, ਤਪੱਸਿਆ ਤੋਂ ਮਿਲਦੀ ਹੈ, ਭਗਤੀ ਤੋਂ ਮਿਲਦੀ ਹੈ, ਉਹਦੇ ਨਹੀਂ ਮਿਲਦੀ, ਇਹ ਤੇ ਜਨਮ ਤੋਂ ਮਿਲੀਆਂ। ਇਹਨਾਂ ਦੀ ਤੇ ਅਸੀਂ ਕੋਈ ਕੀਮਤ ਨਹੀਂ ਚੁਕਾਈ, ਇਸ ਵਾਸਤੇ ਮਨੁੱਖ ਇਹਨਾਂ ਅੱਖਾਂ ਦੀ ਇਤਨੀ ਕਦਰ ਵੀ ਨਹੀਂ ਕਰਦਾ। ਕਹਿੰਦੇ ਨੇ ਮਨੁੱਖ ਹੱਥਾਂ ਨੂੰ ਵੀ ਸਾਫ਼ ਰੱਖਦਾ, ਪੈਰਾਂ ਨੂੰ ਵੀ ਸਾਫ਼ ਰੱਖਦਾ, ਅੱਖਾਂ ਨੂੰ ਤੇ ਮਹਿਲਾ ਰੱਖਦਾ, ਨਜ਼ਰਾਂ ਤੇ ਮਹਿਲੀਆਂ ਆਉਂਦੀਆਂ, ਅੱਖਾਂ ਦੀ ਇਤਨੀ ਪਰਵਾਹ ਨਹੀਂ ਕਰਦਾ ਕਿ ਅੱਖਾਂ ਇਤਨੀਆਂ ਮਹਿਲੀਆਂ, ਔਰ ਅੱਖਾਂ ਦੀ ਮਹਿਲ ਬੜੀ ਦੂਰ ਤੱਕ ਜਾਂਦੀ ਹੈ। ਅੱਖਾਂ ਦੀ ਮਹਿਲ ਸਿਰਫ ਮਨੋਵਿਗਿਆਨਕ ਜਾਂ ਥੋੜੇ ਜਿਹਾ ਸੰਤ ਭਗਤਾਂ ਨੂੰ ਦਿਖਾਈ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖ ਲਿਆ ਸੀ, ਇਹ ਜੋ ਸਾਰਾ ਦਿਨ ਪਾਣੀ ਪਿਲਾਉਂਦਾ ਹੈ, ਸੇਵਾ ਕਰਦਾ ਹੈ, ਇਹ ਸੇਵਕ ਨਹੀਂ ਹੈ, ਭਗਤ ਨਹੀਂ ਹੈ, ਠੱਗ ਹੈ, ਇਹਦੀ ਅੱਖਾਂ ਦੱਸ ਰਹੀਆਂ, ਸੱਜਣ ਠੱਗ ਹੈ, ਸਿਰਫ ਦਿਖਾਈ ਦਿੰਦਾ ਸੱਜਣ, ਸਿਰਫ ਨਾਮ ਇਸਦਾ ਸੱਜਣ ਹੈ, ਇਹ ਠੱਗ ਹੈ, ਇਹਦੀ ਅੱਖਾਂ ਦੱਸਦੀਆਂ ਪਈਆਂ, ਇਹਦੀਆਂ ਨਜ਼ਰਾਂ ਦੱਸਦੀਆਂ ਪਈਆਂ, ਕੀ ਹੋਇਆ ਹੱਥਾਂ ਨਾਲ ਸੇਵਾ ਕਰਦਾ ਪਿਆ, ਅੱਖਾਂ ਮੈਲੀਆਂ, ਮੇਲੀਆਂ ਨਜ਼ਰਾਂ ਨਾਲ ਸੇਵਾ ਕਰਦੇ। ਮੈਂ ਗੁਰਦੁਆਰਿਆਂ 'ਚ ਵੀ ਦੇਖੇ ਨੇ ਗੁਸਤਾਖੀ ਮਾਫ ਔਖੇ ਨਾਲ, ਮੇਲੀਆਂ ਅੱਖਾਂ ਵਾਲੇ ਮੈਂ ਮੰਦਰਾਂ ਦੇ 'ਚ ਵੀ ਸੇਵਾ ਕਰਦੇ ਹੋਏ ਦੇਖੇ, ਅੱਖਾਂ ਤੇ ਮੈਲੀਆਂ ਹੁਣ ਸੇਵਾਦਾਰ ਨੇ, ਅੱਖਾਂ ਤੇ ਮੈਲੀਆਂ ਨੇ। ਇਹਨਾਂ ਅੱਖਾਂ ਨੂੰ ਮਨੁੱਖ ਇਤਨਾ ਸੰਭਾਲ ਕੇ ਨਹੀਂ ਰੱਖਦਾ ਕਿ ਮੈਲੀਆਂ ਨਾ ਹੋਣ, ਹੱਥ ਵੀ ਧੋ ਲੈਂਦਾ, ਪੈਰ ਵੀ ਧੋ ਲੈਂਦਾ, ਅੱਖਾਂ ਵੀ ਸਾਫ਼ ਕਰ, ਇੰਨੀਆਂ ਮੈਲੀਆਂ, ਇਤਨੀਆਂ ਮੈਲੀਆਂ। ਸਿਆਣੇ ਕਹਿ ਦਿੰਦੇ ਨੇ ਇਹਦੀ ਅੱਖ ਮੈਲੀ ਹੈ, ਠੀਕ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇੰਝ ਕਹਿੰਦੇ ਨੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਉ ਤਾਂ ਕਹਿ ਬਲਜਾਂ। ਜਿਹੜਾ ਆਪਣੀ ਅੱਖਾਂ ਨੂੰ ਧੋ ਲੈਂਦਾ, ਨਿਰਮਲ ਕਰ ਲੈਂਦਾ, ਸਭ ਕੁਝ ਸਾਫ਼ ਦਿਖਾਈ ਦਿੰਦਾ, ਮੈਂ ਉਸ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ, ਗੁਰੂ ਨਾਨਕ ਦੇਵ ਜੀ ਮੈਂ ਉਸ ਤੋਂ ਬਲਹਾਰ ਨਹੀਂ ਜਾਂਦਾ, ਹੈ ਲਮਕਾਈ ਕਹਿਣਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ, ਹੈ ਮੇਰੇ ਇਲਾਹੀ ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ। ਫਿਰ ਦੂਸਰੀ ਪੰਕਤੀ 'ਤੇ ਕਮਾਲ ਕਰ ਦਿੱਤਾ,
या इलाही चश्मे बीना ए विले दर सरम अद इश्क सौदा ए विले। इस सिर दे ओ इश्क दे ओ शरदा दे ओ भावना दे कि सारे कह दिन नंद लाल पागल है पागल है पागल है। ऐ मेरे गुरुदेव अजे ते लोकी मैनू ज्ञानी कहंदे ने विद्वान कहंदे ने कवि कहंदे ने शायर कहंदे ने आलम फाजिल कहंदे ने मैनू अजे किसी ने पागल कहना शुरू नहीं किया। भगत पागलां जैसे दिखाई देंदे ने ये भी मैं अर्ज करा आम बंदियां नू क्यों उन्हां दा रहन सहन तरजे जिंदगी जगत नाल तालमेल नहीं खांदी। भगतां ते संसारियां जोड़ कदे ना आया ते जिन्हां दा जोड़ आ जांदा भगत कहण दी लोड़ भी की है संत कहण दी लोड़ भी की है फकीर कहण दी लोड़ भी की है। खास दृष्टि होवे ते पता चल जांदा इन्हां दी तरजे जिंदगी मेल नहीं खांदी। भगतां ते संसारियां जोड़ कदे ना आया संसार विच रहिंदे होए संसारियां दी तरह दिखाई देंदे होया संसारी नहीं आउंदे। एक गाथा है पंचदशी दे च एक बोध भिक्षु जो अठे पैर ध्यान साधना च रहिंदा सी रस्ते च सड़क च बैठा आंदे जांदे जो लोकी उसनू भिक्षा दे देंदे सन उस नाल उसकी उपजीविका चलदी सी। वक्त दा राजा भी रोज रात ते बैठ के लंघदा सी राज महलां तो राज सभा विच जांदा सी उसे ही रस्ते तो मन विच राजे दे ख्याल आया भजनीक बड़ा है लिवलीन रहिंदा है हर वक्त सुरत दी एकाग्रता विच रहिंदा है इहनूं अपने महलां च बुला लें दावत दे दें कुछ दिन साढ़े महलां च रवे दो चार दिन अठ दस दिन ये मन विच सोच लिया बई राज सभा तो वापसी ते आंदे हां प्रार्थना करांगा कहांगा वापस आ रहे झुग्गी कोल इसने रथ रुकवाया उतरे हाथ जोड़ के आख्या संत जी कुछ दिन साढ़े ग्रह दे च रहो कुछ दिन। वो साधु एकदम खड़ा हो गया कहिंदा चलो राजे दी अद्धी शरदा टुट गई कहिंदा लै इत्थे नाज नखरे कुछ कीते ही नहीं जिन्ने चिर तक बंदा नाज नखरे करे ना अगला उन्हूं संत नहीं मनदा इस वास्ते बड़े बड़े नखरे दिखांदे ने वो लोग जो वास्तविक संत नहीं आउंदे गुस्ताखी में सरल नहीं आउंदे बड़े बिखम आउंदे बहुत बिखम आउंदे सरल नहीं आउंदे सादे नहीं आउंदे। पर राजे दी शरदा टुट गई हैं ये तो इसे ही उड़ी के सी कदों मैं दावत देवा ते चलिए मैं ये इसे उड़ी के सी मैं कहा ते खड़ा हो गए कह चुकिया सी राजा हुण अपनी दित्ती हुई दावत नूं वापस लेना भी उसने अपनी तोहिन समझी लेकिन शरदा उसकी अद्धी टुट गई बिठा लिया रथ च महलां च लै गया जिहड़ा मेहमान खाना सी उहदे ठहराया जिहड़े पकवान वह खुद खांदा सी अज साधु ने उही खाधे। फिर उस राजे ने नवे बस्तर जो अपने लिए सिलवाए सन वह दिते बई ये पहन ले तू उन्हें वह भी पा लिया वो कीमती कपड़े भी पहनते। रात नूं बड़े सुंदर सेजा ते सुत्ता तरह तरह के रोज पकवान ऐशो आराम रोज मुहैया राजा करा देंदा सी। अज चौथे दिन राजा कोल बैठा ते संत नूं भी दिस पिया इहदे अंदर शरदा नहीं रही संत नूं दिस पिया मैं हुणे ही अर्ज की अखां बहुत कुछ दस देंदियां बहुत कुछ दस दें। राजा कहण लगा मैं थोड़े कदमां ते सिर रखदा सी ते हथ जोड़दा सी अज ना कदमां ते सिर रखिया ना मैं अज हथ जोड़न क्योंकि थोड़ी साडी बराबरी हो गई जो मैं कपड़े पहनन उही तुसी पहनन जो मैं खादा है उही तुसी खादा है
ਜਿਸ ਤਰ੍ਹਾਂ ਦੇ ਮਹਿਲਾਂ ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹਿ ਰਹੇ ਹੋ, ਔਰ ਜਿਸ ਤਰ੍ਹਾਂ ਦੀ ਸੇਜਾ ਤੇ ਮੈਂ ਸੁੱਤਾ ਤੁਸੀਂ ਸੁੱਤੇ ਹੋ। ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਤੇ ਮੇਰੇ ਵਿੱਚ। ਇਸ ਵਾਸਤੇ ਮੇਰਾ ਸਿਰ ਨਹੀਂ ਚੁੱਕਿਆ, ਇਸ ਵਾਸਤੇ ਮੈਂ ਹੱਥ ਨਹੀਂ ਜੋੜ ਰਿਹਾ। ਜੋ ਇਹ ਮੈਂ ਕਹਿ ਰਿਹਾ ਇਹ ਸਹੀ ਹੈ ਜਾਂ ਗਲਤ ਤੁਸੀਂ ਦੱਸੋ। ਸੰਤ ਕਹਿਣ ਲੱਗਾ ਦੱਸਾਂਗਾ ਤੇ ਸਹੀ, ਪਰ ਇੱਥੇ ਨਹੀਂ ਬਾਹਰ ਚੱਲ ਕੇ। ਪ੍ਰਾਚੀਨ ਗਾਥਾ ਹੈ, ਪੁਰਾਣੀ ਕਥਾ ਹੈ। ਰਾਜਾ ਵੀ ਬੜਾ ਉਤਾਵਲਾ ਸੀ, ਚਲੋ ਦੱਸੇਗਾ, ਕਹਿੰਦੇ ਚਲੋ ਫਿਰ ਬਾਹਰ ਚਲੋ। ਪੁਰਾਣੇ ਰਜਵਾੜੇ ਹੁੰਦੇ ਸਨ, ਛੋਟੀਆਂ ਛੋਟੀਆਂ ਜਗੀਰਾਂ, ਅੱਠ ਦਸ ਪਿੰਡਾਂ ਦਾ ਰਜਵਾੜਾ। ਮਹਾਤਮਾ ਬੁੱਧ ਦਾ ਪਿਤਾ ਕਪਿਲ ਵਸਤੂ ਦਾ ਰਾਜਾ ਸੀ, ਇਹ 30-40 ਪਿੰਡ ਸਨ ਛੋਟੇ ਛੋਟੇ, ਹੋਰ ਕੁਛ ਵੀ ਨਹੀਂ ਸੀ। ਗਾਲਬਨ 3-4 ਫਰਲਾਂਗ ਜਦ ਚਲੇ, ਰਾਜਾ ਕਹਿੰਦੇ ਦੱਸੋ ਬਹੁਤ ਦੂਰ ਆ ਗਏ ਹਾਂ, ਤੁਹਾਡੇ ਸਾਡੇ 'ਚ ਫਰਕ ਕੀ ਹੈ? ਸੰਤ ਕਹਿੰਦਾ ਅੱਗੇ ਦੱਸਾਂਗੇ, ਅੱਗੇ ਦੱਸਾਂਗੇ। ਪੂਰਾ ਮੀਲ ਚੱਲ ਰਿਹਾ, ਹੁਣ ਰਾਜਾ ਫਿਰ ਪੁੱਛਦਾ ਹੁਣ ਤੇ ਦੱਸੋ, ਮੈਂ ਤੇ ਚੱਲ ਕੇ ਥੱਕ ਗਿਆ, ਮੈਂ ਕਦੇ ਇਤਨਾ ਚਲਿਆ ਨਹੀਂ, ਤੁਸੀਂ ਬਹੁਤ ਮੈਨੂੰ ਚਲਾ ਲਿਆ, ਹੁਣ ਤੇ ਦੱਸੋ। ਸੰਤ ਕਹਿੰਦਾ ਦੱਸਾਂਗਾ ਅੱਗੇ। 2 ਮੀਲ ਦੀ ਵਾਟ ਤੈਅ ਹੋਈ, ਇਤਨਾ ਕਦੀ ਚੱਲਿਆ ਨਹੀਂ ਸੀ ਰਾਜਾ, ਰੱਥ ਤੇ ਸਵਾਰੀ ਕਰਦਾ ਸੀ। ਆਖਣ ਲੱਗਾ ਸੰਤ ਜੀ ਹੁਣ ਤੇ ਦੱਸੋ। ਕਹਿਣ ਲੱਗੇ ਥੋੜ੍ਹੀ ਦੂਰ ਹੋਰ ਚੱਲਦਿਆਂ ਦੱਸਾਂਗੇ। ਰਾਜੇ ਦਾ ਹੌਸਲਾ ਬਣ ਗਿਆ, ਚੱਲਦਿਆਂ ਚੱਲਦਿਆਂ ਥੋੜ੍ਹੀ ਦੂਰ ਤੇ ਰਾਜਾ ਰੁਕ ਗਿਆ। ਕਹਿੰਦਾ ਸੰਤ ਜੀ ਹੁਣ ਤੇ ਦੱਸੋ। ਸੰਤ ਕਹਿੰਦੇ ਨਹੀਂ ਅੱਗੇ। ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ, ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੀ ਸਟੇਟ ਇੱਥੇ ਤੱਕ ਹੈ, ਮੇਰਾ ਰਾਜਪਾਠ ਇੱਥੇ ਤੱਕ ਹੈ, ਮੇਰਾ ਰਾਜਪਾਠ ਪਿੱਛੇ ਰਹਿ ਗਿਆ, ਮੇਰੇ ਮਹਿਲ ਪਿੱਛੇ ਰਹਿ ਗਏ, ਮੇਰਾ ਪਰਿਵਾਰ ਪਿੱਛੇ ਰਹਿ ਗਿਆ, ਇੱਥੇ ਹੱਦ ਖਤਮ ਹੁੰਦੀ ਹੈ। ਸੰਤ ਕਹਿਣ ਲੱਗਾ ਤੇਰੇ ਤੇ ਮੇਰੇ 'ਚ ਇਹੀ ਫਰਕ ਹੈ, ਤੇਰੇ ਮਹਿਲ ਪਿੱਛੇ ਨੇ, ਮੇਰੇ ਅੱਗੇ ਨੇ, ਤੇਰਾ ਸਭ ਕੁਛ ਪਿੱਛੇ ਹੈ, ਮੇਰਾ ਸਭ ਕੁਛ ਅੱਗੇ ਹੈ। ਜਿੱਥੋਂ ਤੇਰਾ ਸਭ ਕੁਛ ਖਤਮ ਹੁੰਦਾ ਹੈ ਉਸੇ ਜਗ੍ਹਾ ਤੋਂ ਮੇਰਾ ਸਭ ਕੁਛ ਸ਼ੁਰੂ ਹੁੰਦਾ ਹੈ। ਜਾ ਤੇਰੇ ਮਹਿਲ ਛੱਡੇ ਕੱਪੜੇ ਉਤਾਰ ਕੇ ਪਰੇ ਸੁੱਟ ਦਿੱਤੇ, ਆਪਾਂ ਚਲੇ ਅੱਗੇ, ਤੇਰੇ ਮੇਰੇ 'ਚ ਹੀ ਫਰਕ ਹੈ। ਤੂੰ ਅੱਗੇ ਨਹੀਂ ਆ ਸਕਦਾ, ਪਿੱਛੇ ਮੁੜ ਸਕਦਾ, ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ, ਅਗਾਂਹ ਜਾਂਦੇ ਹੁੰਦੇ। ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਹੈ? ਬੰਦਾ ਆ ਗਿਆ ਗੁਰਦੁਆਰੇ, ਸੁਰਤ ਪਿੱਛੇ ਕਾਰੋਬਾਰ ਜਾ ਰਹੀ ਹੈ, ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ, ਸ਼ਬਦ ਦੇ ਨਾਲ ਜੋੜ, 1-2 ਘੰਟੇ ਲਈ ਤੇ ਕਰ। ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ 'ਚ, ਕਾਰੋਬਾਰ ਦੇ 'ਚ, ਘਰ ਦੇ 'ਚ ਸੁਰਤ ਪਿੱਛੇ ਜਾਂਦੀ ਹੈ, ਅੱਗੇ ਨਹੀਂ ਜਾਂਦੀ। ਸਾਹਿਬ ਕਹਿੰਦੇ ਨੇ ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਪਿੱਛੇ ਤੇ ਸਾਡਾ ਸੰਸਾਰ ਹੈ, ਅੱਗੇ ਨਿਰੰਕਾਰ ਹੈ, ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ, ਕਰਤਾਰ ਤੇ ਅੱਗੇ, ਪਿੱਛੇ ਤੇ ਸਾਡਾ ਕਾਰੋਬਾਰ ਹੈ ਨਿਰੰਕਾਰ ਦੀ ਦੁਨੀਆਂ ਤੇ ਅੱਗੇ। ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਇਹ ਮੇਰੇ ਪਾਤਸ਼ਾਹ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ। ਉਹ ਪਿਆਰ ਦੇ, ਉਹ ਇਸ਼ਕ ਦੇ, ਉਹ ਭਾਵਨਾ ਦੇ, ਉਹ ਸ਼ਰਧਾ ਦੇ, ਕਿ ਇੱਕ ਦਫ਼ਾ ਸਾਰੇ ਕਹਿ ਦੇਣ ਨੰਦ ਲਾਲ ਸੁਦਾਈ ਹੋ ਗਿਆ, ਪਾਗਲ ਹੋ ਗਿਆ। ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਆਲਮ ਪਾਗਲ ਕਹਿੰਦੇ ਨੇ, ਪੰਡਿਤ ਕਹਿੰਦੇ ਨੇ, ਮਹਾਂਵਿਦਵਾਨ ਕਹਿੰਦੇ ਨੇ, ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ। ਹੈਰਾਨਗੀ ਦੀ ਗੱਲ, ਚੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ। ਇਸ
ਦੌਰ ਵਿੱਚ ਸ਼ਰਧਾਲੂ ਹੋਣਾ ਬੜਾ ਔਖਾ ਹੋ ਗਿਆ। ਬਹੁਤੇ ਸ਼ਰਧਾਲੂ ਨੂੰ ਲੋਕ ਪਾਗਲ ਕਹਿਣ ਲੱਗ ਪੈਂਦੇ, ਬਹੁਤੇ ਸ਼ਰਧਾਲੂ ਨੂੰ ਲੋਕ ਭੋਲਾ ਕਹਿਣ ਲੱਗ, ਔਖਾ ਹੋਣਾ। ਨਿੱਕੀ ਨਿੱਕੀ ਗੱਲ 'ਤੇ ਸ਼ਰਧਾ ਟੁੱਟ ਜਾਂਦੀ ਹੈ ਬੰਦਿਆਂ ਦੀ, ਬਹੁਤ ਛੋਟੀਆਂ ਛੋਟੀਆਂ ਗੱਲਾਂ। ਹਜ਼ਾਰਾਂ ਦਫ਼ਾ ਰੱਬ ਦੀ ਕਥਾ ਸੁਣੀ ਹੋਵੇ, ਗੁਰਬਾਣੀ ਦੀ ਵਿਚਾਰ ਸੁਣੀ ਹੋਵੇ, ਕਿਤੇ ਮਾੜੀ ਜਿਹੀ ਸ਼ਰਧਾ ਬਣਦੀ ਹੈ, ਇੱਕੋ ਹੀ ਮਨੁੱਖ ਦੇ ਕਿਧਰੇ ਦੋ ਬੋਲ ਅਸ਼ਰਧਾ ਬਾਰੇ ਸੁਣ ਲਈਏ, ਸ਼ਰਧਾ ਟੁੱਟ ਜਾਂਦੀ। ਕੀ ਸ਼ਰਧਾ ਹੈ ਮਨੁੱਖਾਂ ਦੀ? ਕੁਛ ਵੀ ਨਹੀਂ, ਕੱਚੀ ਕੰਧ 'ਤੇ ਖੜੀ ਹੈ। ਤੋ ਲਫ਼ਜ਼ ਬਣੀ ਬਣਾਈ ਸ਼ਰਧਾ ਨੂੰ ਤੋੜ ਕੇ ਰੱਖ ਦਿੰਦੇ। ਇੱਥੋਂ ਹੀ ਪਤਾ ਚੱਲਦਾ ਮਨੁੱਖ ਕੋਲ ਸ਼ਰਧਾ ਐਵੇਂ ਕੱਚੀ ਕੰਧ ਵਰਗੀ ਹੈ, ਕਲਰੀ ਕੰਧ ਵਰਗੀ ਹੈ, ਕੁਛ ਵੀ ਨਹੀਂ, ਮਾੜਾ ਜਿਹਾ ਧੱਕਾ ਦਿੱਤਾ ਅਤੇ ਗਈ। ਮੈਂ ਫਿਰ ਦੁਹਰਾਵਾਂ, ਇਸਦਾ ਖੁਲਾਸਾ ਮੈਂ ਕੱਲ ਕਰਨ ਦੀ ਕੋਸ਼ਿਸ਼ ਕਰਾਂਗਾ, ਸਮਾਂ ਹੋ ਗਿਆ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ, ਦ੍ਰਿਸ਼ਟੀ ਚਾਹੀਦੀ ਹੈ। ਰਸਤੇ 'ਤੇ ਚੱਲਣ ਵਾਸਤੇ ਪੈਰ ਚਾਹੀਦੇ। ਦ੍ਰਿਸ਼ਟੀ ਗਿਆਨ ਹੈ, ਸਮਝ ਹੈ, ਅਕਲ ਹੈ, ਸ਼ਰਧਾ ਪੈਰ ਨੇ, ਭਾਵਨਾ ਪੈਰ ਹੈ, ਪਿਆਰ ਪੈਰ ਨੇ। ਪੈਂਡਾ ਪਿਆਰ ਨਾਲ ਤੈਅ ਹੁੰਦਾ, ਸ਼ਰਧਾ ਨਾਲ ਤੈਅ ਹੁੰਦਾ, ਅਕਲ ਨਾਲ ਨਹੀਂ। ਅਕਲ ਨਾਲ ਪੈਂਡਾ ਦਿਖਾਈ ਦਿੰਦਾ, ਮੰਜ਼ਿਲ ਦਿਖਾਈ ਦਿੰਦੀ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਨੇ, ਸ਼ਰਧਾ ਬਿਲਕੁਲ ਨਹੀਂ ਹੈ, ਭਾਵਨਾ ਬਿਲਕੁਲ ਨਹੀਂ ਹੈ, ਪਿਆਰ ਬਿਲਕੁਲ ਨਹੀਂ ਹੈ। ਭਾਵੇਂ ਚੋਟੀ ਦਾ ਗਿਆਨੀ ਹੋਵੇ, ਉਰਾਰ ਹੀ ਰਹਿ ਜਾਏਗਾ, ਕੁਛ ਵੀ ਨਹੀਂ। ਹਿਰਦਾ ਵੀ ਕਠੋਰ ਹੋਵੇਗਾ, ਬੜਾ ਕਠੋਰ ਹੋਵੇਗਾ। 5000 ਸਾਲ ਤੱਕ ਬ੍ਰਾਹਮਣਾਂ ਨੇ ਜੋ ਚੋਟੀ ਦੇ ਵਿਦਵਾਨ ਸਨ, ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ। ਬੜਾ ਚੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ, ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ ਮਾਸੂਮ ਬੱਚਿਆਂ ਦਾ। ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ। ਬਗਲ ਵਿੱਚ ਕੁਰਾਨ, ਕੁਰਾਨ ਪੂਰੀ ਕੰਠ ਹਾਫਿਜ਼ ਸੀ, ਅਰਥ ਬੋਧ ਆਉਂਦਾ ਸੀ, ਹਦੀਸਾਂ ਪੜਾਉਂਦਾ ਸੀ, ਬੜਾ ਵਿਦਵਾਨ ਚੋਟੀ ਦਾ, ਹੱਥ ਦੇ ਤਸਬੀਹ। ਜਦ ਸੂਬਾ ਸਰਹੰਦ ਨੇ ਇਹ ਆਖਿਆ, ਇਸਲਾਮ ਇਹ ਕਹਿੰਦਾ, ਮੁਹੰਮਦ ਸਾਹਿਬ ਇਹ ਕਹਿੰਦੇ ਨੇ ਕਿ ਤੇਰੇ ਹੱਥੋਂ ਕਿਸੇ ਨਾਬਾਲਗ ਬੱਚੇ ਦਾ ਔਰ ਔਰਤ ਦਾ ਖੂਨ ਜ਼ਮੀਨ 'ਤੇ ਨਹੀਂ ਡੋਲਣਾ ਚਾਹੀਦਾ, ਖੁਦਾ ਮਾਫ ਨਹੀਂ ਕਰੇਗਾ। ਉਹ ਨਵਾਬ ਕਾਜ਼ੀ ਨੂੰ ਕਹਿੰਦਾ, ਕੀ ਕਰੀਏ, ਕੀ ਕਰੀਏ, ਇਹਨਾਂ ਬੱਚਿਆਂ ਦਾ ਕੀ ਕਰੀਏ? ਕਾਜ਼ੀ ਕਹਿੰਦਾ, ਖੂਨ ਡੋਲਣ ਦੀ ਕੀ ਲੋੜ ਹੈ, ਖੂਨ ਨਹੀਂ ਡੋਲਦੇ, ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦਿਓ, ਗੱਲ ਖਤਮ। ਇਹ ਕਾਜ਼ੀ ਫੈਸਲਾ ਕਰਦਾ, ਬੜਾ ਵਿਦਵਾਨ, ਬੜਾ ਵਿਦਵਾਨ, ਬੜਾ ਪੰਡਿਤ, ਬੜਾ ਪੜ੍ਹਾ ਲਿਖਾ। ਰਸਤੇ 'ਤੇ ਚੱਲਣ ਦੀ ਤੌਫੀਕ ਕੋਈ ਨਹੀਂ, ਸ਼ਰਧਾ 'ਤੇ ਹੈ ਹੀ ਕੋਈ ਨਹੀਂ, ਭਾਵਨਾ 'ਤੇ ਹੈ ਹੀ ਕੋਈ ਨਹੀਂ, ਪ੍ਰੇਮ 'ਤੇ ਹੈ ਹੀ ਕੋਈ, ਸੰਬੰਧ 'ਤੇ ਪ੍ਰੇਮ ਨਾਲ ਜੁੜਦੇ ਨੇ। ਬੜੇ ਬੜੇ ਗਿਆਨੀ ਕੋਰੇ ਰਹਿ ਜਾਂਦੇ ਨੇ ਸੰਬੰਧ ਨਹੀਂ, ਬੜੇ ਬੜੇ ਦਾਰਸ਼ਨਿਕ ਫਿਲਾਸਫਰ ਚਿੰਤਕ ਬੁਲਾਰੇ ਲਿਖਾਰੀ ਮੈਂ ਪੱਥਰ ਦਿਲ ਦੇਖੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਰਸਤੇ 'ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਹੈ, ਇਹ ਤਾਂ ਚੱਲ ਹੀ ਨਹੀਂ ਸਕਦਾ, ਉੱਥੇ ਬੈਠਾ ਰਹੇਗਾ, ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ। ਪਰ ਪੈਰ ਹੈਗੇ ਨੇ, ਅੱਖਾਂ ਨਹੀਂ। ਯਕੀਨ ਜਾਣੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ। ਸੂਰਦਾਸ ਅੰਮ੍ਰਿਤਸਰ ਪਹੁੰਚ ਗਿਆ ਸੀ, ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ, ਭਟਕ ਭਟਕ ਕੇ, ਬਾਹਰ ਦੀਆਂ ਅੱਖਾਂ ਇਸਦੇ ਕੋਲ ਨਹੀਂ ਸਨ। ਜੇ ਬਾਹਰ ਦੀਆਂ ਅੱਖਾਂ ਨਹੀਂ ਹੈ ਤੇ ਬਾਹਰ ਭਟਕ ਭਟਕ ਕੇ ਮਨੁੱਖ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ, ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ, ਸੋਝ ਸਮਝ ਪਰਮਾਤਮਾ ਦੇ ਨਹੀਂ ਹੈ, ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ, ਯਕੀਨ ਜਾਣੋ ਪਹੁੰਚ ਜਾਂਦਾ ਹੈ, ਮਨੁੱਖ ਪਹੁੰਚ ਜਾਂਦਾ ਹੈ। ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਖੋਲ੍ਹਾਂਗਾ। 4 ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ, ਦਾਸ ਦੇਵ ਕਥਾਠ ਤੋਂ 9 ਤੁਹਾਡੇ ਚਰਨ ਪਰਸਾਂਗੇ, ਉਹਦੇ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਹੀ ਸਮਾਪਤੀ ਭੁੱਲ ਚੁੱਕ ਦੀ ਸਮਾਂ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਦੇ, ਪਿਆਰ ਦੀ ਸੌਗਾਤ ਪਾਵਨ, ਸ਼ਰਧਾ ਦੀ ਸੌਗਾਤ ਪਾਵਨ, ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ। ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ, ਸ਼ਰਧਾ ਪਹੁੰਚਾ ਦਿੰਦੀ ਹੈ, ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਹੈ, ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ। ਔਰ ਸਾਫ਼ ਕਹਿ ਦਿੱਤਾ ਕਲਗੀਧਰ ਪਾਤਸ਼ਾਹ, ਸੱਚ ਕਹੋ ਸੁਣ ਲੈ ਹੋ ਸਵੇ
जिन प्रेम कियो तिन ही प्रपायो। गुण ए तो बृंद बरात जनावर एक बैराग बिना सब ठीक है। भरतरी कहता है बंदा ज्ञानी है दानी है बड़ा कुछ करता है प्यार नहीं है इदा सब कुछ इंज है। ओ बरात जेदे च लड़ाई कोई नहीं, लड़ाई कोई नहीं। इस बरात दे की मैंने रख की मैंने रख दी बरात, लड़ाई कोई नहीं। एक बैराग बिना सब ठीक है, एक रब्बी प्यार तो बिना सब फिक्के ने। सारा ज्ञान फिक्का, सारा ध्यान फिक्का, सारी सेवा फिक्की। दान दे चों भी हंकार दी बू आवेगी, निरंकार दी झलक ने पैदा होगी। साहब रहमत करन साड़ी शरदी जो है झोली नु श्रद्धा नाल भरन, भावना नाल भरन। एदा खुलासा फिर पुल चुक दी शमा पते प्रोम करने। वाहेगुरु जी का खालसा वाहेगुरु। परमात्मा प्रगट होया अपने शब्द विच, संसार प्रगट होया फिर शब्द। हर मनुख अपने बोल दे राही प्रगट होंदा, शब्द दे राही प्रगट होंदा। वेख के कुछ नहीं पता चलता। आप इतने सारे बैठे हो गुस्ताखी माफ, वेखण नाल उम्र दा पता चल जाएगा। ये बिरद है, ये जवान है, ये बच्चा है, उम्र दे अंदाजे लग जाने। वेख के कपड़िया का पता चलेगा पहने आया की है, वेख के रंग रूप का पता चलेगा, वेख के इतना पता चलेगा स्त्री है कि पुरुष है, बच्चा है कि जवान है, गोरा है काला है सांवरा है, कपड़े कैसे न। और कुछ भी नहीं पता चलेगा ये मनुख की है, ये मनुख की है। रजोगुणी है, तमोगुणी है, सतोगुणी है, शांतमयी है, क्रोधी है, धार्मिक है, अधार्मिक है, दुखी है, सुखी है, कुछ भी नहीं पता चलेगा। हर मनुख प्रगट होंदा है अपने शब्द विच, अपने बोलना दे राही। शेख सादी साहब कहंदे ने ता मर्दे सुखन ना गुफ्ता बाशद, ऐबो हुनर ने हुफ्ता बाशद। जितने चिर तक पांच दस दिन किसी की बोल चाल ना सुनिए, पता ही नहीं चलता मनुख का मनुख की है। कपड़े तो धोखा लग सकता है, रंग रूप तो धोखा लग सकता है, लगता है। जो मनुख का रंग है, जो मनुख का रूप है, जो मनुख के कपड़े ने, जो मनुख की उम्र है, इस तो उस मनुख के स्वभाव का अंदाजा नहीं लगता, कुछ भी नहीं पता चलता। बोलचाल तो पता चलता। परमात्मा प्रगट होया अपने शब्द तो, मनुख की होंद प्रगट होंदी है शब्दों तो, बोल चाल तो। परमात्मा प्रगट होया शब्द तो, उस शब्द की है। उस शब्द नू जिन्हां ने पकड़िया ते समझिया बस उन्हां नू अवतार कहिंदे ने। उन्हां अवतारां दे राही शब्द प्रगट होया। इस वास्ते अवतारां दा शरीर गुरु नहीं है, वो शब्द गुरु है। मल्ला पहला, मल्ला दूजा, मल्ला तीजा, मल्ला चौथा। मल्ला कहिंदे ने मकान नू, शब्द मकान बदलदा रहा। ये शब्द प्रगट होया पहले मकान विच, मल्ला पहला, फिर अवतारी पुरुष की सोचनी। शब्द लंबे समय तक कम करे, जो मैं जाने है बहुत सारी दुनिया जान लवे, जो मैं समझे है बहुत ही समझ जा। कहिंदे ने जब बाहर का धन बंदे नू प्राप्त होंदा है तो मनुख उस नू छुपांदा है, और एक शूमपणा भी पैदा होंदा है। मैं ही चोटी का धनवान बन जावा, बाकी नहीं, बाकी मेरी बराबरी ते नहीं आने चाहिए। राजनीति भी इस ते खड़ी है। राजनीतिक हमेशा उसे तो डरदा है जिहड़ा उसके पिछे खड़ा होंदा है, नंबर दो ते। उदी कोशिश होंदी है किसनू ऐसा धक्का मारिए बहुत पिछे चला जाए, क्योंकि जिहड़ा मेरे पिछे खड़ा है एक कदम इसने पुटे है तो मेरी बराबरी ते आ जाएगा, और एक कदम पुटे है तो अगे निकल जाएगा। इस वास्ते राजनीतिक जिस जीने ते चढ़ के सिंघासन तक पहुंचते हैं उस जीने नू तोड़ देंगे, उस पौड़ी नू तोड़ देंगे, दूजा ना चढ़े।
लेकिन जिस जीने ते चढ़ के एक अवतारी पुरुष परमात्मा तक पहुंचता है उस जीने नु संवारदा है शिंगारदा है ताकि होर भी पहुंचे और भी पहुंचे। बस इन्नी होगी। जो मैं जाने सारा जगत जान लवे, नौखंड पृथ्वी का भ्रमण है गुरु नानक का, हैरानगी है। जो मैं जाने सारा संसार जान लवे, जो मैं रस माणे सारे ही रस माण लें, जो आनंद मेरे कोल है सारे ही माण लें। जगह जगह उस शब्द नु सुना दे रहे। तो शरीर ते समय का हिस्सा है, बिरद हो गया शरीर। मैं फिर अर्ज करा, तन चाहे अवतारा दा है, देवी देवतियां दा है, किसे दा भी है, तन नु काल खा जाएगा। काल पाए ब्रह्मा बवदरा, काल पाए शिवजू अवतरा, काल पाए कर विसन प्रगासा, सकल काल का कियो तमाशा। समय दे जो कुछ बने है मिटेगा। शरीर समय दे बने है, काल दे बने है। इस वास्ते गुरु घर दे कह दिता, शरीर गुरु नहीं है तो मिट जाता है, फिर की करोगे, फिर की करोगे। शब्द लंबे समय तक कम करे, उसे शब्द नूं प्रवेश करा दिता गुरु नानक ने लेने दे अंदर। वो धन गुरु अंगद देव जी महला दूजा, मकान दूजा है। वो शब्द हुण दूजे मकान दे, तीजे मकान दे, चौथे मकान दे। जोत ओहा जुगत सहकाया फेर पलट गए। श्री कृष्ण प्रगट होए गीता दे राहीं। गीता नूं एक पासे कर दो, कृष्ण की होंद नहीं प्रगट हो सकती गुस्ताखी नाल। हर मनुख अपने बोल दे प्रगट होंदा है, परमात्मा तक बोल दे प्रगट होया शब्द दे। कुरान दे राही मुहम्मद साहब प्रगट होए। ना निकलदी कुरान ते पता नहीं कितने संत भगत इस दुनिया च होए। और केते तुदनु गावन से मैं चेतनावन, नानी क्या विचारे हे प्रभु, पता नहीं कितनिया ने तेनू गावे है, तेरे नाल जुड़ गए, मुक्त भी होए, पर उन्होंने कदमों के निशान जमीन ते नहीं बने, कुछ बोले ही नहीं। परमात्मा के शब्द नू प्रगट ना कर सके, शब्द का आनंद माण सके, शब्द नाल जुड़ के मुक्त हो गए, पर शब्द नू उस अनुभव नू प्रगट ना कर सके। जिहड़े प्रगट कर सकदे ने अवतार श्रेणी च वह आ जाते हैं। फिर भारत दे ऋषि मुनिया ने वंड की थी, चार कला अवतार है, अठ कला अवतार है, अंसा अवतार है, अंश मात्र है। अपने बोलों के राही किसी ने थोड़ा प्रगट किया, किसी ने बहुत प्रगट किया, किसी ने बहुत प्रगट किया, कोई 16 कला अवतार है। अवतार मैं फिर अर्ज करा, परमात्मा तो शब्द होया, शब्द तो संसार होया। उस शब्द की है जिस तो संसार होया है, संसार आया है। तो जिस शब्द दे राही संसार आया है, संसार उसे ही शब्द दे राही वापस भी जाएगा। उत्पत परले शब्दे होवे, जो उत्पत्ति उस तो ही है तो परले भी उस तो। जिस दरवाजे दे राही तुसी गुरुद्वारा साहब दे अंदर आए हो, इसी दरवाजे राही बाहर जाओगे। और की शब्द तो संसार आया, शब्द दे राही वापसी होएगी संसार दी, आज नहीं कल। 100 साल बाद, हजारां साल बाद, करोड़ां अरबां साल बाद पत्थर भी एक दिन जानगे, परम नूर बनेंगे, मिट्टी बनेंगे, वनस्पति बनेंगे, पशु पक्षी बनेंगे, फिर मनुख बनेंगे, फिर किधरे जाके साधना तपस्या करके फिर परमात्मा दे परमात्मा होंगे। सूरज किरण मिले जल का जल हुआ राम, ज्योति ज्योत रली संपूर्ण थी आराम। जिस शब्द दे राही संसार आया उसे दे राही वापस आना। उस शब्द की रूपरेखा भी गुरु गोविंद सिंह जी महाराज, गुरु नानक, भगत कबीर सारे संत जन दसते ने। ओंकार ओंकार एक धुन उपजे एको राग अलापे। गुरु अर्जन देव जी महाराज, ओंकार आदमे जाना लिखे अर मेटे ताए नमाना, भगत कबीर। ओंकार आद कथने अनाद, धन गुरु गोविंद सिंह जी महाराज। खैर मुक्तसर में अर्ज करा।
ਗੁਰੂ ਨਾਨਕ ਨੇ ਤੇ ਏਕਾ ਤੱਕ ਲਾ ਦਿੱਤਾ, ਇੱਕ ਇਹੀ ਸ਼ਬਦ ਹੈ ਉਹ ਓਅੰਕਾਰ ਜਿਸ ਤੋਂ ਜਗਤ ਆਇਆ, ਜਿਸ ਤੋਂ ਸੰਸਾਰ ਆਇਆ, ਇੱਕ ਓਅੰਕਾਰ ਦੂਜਾ ਨਹੀਂ। ਬਾਣੀ ਵੀ ਪੂਰੀ ਰਚ ਦਿੱਤੀ, ਉਸ ਬਾਣੀ ਦਾ ਨਾਂ ਵੀ ਹੈ ਓਅੰਕਾਰ। ਓਅੰਕਾਰ ਬ੍ਰਹਮਾ ਉਤਪਰ, ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲ ਜੁਗ ਬੈ, ਓਅੰਕਾਰ ਵੇਦ ਨਿਰਮੈ। ਮਨੁੱਖ ਪ੍ਰਗਟ ਹੁੰਦਾ ਆਪਣੇ ਸ਼ਬਦਾਂ ਦੇ ਰਾਹੀਂ, ਪ੍ਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਰਾਹੀਂ। ਅਸੀਂ ਜੋ ਬੋਲਾਂ ਰਾਹੀਂ ਪ੍ਰਗਟ ਹੁੰਦਾ ਇਹਨੂੰ ਆਹਤ ਸ਼ਬਦ ਕਹਿੰਦੇ ਨੇ। ਆਹਤ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੋਵੇ, ਦੋ ਵਸਤੂਆਂ ਦੀ ਚੋਟ ਤੋਂ, ਪਵਨ ਮਾਸ ਨਾਭੀ ਨਾਲ ਟਕਰਾਉਂਦੀ ਹੈ, ਆਵਾਜ਼ ਬਣਦੀ ਹੈ, ਧੁੰਨ ਬਣਦੀ ਹੈ, ਅੱਖਰ ਬਣ ਕੇ ਜ਼ਬਾਨ ਬਾਹਰ ਪ੍ਰਗਟ ਕਰ ਦਿੰਦੀ। ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੀ, ਸਾਡੇ ਕੰਨ ਜੋ ਕੁਝ ਸੁਣਦੇ ਨੇ ਆਹਤ ਸ਼ਬਦ ਹੈ। ਆਹਤ ਕਹਿੰਦੇ ਨੇ ਚੋਟ ਨੂੰ। ਪਰਮਾਤਮਾ ਦਾ ਸ਼ਬਦ ਕਿਸੇ ਚੋਟ ਤੋਂ ਨਹੀਂ ਪੈਦਾ ਹੋਇਆ, ਉਸ ਤੋਂ ਸਵੈਮ ਪੈਦਾ ਹੋਇਆ, ਇਸ ਵਾਸਤੇ ਉਸਨੂੰ ਅਨਾਹਤ ਕਹਿੰਦੇ ਨੇ। ਔਰ ਉਹ ਸ਼ਬਦ ਵਿਆਪਕ ਹੈ, ਤਹਿ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਉਸ ਸ਼ਬਦ ਦੇ ਉਹ ਸ਼ਬਦ ਸੰਗੀਤਮਈ ਹੈ, ਰਾਗਮਈ ਹੈ। ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ ਵੱਖ ਸਾਜ਼ਾਂ ਦੇ ਰਾਹੀਂ। ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ, ਪੰਜ ਤਰ੍ਹਾਂ ਦੇ, ਤੱਤ, ਵਿੱਤ, ਗਣ, ਨਾਦ, ਸੁਗਰ। ਤੱਤ ਤੰਤੀ ਵਿੱਤ ਚਰਮ ਕਾ, ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਤੰਤੀ ਸਾਜ਼ ਸਿਤਾਰ ਹੈ, ਦਿਲਰਵਾ ਹੈ, ਬੀਣਾ ਹੈ। ਉਂਗਲੀਆਂ ਦੇ ਟਕਰਾਓ ਤੋਂ, ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਧੁੰਨ ਪੈਦਾ ਹੁੰਦੀ ਹੈ। ਵਿੱਤ ਚਮੜ, ਚਮੜੇ ਦੇ ਮੜੇ ਹੋਏ ਸਾਜ਼। ਫਿਰ ਛੈਣੇ, ਧਾਤੂਆਂ ਨਾਲ ਧਾਤੂਆਂ ਟਕਰਾਉਣ, ਪਿੱਤਲ ਨਾਲ ਪਿੱਤਲ, ਸੋਨੇ ਨਾਲ ਸੋਨਾ, ਚਾਂਦੀ ਨਾਲ ਚਾਂਦੀ, ਧਾਤੂਆਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ। ਘੜੇ ਦੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਨਾਦ ਸ਼ਬਦ ਕਹਿੰਦੇ ਨੇ। ਸ਼ਹਿਨਾਈ ਹੈ, ਮੁਰਲੀ ਹੈ, ਹਾਰਮੋਨੀਅਮ ਹੈ ਜਾਂ ਮਨੁੱਖ ਹੈ, ਇਹ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ, ਇਹਨੂੰ ਸੁਗਰ ਸ਼ਬਦ ਕਰਕੇ ਕਹਿੰਦੇ ਨੇ। ਤੱਤ ਤੰਤੀ ਵਿੱਤ ਚਰਮ ਕਾ, ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਸਭ ਘਟਕੋ ਕਹੇ ਸੁਗਰ ਸਵਾਸ ਪਹਿਚਾਨ। ਇਹ ਪੰਜ ਤਰ੍ਹਾਂ ਦੇ ਸ਼ਬਦ ਨੇ, ਉਹ ਜਿਹੜਾ ਓਅੰਕਾਰ ਦੀ ਧੁਨ ਪ੍ਰਗਟ ਹੋਈ ਉਹਦੇ ਵਿੱਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ, ਸੰਗੀਤਮਈ, ਰਾਗਮਈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਹਵਣ ਹਾਰੇ, ਕੇਤੇ ਰਾਗ ਭਰੀ ਸਿਉ ਕਹੀਨ, ਕੇਤੇ ਗਾਵਣ ਹਾਰੇ, ਦੂਰ ਕਿਉਂ ਜਾਓ। ਭਾਰਤ ਵਿੱਚ ਸੰਗੀਤ ਦੇ ਜਨਮਦਾਤੇ ਅਵਤਾਰ ਨੇ ਸੰਤ ਜਨ ਨੇ, ਭਾਰਤ ਵਿੱਚ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ, ਅਵਤਾਰੀ ਪੁਰਸ਼ ਨੇ। ਹਰ ਅਵਤਾਰੀ ਪੁਰਸ਼ ਨਾਲ ਕੋਈ ਨਾ ਕੋਈ ਸਾਜ਼ ਜੁੜਿਆ ਹੋਇਆ, ਔਰ ਕੋਈ ਨਾ ਕੋਈ ਸੰਗੀਤ ਦੀ ਖਾਸ ਧਾਰਾ ਵੀ ਜੁੜੀ ਹੋਈ। ਖੈਰ ਮੈਂ ਲਮਕਾਵਾਂ ਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਜਿਸ ਤਰ੍ਹਾਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਹੀਂ, ਆਪਣੇ ਬੋਲਾਂ ਦੇ ਰਾਹੀਂ। ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ, ਬੋਲ ਦੱਸ ਦਿੰਦੇ ਨੇ ਬੰਦਾ ਕਰੋਧੀ ਹੈ, ਬੋਲ ਦੱਸ ਦਿੰਦੇ ਨੇ ਧੀਰਜਵਾਨ ਹੈ, ਬੋਲ ਦੱਸ ਦਿੰਦੇ ਨੇ ਜਲਦਬਾਜ਼ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਕ੍ਰੋਧੀ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਮੋੜ ਹੈ, ਬੋਲ ਦੱਸ ਦਿੰਦੇ ਨੇ ਤੇ ਸਿਆਣਾ ਹੈ, ਸੂਝਵਾਨ ਹੈ। ਬੋਲ ਬਹੁਤ ਕੁਛ ਦੱਸ ਦਿੰਦੇ ਨੇ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਓਨਰ ਨੇ ਹੁਫਤਾ ਬਾਸ਼ਦ। ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ। ਐਸਾ ਸ਼ਬਦ ਧਰਮ ਦੀ ਸਾਧਨਾ ਉਸਨੂੰ ਸੁਣਨਾ, ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਏ, ਬਸ ਇੰਨੀ ਗੱਲ ਹੈ। ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਬੀਰ, ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕੋ। ਸਾਰਾ ਗਿਆਨ, ਸਾਰਾ ਅਨੁਭਵ ਉਸੇ ਸ਼ਬਦ ਵਿੱਚ ਹੈ। ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ, ਅਨੁਭਵ ਪ੍ਰਕਾਸ਼ ਹੋ ਜਾਂਦਾ। ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ, ਪਰਮਾਤਮਾ ਤੱਕ ਨਹੀਂ ਤੇ ਨਾ ਪਹੁੰਚ ਸਕਦਾ। ਸ਼ਬਦ ਨੇ ਪਰਮਾਤਮਾ ਵਿੱਚ ਲੀਨ ਕਰ ਦੇਣਾ। ਮਨੁੱਖ ਦੀ ਮਿਹਨਤ, ਮਨੁੱਖ ਦੀ ਤਪੱਸਿਆ, ਮਨੁੱਖ ਦੀ ਸਾਧਨਾ ਸ਼ਬਦ ਤੱਕ ਪਹੁੰਚਣਾ। ਅਲਾਪੇ ਸ਼ਬਦ ਨੂੰ, ਗਾਵੇ ਸ਼ਬਦ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ, ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਣ, ਦਇਆ ਹੈ, ਵੈਰਾਗ ਹੈ,
समदृष्टि है, प्रेम है, निर्वैरता है, निर्भयता है, ऐसे ऐसे शब्दां नूं गाणा, परमात्मा दे गुणां नूं अपने जीवन विच प्रगट करना है। और जो नहीं गांदा, साहिब कहिंदे ने गुण गोबिंद गायो नहीं जन्म अकारत केन, कहो नानक हर भज मना जे बिद जल को मेन। तो मैं मुख्तसर करना, समाप्ति करना, क्योंकि गुरमुख प्यारे ने जथे ने एक शब्द भी पढ़ना। परमात्मा प्रगट है अपने शब्द दे रहा है, मनुख प्रगट आंदा है अपने शब्द दे रहा है। परमात्मा दे अखरी अर्थ ने प्रकाश, जो प्रकाश दे रूप दे परमात्मा है वही शब्द दे रूप गुरु है, और जो शब्द दे रूप दे गुरु है वही प्रकाश दे रूप दे परमात्मा है, और जो शब्द नूं प्रगट कर देवे उसनों अवतार कह देंगे। गीता दे राहें परमात्मा दा ज्ञान प्रगट होया तो कृष्ण अवतार श्रेणी च आ गए। कुरान दे राहें खुदा दा ज्ञान प्रगट होया, इन्हां बोलां दे राहें वह आवाज प्रगट होई तो मुहम्मद साहब पैगंबर बन गए, अवतार श्रेणी च आ गए धन गुरु नानक देव जी महाराज। प्रभु दे बोल, खसम दे बोल प्रगट होए। कदों प्रगट होते हैं? जब मनुख का अपना मन चुप हो जाए तो परमात्मा दे बोल सुनाई देते हैं। जिन्हों सुनाई देन लग पैन संत है, भगत है, पर जिड़ा सुन के प्रगट भी कर सके उन्हों अवतार कहते हैं, उन्हों पैगंबर कहते हैं, कोई अवतारी पुरुष। एक छोटी जी गाथा दे राही मैं इसनों स्पष्ट करके समाप्ति कर दें। जैसे हरनाकश के घर भगत प्रहलाद, गुरु ग्रंथ साहब जी महाराज की बाणी कहती है कली धरती दे जिवें कमल का फुल पैदा हो गया। कली धरती दे हरनाकश के घर इन्ना वड्डा भगत, इस तरह औरंगजेब के घर जेबल नशा पैदा हो गई सी, उसकी बच्ची बड़ी धार्मिक सी। जिस तरह दुष्ट हरनाकश का यह बच्चा ब्रह्मज्ञानी नहीं होया, इस तरह महान जालिम उस बादशाह की बच्ची बड़ी धार्मिक सी। शायद आपनों पता होवे इन्हें उपनिषदों का तर्जमा जो है ट्रांसलेशन की सी पर्शियन दे, तर्जमा किया सी फारसी दे, लिखे दे ग्रंथ मिलते हैं लखनऊ म्यूजियम दे। और फिर इसने कुरान नो ढालिया संस्कृत दे, तुसी खुद अंदाजा लाओ, और कविता दे डालिया नजम दे, इन्ने विद्वान से। विद्या भरे बहुत सारे बोल ने किसी वक्त होया थोड़े सामने रखांगा मुख्तसर। इहदे बोल एक फकीर कोल गांदे आया, एक फकीर ने सुने, लंबा चौड़ा इतिहास, इतना मुतासर होया, इतना प्रभावित होया, उन्हें अर्जी दे दी औरंगजेब के दरबार। आखिर जिस दे अंदर ऐसा खुदाई अलहाम प्रगट होया मैं उदी जियारत करनी है, मैं उदे दीदार करना है। हुण इस्लामी शरा दा पाबंद, 13 साल की बच्ची हो जाए इस्लाम दे बुरका पहरा देने, पर्दे च रख दें। जेबुल नसा 40 साल की हो गई सी, औरंगजेब ने शादी नहीं की थी सी। कारण तिन्ने भरा मार दिते, भतीजे मार दिते, प्यो नूं जेल दे तड़पा तड़पा के मारिया। फिर ख्याल आया बच्ची का मैं विआह कर दिया, किधरे जवाई मेरे को तख्त ना खोल लवे, नहीं कीता गया। जेबुल नसा ता जिंदगी कुआरी रही है। जेबुल नसा दे कुछ संस्कार ते दूजा उसने ए देख लिया, प्यो ने मेरा घर ते वसाणा नहीं, मैं अपने हिरदे दे घर दे खुदा नूं क्यों ना लियावां। बंदगी करन लग पे, अठे पैर नाम जपन लग पे, कुरान दी तलावत कर दी है, तस्बीह फेर दी है, अल्लाह हो जपदी रहिंदी है। और जिहड़ा मनुख इतनी मेहनत करे, इतनी साधना करे, तो कुछ ना कुछ ते रस, कुछ ना कुछ ते अनुभव उसकी जिंदगी प्रगट आउंदा है, प्रगट हो गए। उहदे बोलां विच बरकत आ गई, उहदे बोलां दी सत्या आ गई, उहदे बोल मुतासर करन लग पे। वो फकीर इतना मुतासर होया उन्हें अर्जी लिख दी, और औरंगजेब आपे तो बाहर हो गया। बेने जरूरत किस तरह की, लेकिन फकीर मनिया, पर मनिया फकीर सी, मुसलमान जिसकी कदम बोसी हासिल करने दे सी।

ਪਰਮੇਸੂਸ ਕਰਦੇ ਸਨ। ਫਕੀਰ ਨੂੰ ਆਖਿਆ ਕੱਲ ਆਵੇ, ਮੈਂ ਪੁੱਛਾਂਗਾ ਜ਼ੈਬੁਲ ਨਸਾ ਕੋਲ, ਕੱਲ ਆਵੇ। ਤੋਰ ਦਿੱਤਾ ਮਹਿਲਾਂ ਦੇ ਅੰਦਰ, ਜੈਸੇ ਆਇਆ ਤੇ ਮੱਥੇ ਦੀ ਤੀਵੜੀ ਵੇਖ ਕੇ, ਵੱਟ ਵੇਖ ਕੇ ਜ਼ੈਬੁਲ ਨਸਾ ਨੇ ਪੁੱਛ ਲਿਆ, ਅੱਬਾ ਹਜ਼ੂਰ ਮਿਜ਼ਾਜ ਤੇ ਠੀਕ ਨੇ, ਗੱਲ ਕੀ ਹੈ, ਇਤਨੇ ਉਦਾਸ, ਇਤਨਾ ਚਿਹਰਾ ਤੁਹਾਡਾ ਕੁਮਲਾਇਆ ਹੋਇਆ। ਅਰਜ਼ੀ ਅੱਗੋਂ ਰੱਖ ਦਿੱਤੀ। ਉਸ ਅਰਜ਼ੀ ਨੂੰ ਪੜ੍ਹ ਕੇ, ਬੋਲਾਂ ਨੂੰ ਪੜ੍ਹ ਕੇ ਜ਼ੈਬੁਲ ਨਸਾ ਹੱਸ ਪਈ। ਔਰੰਗਜ਼ੇਬ ਕਹਿੰਦਾ, ਬੇਟਾ ਤੂੰ ਤੇ ਇਸ ਤਰ੍ਹਾਂ ਹੱਸੀ ਹੈ ਜਿਵੇਂ ਕਿਸੇ ਮੂਰਖ ਤੇ ਹੱਸੀਦਾ। ਜ਼ੈਬੁਲ ਨਸਾ ਕਹਿਣ ਲੱਗੀ, ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ, ਨਹੀਂ ਉਹ ਤੇ ਫਕੀਰ ਹੈ, ਬੜਾ ਪੜ੍ਹਾ ਲਿਖਾ, ਬੜੇ ਉਸਦੇ ਖਲੀਫੇ ਚੇਲੇ ਨੇ, ਉਹਦੀ ਕਦਮ ਹੋਸੀ ਹਾਸਲ ਕਰਨ ਵਿੱਚ ਲੋਕੀ ਫਖਰ ਮਹਿਸੂਸ ਕਰਦੇ ਨੇ, ਉਹ ਤੇ ਮਹਾਨ ਹੈ। ਜ਼ੈਬੁਲ ਨਸਾ ਨੇ ਇੱਕ ਦਲੀਲ ਬੜੀ ਪ੍ਰਬਲ ਦਿੱਤੀ, ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ, ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ, ਅੱਖ ਦੇ ਚੇ ਤੋਫੀਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦੱਸਾਂਗੀ ਤੇਰੀ ਅੱਖ 'ਚ ਇਹ ਕੰਕਰੀ ਹੈ ਤੇ ਉਹ ਕੱਢਾਂਗੀ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ, ਈਰਾਨ, ਅਫਗਾਨਿਸਤਾਨ, ਭਾਰਤ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼, ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆ 'ਚ, ਵਿਦਵਾਨਾਂ ਦੀ ਦੁਨੀਆ 'ਚ। ਦਰ ਸੁਖਨ ਪਿਨ ਹਾਂਸ਼ੋ ਦਮ ਦਰ ਬਰ ਗਏ ਗੁਲ ਮਾਨਿੰਦੇ ਬੋ ਹਰਚੇ ਦੀਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹ ਸ਼ੇਰ ਲਿਖ ਦਿੱਤਾ। ਆਖਿਆ, ਬਾਪੂ ਇਹ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ, ਸ਼ਰਮਸਾਰ ਹੋਵੇਗਾ, ਰੋਏਗਾ। ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ, ਮਾਫ਼ੀ ਮੰਗੀ। ਦਰ ਸੁਖਨ ਪਿਨ ਹਾਂਸ਼ੁ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ ਹਰ ਛੇ ਦੀਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹਦੇ 'ਚ ਜੋ ਕੁਛ ਉਹ ਕਹਿ ਰਹੀ ਹੈ, ਮੁਖਤਸਰ ਮੈਂ ਅਰਜ਼ ਕਰਾਂ। ਦੋ ਮਨੁੱਖ ਇੱਕ ਬਗੀਚੇ ਦੇ ਕੋਲੋਂ ਲੰਘੇ ਜਾ ਰਹੇ ਹਨ ਤੇ ਬਗੀਚੇ ਦੇ ਚਾਰੋਂ ਪਾਸੇ ਫਸੀਲ ਹੈ, ਉੱਚੀ ਦੀਵਾਰ ਹੈ, ਬਗੀਚੇ 'ਚ ਬੜੇ ਸੁੰਦਰ ਸੁੰਦਰ ਫੁੱਲ ਨੇ, ਮਹਿਕ ਬਾਹਰ ਆ ਰਹੀ ਹੈ। ਇੱਕ ਕਹਿੰਦਾ, ਕਿਤਨੀ ਮਧੁਰ ਸੁੰਦਰ ਮਹਿਕ ਆਈ ਹੈ ਗੁਲਾਬ ਦੀ। ਦੂਸਰਾ ਕਹਿੰਦਾ, ਕਿੱਥੇ ਹੈ ਗੁਲਾਬ? ਕਹਿੰਦਾ, ਹੋਵੇਗਾ ਕਿਧਰੇ, ਸਾਨੂੰ ਮਹਿਕ ਆ ਗਈ, ਦਿਲ ਦਿਮਾਗ ਮੁਅੱਤਰ ਹੋ ਗਿਆ। ਅੱਗੇ ਜਾ ਕੇ ਫਿਰ ਕਹਿੰਦਾ, ਕਿਤਨੀ ਮਧੁਰ, ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ, ਚਮੇਲੀ ਦੀ, ਮੋਗਰੇ ਦੀ, ਪਰ ਇਹ ਕਿੱਥੇ ਨੇ ਫੁੱਲ, ਹੋਣਗੇ ਕਿਧਰੇ? ਮਹਿਕ ਆਈ ਹੈ, ਮੁਅੱਤਰ ਹੋ ਗਏ। ਜ਼ੈਬੁਲ ਨਸਾ ਕਹਿੰਦੀ ਹੈ, ਜਿਸ ਨੂੰ ਮਹਿਕ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ, ਜਿਹਨੂੰ ਸੁਗੰਧੀ ਵਿੱਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਐ ਫਕੀਰ, ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ, ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ, ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ, ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪਿੰਜਰ ਆ ਕੇ ਦੇਖੇਗਾ, ਜਿਹੜਾ ਅੱਜ ਹੈ ਤੇ ਕੱਲ੍ਹ ਨਹੀਂ, ਕੀ ਦੇਖੇਗਾ? ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ 'ਚ। ਦਰ ਸੁਖਨ ਪਿਨ ਹਾਂਸ਼ੁ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ। ਜਿਵੇਂ ਮਹਿਕ ਫੁੱਲ ਦੇ ਚਾਹੇ ਤੇ ਫੁੱਲ ਤੋਂ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਬੋਲ ਮੇਰੇ ਅੰਦਰ ਸਨ ਤੇ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੋਈਆਂ, ਤੂੰ ਮੇਰੇ ਬੋਲਾਂ 'ਚ ਮੈਨੂੰ ਨਹੀਂ ਦੇਖ ਸਕਿਆ। ਦਰ ਸੁਖਨ ਪਿਨ ਹਾਂਸ਼ੁ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ ਹਰਸ਼ੇ ਦੀਦਨ ਮਹਿਲਦਾਰੀ ਦਰ ਸੁਖਨ ਬੇ ਨਦ ਮਰਾ। ਕਟਾਕਸ਼ ਵੀ ਕੀਤਾ, ਲੱਗਦਾ ਤੈਨੂੰ ਜ਼ੁਕਾਮ ਹੈ, ਨਜ਼ਲਾ ਹੈ, ਤੈਨੂੰ ਸੁਗੰਧ ਨਹੀਂ ਆਈ, ਮਹਿਕ ਨਹੀਂ ਆਈ, ਤੂੰ ਪੂਰਾ ਮੁਅੱਤਰ ਨਹੀਂ ਹੋਇਆ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ।

0: ਚੰਨ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਆਖੋ ਸਤਨਾਮ। ਪਹਿਲੇ ਲਫ਼ਜ਼ ਭਾਈ ਵੀਰ ਸਿੰਘ ਨੇ ਕਿਹਾ ਵੀ ਜਹਾਜ਼ ਵੱਡਾ ਕਿ ਸਮੁੰਦਰ, ਕਹਿੰਦੇ ਜੀ ਸਮੁੰਦਰ। ਲੱਖਾਂ ਜਹਾਜ਼ ਵੀ ਸਮੁੰਦਰ ਵਿੱਚ ਸਮਾ ਜਾਣ, ਗਰਕ ਹੋ ਜਾਣ, ਡੁੱਬ ਜਾਣ, ਕੁਝ ਕਹਿ ਲਓ, ਉਹਨੂੰ ਕੋਈ ਫਰਕ ਨਹੀਂ। ਭਾਈ ਵੀਰ ਸਿੰਘ ਕਹਿੰਦੇ ਸ਼ਾਬਾਸ਼। ਸਮੁੰਦਰ ਵਿੱਚ ਹਜ਼ਾਰਾਂ ਲੱਖਾਂ ਜਹਾਜ਼, ਸਮੁੰਦਰ ਨੂੰ ਕੋਈ ਪਤਾ ਨਹੀਂ, ਕੋਈ ਉਹਦਾ ਨਹੀਂ ਫਰਕ। ਭਾਈ ਵੀਰ ਸਿੰਘ ਕਹਿੰਦੇ ਬਸ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਵੀ ਜਿਹੜੀ ਏ ਉਹ ਸਮੁੰਦਰ ਵਾਂਗੂ ਹੈ, ਉਹ ਸਮੁੰਦਰ ਵਾਂਗੂ।
1: ਸਤਿ ਸ੍ਰੀ ਅਕਾਲ।
0: ਅਗਲੇ ਲਫ਼ਜ਼ ਭਾਈ ਵੀਰ ਸਿੰਘ ਜੀ ਨੇ ਕਹੇ, ਕਹਿੰਦੇ ਮਿੱਤਰਾ ਸਾਡੇ ਪਾਪ ਗਿਣਤੀ ਚ ਨੇ, ਇਹਨਾਂ ਦੀ ਕੋਈ ਗਿਣਤੀ ਹੋਊਗੀ, 800 ਹੈ ਕਿ 900 ਹੈ ਕਿ 70,000 ਹੈ ਕਿ, ਸਾਡੇ ਪਾਪ ਗਿਣਤੀ ਚ ਨੇ, ਗੁਰੂ ਨਾਨਕ ਦੀ ਬਖਸ਼ਿਸ਼ ਸਮੁੰਦਰ ਵਾਂਗੂ ਉਹਦੀ ਗਿਣਤੀ ਮਿਣਤੀ ਹੈ ਹੀ ਕੋਈ ਨਹੀਂ।
1: ਬੋਲੇ

ਸਾਡੇ ਪਾਪ ਗਿਣਤੀ ਚ ਨੇ, ਉਹਦੀ ਬਖਸ਼ਿਸ਼ ਗਿਣਤੀ ਮਿਣਤੀ ਤੋਂ ਬਾਹਰ ਹੈ। ਪਤਾ ਨੀ ਨੇਪਾਲ ਕਿਹੜਾ ਸ਼ਹਿਰ ਹੈ, ਮੈਨੂੰ ਵਿਸਰ ਗਿਆ, ਉੱਥੇ ਸੋਨੇ ਦੀ ਕਬਰ ਹੈ ਕਿਸੇ ਮੁਸਲਮਾਨ ਵੀਰ ਦੀ, ਉਹਨੇ ਸਪੈਸ਼ਲ ਲਿਖਾਇਆ ਕਬਰ ਨੈਨੀਤਾਲ, ਜਿਹੜਾ ਵੀ ਏਰੀਆ ਨੈਨੀਤਾਲ ਹੀ, ਹਾਂ ਨੈਨੀਤਾਲ। ਉਹ ਕੀ ਲਿਖਾਇਆ ਕਿ ਕਿਸੇ ਦੀ ਉਮਰ 100 ਸਾਲ ਹੋਵੇ ਤੇ ਮਤ ਤੇ ਪੜਦਾ ਪੈ ਜੇ, 100 ਸਾਲ ਪਾਪ ਕਰਦਿਆਂ ਬਤੀਤ ਹੋਏ ਹੋਣ, ਸਿਰਫ ਮਰਨ ਵੇਲੇ ਇੱਕ ਛਿਨ ਗੁਰੂ ਨਾਨਕ ਦੀ ਨਜ਼ਰ ਪੈ ਜਾਵੇ। ਉਹਨੇ ਲਿਖਾਇਆ ਕਹਿੰਦੇ ਮੈਂ ਦਾਅਵੇ ਨਾਲ ਕਹਿੰਦਾ, ਧਰਮ ਰਾਜ ਜਦੋਂ ਤਕੜੀ ਦੇ ਇੱਕ ਛਾਬੇ ਚ 100 ਸਾਲ ਦੇ ਪਾਪ ਪਾਏਗਾ, ਦੂਜੇ ਛਾਬੇ ਚ ਇੱਕ ਛਿਨ ਦੀ ਨਜ਼ਰ ਪਾਏਗਾ। ਗੁਰੂ ਨਾਨਕ ਦੀ ਇੱਕ ਛਿਨ ਦੀ ਨਜ਼ਰ ਵਾਲਾ ਛਾਬਾ ਤਾਂ ਵੀ ਭਾਰਾ ਹੀ ਹੋਏ। ਹੋ ਸਤਿ ਸ੍ਰੀ ਅਕਾਲ।

ਸੱਤ ਅੱਠ ਦਿਨ ਬੀਤੇ ਤੇ ਭਾਈ ਵੀਰ ਸਿੰਘ ਜੀ ਦੀ ਲਿਖਦੇ ਪੜ ਸਕਦਾ ਕੋਈ ਨਹੀਂ। ਉਹ ਅੱਗੇ ਆ ਕੇ ਲਿਖਦੇ ਕਹਿੰਦੇ ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ, ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ। ਕੀ ਸੁਪਨਾ ਆਇਆ ਭਾਈ ਵੀਰ ਸਿੰਘ? ਕਹਿੰਦੇ ਮੈਨੂੰ ਸੁਪਨਾ ਆਇਆ ਵੀ ਮੈਂ ਦਰਬਾਰ ਸਾਹਿਬ ਦੀ ਪਰਿਕਰਮਾ ਚ ਜਾ ਰਿਹਾ ਵਾ। ਸੁਪਨਾ ਆਇਆ ਕਹਿੰਦੇ ਤੂੰ ਭੰਜਣੀ ਬੇਰੀ ਕੋਲ, ਇਹ ਸੁਪਨਾ ਵੇਖ ਰਹੇ ਭਾਈ ਵੀਰ, ਤੂੰ ਭੰਜਣੀ ਬੇਰੀ ਕੋਲ ਮੈਨੂੰ ਇਸੇ ਮਿੱਤਰ ਦੀ ਰੂਹ ਮਿਲੀ, ਪਰਿਕਰਮਾ ਚ ਰੂਹ ਮਿਲੀ। ਕਹਿੰਦੇ ਮੈਂ ਸੁਪਨਾ ਵੇਖ ਰਿਹਾ ਭਾਈ ਵੀਰ ਸਿੰਘ ਕਹਿੰਦੇ ਤੇ ਕਹਿੰਦੇ ਮੈਂ ਆਖਿਆ ਉਹ ਤੂੰ ਕਿੱਥੇ? ਕਹਿੰਦਾ ਭਾਈ ਵੀਰ ਸਿੰਘ ਜੀ ਜਿਹੜਾ ਖੀਰਲੇ ਵੇਲੇ ਮੈਨੂੰ ਵਾਹਿਗੁਰੂ ਦੀ ਇੱਕ ਪਾਵਰ ਪੈਦਾ ਕਰਕੇ ਜਪਣ ਦਾ ਸਹਾਰਾ ਗੁਰੂ ਨਾਨਕ ਦਾ ਉਹ ਰਾਹ ਵਿਖਾਇਓ, ਉਹਦਾ ਸਦਕਾ ਮੈਨੂੰ ਗੁਰੂ ਰਾਮਦਾਸ ਜੀ ਆਪਣੇ ਚਰਨਾਂ ਚ ਜਗ੍ਹਾ ਦੇ ਦਿੱਤੀ। ਸੁਪਨਾ

0: ਪੂਰੇ ਲਫ਼ਜ਼ ਹੈ। ਉਹ ਰੂਹ ਕਹਿੰਦੀ ਤੁਹਾਡੇ ਦਿੱਤੇ ਰਸਤੇ ਨੇ ਮੇਰੇ ਤੇ ਮਿਹਰ ਕਰਕੇ ਮੈਨੂੰ ਗੁਰੂ ਰਾਮਦਾਸ ਨੇ ਆਪਣੇ ਦਰ ਤੇ ਸੱਦ ਲਿਆ। ਭਾਈ ਵੀਰ ਸਿੰਘ ਕਹਿੰਦੇ ਹੈ ਸੁਪਨਾ ਸੀ ਤੇ ਮੇਰੀ ਅੱਖ ਖੁੱਲੀ, ਸੁਪਨਾ ਟੁੱਟਿਆ। ਕਹਿੰਦੇ ਸਭ ਤੋਂ ਪਹਿਲੇ ਮੈਂ ਘੜੀ ਦੇ ਟਾਈਮ ਵੇਖਿਆ ਤੇ ਇਹ ਲਿਖਿਆ ਜੀ ਉਹਨਾਂ ਨੇ ਆਪਣੀਆਂ ਕਿਤਾਬਾਂ ਚ, ਕਹਿੰਦੇ 1:15 ਸੀ ਰਾਤ ਦਾ। ਅਰ ਸੁਣਿਆ 1:15 ਕਹਿੰਦੇ ਵੀ ਇਹ ਸੁਪਨਾ ਵੇਖ ਕੇ ਗੁਰੂ ਰਾਮਦਾਸ ਦੇ ਘਰ ਉਹਦੀ ਰੂਹ ਮੈਨੂੰ ਮਿਲੀ ਹੈ। ਬੜੀ ਕਮਾਈ ਬੰਦਗੀ ਹੈ, ਬਹੁਤ ਬੰਦਗੀ ਪਾਈ। ਚਲੋ ਉਹਨਾਂ ਦੀ ਆਪਣੀ ਰੂਟੀਨ ਸੀ 1:00 ਉੱਠਣ ਦੀ, ਦਰਬਾਰ ਸਾਹਿਬ ਜਾਣਾ, ਇਸ਼ਨਾਨ ਪਾਣੀ ਕਰਕੇ ਤੇ ਮੁੱਖ ਤੇ ਇੰਜ ਕੱਪੜਾ ਲੈ ਕੇ ਰੱਖਦੇ। ਭਾਈ ਵੀਰ ਸਿੰਘ ਜੀ ਦਰਬਾਰ ਸਾਹਿਬ ਇੰਜ ਕੱਪੜਾ ਲੈ ਕੇ ਰੱਖਣਾ ਕਿਉਂ? ਕਿਉਂਕਿ ਦੁਨੀਆ ਸਤਿਕਾਰ ਬੋਧ ਕਰਦੀ ਸੀ, ਕੁਐਸਚਨ ਪੁੱਛਦੀ ਸੀ ਤੇ ਭਾਈ ਸਾਹਿਬ ਕਹਿੰਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਗੁਨਾਹ ਬਖਸ਼ਾਣ ਆਇਆ, ਮੈਨੂੰ ਕੋਈ ਪਛਾਣੇ ਨਾ, ਮੈਂ ਆਪਣਾ ਰਸ ਲੈ ਲਵਾਂ। ਆਖੋ ਉਹ ਰਸ ਲੈਣ ਵਾਸਤੇ ਕੱਪੜਾ ਰੱਖਣਾ, ਮੈਨੂੰ ਕੋਈ ਪਛਾਣ ਨਾ ਲੈ। ਭਾਈ ਵੀਰ ਸਿੰਘ ਲਿਖਦੇ ਵੀ ਮੈਂ ਜਦੋਂ ਲਾਰੰਸ ਰੋਡ ਉਹਨਾਂ ਦਾ ਘਰ ਸੀ ਵਾਪਸ ਆਇਆ ਆਪਣੇ ਘਰ 7:30 ਘਰ ਆਉਂਦੇ ਸੀ। ਇੱਥੇ ਉਹਨਾਂ ਦੀ ਪ੍ਰੈਸ ਸੀ, ਉਧਰ ਘਰ ਸੀ, ਹੁਣ ਵੀ ਜਾਂਦੇ ਹੋ ਤੁਸੀਂ ਭਾਈ ਵੀਰ ਸਿੰਘ। ਕਹਿੰਦੇ ਜਦੋਂ ਘਰ ਮੈਂ ਆਇਆ ਰਾਤ ਦੀ ਮੈਨੂੰ ਭੁੜਕਦੀ ਪਈ ਸੀ। ਕਹਿੰਦੇ ਮੈਂ ਇੱਕ ਭਾਈ ਵੀਰ ਸਿੰਘ ਜੀ ਕੋਲ ਵੀ ਜਿਹੜੇ ਵੀ ਨਾਲ ਪਿਆਰ ਵਾਲੀਆਂ ਰੂਹਾਂ ਆਉਂਦੀਆਂ, ਕਹਿੰਦੇ ਮੈਂ ਇੱਕ ਸਰੀਰ ਨੂੰ ਭੇਜਿਆ। ਆ ਮੇਰੇ ਬਚਪਨ ਦੇ ਮਿੱਤਰ ਦਾ ਐਡਰੈਸ ਸੀ, ਉਹਦੇ ਘਰ ਜਾ ਤੇ ਪਤਾ ਕਰਕੇ ਆ ਉਹਦਾ ਕੀ ਹਾਲ ਹੈ। ਭਾਈ ਸਾਹਿਬ ਲਿਖਦੇ ਕਹਿੰਦੇ ਜਿਹਨੂੰ ਮੈਂ ਭੇਜਿਆ ਵੀ ਉਹਦੇ ਘਰ ਜਾ, ਹਾਲ ਚਾਲ ਪੁੱਛ ਕੇ ਆ ਸਾਰਾ। ਕਹਿੰਦੇ ਉਹ ਜਦੋਂ ਗਿਆ ਉਹਦੀ ਘਰ ਵਾਲੀ ਉਹਦਾ ਪਰਿਵਾਰ ਕੀ ਕਹਿੰਦਾ ਜੀ, ਉਹਨਾਂ ਦੀ ਡੈਥ ਹੋ ਗਈ। ਤੇ ਭਾਈ ਸਾਹਿਬ ਨੇ ਕਿਹਾ ਸੀ ਪੂਰਾ ਵੇਰਵਾ ਲੈ ਕੇ ਆਉਣਾ। ਉਹਨੇ ਉਸੇ ਤਰ੍ਹਾਂ ਪੁੱਛਿਆ ਜੀ ਕਿੰਨੇ ਵਜੇ ਹੋਈ? ਕਹਿੰਦੇ ਰਾਤੀ 1:15 ਹੋਈ। ਇਹ ਅਨੁਭਵ ਭਾਈ ਵੀਰ ਸਿੰਘ ਆਪਣਾ ਅਨੁਭਵ ਲਿਖਦੇ ਹੈ। ਕਹਿੰਦੇ ਮੇਰਾ ਅਨੁਭਵ ਕਹਿੰਦਾ 1:15 ਸੁਪਨਾ ਆ ਰਿਹਾ, 1:15 ਹੀ ਡੈਥ ਹੋ ਰਹੀ ਹੈ। ਕਹਿੰਦੇ ਮੈਨੂੰ ਵਾਕਿਆ ਇੰਜ ਲੱਗਦਾ ਬਈ ਗਲਤੀਆਂ ਤੇ ਉਹਦੀਆਂ ਬਹੁਤ, ਪਰ ਖੀਰਲੇ ਵੇਲੇ ਵੀ ਜਿਹੜਾ ਗੁਰੂ ਨਾਨਕ ਦਾ ਧਿਆਨ ਧਰ ਕੇ ਵਾਹਿਗੁਰੂ ਸ਼ਬਦ ਵਿੱਚ ਜੁਟ ਗਿਆ, ਇੰਜ ਲੱਗਦਾ ਵੀ ਸੁਪਨੇ ਦਾ ਟਾਈਮ ਤੇ ਵਾਕਈ ਚੋਲਾ ਬਦਲਣ ਦਾ ਟਾਈਮ ਇੱਕ ਹੋਣ ਕਰਕੇ ਲੱਗਦਾ ਵਾਕੇ ਉਹ ਸੁਪਨਾ ਸੁਪਨਾ ਨਹੀਂ ਸੀ, ਹਕੀਕਤ ਹੀ ਸੀ। ਗੁਰੂ ਨਾਨਕ ਨੇ ਚਰਨਾਂ 'ਚ ਜਗ੍ਹਾ ਦੇ ਦਿੱਤੀ। ਗੱਜ ਗਿਆ ਖੋ ਸਾਸਨ।
1: ਜਿਸ

ਜਾਂ ਗੱਲਾਂ ਹਿਰਦੇ ਚ ਵਸਾ ਲੋ। ਸਮੁੰਦਰ ਵੱਡਾ ਹੈ ਜਹਾਜ ਨਹੀਂ ਵੱਡਾ, ਸਾਡੇ ਪਾਪ ਗਿਣਤੀ ਚ ਨੇ ਪਰ ਪਿਓ ਜਿਹੜਾ ਮਿਲਿਆ ਹੈ ਸਮੁੰਦਰ ਦੀਆਂ ਬਖਸ਼ਿਸ਼ਾਂ ਵਾਂਗ। ਬਾਕੀ ਵਿਚਾਰਾਂ ਐਤਵਾਰ ਕਰਾਂਗੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀਆਂ। ਪਹਿਲਾਂ ਸੋਚਿਆ ਸੀ ਵੀ ਭਾਈ ਨੰਦ ਲਾਲ ਜੀ ਦੀ ਰਚਨਾ ਚੋਂ ਲਵਾਂ, ਉਹ ਵੀ ਬੜਾ ਆਨੰਦ ਹੈ।

0: You're listening to KRPI 1550 Radio, Ferndale, Washington.
1: ਤਸਾ ਸਿੰਘ ਇੱਕ ਮਾਲਵੇ ਵਿੱਚ ਇੱਧਰਲੇ ਪਾਸੇ ਹੋਰ ਗੁਰਦੁਆਰਾ ਹੈ, ਉਹ ਦੀਨੇ ਅਤੇ ਕਾਂਗੜ ਦੇ ਵਿਚਕਾਰ ਹੈ। ਉਹ ਗੁਰਦੁਆਰੇ ਦਾ ਨਾਮ ਹੈ ਜ਼ਫਰਨਾਮਾ ਸਾਹਿਬ। ਉੱਥੇ ਮਹਾਰਾਜ ਕਾਂਗੜ ਦੇ ਚੌਧਰੀਆਂ ਕੋਲ ਜਾਂਦੇ ਨੇ, ਉਹ ਡਰਦੇ ਹੋਏ ਮਹਾਰਾਜ ਨੂੰ ਘਰ ਨਹੀਂ ਰੱਖਦੇ, ਦੁਸ਼ਾਲਾ ਦੇ ਕੇ ਮਹਾਰਾਜ ਨੂੰ ਘਰੋਂ ਘੱਲ ਦਿੰਦੇ ਨੇ। ਪਾਤਸ਼ਾਹ ਆ ਕੇ ਦੀਨੇ ਕਾਂਗੜ ਤੋਂ ਚੱਲ ਕੇ ਦੀਨੇ ਦੇ ਵਿਚਕਾਰ ਜਗ੍ਹਾ ਉੱਤੇ ਬਹਿ ਜਾਂਦੇ ਨੇ। ਉੱਥੇ ਹਜ਼ੂਰ ਕੋਲ ਸੰਗਤ ਜੁੜਨ ਲੱਗ ਪਈ। 21 ਦਿਨ ਤੋਂ ਵੱਧ ਮਹਾਰਾਜ ਉੱਥੇ ਰਹੇ। ਜਿਹੜੇ ਕੰਗੜ ਦੇ ਚੌਧਰੀ ਸੀ ਨਾ, ਭਾਈ ਲਖਮੀਰਾ, ਭਾਈ ਸ਼ਮੀਰਾ, ਭਾਈ ਤਖਤਮਲ, ਉਹਨਾਂ ਵਿੱਚੋਂ ਭਾਈ ਲਖਮੀਰਾ ਅਤੇ ਤਖਤਮਲ ਸ਼ਰਾਬੀ, ਕਬਾਬੀ, ਬਸ਼ਈ, ਨਸ਼ਈ। ਜਿਹੜਾ ਉਹਨਾਂ ਦਾ ਇੱਕ ਭਰਾ ਆ ਭਾਈ ਸ਼ਮੀਰਾ, ਉਹ ਭਾਵਨਾ ਵਾਲਾ ਹੈ। ਉਹ ਆਪਣੇ ਭਰਾਵਾਂ ਦੀ ਮਾਫ਼ੀ ਮੰਗਣ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ। ਕਹਿੰਦਾ ਮਹਾਰਾਜ ਮੇਰੇ ਭਰਾਵਾਂ ਤੋਂ ਗਲਤੀ ਹੋ ਗਈ, ਮੇਰੇ ਪਰਿਵਾਰ ਤੋਂ ਗਲਤੀ ਹੋ ਗਈ, ਮਹਾਰਾਜ ਸਭ ਕੁਝ ਤੁਹਾਡਾ ਦਿੱਤਾ ਸੀ, ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ, ਮਹਾਰਾਜ ਮਾਫ਼ ਕਰ ਦਿਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ, ਆਪੋ ਆਪਣੇ ਕਰਮ ਨੇ, ਆਪੋ ਆਪਣਾ ਲਿਖ ਹੈ, ਤੂੰ ਸੇਵਾ ਕਰਿਆ ਕਰ, ਤੇਰਾ ਭਲਾ ਹੋਏਗਾ। ਇਹ ਨਹੀਂ ਕਿਹਾ ਵੀ ਤੇਰੇ ਭਰਾਵਾਂ ਨੂੰ ਮਾਫ਼ ਕੀਤਾ। ਕਹਿੰਦੇ ਸ਼ਮੀਰਿਆ, ਆਪੋ ਆਪਣੇ ਕਰਮ ਨੇ, ਆਪੋ ਆਪਣਾ ਲਿਖ ਹੈ, ਤੂੰ ਆਪਣੀ ਸੇਵਾ ਕਰਿਆ ਕਰ, ਤੇਰਾ ਭਲਾ ਹੋਏਗਾ। ਉਹ ਰੋਜ਼ ਸੇਵਾ ਕਰਨ ਆਉਣ ਲੱਗ ਪਿਆ, ਪਰ ਉਹਦੇ ਮਨ ਵਿੱਚ ਮੇਰੇ ਭਰਾਵਾਂ ਦਾ ਵੀ ਭਲਾ ਹੋਵੇ। ਕੁਝ ਰੂਹਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜਾ ਦੂਜਿਆਂ ਦਾ ਭਲਾ ਮੰਗਦਾ। ਤਾਂ ਪਾਤਸ਼ਾਹ ਦੇ ਕੋਲ ਰੋਜ਼ ਸੇਵਾ ਕਰਨ ਆਉਂਦਾ ਰਿਹਾ। ਇੱਕ ਦਿਨ ਉਹਦੇ ਮਨ 'ਚ ਆਉਂਦਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸ਼ਾਦਾ ਛਕਦੇ ਨੇ, ਜੂਠੀ ਬੁਰਕੀ ਦੇ ਦੇਣ ਮੈਨੂੰ, ਜੂਠੀ ਗ੍ਰਾਹੀ ਦੇ ਦੇਣ। ਪਾਤਸ਼ਾਹ ਉਹਦੇ ਦਿਲ ਦੀ ਬੁੱਝ ਗਏ। ਮਹਾਰਾਜ ਨੇ ਪੁੱਛ ਲਿਆ, ਕਹਿੰਦੇ ਸ਼ਮੀਰਿਆ ਕੀ ਚੱਲਦਾ ਮਨ ਵਿੱਚ, ਦੱਸ ਕੀ ਚਾਹੀਦਾ? ਕਹਿੰਦੇ ਮਹਾਰਾਜ ਇੱਕ ਬੁਰਕੀ ਜੂਠੀ ਦੇ ਦਿਓ, ਮਹਾਰਾਜ ਸੀਤ ਪ੍ਰਸ਼ਾਦ ਦੇ ਦਿਓ। ਕਲਗੀਧਰ ਪਾਤਸ਼ਾਹ ਨੇ ਰਹਿੰਦਾ ਪ੍ਰਸ਼ਾਦਾ ਥਾਲ ਉਹਨੂੰ ਦੇ ਦਿੱਤਾ। ਕਹਿੰਦੇ ਲੈ ਪੂਰਾ ਥਾਲ ਹੀ ਤੈਨੂੰ ਦਿੱਤਾ, ਜਿੰਨਾ ਪ੍ਰਸ਼ਾਦਾ ਬਚਿਆ ਸਾਰਾ ਦੇ ਦਿੱਤਾ। ਕਹਿੰਦੇ ਲੈ ਲੈ ਜਾ। ਕਹਿੰਦਾ ਮਹਾਰਾਜ ਮੈਂ ਘਰ ਲੈ ਕੇ ਜਾਣਾ ਚਾਹੁੰਦਾ, ਤੁਹਾਡਾ ਸੀਤ ਪ੍ਰਸ਼ਾਦ ਮੇਰੇ ਭਰਾ ਮੇਰੇ ਬੱਚੇ ਛਕ ਲੈਣ, ਮੇਰੇ ਬੱਚਿਆਂ ਦਾ ਭਲਾ ਹੋ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਤੇਰੀ ਮਰਜ਼ੀ ਆ। ਉਹ ਲੈ ਗਿਆ, ਮਨ 'ਚ ਆਇਆ ਮੈਂ ਗੁਰੂ ਦਾ ਸੀਤ ਪ੍ਰਸ਼ਾਦ ਛਕਾਵਾਂਗਾ, ਭਰਾਵਾਂ ਦਾ ਵੀ ਭਲਾ ਹੋਏਗਾ, ਬੱਚਿਆਂ ਦਾ ਵੀ ਭਲਾ ਹੋਏਗਾ। ਜਦੋਂ ਜਾ ਕੇ ਹਵੇਲੀ ਦੇ ਵਿਹੜੇ 'ਚ ਵੜਿਆ, ਆਵਾਜ਼ ਦੇ ਕੇ ਕਹਿੰਦਾ, ਕਹਿੰਦਾ ਬਈ ਆ ਜਾਓ, ਗੁਰੂ ਦਾ ਸੀਤ ਪ੍ਰਸ਼ਾਦ ਮਿਲਿਆ, ਆ ਜਾਓ ਭਾਈ ਗੁਰੂ ਦਾ ਪ੍ਰਸ਼ਾਦ ਲੈ ਲਓ। ਤਾਂ ਜਦੋਂ ਥਾਲ ਵੇਖਿਆ ਨਾ, ਸ਼ਰਾਬ ਵਿੱਚ ਰੱਜੇ ਹੋਏ ਉਹਦੇ ਭਰਾ ਤਖਤਮਲ ਨੇ ਹੱਥ ਮਾਰ ਕੇ ਥਾਲ ਸੁੱਟਦਾ, ਕਹਿੰਦਾ ਗੁਰੂ ਦੀਆਂ ਜੂਠਾਂ ਵੀ ਘਰ ਨੂੰ ਚੁੱਕ ਕੇ ਲਿਆਉਣ ਲੱਗ ਪਿਆ। ਸਾਰਾ ਪ੍ਰਸ਼ਾਦਾ ਮਿੱਟੀ 'ਚ ਰੁਲ ਗਿਆ, ਦਾਲ ਸਬਜ਼ੀ ਭਾਜੀ ਰੋਟੀ ਮਿੱਟੀ 'ਚ ਰੇਤੇ 'ਚ ਲਿਬੜ ਗਈ, ਖਾਣ ਦੇ ਯੋਗ ਨਾ ਰਹੀ। ਇਹਨੇ ਟੋਆ ਪੱਟ ਕੇ ਦੱਬ ਦਿੱਤਾ। ਜਦੋਂ ਸ਼ਾਮਾਂ ਨੂੰ ਗੁਰੂ ਦੇ ਦਰਬਾਰ 'ਚ ਆਇਆ ਨਾ, ਜਿੱਥੇ ਅੱਜ ਗੁਰਦੁਆਰਾ ਜ਼ਫਰਨਾਮਾ ਸਾਹਿਬ ਆ, ਪਾਤਸ਼ਾਹ ਦੂਰੋਂ ਹੱਸ ਪਏ। ਕਹਿੰਦੇ ਸ਼ਮੀਰਿਆ, ਕਰ ਲਿਆ ਭਰਾਵਾਂ ਦਾ ਭਲਾ? ਕਹਿੰਦੇ ਸ਼ਮੀਰਿਆ, ਹੋ ਗਿਆ ਤੇਰੇ ਭਰਾਵਾਂ ਦਾ ਬੱਚਿਆਂ ਦਾ ਭਲਾ? ਅੱਖਾਂ ਭਰ ਕੇ ਰੋ ਪਿਆ। ਕਹਿੰਦਾ ਮਹਾਰਾਜ ਉਹਨੇ ਪ੍ਰਸ਼ਾਦਾ ਸੁੱਟ ਦਿੱਤਾ, ਮਹਾਰਾਜ ਸ਼ਰਾਬੀ ਭਰਾ ਤਖਤ ਮਲ ਨੇ ਪ੍ਰਸ਼ਾਦਾ ਸੁੱਟ ਦਿੱਤਾ। ਸੱਚੇ ਪਾਤਸ਼ਾਹ ਫਿਰ ਬੋਲੇ, ਕਹਿੰਦੇ ਸ਼ਮੀਰਿਆ, ਆਪੋ ਆਪਣੇ ਕਰਮ ਨੇ, ਆਪੋ ਆਪਣਾ ਲਿਖ ਹੈ, ਤੂੰ ਸੇਵਾ ਕਰਿਆ ਕਰ, ਤੇਰਾ ਭਲਾ ਹੋਏਗਾ। ਇਹਦਾ ਮਤਲਬ ਕਿਸੇ ਦੇ ਲੇਖ ਨਹੀਂ ਬਦਲੇ ਜਾ ਸਕਦੇ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਸਾਹਿਬ ਕਹਿੰਦੇ ਤੂੰ ਸੇਵਾ ਕਰਿਆ ਕਰ। ਉਹ ਸੇਵਾ ਕਰਨ ਲੱਗ ਪਿਆ। ਇੱਕ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਉਹਦੇ ਕੋਲ ਬੈਠੇ, ਕਹਿੰਦੇ ਸ਼ਮੀਰਿਆ, ਤੇਰੀ ਸੇਵਾ 'ਤੇ ਸਾਡਾ ਮਨ ਬਹੁਤ ਖੁਸ਼ ਹੈ, ਕੁਝ ਮੰਗ ਲਾ ਚੱਲ, ਜੇ ਕੁਝ ਮੰਗਣਾ ਤਾਂ ਮੰਗ ਲਾ। ਉਹਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੇਰਾ ਭਲਾ ਕਰ ਦਿਓ, ਤੁਸੀਂ ਰੋਜ਼ ਕਹਿੰਦੇ ਰਹਿੰਦੇ ਹੋ,

ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ, ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ। ਕਹਿੰਦੇ ਮਹਾਰਾਜ ਮੇਰਾ ਭਲਾ ਕਰ ਦਿਓ, ਮਹਾਰਾਜ ਮੈਨੂੰ ਨਾ ਮੁਕਤੀ ਦੇ ਦਿਓ, ਮੈਨੂੰ ਮਹਾਰਾਜ ਮੁਕਤੀ ਦੇ ਦਿਓ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਰਾਜ ਚਾਹੀਦਾ, ਤੇਰੀਆਂ ਪੀੜ੍ਹੀਆਂ ਤੱਕ ਰਾਜ ਹੋਏਗਾ। ਪੈਸਾ ਚਾਹੀਦਾ, ਰਾਜ ਚਾਹੀਦਾ, ਸੁੱਖ ਚਾਹੀਦਾ, ਜੋ ਮੰਗਣਾ ਮੰਗ ਲੈ, ਪਰ ਤੈਨੂੰ ਮੁਕਤੀ ਨਹੀਂ ਦੇ ਸਕਦੇ। ਹੁਣ ਕਿਹਾ ਮਹਾਰਾਜ ਇਹ ਕਿਵੇਂ ਹੋ ਸਕਦਾ, ਪੂਰਾ ਗੁਰੂ ਹੋਵੇ ਤਾਂ ਮੁਕਤੀ ਨਾ ਦੇ ਸਕੇ। ਮਹਾਰਾਜ ਐਂ ਨਹੀਂ ਹੋ ਸਕਦਾ, ਮਹਾਰਾਜ ਤੁਹਾਤੋਂ ਮੁਕਤੀ ਚਾਹੀਦੀ ਹੈ, ਰਾਜ ਭਾਗ ਪੈਸਾ ਨਹੀਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਧਾਰੈ। ਮਹਾਰਾਜ ਤੁਸੀਂ ਮੁਕਤੀ ਦੀ ਦਾਤ ਦਿੰਦੇ ਹੋ, ਮੈਨੂੰ ਕਿਉਂ ਨਹੀਂ ਮੁਕਤ ਕਰਨਾ? ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਤੇਰੇ 14 ਜਨਮ ਧਰਤੀ ਤੇ ਅਜੇ ਹੋਣੇ ਆ, ਹੋਰ 14 ਜਨਮ। ਕਹਿੰਦੇ ਤੇਰੇ ਕਰਮ ਇੰਨੇ ਇਕੱਠੇ ਹੋ ਗਏ, 14 ਜਨਮ ਤੇਰੇ ਹੋਰ ਹੋਣੇ ਅਜੇ ਧਰਤੀ ਤੇ। ਇੱਕ ਜਨਮ ਵਿੱਚ ਕਹਿੰਦੇ ਤੂੰ ਇਲ ਬਣਨਾ, ਰੱਜ ਰੱਜ ਮਾਸ ਖਾਈ ਜਿਹੜਾ ਤੇਰਾ ਦਿਲ ਕਰ ਰਿਹਾ। ਦੇਖੋ ਜੋ ਮਨ ਵਿੱਚ ਹੈ ਨਾ ਉਹ ਕਰਮ ਬਣ ਜਾਂਦੇ। ਕਹਿੰਦੇ ਇੱਕ ਜਨਮ ਤੇਰਾ ਸੱਪ ਦਾ ਹੋਣਾ, ਇੱਕ ਜਨਮ ਤੇਰਾ ਮਾਨਸ ਦੇਹੀ ਦਾ ਹੋਣਾ, ਜਿਹ 'ਚ ਤੂੰ ਬਹੁਤ ਗਰੀਬ ਹੋਣਾ, ਮੰਗ ਮੰਗ ਕੇ ਖਾਣਾ, ਤੈਨੂੰ ਦੁੱਖ ਰੋਗ ਗਰੀਬੀ ਆਉਣੀ ਹੈ, ਉਦੋਂ ਕਿਤੇ ਰੱਬ ਨੂੰ ਯਾਦ ਕਰੀ, ਫਿਰ ਦੇਖਾਂਗੇ। ਜਦੋਂ ਗੁਰੂ ਨੇ ਕਹਿਤਾ ਨਾ ਫਿਰ ਦੇਖਾਂਗੇ, ਭਾਈ ਸ਼ਮੀਰਾ ਮਹਾਰਾਜ ਦੇ ਚਰਨਾਂ ਢਹਿ ਪਿਆ। ਕਹਿੰਦਾ ਮਹਾਰਾਜ ਇੱਦਾਂ ਨਾ ਕਹੋ ਫਿਰ ਦੇਖਾਂਗੇ, ਇਸੇ ਜਨਮ ਵਿੱਚ ਮੁਕਤ ਕਰੋ। ਮਹਾਰਾਜ ਮੈਨੂੰ ਮੁਕਤੀ ਚਾਹੀਦੀ ਹੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਰਾਜ ਨਾ ਚਾਹੂੰ। ਮਹਾਰਾਜ ਕੋਈ ਮੈਨੂੰ ਰਾਜ ਨਹੀਂ ਚਾਹੀਦਾ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਮੈਨੂੰ ਦਾਤ ਝੋਲੀ ਵਿੱਚ ਪਾਓ, ਜਨਮ ਮਰਨ ਤੋਂ ਮੁਕਤ ਕਰੋ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਫਿਰ ਪਿਆਰ ਵਿੱਚ ਆ ਕੇ ਬੋਲੇ, ਕਹਿੰਦੇ ਸ਼ਮੀਰਿਆ ਮੁਕਤੀ ਚਾਹੀਦੀ ਆ? ਕਹਿੰਦੇ ਹਾਂ ਮਹਾਰਾਜ ਮੁਕਤੀ ਚਾਹੀਦੀ। ਕਹਿੰਦੇ ਚਲੋ ਉਹ ਗੱਲ ਮੁਕਤੀ ਵਾਲੀ ਬਾਅਦ 'ਚ ਕਰਾਂਗੇ, ਸ਼ਮੀਰਿਆ ਇੱਕ ਗੱਲ ਸੁਣ ਫਿਰ। ਕਹਿੰਦੇ ਤੈਨੂੰ ਫਿਰ ਸਾਡੇ ਬਚਨ ਮੰਨਣਾ ਪੈਣਾ। ਆਹ ਹੁਣ ਸੁਣਿਓ ਧਿਆਨ ਨਾਲ। ਕਹਿੰਦੇ ਸ਼ਮੀਰਿਆ ਤੈਨੂੰ ਸਾਡਾ ਬਚਨ ਮੰਨਣਾ ਪੈਣਾ। ਕਹਿੰਦੇ ਮਹਾਰਾਜ ਹੁਕਮ ਕਰੋ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਘਰ ਜਾ ਕੇ ਸਲਾਹ ਨਾ ਕਰੀ, ਇੱਕ ਵਾਰ ਆਖੋ ਸਤਨਾਮ ਸ੍ਰੀ, ਘਰ ਜਾ ਕੇ ਸਲਾਹ ਨਾ ਕਰੀ। ਜੇ ਤੂੰ ਭਰਾਵਾਂ ਦੀ, ਬੱਚਿਆਂ ਦੀ, ਪਰਿਵਾਰ ਦੀ ਸਲਾਹ ਵਿੱਚ ਪੈ ਗਿਆ ਨਾ, ਕਹਿੰਦੇ ਹੋ ਸਕਦਾ ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈਣ, ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈਣ। ਕਹਿੰਦੇ ਭਰਾਵਾਂ ਦੀ ਸਲਾਹ 'ਚ ਨਾ ਪਈ, ਹੁਣ ਜੋ ਤੈਨੂੰ ਅਸੀਂ ਕਹਿਣ ਲੱਗੇ ਹਾਂ, ਸ਼ਮੀਰਿਆ ਬਚਨ ਮੰਨ ਲਈ, ਘਰ ਜਾ ਕੇ ਕਿਸੇ ਨਾਲ ਸਲਾਹ ਨਾ ਕਰੀ। ਕਹਿੰਦੇ ਮਹਾਰਾਜ ਹੁਕਮ ਕਰੋ। ਸੱਚੇ ਪਾਤਸ਼ਾਹ ਬੋਲੇ, ਕਹਿੰਦੇ ਸ਼ਮੀਰਿਆ ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ, ਸਵੇਰੇ ਕਿਸੀ ਇਸ਼ਨਾਨ ਕਰਕੇ ਆ ਕੇ ਅੰਮ੍ਰਿਤ ਛਕ ਲਈ, ਸਲਾਹ ਨਾ ਕਰੀ। ਕਹਿੰਦਾ ਮਹਾਰਾਜ ਸਤ ਵਚਨ, ਸਤ ਵਚਨ। ਇਹਨੇ ਘਰ ਜਾ ਕੇ ਸਲਾਹ ਨਹੀਂ ਕੀਤੀ, ਨਾ ਭਰਾਵਾਂ ਨੂੰ ਦੱਸਿਆ, ਨਾ ਘਰਦਿਆਂ ਨੂੰ ਦੱਸਿਆ, ਨਾ ਬੱਚਿਆਂ ਨੂੰ ਦੱਸਿਆ। ਅਗਲੀ ਸਵੇਰ ਕਿਸੀ ਇਸ਼ਨਾਨ ਕਰਕੇ ਆਇਆ, ਗੁਰੂ ਕੋਲੋਂ ਕਕਾਰ ਲੈ ਕੇ ਪਹਿਨੇ, ਕਿਸੀ ਇਸ਼ਨਾਨ ਕਰਕੇ ਕਕਾਰ ਪਹਿਨ ਕੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕ ਲਿਆ। ਤੁਹਾਡੇ 'ਚ ਜਿਹਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ, 5 ਚੁਲੇ ਭਰ ਕੇ ਕੇਸਾਂ 'ਚ ਪਾਏ ਜਾਂਦੇ ਨੇ, ਅਤੇ ਨਾਲ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਛੱਟੇ ਕੇਸਾਂ ਵਿੱਚ ਫਿਰ ਨੇਤਰਾਂ 'ਚ ਪਾਏ ਜਾਂਦੇ ਨੇ, 5 ਚੁਲੇ ਛਕਾਏ ਜਾਂਦੇ ਨੇ। ਜਦੋਂ ਫਿਰ ਅੰਮ੍ਰਿਤ ਸੰਚਾਰ ਹੋ ਜਾਂਦਾ, ਫਿਰ 5 ਪਿਆਰੇ ਕਹਿੰਦੇ ਨੇ ਅੱਜ ਕੇਸੀ ਇਸ਼ਨਾਨ ਨਾ ਕਰਿਓ, ਕੱਲ੍ਹ ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਨਾ। ਕਿਉਂ? ਕੇਸਾਂ ਵਿੱਚ ਅੰਮ੍ਰਿਤ ਸਿੰਚਿਆ, ਕੁਝ ਘੰਟੇ ਰਾਤ ਰਹਿਣ ਦਿਓ ਅੰਮ੍ਰਿਤ ਕੇਸਾਂ 'ਚ, ਜਾਂਦੇ ਹੀ ਨਾ ਨਹਾ ਲਿਓ, ਕੇਸਾਂ ਵਿੱਚ ਰਹਿਣ ਦਿਓ ਅੰਮ੍ਰਿਤ, ਗੁਰੂ ਗੁਰੂ ਜਪਿਓ। ਸਾਧ ਸੰਗਤ ਉਹ ਦਿਨ ਹੀ ਵੱਖਰਾ ਹੁੰਦਾ। ਜਦੋਂ ਭਾਈ ਸ਼ਮੀਰੇ ਨੂੰ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਖੰਡੇ ਵਾਟੇ ਦੀ ਪੌਲ ਛਕੀ, ਇਹ ਘਰ ਚਲਾ ਗਿਆ। ਰਾਤ ਪਈ, ਇਹਦੀਆਂ ਅੱਖਾਂ ਬੰਦ, ਨੀਂਦ ਪਈ, ਅਤੇ ਥੋੜ੍ਹੀ ਜਿਹੀ ਨੀਂਦ ਆਈ, ਇੰਨੇ ਨੂੰ ਇਹਨੂੰ ਸੁਪਨਾ ਆ ਗਿਆ, ਬੜਾ ਡਰਾਉਣਾ ਸੁਪਨਾ ਆਇਆ, ਡਰ ਕੇ ਉੱਠ ਖੜਿਆ। ਫਿਰ ਇਹਨੇ ਘੜੇ 'ਚੋਂ ਪਾਣੀ ਪੀਤਾ, ਗੁਰੂ ਗੁਰੂ ਕਰਦਿਆਂ ਫਿਰ ਸੌਂ ਗਿਆ। ਅਜੇ ਅੱਖ ਲੱਗੀ ਹੈ, ਫਿਰ ਡਰਾਉਣਾ ਸੁਪਨਾ ਆ ਗਿਆ, ਡਰ ਕੇ ਫਿਰ ਉੱਠਿਆ।
ਫਿਰ ਨੀਂਦ ਆਈ ਤੇ ਫਿਰ ਡਰਾਉਣਾ ਸੁਪਨਾ ਆ ਗਿਆ, ਸੱਪ ਚੜ ਕੇ ਇਹਦੇ ਸੁੱਤੇ ਪੈ ਦੇ ਉੱਤੇ। ਫਿਰ ਨੀਂਦ ਆਉਂਦੀ ਹੈ, ਕਦੇ ਇੱਲਾਂ ਵੱਢ ਕੇ ਖਾਂਦੀਆਂ ਨੇ, ਇਹਨੂੰ ਡਰ ਲੱਗਣ ਲੱਗ ਪਿਆ, ਉੱਠ ਕੇ ਬਹਿ ਗਿਆ। ਗੁਰੂ ਗੁਰੂ ਜਪਦੇ ਅੰਮ੍ਰਿਤ ਵੇਲਾ ਹੋ ਗਿਆ, ਕਿਸੀ ਇਸ਼ਨਾਨ ਕੀਤਾ, ਫਿਰ ਦਿਨ ਚੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ, ਦੀਨੇ ਕੰਗੜ ਦੇ ਵਿਚਕਾਰ ਜਿੱਥੇ ਜ਼ਫਰਨਾਮਾ, ਉੱਥੇ ਆ ਗਿਆ, ਆ ਕੇ ਸੇਵਾ 'ਚ ਲੱਗ ਗਿਆ। ਸਾਧ ਸੰਗਤ ਇੱਕ ਦਿਨ ਸੇਵਾ ਦਾ ਲੰਘਿਆ, ਦੋ ਦਿਨ ਲੰਘੇ, ਜਦੋਂ ਪਾਤਸ਼ਾਹ ਉੱਥੋਂ ਚੱਲਣ ਲੱਗੇ ਨਾ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਸੰਗਤ ਨੂੰ ਪਿਆਰ ਦਿੱਤਾ, ਅਸੀਸਾਂ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮਾਲਵੇ ਦੀ ਧਰਤੀ ਤੋਂ ਅੱਗੇ ਤੁਰਨ ਲੱਗੇ ਤਾਂ ਸਾਹਮਣੇ ਜਦੋਂ ਸਾਰੀ ਸੰਗਤ ਨੂੰ ਅਸੀਸ ਦਿੱਤੀ, ਸ਼ਮੀਰਾ ਵੀ ਖੜਾ ਹੈ, ਭਾਈ ਸ਼ਮੀਰਾ ਅੱਖਾਂ ਭਰ ਕੇ ਰੋ ਰਿਹਾ, ਹੱਥ ਜੁੜੇ ਹੋਏ ਨੇ, ਪਾਤਸ਼ਾਹ ਕੋਲੋਂ ਲੰਘਣ ਲੱਗੇ। ਕਹਿੰਦੇ ਸ਼ਮੀਰਿਆ, ਮੋਢੇ 'ਤੇ ਹੱਥ ਧਰ ਕੇ ਬੋਲੇ, ਕਹਿੰਦੇ ਤੂੰ ਕਿਉਂ ਰੋ ਰਿਹਾ ਭਾਈ, ਤੂੰ ਕਿਉਂ ਰੋ ਰਿਹਾ? ਭਾਈ ਸ਼ਮੀਰਾ ਹੱਥ ਜੋੜ ਕੇ ਕਹਿੰਦਾ, ਮਹਾਰਾਜ ਪਤਾ ਨਹੀਂ ਦੁਬਾਰਾ ਤੁਹਾਡੇ ਜ਼ਿੰਦਗੀ 'ਚ ਦਰਸ਼ਨ ਹੋਣੇ ਨੇ ਕਿ ਨਹੀਂ ਹੋਣੇ, ਮੇਰੇ ਭਾਗ ਵੱਡੇ, ਇੰਨਾ ਸਮਾਂ ਤੁਹਾਡੇ ਚਰਨਾਂ 'ਚ ਸੇਵਾ ਕੀਤੀ, ਪਤਾ ਨਹੀਂ ਦੁਬਾਰਾ ਦਰਸ਼ਨ ਹੋਣ ਜਾਂ ਨਾ ਹੋਣ। ਪਰ ਪਾਤਸ਼ਾਹ ਇੱਕ ਤੁਹਾਨੂੰ ਬੇਨਤੀ ਕਰਨੀ, ਮਹਾਰਾਜ ਮੇਰੀ 84 ਕੱਟ ਦਿਓ, ਮੇਰਾ ਜਨਮ ਮਰਨ ਮਿਟਾ ਦਿਓ। ਮਹਾਰਾਜ ਜਿਹੜੇ 14 ਜਨਮ ਤੁਸੀਂ ਕਹਿੰਦੇ ਸੀ ਉਹ ਮੈਨੂੰ ਭੋਗਣੇ ਨਾ ਪੈਣ, ਪਤਾ ਨਹੀਂ ਦੁਬਾਰਾ ਤੁਹਾਡੇ ਦਰਸ਼ਨ ਹੋਣ ਜਾਂ ਨਾ ਹੋਣ, ਮਹਾਰਾਜ ਮੈਨੂੰ ਮੁਕਤ ਕਰ ਦਿਓ। ਰੋਂਦੇ ਹੋਏ ਸ਼ਮੀਰੇ ਦੀਆਂ ਅੱਖਾਂ ਪੂੰਝਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਕਿਹੜੇ 14 ਜਨਮ ਬਈ? ਕਹਿੰਦਾ ਮਹਾਰਾਜ ਜਿਹੜੇ ਤੁਸੀਂ ਕਹਿੰਦੇ ਸੀ, ਜਿਹੜੇ ਤੁਸੀਂ ਕਹਿੰਦੇ ਸੀ 14 ਜਨਮ ਤੈਨੂੰ ਭੋਗਣੇ ਪੈਣੇ, ਮਹਾਰਾਜ ਉਹ ਨਾ ਭੋਗਣੇ ਪੈਣ, ਮੇਰੇ 'ਤੇ ਕਿਰਪਾ ਕਰਿਓ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਕਿਹੜੇ 14 ਜਨਮ? ਤੂੰ ਸਾਡਾ ਬਚਨ ਮੰਨ ਕੇ ਖੰਡੇ ਵਾਟੇ ਦੀ ਪੌਲ ਛੱਕ ਲਈ ਹੈ, ਤੇਰੇ 14 ਜਨਮ ਰਾਤੀ ਸੁਪਨੇ ਵਿੱਚ ਹੀ ਕੱਢ ਦਿੱਤੇ। ਕਹਿੰਦੇ ਤੈਨੂੰ ਸੁਪਨਾ ਆਇਆ ਸੀ ਜਿੱਦਣ ਅੰਮ੍ਰਿਤ ਪਾਨ ਕੀਤਾ? ਕਹਿੰਦਾ ਮਹਾਰਾਜ ਬਹੁਤ ਡਰਾਉਣੇ ਸੁਪਨੇ ਆਏ ਸੀ। ਕਹਿੰਦੇ ਤੇਰੇ 14 ਜਨਮ ਸੁਪਨੇ ਵਿੱਚ ਹੀ ਕੱਟ ਦਿੱਤੇ, ਹੁਣ ਤੈਨੂੰ ਕੋਈ ਜਨਮ ਨਹੀਂ ਭੋਗਣਾ ਪੈਣਾ, ਤੂੰ ਗੁਰੂ ਦਾ ਬਚਨ ਕਮਾਇਆ, ਗੁਰੂ ਨੇ ਤੇਰੀ ਜ਼ਿੰਮੇਵਾਰੀ ਲੈ ਲਈ, ਸਤਿਗੁਰ ਕੈ ਜਨਮ ਹੈ। ਸਤਿਗੁਰ ਕੈ ਜਨਮ ਹੈ ਗਵਣ ਮਟਾਇਆ, ਜਿੱਦਣ ਕੋਈ ਸਿੱਖ ਗੁਰੂ ਦਾ ਬਚਨ ਕਮਾ ਲੈਂਦਾ ਫਿਰ ਗੁਰੂ ਦੀ ਜ਼ਿੰਮੇਵਾਰੀ, ਸੰਤੋ ਸਾਗਰ ਪਾਰੋ ਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਜਿੱਦਣ ਗੁਰੂ ਦਾ ਬਚਨ ਮੰਨਣ ਲੱਗਦਾ ਫਿਰ ਗੁਰੂ ਦੀ ਜ਼ਿੰਮੇਵਾਰੀ ਹੈ ਕਿ ਨਰਪਤ ਨਾਰਾਇਣ ਨਮਸ਼ਕਾਰੇ।

ਆਖੋ ਸਤਨਾਮ ਸ੍ਰੀ। ਮੇਰੇ ਇੱਕ ਸੱਜਣ ਨੇ, ਦੋ ਸਕੇ ਭਰਾ, ਇੱਕ ਦਾ ਨਾਂ ਮੋਹਨ ਸਿੰਘ, ਇੱਕ ਦਾ ਨਾਂ ਸੋਹਣ ਸਿੰਘ। ਤਾਂ ਹੁਣ ਮੋਹਨ ਸਿੰਘ ਜੀ ਕਨੇਡਾ ਰਹਿੰਦੇ ਨੇ, ਬਜ਼ੁਰਗ ਨੇ, ਬਹੁਤ ਬਜ਼ੁਰਗ ਨੇ। ਉਹ ਕਹਿੰਦਾ ਭਾਈ ਸਾਹਿਬ, ਅਸੀਂ 35 ਸਾਲ ਨੌਕਰੀ ਕੀਤੀ ਦੋਹਾਂ ਭਰਾਵਾਂ ਨੇ। ਕਹਿੰਦਾ ਫਿਰ ਰਿਟਾਇਰ ਹੋ ਗਏ, ਬੱਚੇ ਵਿਆਹੇ ਗਏ। ਕਹਿੰਦਾ ਮੈਂ ਆਪਣੇ ਭਰਾ ਨੂੰ ਕਿਹਾ ਵੀ ਸੋਹਣ, ਹੁਣ ਆਪਾਂ ਅੰਮ੍ਰਿਤ ਛਕ ਲਈਏ, ਗੁਰੂ ਦੇ ਲੜ ਲੱਗ ਜਾਈਏ। ਬਹੁਤ ਸ਼ਰਾਬ ਪੀ ਲਈ, ਹੁਣ ਕੁੜਮਾਂ ਵਾਲੇ ਹੋਵੇ, ਚੰਗੇ ਨਹੀਂ ਲੱਗਦੇ। ਕਹਿੰਦਾ ਉਹ ਮੰਨ ਗਿਆ। ਕਹਿੰਦਾ ਅਸੀਂ ਜੌਲਾਂ ਵਾਲੇ ਸੰਤਾਂ ਦੇ ਅੰਮ੍ਰਿਤ ਸੰਚਾਰ ਹੁੰਦਾ ਸੀ ਸੰਗਰਾਂਦ ਵਾਲੇ ਦਿਨ। ਕਹਿੰਦਾ ਅਸੀਂ ਉੱਦਣ ਚਲੇ ਗਏ ਪਿੰਡੋਂ ਤੁਰੇ, ਮਾਣਕਾ ਘੁੰਮਣਾ ਉਹਨਾਂ ਦਾ ਪਿੰਡ ਹੈ। ਕਹਿੰਦਾ ਜਦੋਂ ਰਾਮਾ ਮੰਡੀ ਤੋਂ ਬੱਸ ਬਦਲਣੀ ਸੀ ਨਾ, ਦੇਖੋ ਬੰਦੇ ਦੇ ਕਰਮ ਕਿੱਦਾਂ ਧੋਖਾ ਦਿੰਦੇ। ਕਹਿੰਦਾ ਜਿਹੜੀ ਬੱਸ 9:15 ਆਉਂਦੀ ਸੀ ਨਾ ਸਵੇਰੇ, ਉਹ ਮਿਸ ਹੋ ਗਈ। ਕਹਿੰਦਾ ਅਸੀਂ ਦੁਕਾਨਾਂ ਵਾਲਿਆਂ ਨੂੰ ਪੁੱਛੋ, ਕਹਿੰਦੇ ਘੰਟੇ ਕੁ ਬਾਅਦ ਫਿਰ ਬੱਸ ਆ ਜਾਂਦੀ ਹੈ। ਚਲੋ ਅੰਮ੍ਰਿਤ ਸੰਚਾਰ ਤਾਂ 12 ਵਜੇ ਸ਼ੁਰੂ ਹੋਣਾ ਹੈ। ਕਹਿੰਦਾ ਮੈਂ ਕਿਹਾ ਚਲੋ 10:15 ਵਾਲੀ ਬੱਸੇ ਚੱਲ ਜਾਂਗੇ। ਅਸੀਂ ਖਲੋ ਗਏ, ਦੋਵਾਂ ਭਰਾਵਾਂ ਨੇ ਝੋਲਿਆਂ ਵਿੱਚ ਕਕਾਰ ਪਾਏ ਹੋਏ ਆ ਵੀ ਉੱਥੇ ਜਾ ਕੇ ਪਹਿਨਾਂਗੇ। ਕੇਸੀ ਇਸ਼ਨਾਨ ਕਰਕੇ ਗਏ, ਸੂਝਵਾਨ ਬੰਦੇ, ਬੱਚੇ ਵਿਆਹੇ ਹੋਏ। ਕਹਿੰਦਾ ਅਸੀਂ ਚੌਂਕ 'ਚ ਖੜ੍ਹੇ। ਕਹਿੰਦਾ ਕਰਮ ਇੱਦਾਂ ਧੋਖਾ ਦਿੰਦੇ। ਕਹਿੰਦਾ ਮੇਰਾ ਭਰਾ ਜਿਹੜਾ ਸੋਹਣ ਸਿੰਘ, ਕਹਿੰਦਾ ਉਹਦੀ ਨਜ਼ਰ ਨਾ ਸਾਹਮਣੇ ਚੌਂਕ 'ਚ ਲਾਈਟਾਂ ਜਗਣ ਅਤੇ ਰੰਗ ਬਿਰੰਗੀਆਂ ਸ਼ਰਾਬ ਦੀਆਂ ਬੋਤਲਾਂ ਚਮਕਣ, ਕਿਉਂਕਿ ਠੇਕੇ ਵਾਲੇ ਲਾਈਟਾਂ ਵੀ ਬਹੁਤ ਲਾ ਕੇ ਰੱਖਦੇ ਨਾ, ਅਤੇ ਜੇ ਕਿਸੇ ਨੂੰ ਘੱਟ ਵੀ ਦੇਖਦਾ ਉਹਨੂੰ ਵੀ ਦਿਸ ਜਾਏ ਵੀ ਠੇਕਾ। ਇੱਕ ਲਿਖਣਗੇ ਵੀ ਲਾਲ ਅੱਖਰਾਂ ਵਿੱਚ ਵੀ ਠੇਕਾ ਦੇਸੀ ਅੰਗਰੇਜ਼ੀ ਸ਼ਰਾਬ ਦਾ, ਮੋਟੇ ਅੱਖਰਾਂ, ਜਿਹਨੂੰ ਘੱਟ ਨਜ਼ਰ ਆਉਂਦਾ ਨਾ ਐਨਕ ਵਾਲੇ ਨੂੰ, ਉਹਨੂੰ ਵੀ ਨਜ਼ਰ ਆਵੇ ਵੀ ਠੇਕਾ ਆ ਗਿਆ। ਉਹ ਕਹਿੰਦਾ ਚਮਕਣ ਬੋਤਲਾਂ। ਕਹਿੰਦਾ ਭਾਈ ਸਾਹਿਬ ਜੀ, ਕਰਮਾਂ ਨੇ ਧੋਖਾ ਦੇ ਦਿੱਤਾ ਮੇਰਾ ਭਰਾ ਸੋਹਣ ਸਿੰਘ। ਕਹਿੰਦਾ ਉਹਦਾ ਮਨ ਨਾ ਟਿਕਿਆ, ਉਹਨੇ ਕਕਾਰਾਂ ਵਾਲਾ ਝੋਲਾ ਮੈਨੂੰ ਫੜਾ ਕੇ ਕਹਿੰਦਾ ਮੋਹਨ ਸਿੰਘ ਤੂੰ ਛਕ ਲਾ, ਮੈਂ ਤਾਂ ਫਿਰ ਕਿਤੇ ਦੇਖੂੰਗਾ। ਕਹਿੰਦਾ ਉਹਨੇ ਜਾ ਕੇ ਬੋਤਲ ਲੈ ਲਈ, ਅੱਧੀ ਉੱਥੇ ਪੀ ਲਈ, ਅੱਧੀ ਘਰ ਨੂੰ ਲੈ ਗਿਆ। ਕਹਿੰਦਾ ਮੈਂ ਮਹਾਰਾਜ ਦਾ ਨਾਮ ਜਪਦਿਆਂ ਜਪਦਿਆਂ ਜੌਲਾਂ ਪਹੁੰਚ ਕੇ ਉੱਥੇ ਖੰਡੇ ਵਾਟੇ ਦੀ ਪੌਲ ਛਕੀ, ਅੰਮ੍ਰਿਤ ਛਕ ਲਿਆ। ਅੱਜ ਉਹ ਬਜ਼ੁਰਗ ਨੇ, ਦੋਏ ਤਿਵੀਂ ਆਦਮੀ, ਸਹਿਜ ਪਾਠ ਕਰਦੇ ਨੇ, ਅੰਮ੍ਰਿਤ ਛਕਿਆ ਉਹਨਾਂ ਨੂੰ 20 ਸਾਲ ਤੋਂ ਵੱਧ ਸਮਾਂ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ। ਅਤੇ ਮੈਂ ਉਹਨੂੰ ਪੁੱਛਿਆ ਵੀ ਤੇਰੇ ਭਰਾ ਦਾ ਹੁਣ ਸੋਹਣ ਦਾ ਕੀ ਹਾਲ ਹੈ। ਕਹਿੰਦਾ ਉਹਦਾ ਤਾਂ ਹਾਲ ਪੁੱਛੋ ਨਾ ਬਾਬਾ ਜੀ। ਮੈਂ ਕਿਹਾ ਕਿਉਂ? ਕਹਿੰਦਾ ਕਰਮਾਂ ਨੇ ਇੰਨਾ ਧੋਖਾ ਦਿੱਤਾ, ਉਸ ਦਿਨ ਖੁੰਝ ਗਿਆ ਅੰਮ੍ਰਿਤ ਛਕਣ ਤੋਂ, ਮੁੜ ਕੇ ਜ਼ਿੰਦਗੀ 'ਚੋਂ ਸਵੱਬ ਨਹੀਂ ਬਣਿਆ, ਉਹ ਵਕਤ ਦੁਬਾਰਾ ਨਹੀਂ ਜ਼ਿੰਦਗੀ ਵਿੱਚ ਆਇਆ। ਕਹਿੰਦਾ ਉਹਦੀ ਸ਼ਰਾਬ ਵੱਧਦੀ ਗਈ, ਉਹਦਾ ਸ਼ੂਗਰ ਦਾ ਰੋਗ ਵੱਧਦਾ ਗਿਆ। ਅਤੇ ਕਹਿੰਦਾ ਭਾਈ ਸਾਹਿਬ ਜੀ, ਹੁਣ ਸ਼ੂਗਰ ਨਾਲ ਪਹਿਲਾਂ ਇੱਕ ਪੈਰ ਇੱਕ ਲੱਤ ਕੱਟੀ ਆ, ਹੁਣ ਦੂਜੀ ਲੱਤ ਕੱਟਣ 'ਤੇ ਹੋਇਓ। ਕਹਿੰਦੇ ਮੈਂ ਹੁਣ ਉਹਨੂੰ ਕਹਿੰਦਾ ਉਹਨਾਂ ਹੁਣ ਛਕ ਲੈਂਗਾ ਅੰਮ੍ਰਿਤ। ਕਹਿੰਦਾ ਹੁਣ ਉਹ ਰੋਂਦਾ ਧਾਹਾਂ ਮਾਰ ਮਾਰ ਕੇ, ਰੋਂਦਾ ਬਹੁਤ, ਹੁਣ ਨਹੀਂ ਮੈਂ ਛਕ। ਇਹ ਵਕਤ ਲੰਘ ਜਾਂਦਾ, ਜ਼ਿੰਦਗੀ 'ਚ ਦੁਬਾਰਾ ਨਹੀਂ ਆਉਂਦਾ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ, ਖਾਲਸੇ ਦਾ ਮਹਾਨ ਸਿਰਜਣਾ ਪੁਰਬ ਵਿਸਾਖੀ ਦਾ ਦਿਹਾੜਾ ਆ ਰਿਹਾ, ਵਕਤ ਲੰਘ ਨਾ ਜਾਵੇ, ਅੰਮ੍ਰਿਤ ਛਕੋ, ਗੁਰੂ ਦੇ ਪੁੱਤਰ ਧੀਆਂ ਬਣੀਏ, ਜਨਮ ਸਫਲ ਕਰੀਏ, ਇਹ ਗੁਰੂ ਦੇ ਲਿਖੇ ਲਾਓ ਹੁਣ ਵਕਤ। ਦੇਖੋ ਇਹ ਸਿੱਧੀ ਗੱਲ ਹੈ, ਜਿਨ੍ਹਾਂ ਦੀ ਉਮਰ 40 ਸਾਲ ਦੀ ਹੋ ਗਈ ਨਾ, 41 ਸਾਲ, ਹੁਣ ਇਮਾਨਦਾਰੀ ਨਾਲ ਗੁਰੂ ਦੇ ਲੜ ਲੱਗ ਜਾਇਓ। ਕਿਉਂ 40 ਸਾਲ ਤੱਕ ਸਾਰਾ ਕੋਈ ਬੰਦਾ ਦੇਖ ਲੈਂਦਾ, ਖਾਣ ਪੀਣ ਪਹਿਨਣ ਦਾ ਸ਼ੌਕ 40 ਸਾਲ ਤੱਕ ਰੀਝਾਂ ਜਿਹੀਆਂ ਪੂਰੀਆਂ ਹੋ ਜਾਂਦੀਆਂ ਨੇ। ਉਹ ਤੋਂ ਬਾਅਦ ਜੇ ਫਿਰ ਵੀ ਬੰਦੇ ਨੇ ਕਰਨਾ, ਉਹ ਸਾਧ ਸੰਗਤ ਤੁਹਾਡੀ ਆਪਣੀ ਕਰਮਾਂ ਦੀ ਫਿਰ ਖੇਡ ਹੈ। ਦੇਖੋ ਕਈ ਬੰਦੇ ਉਮਰ ਛੁਪਾਉਂਦੇ ਰਹਿੰਦੇ ਵੀ 40 ਸਾਲ ਛੁਪੀ ਜਾਓ, 40 ਸਾਲ 'ਤੇ ਚਿੱਟੇ ਵਾਲ ਆਉਣ ਲੱਗ ਪੈਂਦੇ ਆ। ਕਈ ਫਿਰ ਛੁਪਾਉਣ ਲੱਗ ਪੈਂਦੇ ਆ, ਕਾਲਕ ਕੁਲਕ ਜਿਹੇ ਲਾ ਕੇ ਥੋੜ੍ਹੇ ਛਿਪ ਜਾਂਦੇ ਆ, ਪਰ ਐਂ ਨਾ ਸਮਝੋ ਵੀ ਉਮਰ ਛੁਪ ਜਾਂਦੀ ਹੈ ਭਾਈ। ਇਹ ਤੁਹਾਨੂੰ ਬੇਨਤੀ ਹੈ, 40 ਸਾਲ ਤੱਕ ਠੀਕ ਹੈ, ਰੀਝਾਂ ਪੂਰੀਆਂ ਹੋ ਜਾਂਦੀਆਂ, ਘੁੰਮਣ ਫਿਰਨ ਦਾ ਵੀ, ਇੱਦਾਂ ਦਾ ਪਹਿਨਣਾ ਖਾਣਾ ਘੁੰਮਣਾ ਫਿਰਨਾ। ਆ ਬੀਬੀਆਂ ਨੂੰ ਕਈ ਵਾਰ ਸ਼ੌਕ ਜਿਹਾ ਹੁੰਦਾ ਵੀ ਵਾਲ ਕਾਲੇ ਕਰਨੇ, ਹਜੇ ਤਾਂ ਮੈਂ ਹਾਈਲਾਈਟ ਕਰਾਉਣੇ ਆ ਵਾਲ, ਹੁਣ ਨਵਾਂ ਕੰਮ ਚੱਲਿਆ ਹੋਇਆ। ਇਹ 40 ਸਾਲ ਤੱਕ ਹੋ ਗਿਆ ਸਭ ਕੁਝ, ਹੁਣ ਗੁਰੂ ਦੇ ਲੜ ਲੱਗੀਏ, ਹੁਣ ਗੁਰੂ ਦੇ ਲਿਖੇ ਜਨਮ ਲਾਈਏ। ਪਤਾ ਕਿਉਂ? ਇਹਦਾ ਰੀਜ਼ਨ ਪੁੱਛਿਓ ਮੇਰੇ ਕੋਲ, ਕਿਉਂ ਹੁਣ ਗੁਰੂ ਦੇ ਲੜ ਲੱਗਣਾ? ਜਿਹਦੀ ਉਮਰ 40 ਸਾਲ ਦੀ ਹੈ, ਇਹਦਾ ਮਤਲਬ ਉਹਦਾ ਬੱਚਾ 13-14 ਸਾਲ ਦਾ, ਜੇ 25-26-27 ਸਾਲ ਦੀ ਉਮਰ 'ਚ ਵਿਆਹ ਹੁੰਦਾ। ਜਿਹਦਾ ਬੱਚਾ ਸਾਧ ਸੰਗਤ, ਜਿਹਦੀ ਉਮਰ 40 ਸਾਲ ਹੈ, ਉਹਦਾ 25 ਸਾਲ 'ਚ ਵੀ ਜੇ ਵਿਆਹ ਹੋਇਆ ਤਾਂ 15 ਸਾਲ ਦਾ ਬੱਚਾ ਹੋਇਆ,
ਜਾਂ 14 ਸਾਲ ਦਾ ਹੋਇਆ, 13-14 ਸਾਲ ਦਾ ਬੱਚਾ, ਉਹਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਜ ਗੁਰੂ ਦੇ ਲੜ ਨਹੀਂ ਲੱਗੋਗੇ, ਜੇ ਤੁਸੀਂ 60 ਸਾਲ ਤੱਕ ਇੱਦਾਂ ਲੰਘ ਗਏ ਤੁਹਾਡੇ ਬੱਚਿਆਂ ਨੇ ਤੁਹਾਨੂੰ ਸਵਾਲ ਕਰਨਾ, ਬਾਪੂ 60 ਸਾਲ ਤੱਕ ਤਾਂ ਤੂੰ ਪੀਂਦਾ ਰਿਹਾ, ਸਾਨੂੰ ਕਿਉਂ ਰੋਕਣਾ? ਹੈ ਕੋਈ ਜਵਾਬ ਕਿਸੇ ਕੋਲ? ਮਾਂ ਨੂੰ ਸਵਾਲ ਕਰਨਾ ਧੀ ਨੇ, ਤੂੰ ਤਾਂ ਮਾਈ ਤੂੰ ਤਾਂ ਆਪਣੇ ਵੱਲ ਵੇਖ, 60 ਸਾਲ ਦੀ 50 ਸਾਲ ਦੀ ਉਮਰ ਤੱਕ ਤਾਂ ਤੂੰ ਪੜ੍ਹ ਲੈ ਨਹੀਂ ਛੱਡਿਆ, ਸਾਨੂੰ ਕੀ ਕਹਿੰਦੀ ਹੈ? ਫਿਰ ਰੁਕ ਜਾਓਗੇ ਤੁਹਾਡੇ ਬੱਚੇ? ਨਹੀਂ, ਹੁਣ ਆਪਾਂ ਗੁਰੂ ਦੇ ਲੜ ਲੱਗ ਜਾਈਏ, ਠੀਕ ਹੈ ਇੱਥੋਂ ਕੁ ਤੱਕ, ਹੁਣ ਬੱਚੇ ਧੋਤੋ ਸਿੱਖਣਗੇ। ਨੈਲਸਨ ਮੰਡੇਲਾ ਦੀ ਇੱਕ ਸਟੇਟਮੈਂਟ ਹੈ, ਬੱਚੇ ਨੂੰ ਕਹੀ ਜਾਓ ਕੰਮ ਨਹੀਂ ਕਰਦਾ, ਉਹਦੇ ਸਾਹਮਣੇ ਆਪ ਕੰਮ ਕਰਨ ਲੱਗ ਜਾਓ, ਬੱਚਾ ਦੇਖ ਕੇ ਸਿੱਖ ਜਾਂਦਾ। ਆਪਾਂ ਗੁਰੂ ਦੇ ਲੜ ਆਪ ਲੱਗੀਏ, ਬਾਣੀ ਪੜ੍ਹੀਏ, ਫਿਰ ਤੁਹਾਡੇ ਵੱਲ ਵੇਖ ਕੇ ਤੁਹਾਡੇ ਬੱਚੇ ਵੀ ਤੁਰ ਪੈਣਗੇ, ਕਿਉਂਕਿ ਸਭ ਤੋਂ ਕੋਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੇ ਬੱਚੇ ਕਹਿਣ ਵਿੱਚ ਹੋ ਗਏ, ਸਿੱਖੀ ਨਾਲ ਜੁੜ ਗਏ, ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ। ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਗਈ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ, ਭਾਵੇਂ ਜਿੰਨਾ ਮਰਜ਼ੀ ਅਮੀਰ ਹੋਵੇ। ਇਸ ਲਈ ਗੁਰੂ ਅੱਗੇ ਅਰਦਾਸ ਕਰਿਓ, ਆਪਣੇ ਲਈ, ਆਪਣੇ ਬੱਚਿਆਂ ਵਾਸਤੇ, ਆਪਾਂ ਗੁਰੂ ਦੇ ਲੜ ਲੱਗੀਏ, ਇਹ ਜੀਵਨ ਜਨਮ ਸਫਲ ਹੋਵੇ, ਹੋ ਜਾਣ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ, ਸਾਰੀਆਂ ਸੰਗਤਾਂ।

0: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ ਕੱਲ੍ਹ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ 'ਚ ਕਿਹਾ ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ। ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ ਅਤੇ ਵਾਪਸ ਆਏ, ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ। ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ, ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਕੀਤਾ ਕਰਨਾ ਸਰਬ ਰਜਾਈ, ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ, ਜੇ ਕਰ ਸਕੀਏ ਆਪਣਾ ਕੀਤਾ ਕਿਚੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਐ ਮੇਰੇ ਹਰ ਜੀਓ, ਸਭ ਕੋ ਤੇਰਾ ਵਸ ਅਸਾਂ ਜ਼ੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਰ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋ। ਜਿਹਦੇ ਹੱਥ ਤਾਕਤ, ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਖਰਜੀਓ ਸਭ ਕੋ ਤੇਰਾ ਵਸ ਅਸਾਂ ਜ਼ੋਰ ਨਾਹੀ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ, ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ, ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ, ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ, ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ, ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ, ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਂ ਨੰਗੀ, ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ, ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਕਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ। ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾਂ, ਵਾਲ ਸੁਕਾਉਣ ਲੱਗਾਂ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੀ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਂ ਬਗੋਇਓ ਵਸ ਵਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਇਹ ਖੁੱਲ੍ਹ ਜਾਂਦੇ ਨੇ ਜੀ, ਅਸੀਂ ਕਹਿੰਦੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ ਵੀ ਇਹ ਖੁੱਲ੍ਹ ਜਾਂਦੇ ਨੇ? ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ ਹੈ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਅਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋਹਰੀ ਆਉਂਦਾ ਹੈ ਕੇਸ। ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਅਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਅਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ, ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤਰ ਸਾਲਾ, ਸੋਹਣੇ ਨੱਕ ਚਿਨ ਲੰਬੜੇ ਵਾਲਾ। भगत नामदेव ने जिहड़े दर्शन किए उन्होंने इथों तक शब्द क्या है कि खूब तेरी पगड़ी मीठे तेरे बोल। मैं फिर बेनती करांगा कि ये शब्द क्योंकि जे भाई तारू सिंह का जिक्र करना है तो ये बड़ी वड्डी गल है केस यही तो गल अगे चल के मैं कहना क्यों खोपड़ी लाई गई गर्दन क्यों ना ला दी हाथ पैर क्यों ना कट दिते क्योंकि इत्थे एक सिख नूं अपमानित करना सी केसां करके केस रब की दात ने पीर बुद्धू शाह ने चार पुत्रां तो दो पुत्र मरवाए शहीद कराए तो जदों गुरु गोबिंद सिंह त्रुठे तो क्या जो मंगेगा कह लगे बस आ जेडे कंगे विच केस अड़े ने केस मेरी झोली च पा दियो। वो गुरमुखो साखियां तो सुनाने असी वह मुसलमान है पीर जी पर गुरु गोबिंद सिंह तो केस क्यों मंग रहा है क्योंकि उन्हें गुरु गोबिंद सिंह दी जुल्फां दे विचों बहुत कुछ मिलिया। साढ़े एक बहुत वड्डे कवि होए ने प्रीतम सिंह जी कासिद वह कहिंदे ने जदों आए वापस तो पीर जी ने अपनी घरवाली नूं कहा सी सुन नसीरां मेरे नसीब जोर कर गए गुरु गोबिंद सिंह मेरा यार बन गया। शब्द सुनने वाले सुन नसीरां नसीरां वाइफ का नाम सी मेरे नसीब जोर कर गए गुरु गोबिंद सिंह मेरा यार बन गया यार नूं पुत दे के आया उहदे बदले यार ने केस दे दिते फिर अर्ज इहनूं भाई नंद लाल साहब दियो शेर दीन दुनिया दर कमंदे आ परी रुखसार परी लफज दर्थ पुरी नहीं नूं पढ़ना परी आ परियां नहीं होंदियां जिहड़ियां कहिंदे बड़े हुसीन परियां ओ वाह वाह भाई साहब कहिंदे ना लोको कादियां परियां दे मुंहां दियां गल कर दे एक बारी मेरे गुरु गोबिंद सिंह दा चेहरा देखो इहदे सरूप दे सामने परियां दी भी कोई कीमत नहीं। मेरी फिर बेनती है दीन दुनिया दरक मंदे आ परी रुखसारे मां हर दो आलम कीमते यक तारे मुवे यारे मां मेरे माही दे एक वाल दे विच एक जुल्फ दे विच दीन ते दुनिया दोनों बजे हुए। मैं आप नूं बेनती करां मां ने केस पाले भाई तारू सिंह अमृतधारी है आप हलवंद है जी शाम नूं तिन्ने मां ते दोनों भैण भरा तिन्ने बैठ के सिमरन करदे आ कीर्तन करदे आ ते पिंड विच इन्ना सन्मान जी की हिंदू की मुसलमान मैं अगे अर्ज करांगा हर बंदा भाई तारू सिंह नूं रज के सन्मान दिंदा है इत्थों तक जिहड़ा मैं पिंड सिंहपुरा कहा ना नेड़े ये नवाब कपूर सिंह का पिंड सी जिहड़ा सिंहपुरी ने फैजलापुरी जी की मिसल सी ना ये उन्हां दा पिंड है जी इलाके दे जिन्ने चंगे जीवन वाले ने भाई तारू सिंह का बहुत सन्मान करते अज शाम नूं भाई साहब आए सारे बाणी पढ़ के तिन्ने जने खटे ते मां नूं कहिंदा मां अज दुबारा फिर आनंदपुर साहब वाले दिन आ गए। उन्हें पूछा जी कि मैं थोड़ा जी इतिहास तां लै लिया अज विचार नूं विराम दे के क्योंकि कल मैं बाबा जी का जिक्र किया सी अज एक गुरु हरकृष्ण साहब का अगले हफ्ते पुरब आना है भाई साहब कहते मां आनंदपुर आ गया पुत की समझी नहीं कह लगी अज मैं सिंह देखे ने कचहरे पाठे ने सची मुची लीर बन गए ने गातरे पाठे ने रोटी नहीं मिलती खेतों चा ही लंघे ने मां अगो कहती पुत मेरे पता मैनू भी है पैर च जुत्ती नहीं पर सिदक उन्होंने जी गल मैं सबर कही सिदक उन्होंने कंडिया की छालिया की पीड़ नहीं हो दिता उन्होंने तन ढकन कपड़े नहीं पर सदक ते गुरु की रजा उन्होंने सर्दी गर्मी नहीं लगन दी नींद नहीं कई कई दिन पूरी होंगी तुरे रेंदे पुत मेरे सबर ते सिदक उन्होंने अपनी गोद में सुवा देंदा उन्होंने रोटी नहीं मिलती ढिड विच कड़लां पैंदियां ने पर सिरक उन्हां सिंघां नूं भुख नहीं लगन दिंदा कहिंदे मां आपां की कर सकने आ सेवा वास्ते जिवें भाई साहब कह के गए किन्ना उत्थे चल रहा है वेखो असी किसे दे विरोध विच नहीं भी फलाना धर्म की कर रहा है साढ़े प्रबंध दियां नलैकियां करके सब कुछ हुंदा पिया उत्थे एडा वड्डा बजट होवे हजारां एकड़ जमीन कमेटी कोल होवे ते फिर भी कुछ ना कर सके ये तुझी सारे इस गल तो जाणू हो क्योंकि कल्पन की लोड़ नहीं वह साड़ी इच्छा जिवें भाई रजिंदर सिंह कह के गए मैं चाहना 10-15 प्रचारक पैसे कट्ठे करने नहीं उन्होंने पिंड दिते जान तहसील पद्धर ते ब्लाक पद्धर ते ਤੇ ਆਹ ਵਖਰੇਵਾਂ ਇਹ ਫਲਾਣੀ ਜਥੇਬੰਦੀ ਜੇ ਫਲਾਣਾ ਜਥਾ ਜੀ ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ। ਸੱਚੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ। ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਹੀਂ, ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ? ਆਪ ਕੁੱਲੂ ਕੱਲੂਹਾਰੇ ਵੱਡੇ 'ਚ ਕੁੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਨ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ ਨੇ। ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ, ਆਹ ਕੁਝ ਹੋ ਰਿਹਾ, ਸਿੱਧਕ ਉਹਨਾਂ ਕੋਲ ਕਹਿੰਦਾ, ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ, ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ ਵੀ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ, ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਇਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ, ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ, ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਹਾਂ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ।
1: You're listening to KRPI 1550 Radio, Ferndale, Washington.
2: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਇਹ ਤੁਰ ਕੀ ਬਾਣੀ, ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। महाराज बाणी विच भी इस संसार दी हालत नूं दसदे हन कि जिस मनुख पै करो बेनती सो अपने दुख भरिया। हर मनुख नूं कोई ना कोई दुख लग्या होया, किसे दा कार विहार नहीं चलदा, किसे दे घर तों दुख नहीं निकलता, किसे नूं मुकदमा पै गया, किसे दे घर औलाद नहीं होई तां दुखी है, जे औलाद है तां हुकम विच नहीं है ओ तां दुखी है। अनेक तरह दे होर दुख हन, इन्हां सारिया ही दुखां दा जो दवा है औषधि है महाराज बख्शिश करदे हन, सर्व रोग का अवखद नाम, मेरा बैद गुरु गोविंदा हर हर नाम अवखद मुख देवै काटै जम की फंदा। मेरा सतगुरु ऐसा बैद है कि मेरे तन दे रोग भी मिटा देंदा है, मेरे मन दे रोग भी मिट जांदे हन। केड़ी दवाई देंदा है।

ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ। ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗੈ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਨ ਆਪ ਦਇਆਲਾ
1: ਨਾਨਕ ਜਨ ਕੇ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੈ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ

0: ਤੂੰ ਉਪਰ ਸ਼ਾਮ
1: ਜਹਾਂ ਤ੍ਰਿਖਾ ਮਨ ਤੁਝਾ ਕਰਖੈ
0: ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ
0: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ
0: ਹਰ ਹਰ ਔਖਤ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਨਿਧਾਨ
0: ਔਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕ
0: ਨਾਨਕ ਜਨ ਕੈ ਬ੍ਰਿਤ ਭਵਿਕੈ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਚਪਤ ਕਬ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਚਪਤ ਕਛ ਨਾਹੀਂ ਬਿਯੋਗ
1: ਜਨ ਰਾਸਾ ਹਰ ਨਾਮ ਕੀ ਸੇਵਾ
0: ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੈ ਮਾਲਕ ਜੀਨਾ
0: ਹਰ ਤਨ ਜਨ ਕੋ ਆ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ
0: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਬੋਧ ਬੋਧ ਜਨ ਹਰ ਰਸ ਰਾਤੇ
0: ਸੁਨ ਸਮਾਧ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
0: ਹਰ ਕਾ ਭਗਤ ਪ੍ਰਗਟ ਨਹੀਂ ਛਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
0: ਨਾਨਕ ਜਨ ਸੰਗ ਕੇ ਤੇ ਤਰੇ
1: ਬਾਹਰ ਜਾਤ ਇਹੋ ਹਰ ਕੋ ਨਾਮ
0: ਨਾਮ ਤੇਨ ਹਰ ਹਰ ਗੁਣ ਗਾਮ
1: ਸਭ ਤੇ ਉਤਮ ਹਰ ਕੀ ਕਥਾ
0: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਤ ਵਸੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਵਡ ਭਾਗੀ ਪਾਈ ਹੈ
0: ਸੰਤ ਕੀ ਸੇਵਾ ਨਾਮ ਤੇ ਆਈ ਹੈ
1: ਨਾਮ ਤੋਲ ਕਛ ਅਵਰ ਨਾ ਹੋਏ
0: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
0: ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ
0: ਸ਼ਸਤਰ ਸਿਮਰਤ ਵਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ
0: ਸਗਲ ਤਿਆਗ ਬਨ ਮੱਦੇ ਫਿਰਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ
0: ਪੁੰਨ ਦਾਨ ਹੁਣ ਮੈਂ ਬਹੁ ਰਤਨਾ
1: ਸਰੀਰ ਕਟਾਏ ਹੁਣ ਮੈਂ ਕਰ ਰਾਤੀ
0: ਵਰਤ ਨੇਮ ਕਰੇ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ
0: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
1: ਨੌ ਖੰਡ ਪ੍ਰਿਥਵੀ ਫਿਰੈ ਤਿਰ ਜੀਵੈ
0: ਮਹਾ ਉਦਾਸ ਤਪੀ ਸਰ ਥੀਵੈ
1: ਅਗਨ ਮਾਹੀ ਹੁਮਤ ਪ੍ਰਾਨ
0: ਕਨਕ ਹਸਵ ਹੈ ਭਰਪੂ ਦਾਨ
1: ਨਿਵਲੀ ਕਰਮ ਕਰੇ ਬਹੁ ਆਸਨ
0: ਜੈਨ ਮਾਰਗ ਸੰਜਮੈ ਤਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
0: ਰੋਵੀ ਹਮੈ ਮੈਲ ਨ ਜਾਵੈ
1: ਹਰ ਕੇ ਨਾਮ ਸਮ ਸਰਕਸ਼ ਨਾਹੀ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਤੀਰਥ ਦੇ ਛੁਟੈ
0: ਗਰਭ ਘੁਮਾਨ ਨ ਮਨ ਤੇ ਹੁਟੈ
1: ਸੋਚ ਕਰੈ ਦਿਨਸ ਅਰ ਰਾਤ
0: ਮਨ ਕੀ ਮੈਲ ਨ ਤਨ ਤੇ ਜਾਤ
1: ਇਸ ਦੇਹੀ ਕੋ ਬਹੁ ਸਾਧ ਨ ਕਰੈ
0: ਮਨ ਤੇ ਕਬਹੁ ਨ ਦੁਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ
0: ਸਤਿ ਕਹਾ ਹੋਇ ਕਾਚੀ ਭੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜਮਕਾ ਭਉ ਵਿਆਪੈ
0: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ
0: ਫੋਟੋ ਪਾਵਦਰ ਗੈਨੇ ਸਜੈ
1: ਸੁਟ ਸੁਨਾਹੀ ਊਬ ਪਿਆਲ
0: ਮੋਹੇ ਪਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
0: ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
0: ਹਰ ਹਰ ਨਾਮ ਦਾ ਸਦਕਾਵੈ
1: ਜੇ ਕੋ ਆਪਣੀ ਸੋਭਾ ਲੋਰੈ
0: ਸਾਧ ਸੰਗੇ ਹਉਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ
0: ਸਾਧ ਜਨਾ ਕੀ ਸ਼ਰਨੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
0: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾਧ ਸੰਗ ਜਾਕਾ ਮਿਟੇ ਅਭਿਮਾਨ
1: ਆਪ ਸੁਖੋ ਜੋ ਜਾਣੈ ਨੀਚਾ
0: ਸੋ ਗਨੀਐ ਸਭ ਤੇ ਉੱਚਾ
1: ਜਾਕਾ ਮਨ ਹੋਏ ਸਗਲ ਕੀ ਰੀਨਾ
0: ਹਰ ਹਰ ਨਾਮ ਤੇ ਘਟ ਘਟ ਚੀਨਾ
1: ਮਾਰੇ ਆਪਣੇ ਤੇ ਬੁਰਾ ਮਿਟਾਨਾ
0: ਇੱਕੈ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
0: ਨਾਨਕ ਪਾਪ ਪੁੰਨ ਨਹੀਂ ਲੇਪਾ
1: ਨਿਰਧਨ ਕੋ ਧਨ ਤੇ ਰੋਨਾਉ
0: ਨਿਥਾਵੈ ਕੋ ਨਾਉ ਤੇਰਾ ਥਾਉ
1: ਨਮਾਨੇ ਕੋ ਪ੍ਰਭ ਤੇਰੋ ਮਾਨ
0: ਸਗਲ ਘਟਾਕੋ ਦੇਵੋ ਦਾਨ
1: ਕਰਨ ਕਰਾਵਨ ਹਾਰ ਸੁਆਮੀ
0: ਸਗਲ ਘਟਾਕੇ ਅੰਤਰ ਜਾਮੀ
1: ਆਪਣੀ ਗਤਮਤ ਜਾਨੋ ਆਪੇ
0: ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ
0: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਪਾਨੀ
0: ਹਰ ਕੋ ਜਸਨ ਰਸਨ ਬਖਾਨੀ
1: ਸਗਲ ਥਾਨ ਤੇ ਹੋ ਉਤਮ ਥਾਨ
0: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
1: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
0: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
1: ਪਰਮਈਆ ਕੇ ਗੁਣ ਚੇਤ ਪੁਰਾਨੀ
0: ਕਵਨ ਮੋਹ ਤੇ ਕਵਨ ਦਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿੰਗਾਰਿਆ
0: ਗਰਭ ਅਗਨ ਮੈਂ ਜਿਨੇ ਉਬਾਰਿਆ
1: ਬਾਰ ਵਿਵਸਥਾ ਤੁਝੇ ਪਿਆਰੈ ਦੂਧ
0: ਪਰ ਜੋਬਨ ਭੋਜਨ ਸੁਖ ਸੂਦ
1: ਬਿਰਧ ਪਿਆ ਉਪਰ ਸਾਖ ਸੈਨ
0: ਮੁਖ ਪਿਆ ਉਹ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
0: ਬਖਸ਼ ਲੇ ਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
0: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
1: ਜੈ ਪ੍ਰਸਾਦ ਪੀਵੈ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕੇ ਅਮੁੱਲਾ
1: ਜੈ ਪ੍ਰਸਾਦ ਭੋਗੈ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਬਸਾ
1: ਦੀਨੇ ਹਸ ਪਾਮ ਕਰਨ ਨੇਤਰ ਰਸਨਾ
0: ਇਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
0: ਨਾਨਕ ਕਾਢ ਲਿਓ ਪ੍ਰਭ ਆਪੇ
1: ਆਦਿ ਅੰਤ ਜੋ ਰਾਖਨ ਹਾਰ
0: ਤਿਸਿਓ ਪ੍ਰੀਤਨ ਕਰੇ ਗਵਾਰ
1: ਜਾਪੀ ਸੇਵਾ ਨਵ ਨਿਤ ਪਾਵੈ
0: ਤਾਸਿਓ ਮੂੜਾ ਮਨ ਨਹੀਂ ਲਾਵੈ
1: ਜੋ ਠਾਕੁਰ ਸਭ ਸਦਾ ਹਜੂਰੇ
0: ਜਾਕੋ ਅੰਧਾ ਜਾਣਤ ਦੂਰੇ
1: ਜਾਪੀ ਟਹਿਲ ਪਾਵੈ ਦਰਦ ਹਮਾਨ
0: ਸਹਿ ਬਸਾਰੈ ਮੁਗਦਾ ਜਾਨ
1: ਸਦਾ ਸਦਾ ਇਹ ਭੂਲਣ ਹਾਰ
0: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੈ
0: ਜੋ ਹੋਵਨ ਸੋ ਦੂਰ ਪਰਾਨੈ
1: ਛੋਟ ਜਾਏ ਤਿਸ ਕਾ ਸ਼ਰਮ ਕਰੈ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ

0: ਤਪ ਪ੍ਰੀਤ ਪਸੰਸੰਗ ਹੋਵੇ
1: ਅੰਧ ਕੂਪ ਮੈਂ ਪਤਿਤ ਬਿਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਦੂਤ ਪਸ਼ੂ ਕੀ ਮਾਨ ਸੁਜਾਤ
0: ਲੋਕ ਵਿਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਸ਼ਬਸ਼ਨਾਹੇ ਕਸ਼ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ
0: ਅੰਤਰ ਵਿਆਪੈ ਲੋਕ ਸਮਾਨ
1: ਅੰਤਰ ਅਗਨ ਬਾਹਰ ਤਨ ਸਵਾਹ
0: ਗਲ ਪਾਥਰ ਕੈਸੇ ਤਰੇ ਅਥਾ
1: ਜਾਂ ਕੈ ਅੰਤਰ ਵਸੈ ਪ੍ਰਭ ਆਪ
0: ਨਾਨਕ ਤੇਜਨ ਸਹਿਜ ਸਮਾਜ
1: ਸੁਣ ਅੰਧਾ ਕੈਸੇ ਮਾਰਗ ਪਾਵੇ
0: ਕਰ ਗਏ ਲਿਹੋ ਓੜ ਨਿਭਾਵੇ
1: ਕਹਾਂ ਬੁਝਾਰਤ ਬੂਝੈ ਡੋਰਾ
0: ਜਿਸ ਕਹੀਐ ਤੋ ਸਮਝੈ ਭੂਰਾ
1: ਕਹਾਂ ਬਿਸਨ ਪਦ ਗਾਵੈ ਗੁੰਗ
0: ਯਤਨ ਕਰੈ ਤੋ ਵੀ ਸੁਰ ਭੰਗ
1: ਕੈ ਪਿੰਗਲ ਪਰਬਤ ਪਰ ਭਵਨ
0: ਨਹੀਂ ਹੋਤ ਊਹਾ ਉਸ ਗਵਨ
1: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਜੀਤ
0: ਜੋ ਬਰਾਈ ਤਾਂ ਸਿਉ ਪ੍ਰੀਤ
1: ਬਲੁਆ ਕੇ ਗ੍ਰਹਿ ਭੀਤਰ ਬਸੈ
0: ਅੰਤ ਕੇਲ ਮਾਇਆ ਰੰਗ ਰਸੈ
1: ਗ੍ਰਹਿ ਕਰਮਾ ਨੈ ਮਨਿ ਪ੍ਰਤੀਤ
0: ਕਾਲ ਨ ਆਵੈ ਮੂੜੇ ਚੀਤ
1: ਬੈਰ ਬਰੋਧ ਕਾਮ ਕ੍ਰੋਧ ਮੋਹ
0: ਝੂਠ ਪਕਾਰ ਮਹਾ ਲੋਭ ਧਰੋਹ
1: ਕਿਆਹੂੰ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰੱਖ ਲਿਹੋ ਆਪਣ ਕਰ ਕਰਮ
1: ਤੂੰ ਠਾਕੁਰ ਤੁਮ ਪੈ ਅਰਦਾਸ
0: ਸਭ ਤੇਰੀ ਰਾਸ
1: ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
0: ਤੁਮਰੀ ਕਿਰਪਾ ਮੈਂ ਸੁਖ ਘਨੇਰੇ
1: ਕੋਈ ਨਾ ਜਾਣੈ ਤੁਮਰਾ ਅੰਤ
0: ਉਚੇ ਤੇ ਉਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ
0: ਤੇ ਹੋਏ ਸੋ ਆਗਿਆਕਾਰੀ
1: ਤੁਮਰੀ ਗਤ ਮਿਤ ਤੁਮ ਹੀ ਜਾਨੀ
0: ਨਾਨਕ ਦਾਸ ਸਦਾ ਕੁਰਬਾਨੀ ਸਲੋਕ
1: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
0: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
1: ਦਸ ਵਸੂਲੇ ਪਾਛੇ ਪਾਵੈ
0: ਏਕ ਵਸਤ ਕਾਰਨ ਬਿਖੋ ਟਕਵਾਵੈ
1: ਏਕ ਭੀਨਾ ਦੇ ਦਸ ਕੀ ਹਿਰਲੇ
0: ਦੋ ਮੂੜਾ ਕੋ ਕਹਾਂ ਕਰੇ
1: ਜਿਸ ਠਾਕੁਰ ਸਿਓ ਨਾਹੀ ਚਾਰਾ
0: ਆਪੋ ਕੀਜੈ ਸਦ ਨਮਸਕਾਰ
1: ਜਾਪੇ ਮਨ ਲਾਗਾ ਪ੍ਰਭ ਮੀਠਾ
0: ਸਰਵ ਸੁਖਤਾ ਹੋ ਮਨ ਬੁੱਠਾ
1: ਜਿਸ ਜਨ ਆਪਣਾ ਹੁਕਮ ਮਨਾਇਆ
0: ਸਰਵ ਸੋਕ ਨਾਨਕ ਤਿਨ ਪਾਇਆ
1: ਅਗੰਤ ਸ਼ਾਹ ਆਪਣੀ ਦੇ ਰਾਸ
0: ਆਤ ਪੀਤ ਵਰਤੈ ਅਨੰਤ ਉਲਾਸ
1: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਗੋਵੈ
0: ਬੋਰਸ ਕਾ ਵਿਸ਼ਵਾਸ ਨਾ ਹੋਵੇ
1: ਜਿਸ ਕੀ ਬਸ ਤੇ ਸਾਗੈ ਰੱਖੈ
0: ਰੋਕੀ ਆਗਿਆ ਮਾਨੈ ਮਾਥੈ
1: ਉਸ ਤੇ ਚੌਗਣ ਕਰੈ ਨਿਹਾਲ
0: ਨਾਨਕ ਸਾਹਿਬ ਸਦਾ ਦਿਆਲ
1: ਨਾਨਕ ਭਾਂਤ ਮਾਇਆ ਕੇ ਹਿਤ
0: ਸਰਬਰ ਹੋਵਤ ਜਾਨ ਅਨੇਤ
1: ਬਿਰਖ ਕੀ ਛਾਇਆ ਸਿਉ ਰੰਗ ਲਾਵੈ
0: ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋ ਦੀ ਸਹਿ ਸੋ ਚਾਲਣ ਹਾਰ
0: ਲਪਟ ਰਿਓ ਤੈ ਅੰਦੈ ਆਧਾਰ
1: ਘਟਾਉ ਸਿਉ ਜੋ ਲਾਵੈ ਨੇਹ
0: ਤਾਕੋ ਹਾਥ ਨ ਆਵੈ ਕੇ
1: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੰਬ ਸੁਭਾਇਆ
0: ਮਿਥਿਆ ਹੋਮੈ ਮਮਤਾ ਮਾਇਆ
1: ਮਿਥਿਆ ਰਾਜ ਜੋਗਨ ਧਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸੀ ਅਸੁ ਵਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
1: ਮਿਥਿਆ ਧਰੋ ਮੋਹ ਅਭਿਮਾਨ
0: ਮਿਥਿਆ ਆਪਸੇ ਉਪਰ ਕਰਤ ਗੁਮਾਨ
1: ਸਿਰ ਭਗਤ ਸਾਧ ਕੀ ਸਰਨ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣਹੇ
0: ਮਿਥਿਆ ਹਸਤ ਪਰ ਦਰਬ ਕੋ ਹਿਰੈ
1: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
0: ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
0: ਮਿਥਿਆ ਮਨ ਪਰ ਲੋਭ ਲਬਾਵੈ
1: ਮਿਥਿਆ ਤਨ ਹੀ ਪਰ ਉਪਕਾਰਾ
0: ਮਿਥਿਆ ਬਾਸ ਲੇਤ ਬਿਕਾਰਾ
1: ਮੈਂ ਬੂਝੇ ਮਿਥਿਆ ਸਭ ਭਏ
0: ਸਫਲ ਦੇ ਨਾਨਕ ਹਰ ਹਰ ਨਾਮ ਲਏ
1: ਬਿਰਥੀ ਸਾਖਤ ਕੀ ਆਰਜਾ
0: ਸਾਚ ਬਿਨਾ ਕਹਿ ਹੋਵਤ ਸੁਚਾ
1: ਬਿਰਥਾ ਨਾਮ ਬਿਨਾ ਤਰ ਅੰਧ
0: ਮੁਖਿਆ ਉਠਤਾ ਕਹਿ ਦੁਰਗੰਧ
1: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
0: ਏਕ ਬਿਨਾ ਜਿਉ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
0: ਕਿਰਪਨ ਕੇ ਨਿਰਾਰਥ ਦਾਮ
1: ਧਨ ਧਨ ਤੇਜਮ ਦੇ ਘਟ ਬਸਿਓ ਹਰ ਨਾਉ
0: ਨਾਨਕ ਤਾ ਕਹਿ ਬਲ ਬਲ ਜਾਉ
1: ਰਹਿਤੇ ਅਵਰ ਕਛ ਅਵਰ ਕਮਾਵਤ
0: ਮਨ ਨਹੀਂ ਪ੍ਰੀਤ ਮਖੋ ਗੰਡ ਲਾਵਤ
1: ਜਾਨਨ ਹਾਰ ਪ੍ਰਭੂ ਪ੍ਰਵੀਨ
0: ਬਾਹਰ ਭੇਖ ਨ ਕਾਹੂ ਭੀਨ
1: ਅਵਰ ਉਪਦੇਸੈ ਆਪ ਨ ਕਰੈ
0: ਆਵਤ ਜਾਵਤ ਜਨ ਮੈਂ ਮਰੈ
1: ਜਿਸ ਕੈ ਅੰਤਰ ਬਸੈ ਪ੍ਰਭ ਆਪ
0: ਜਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
0: ਨਾਨਕ ਉਨ ਜਨ ਚਰਨ ਪੁਰਾਤਾ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
0: ਆਪਣਾ ਕੀਆ ਆਪੈ ਮਾਨੈ
1: ਆਪੇ ਆਪ ਆਪ ਕਰਤ ਨਵੇਰਾ
0: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
1: ਪਾਪ ਸਿਆਨਪ ਸਕਲ ਤੇ ਰਹਿਤ
0: ਸਭ ਕੁਛ ਜਾਣੈ ਆ ਤੁਮ ਕੀ ਰਾਹਤ
1: ਜਿਸ ਭਾਵੈ ਤਿਸ ਲਏ ਲੜ ਲਾਏ
0: ਸ਼ਾਂਤ ਨੰਤਰ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ
0: ਨਿਮਕ ਨਿਮਕ ਜਪ

0: ਰਾਸ਼ਟਰਪਤੀ ਜੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੈ ਸੁਖ ਮੰਦਰ
0: ਜਿਸੈ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਔਰ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਕਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਕਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੋਤ ਸਲਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਜੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਖ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਨਿਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਜੇ ਪ੍ਰਸਾਦ ਸੁਨਹਿ ਕਰਨ ਨਾਦ
0: ਜੇ ਪ੍ਰਸਾਦ ਪੇਖੈ ਬਿਸਮਾਦ
1: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਬਸਨਾ
1: ਜੇ ਪ੍ਰਸਾਦ ਹਸਤ ਕਰ ਚਲਹਿ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹਿ
0: ਜੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੇ ਸਾਚ
0: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੂ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਇਨ ਕੈ ਕਛੂ ਨਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਬਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਪੁਜੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਪਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਤੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਰ ਹੂੰ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਲ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰ ਹੈ
0: ਸਾਧ ਸੰਗ ਸਾਧਨ ਬੀਤ ਕੁਟਮ ਨਿਸਤਾਰ ਹੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਪਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੈ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋ ਤਨਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਮਿਸ਼ਰਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮੰਤੇ ਬਿਸਰੈ
0: ਸਾਧ ਸੰਗ ਸਰ ਪਰ ਨਿਸਤਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਜੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਊਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਪੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंग को लागे तुल पवान
1: ब्रह्म ज्ञानी के धीरज एक
0: जो बसदा को खुद को चिंतन ले
1: ब्रह्म ज्ञानी का यह गुनाओ
0: नानक जो पाप का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नाही अभिमान
1: ब्रह्म ज्ञानी ऊंच ते ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रव्याप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत बरसी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जपे सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम परवार
1: ब्रह्म ज्ञानी सदा सद जागत
0: ब्रह्म ज्ञानी अंगुर त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बट प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बरबर जाइए
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने भेद
0: ब्रह्म ज्ञानी को सताया देश
1: ब्रह्म ज्ञानी का कथिया ना जाए अदा अखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तारै जो अंतर नाम सर्व में भिख पकवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्श
1: कात्रिया रूप न भिख नेत्र
0: साध के टहल संत संग हेत
1: कर्ण न सुने काहू के निंदा
0: सब ते जाने आपस को मंदा
1: और प्रसाद मिथ्या पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वैने कर्म
0: वैष्णव का निर्मल धर्म
1: काहू फल की इच्छा नहीं बांचे
0: केवल भगत कीर्तन संग रचे
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावे
0: नानको वैष्णव परम गत पावे
1: भगवती भगवंत भगत का रंग
0: सगल त्याग दुष्ट का संग
1: मन से बिन सह सगला भ्रम
0: कर पूजे सगल पार ब्रह्म
1: साध संग पापा मल खोवे
0: इस भगवती की मत उत्तम होवे
1: भगवंत की टहल करे नित नीत
0: मन तन अर्पय विष्णु प्रीत
1: हर के चरण हृदय बसावे
0: नानक ऐसा भगवती भगवंत को पावे
1: सो पंडित जो मन प्रबुद्ध है
0: राम नाम आत्म सुध है
1: राम नाम सार रस पीवे
0: उस पंडित के उपदेश जग जीवे
1: हर की कथा हृदय बसावे
0: सो पंडित फिर जो नयावे
1: वेद पुराण सिमरत बूझे मूल
0: सुख मैं जाने अस्थूल
1: चौवर ना को दे उपदेश
0: नानक उस पंडित को सदाया देश
1: बीज मंत्र सर्व को ज्ञान
0: चौवर नाम जपे को नाम
1: जो जो जपे तिसकी गत होए
0: सा संग पावे जन कोई
1: कर कृपा अंतर उरतार है
0: बस प्रेत मुक्त पात्र को उतार है
1: सर्व रोग का यो खद नाम
0: कल्याण रूप मंगल गुण काम
1: काहू जुगत कितने न पाई धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम तिस नदरी आया
0: दास संतन पाए तिन पाया
1: सदा निकट निकट हर जान
0: सो दास दरगा परवान
1: अपने दास को आप कृपा करे
0: जिस दास को सब सोजी पर
1: सगल संग आत्म उदास
0: ऐसी जुगत नानक राम दास
1: सब की आज्ञा आत्म हितावे
0: जीवन मुक्त सो कहावे
1: ऐसा हर्ष तैसा उस सोग
0: सदा अनंत नहीं वियोग
1: ऐसा स्वर्ण तैसी उस माटी
0: ऐसा अमृत तैसी बिकाटी
1: ऐसा मान तैसा अभिमान
0: ऐसा रंग तैसा राजान
1: जो बरताए साई जुगत
0: नानक ओ पुरख कहिए जीवन मुक्त
1: पार ब्रह्म के सगले ठाऊं
0: जित जित कर रखे तैसा तन नाम
1: आपे करन करावन जोग
0: भावे सोई पन होग
1: असरियो आप होए अंत तरंग
0: लखे न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे निहाल श्लोक
1: उस्तत करहे

0: ਕਈ ਕੋਟ ਹੋਏ ਪੁਜਾਰੀ,
1: ਕਈ ਕੋਟ ਆਚਾਰ ਵਿਵਹਾਰੀ,
0: ਕਈ ਕੋਟ ਭਈ ਤੀਰਥ ਵਾਸੀ,
1: ਕਈ ਕੋਟ ਬਨ ਪ੍ਰਮੈ ਉਦਾਸੀ,
0: ਕਈ ਕੋਟ ਬੀਰ ਕੇ ਸਰੋਤੇ,
1: ਕਈ ਕੋਟ ਤਪੀਸਰ ਹੋਤੇ,
0: ਕਈ ਕੋਟ ਆਤਮ ਧਿਆਨ ਧਾਰੀ,
1: ਕਈ ਕੋਟ ਕਵ ਕਾਵ ਵਿਚਾਰੇ,
0: ਕਈ ਕੋਟ ਨਵਤਨ ਨਾਮ ਧਿਆਵਹੇ,
1: ਨਾਨ ਕਰਤੇ ਕਾ ਅੰਤ ਨ ਪਾਵੇ,
0: ਕਈ ਕੋਟ ਭਈ ਅਭਿਮਾਨੀ,
1: ਕਈ ਕੋਟ ਅੰਧ ਅਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਭਿਗ ਆਤਮਾ ਨੇ ਕੋਰ,
0: ਕਈ ਕੋਟ ਪਰ ਦਰਬ ਕੋ ਹਿਰਹੇ,
1: ਕਈ ਕੋਟ ਪਰ ਦੁਖ ਨਾ ਕਰੇ,
0: ਕਈ ਕੋਟ ਮਾਇਆ ਸ਼ਰਮ ਮਾਹੀ,
1: ਕਈ ਕੋਟ ਪਰ ਦੇਸ਼ ਭਰਮਾ ਹੈ,
0: ਜਿਤ ਜਿਤ ਲਾਭ ਹੋਤੇ ਤਿਤ ਲਗਨਾ,
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ,
0: ਕਈ ਕੋਟ ਸਿੱਧ ਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰਪ ਉਪਾਏ,
1: ਕਈ ਕੋਟ ਪਾਤਰ ਬਿਰਖ ਨਿਪਜਾਏ,
0: ਕਈ ਕੋਟ ਪਵਨ ਪਾਣੀ ਮੈਂ ਸੰਤਰ,
1: ਕਈ ਕੋਟ ਦੇਸ ਭੂ ਮੰਡਲ,
0: ਕਈ ਕੋਟ ਸਸੀ ਅਸੂਰ ਨਖਤਰ,
1: ਕਈ ਕੋਟ ਦੇਵ ਦਾਨ ਇੰਦਰ ਸ਼ਿਰ ਛਤਰ,
0: ਸਗਲ ਸਮਗਰੀ ਆਪਣੇ ਸੂਤ ਧਾਰ,
1: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ,
0: ਕਈ ਕੋਟ ਰਾਜਸ ਤਾਮ ਸਾਤਕ,
1: ਕਈ ਕੋਟ ਵੇਦ ਪ੍ਰਾਣ ਸਿਮਰਤਿ ਅਰ ਸ਼ਾਸਤ,
0: ਕਈ ਕੋਟ ਕੀ ਰਤਨ ਸਮੁੰਦ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀ ਏ ਚਿਰ ਜੀਵੇ,
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
0: ਕਈ ਕੋਟ ਜਖ ਕੇ ਨਿਰਪਸਾਚ,
1: ਕਈ ਕੋਟ ਭੂਤ ਪ੍ਰੇਤ ਸੂਕਰ ਮਿਰਕਾਚ,
0: ਸਾਬੇ ਨੇੜੇ ਸਭ ਹੂੰ ਤੇ ਦੂਰ,
1: ਨਾਨਕ ਆਪ ਲਿਖਤ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਸੁਰਗ ਨਿਵਾਸੀ,
0: ਕਈ ਕੋਟ ਜਨਮ ਹੈ ਜੀਵਹਿ ਮਰਹਿ,
1: ਕਈ ਕੋਟ ਬਹੁ ਜੋਨੀ ਫਿਰੈ,
0: ਕਈ ਕੋਟ ਬੈਠ ਸਹੀ ਖਾਹੇ,
1: ਕਈ ਕੋਟ ਕਾਲ ਤਖ ਪਾਹੇ,
0: ਕਈ ਕੋਟ ਕੀ ਏ ਧਨਵੰਤ,
1: ਕਈ ਕੋਟ ਮੈਂ ਚਿੰਤ,
0: ਜੈ ਜੈ ਭਾਣਾ ਤਹਿ ਤਹਿ ਰਾਖੀ,
1: ਨਾਨਕ ਸਭ ਕੁਛ ਪ੍ਰਭ ਕੈ ਹਾਥੇ,
0: ਕਈ ਕੋਟ ਭਈ ਬਹਿ ਰਾਗੀ,
1: ਰਾਮ ਨਾਮ ਸਖਤ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋਜੰਤੇ,
1: ਆਤਮ ਮਹਿ ਭਾਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ,
1: ਜਿਨਕੋ ਮਿਲਿਓ ਪ੍ਰਭ ਵਿਨਾਸ,
0: ਕਈ ਕੋਟ ਮੰਗ ਹੈ ਸਤਸੰਗ,
1: ਭਾਰ ਬ੍ਰਹਮ ਤਿਨ ਲਾਗਾ ਰੰਗ,
0: ਜਿਨਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਤੇਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਆਕਾਸ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜਗ ਕੀ ਨੋ ਵਿਸਥਾਰ,
0: ਕਈ ਵਾਰ ਪਸਰਿਓ ਪਾਸਾਰ,
1: ਸਦਾ ਸਦਾ ਇੱਕ ਇੱਕ ਅੰਕਾਰ,
0: ਕਈ ਕੋਟ ਕੀਨੇ ਬਹੁ ਭਾਂਤ,
1: ਸਤਿ ਹੋਏ ਪ੍ਰਭ ਮਾਹੇ ਸਮਾਤ,
0: ਤਾਂ ਕਾ ਅੰਤ ਨ ਜਾਣੈ ਕੋਈ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ ਦਾਸ,
1: ਜਿਨ ਹੋ ਵਤੇ ਆਤਮ ਪ੍ਰਗਾਸ,
0: ਕਈ ਕੋਟ ਤਤ ਕੇ ਬੇਤੇ,
1: ਸਦਾ ਨਿਹਾਰੈ ਇੱਕੋ ਨਿਤਰੇ,
0: ਕਈ ਕੋਟ ਨਾਮ ਰਸ ਪੀਵਹਿ,
1: ਅਮਰ ਭਏ ਸਦ ਸਦ ਹੀ ਜੀਵੈ,
0: ਕਈ ਕੋਟ ਨਾਮ ਗੁਣ ਗਾਵਹਿ,
1: ਆਤਮ ਰਸ ਸੁਖ ਸਹਿ ਸਮਾਵੈ,
0: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ,
1: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ,
0: ਕਰਨ ਕਰਾਵਨ ਕਰਨੈ ਜੋਗ,
1: ਜੋਤ ਸੁਭਾਵੈ ਸੋਈ ਹੋਗ,
0: ਫਿਰ ਮੈਂ ਥਾਪ ਉਥਾਪ ਨਹਾਰਾ,
1: ਅੰਤ ਨਹੀਂ ਕਿਛ ਪਾਰਾ ਵਾਰਾ,
0: ਹੁਕਮੇ ਧਾਰ ਅਧਾਰ ਰਹਾਵੈ,
1: ਹੁਕਮੇ ਉਪਜੈ ਹੁਕਮ ਸਮਾਵੈ,
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਐਨਕ ਰੰਗ ਪ੍ਰਕਾਰ,
0: ਕਰ ਕਰ ਦਿੱਥੈ ਆਪਣੀ ਵਡਿਆਈ,
1: ਨਾਨਕ ਸਭ ਮੈਂ ਰਿਹਾ ਸਮਾਈ,
0: ਕਾ ਭਾਵੈ ਮਨ ਉਗਤ ਪਾਵੈ,
1: ਕਾ ਭਾਵੈ ਤਾਂ ਪਾਤਰ ਤਰਾਵੈ,
0: ਕਾ ਭਾਵੈ ਬਿਨ ਸਾਸ ਤੇ ਰੱਖੈ,
1: ਕਾ ਭਾਵੈ ਤਾਂ ਹਰ ਗੁਣ ਭਾਖੈ,
0: ਕਾ ਭਾਵੈ ਤਾਂ ਪਤ ਉਧਾਰੈ,
1: ਆਪ ਕਰੈ ਆਪਣ ਵਿਚਾਰੈ,
0: ਦੋਹਾਂ ਸਰਿਆਂ ਕਾ ਆਪ ਸੁਆਮੀ,
1: ਖੇਲੈ ਬਿਕਸੈ ਅੰਤਰ ਜਾਮੀ,
0: ਜੋ ਭਾਵੈ ਸੋ ਕਾਰ ਕਰਾਵੈ,
1: ਨਾਨਕ ਦ੍ਰਿਸ਼ਟੀ ਔਰ ਨ ਆਵੈ,
0: ਉਹ ਮਨੁੱਖ ਤੇ ਕਿਆ ਹੋਏ ਆਵੈ,
1: ਜੋਤ ਸੁਭਾਵੈ ਸੋਈ ਕਰਾਵੈ,
0: ਕਿਸ ਕੈ ਹਾਥ ਹੋਏ ਤਾਂ ਸਭ ਪਿਛਲੇ,
1: ਜੋਤ ਸੁਭਾਵੈ ਸੋਈ ਕਰੇ,
0: ਮਨ ਜਾਣਤ ਵਿਖਿਆ ਮਹਿ ਰਚੈ,
1: ਜੇ ਜਾਣਤੇ ਆਪਣੇ ਆਪ ਬਚੈ,
0: ਭਰਮੇ ਭੂਲੈ ਦਹਿ ਦਿਸ ਧਾਵੈ,
1: ਨਮਕ ਮਾਹੀ ਚਾਰ ਕੁੰਡ ਫਿਰਿਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇ ਜਨ ਨਾਮ ਮਿਲੇ,
0: ਛਿਨਵੈ ਨੀਚ ਕੀਟ ਕੋ ਰਾਜ,
1: ਬਾਹਰ ਬ੍ਰਹਮ ਗਰੀਬ ਨਿਵਾਜ,
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
1: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ,
0: ਜਾਂ ਕੋ ਆਪਣੀ ਕਰੈ ਬਖਸ਼ੀਸ,
1: ਨਾਕਾ ਲੇਖਾ ਨਾ ਗਣੇ ਜਗਦੀਸ਼,
0: ਜੀਓ ਪਿੰਡ ਸਭ ਤਿਸ ਕੀ ਰਾਸ,
1: ਪ੍ਰਗਟ ਪੂਰਨ ਬ੍ਰਹਮ ਪ੍ਰਗਾਸ,
0: ਆਪਣੀ ਬਣਤ ਆਪ ਬਣਾਈ,
1: ਨਾਨਕ ਜੀਵੈ ਦੇਖ ਵਡਾਈ,
0: ਇਸ ਕਾ ਬਲ ਨਾ ਹੀ ਇਸ ਹਾਥ,
1: ਕਰਨ ਕਰਾਵਨ ਸਰਬ ਕੋ ਨਾਥ,
0: ਆਗਿਆਕਾਰੀ ਬਪਰਾ ਜੀਓ,
1: ਜੋਤ ਸੁਭਾਵੈ ਸੋਈ ਫਨ ਥੀ,
0: ਪ੍ਰਭੂ ਊਚ ਨੀਚ ਮੈਂ ਬਸੈ,
1: ਪ੍ਰਭੂ ਸੋਗ ਹਰ ਕਰੰਗ ਹੱਸੈ,
0: ਪ੍ਰਭੂ ਨਿੰਦ ਚਿੰਦ ਵਿਵਹਾਰ,
1: ਪ੍ਰਭੂ ਉਬਕ ਆਸ ਪਿਆਲ,
0: ਪ੍ਰਭੂ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾਵਨ ਹਾਰ,
0: ਪ੍ਰਭੂ ਨਿਰਤ ਕਰੈ ਬਹੁ ਭਾਂਤ,
1: ਪ੍ਰਭੂ ਸੋਏ ਰਹੈ ਦਿਨ ਰਾਤ,
0: ਪ੍ਰਭੂ ਮਹਾ ਕ੍ਰੋਧ ਵਿਕਰਾਲ,
1: ਪ੍ਰਭੂ ਸਰਬ ਕੀ ਹੋ ਤਰਵਾਲ,
0: ਪ੍ਰਭੂ ਹੋਏ ਬਹਿ ਬੜ ਰਾਜਾ,
1: ਪ੍ਰਭੂ ਭਿਖਾਰੀ ਨੀਚ ਕਾ ਸਾਜਾ,
0: ਪ੍ਰਭੂ ਆਪ ਕੀਰਤ ਮੈਂ ਆਵੈ,
1: ਪ੍ਰਭੂ ਭਲਾ ਭਲਾ ਕਹਾਵੈ,
0: ਜਿਉਂ ਪ੍ਰਭ ਰਾਖੈ ਤੇ ਵਹੀ ਰਹੈ,
1: ਗੁਰ ਪ੍ਰਸਾਦ ਨਾਨਕ ਸਚ ਕਹੈ,
0: ਪ੍ਰਭੂ ਹੋਏ ਪੰਡਤ ਕਰੇ ਬਖਿਆਨ,
1: ਪ੍ਰਭੂ ਮੋਹਨ ਧਾਰੀ ਲਾਵੈ ਧਿਆਨ,
0: ਪ੍ਰਭੂ ਤਟ ਤੀਰਥ ਇਸ਼ਨਾਨ,
1: ਪ੍ਰਭੂ ਸਿੱਧ ਸਾਧਕ ਮੁਖ ਗਿਆਨ,
0: ਪ੍ਰਭੂ ਕੀਟ ਹਸ ਪਤੰਗ ਹੋਏ ਦੀਆ,
1: ਅਨਕ ਜੋਨ ਭਰਮੈ ਪਰਮੀਆ,
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ,
1: ਜੋ ਪ੍ਰਭ ਭਾਵੈ ਤਵੈ ਨਚਾਵੈ,
0: ਜੋ ਸੁਭਾਵੈ ਸੋਈ ਹੋਏ,
1: ਨਾਨਕ ਦੂਜਾ ਅਵਰ ਨ ਕੋਏ,
0: ਪ੍ਰਭੂ ਸਾਧ ਸੰਗਤ ਇਹ ਪਾਵੈ,
1: ਉਸੇ ਥਾਂ ਤੇ ਬੋਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ,
1: ਉਸ ਸਥਾਨ ਕਾ ਨਹੀਂ ਵਿਨਾਸ,
0: ਮਨ ਤਨ ਨਾਮ ਰਤੇ ਇੱਕ ਰੰਗ,
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ,
0: ਜਿਉਂ ਜਲ ਮਹਿ ਜਲ ਆਏ ਕਟਾਨਾ,
1: ਜੋਤੀ ਸੰਗ ਜੋਤ ਸਮਾਨਾ,
0: ਮਿਟ ਗਏ ਗਵਨ ਪਾਏ ਵਿਸਰਾਮ,
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ,
1: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
0: जिसके अंतर राज अभिमान
1: सो नक पाती होवत स्वान
0: जो जान है मैं जो बनवंत
1: सो होवत बिष्टा का जंत
0: आप उसको कर्मवंत कहावे
1: जन्म मरे भोजन परमावे
0: धन भूम का जो करे गुमान
1: सो मूर्ख अंधा अज्ञान
0: कर कृपा जिसका हृदय गरीबी बसावे
1: नान की है मुक्ति अज्ञा सुख पावे
0: धनवंता हुई कर गर्भावे
1: तरण समान का संग न जावे
0: बहु लश्कर मानुख ऊपर करे आस
1: और भीतरता का हुए विनाश
0: सत्य आप जाने बलवंत
1: होए जाए बसवंत
0: न बदे आप हंकारी
1: धर्म राय तिस करे खुआरी
0: गुर प्रसाद जा का मिटे अभिमान
1: सोजन नानक दरगाह परवान
0: कोट कर्म करे हो तारी
1: शरम पावे सगले बरथारे
0: अनक तपस्या करे हंकार
1: नरक स्वर्ग फिर फिर अवतार
0: अनक जतन कर आत्म नहीं द्रवे
1: हर दरगाह को कैसे गवे
0: आप को जो भला कहावे
1: इसे भलाई निकट न आवे
0: सर्व की रेन जा का मन होए
1: कहो नानक ताके निर्मल सोए
0: जब लग जाने मुझते कश होए
1: तब इस को सुख नाही कोए
0: जब यह जाने मैं किस करता
1: तब लग गर्भ जोन में फिरता
0: जब तारे को बैरी मीत
1: जब लग नेचर नाही चीत
0: जब लग मोह मगन संग माए
1: तब लग धर्म राय देश जाए
0: रब कृपा से बंधन टूटे
1: गुर पर साधना अनक हो छूटे
0: सहस कटे लख कोट तावे
1: तन आवे माया पाछे पावे
0: अनक भोग विखिया के करे
1: नैत बतावे खप खप मरे
0: बिना संतोख नहीं को राजे
1: सुपन मनोरथ फिर से सब काजे
0: नाम रंग सर्व सुख होए
1: प्रभागी किसे प्राप्त होए
0: कर्ण करावन आपे आप
1: सदा सदा नानक हर जाप
0: कर्ण करावन करने हार
1: इसके हाथ कहां विचार
0: जैसी दृष्ट करे तैसा होए
1: आपे आप प्रभु सोए
0: जो किस पीनो सो अपने रंग
1: सब ते दूर सब हूं कै संग
0: दूजे देखे करे विवेक
1: आपे एका पै अनेक
0: मरे न बिनसे आवे न जाए
1: नानक सब ही रह समाए
0: आप उपदेशे समझे आप
1: आपे रचिया सब के साथ
0: आप पीनो आपन विस्तार
1: सब कुछ उसका हो करने हार
0: कोसते पिन कहो किस होए
1: हाथ नंतर एकै सोए
0: अपने चलित आप करने हार
1: गौत करे रंग अपार
0: मन में आप मन अपने माहे
1: नानक कीमत कह न जाए
0: सत सत सत प्रभु स्वामी
1: गुर प्रसाद के नै बखियानी
0: सच सच सत सब कीना
1: कोट मदय के ने बिरले चीना
0: भला भला भला तेरा रूप
1: अत सुंदर अपार अनुरूप
0: निर्मल निर्मल निर्मल तेरी बाणी
1: कट कट सुने सर उन बखियानी
0: पवित्र पवित्र पवित्र पुनीत
1: नाम जपे नानक मन प्रीत श्लोक
0: संत सरन जो जन पर सो जन उतर नहार
1: संत की निंदा नानका बहुर बहुर अवतार अष्टपदी
0: संत का दुखन आर जा कटे
1: संत का दुखन जमते नहीं छुटे
0: संत का दुखन सुख सब जाए
1: संत का दुखन नरक में पाए
0: संत का दुखन मत हो ही मलीन
1: संत का दुखन शोभा दे ही
0: संत के हथे को रखे ना कोई
1: संत का दुखन थान भ्रष्ट हो
0: संत कृपाल कृपा जे करे
1: नानक संत संग नंदक भीतर
0: संत के दुखन ते मुख पवे
1: संतन का दुखन काग ज्यो लवे
0: संतन का दुखन सर्प जोन पाए
1: संत का दुखन त्रिगत जोन करमाए
0: संतन का दुखन तृष्णा मह जले
1: संत का दुखन सब को छले
0: संत का दुखन तेज सब जाए
1: संत का दुखन नीच निचाए
0: संत दुखी का थाउ को नाही
1: नानक संत भावे ता ए पी कत पाए
0: संत का निंदक महा अतताई
1: संत का निंदक खन टिकन न पाए
0: संत का निंदक महा हत्यारा
1: संत का निंदक परमेश्वर मारा
0: संत का निंदक राज ते हीन
1: संत का निंदक दुखिया अरदीन
0: संत के निंदक को सर्व रोग
1: संत के निंदक को सदा बिजोग
0: संत के निंदा दुख मैं दुख
1: नानक संत भावे ता उसका भी होए मोख
0: संत का दुखी सदा पवित
1: संत का दुखी किसे का नहीं मित
0: संत के दुखी को डान लगे
1: संत के दुखी को सब त्याग
0: संत का दुखी महा अहंकारी
1: संत का दुखी सदा बेकारी
0: संत का दुखी जन्म मरे
1: संत की दुख न सुख ते तरे
0: संत के दुखी को ना ही ठाऊ
1: नानक संत भावे ता लय मिलाए
0: संत का दुखी हर बीज ते टूटे
1: संत का दुखी कित काज न पहुंचे
0: संत के दुखी को उदयान प्रमाइये
1: संत का दुखी उजड़ पाई है
0: संत का दुखी अंतर ते थोथा
1: जो सास बिना मृत की लोथा
0: संत के दुखी की जड़ किस नाही
1: अपन बीजा पे ही खाहे
0: संत के दुखी को अवर न रख नहार
1: नानक संत भावे ता लय उबार
0: संत का दुखी इयों बिललाए
1: ज्यों जल बे हून मछली तड़फड़ाए
0: संत का दुखी भूखा नहीं राजे
1: जो पावक ईंधन नहीं त्रापे
0: संत का दुखी छुटे अकेला
1: ज्यों बवार ते खेत माहे दुहेला
0: संत का दुखी धर्म ते रहत
1: संत का दुखी सत मिथ्या कहत
0: कीर्तन दुखा तो रही पया
1: नानक जो तिस भावे सोई थिया
0: संत का दुखी बिगड़ रूप होए जाए
1: संत के दुखी को दरगाह मिले सजाए
0: संत का दुखी सदा सहकाइये
1: संत का दुखी ना मरे ना जिवाइये
0: संत के दुखी की पूजा न आसा
1: संत का दुखी उठ चले निराशा
0: संत के दुख न त्रिष्टे कोई
1: जैसा भावे तैसा कोई होए
0: पया कीर्तन मिटे कोई
1: नानक जाने सच्चा सोए
0: सब कर तिसकी हो करने हार
1: सदा सदा तिसको नमस्कार
0: रब की उसत करहु दिन रात
1: तिसे त्यावो सास गिरा
0: सब कछ वरते तिसका किया
1: जैसा करे तैसा को थिया
0: अपना खेला करने हार
1: दूसर कौन कहे विचार
0: जिसनु कृपा करे तिस आपन नाम दे
1: वड पागी नानक जन से श्लोक
0: तजो सियान पुसुर जन हो सिमरो हर हर गाई
1: एक आस हर मन रखो ਨਾਨਕ ਦੁਖ ਪਰਮ ਪਉ ਜਾਏ। ਅਸ਼ਟਪਦੀ
0: ਮਨੁਖ ਕੀ ਟੇਕ ਬਿਰਤੀ ਸਭ ਜਾਨ,
1: ਦੇਵਨ ਕਉ ਏਕੈ ਭਗਵਾਨ,
0: ਜਿਸ ਕੈ ਦੀਆ ਰਹਿ ਅਗਾਹੇ,
1: ਔਰ ਨ ਤਿਸ਼ਨਾ ਲਾਗੈ ਆਏ,
0: ਮਾਰੈ ਰਾਖੈ ਏਕੋ ਆਪ,
1: ਨਾਨਕ ਕੈ ਕਿਸਨਾ ਹੀ ਹਾਥ,
0: ਜਿਸ ਕਾ ਹੁਕਮ ਬੂਝ ਸੁਖ ਹੋਏ,
1: ਜਿਸ ਕਾ ਨਾਮ ਰਖ ਕੰਠ ਪਰੋਏ,
0: ਸਿਮਰ ਸਿਮਰ ਸਿਮਰ ਪ੍ਰਭ ਸੋਏ,
1: ਨਾਨਕ ਬਿਘਨ ਲਾਗੈ ਕੋਏ,
0: ਉਸਤ ਮਨ ਮੈਂ ਕਰ ਨਿਰੰਕਾਰ,
1: ਕਰ ਮਨ ਮੇਰੇ ਸਤ ਵਿਵਹਾਰ,
0: ਨਿਰਮਲ ਰਸਨਾ ਅੰਮ੍ਰਿਤ ਪੀਓ,
1: ਸਦਾ ਸਹੇਲਾ ਕਰ ਲੈ ਜੀਓ,
0: ਨੈਨੋ ਉਪੇਖ ਠਾਕੁਰ ਕਾ ਰੰਗ,
1: ਸਾਧ ਸੰਗ ਬਿਨ ਸਹਿ ਸਭ ਸੰਗ,
0: ਚਰਨ ਚਲੋ ਮਾਰਗ ਗੋਬਿੰਦ,
1: ਮਿਟੈ ਪਾਪ ਜਪੀਐ ਹਰ ਬਿੰਦ,
0: ਹਰ ਹਰ ਕਰਮ ਸ਼ਰਵਣ ਹਰ ਕਥਾ,
1: ਆਦਰ ਗਿਆਨ ਨਾਨਕ ਉਜਲ ਮੱਥਾ,
0: ਵਡ ਭਾਗੀ ਤੇ ਜਨ ਜਗ ਮਾਹੇ,
1: ਸਦਾ ਸਦਾ ਹਰ ਕੇ ਗੁਣ ਗਾਹੇ,
0: ਰਾਮ ਨਾਮ ਜੋ ਕਰੇ ਵਿਚਾਰ,
1: ਸੇਤਨ ਮੰਤਕ ਨੀ ਸੰਸਾਰ,
0: ਮਨ ਤਨ ਮੁਖ ਬੋਲੇ ਹਰ ਮੁਖੀ,
1: ਸਦਾ ਸਦਾ ਜਾਣੋ ਤੇ ਸੁਖੀ,
0: ਏਕੋ ਏਕ ਏਕ ਪਛਾਣੈ,
1: ਏਤੋ ਤਕੀਓ ਸੋਝੀ ਜਾਣੈ,
0: ਨਾਮ ਸੰਗ ਜਿਸ ਕਾ ਮਨ ਮਾਨਿਆ,
1: ਨਾਨਕ ਤਿਨੈ ਨਿਰੰਜਨ ਜਾਣਿਆ,
0: ਗੁਰ ਪ੍ਰਸਾਦ ਆਪਣੇ ਆਪ ਸੁਜੈ,
1: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ,
0: ਸਾਧ ਸੰਗ ਹਰ ਹਰ ਜਸ ਕਹਿਤ,
1: ਸਰਬ ਰੋਗ ਤਿਓ ਹਰ ਜਨ ਰਹਿਤ,
0: ਹਨ ਦਿਨ ਕੀਰਤਨ ਕੇਵਲ ਵਖਿਆਨ,
1: ਰਸਤ ਮੈਂ ਸੋਈ ਨਿਰਵਾਨ,
0: ਏਕ ਉਪਰ ਜਿਸ ਜਨ ਕੀ ਆਸਾ,
1: ਜਿਸ ਕੀ ਕਟੀਏ ਜਨ ਕੀ ਫਾਸਾ,
0: ਪਾਰ ਬ੍ਰਹਮ ਕੀ ਜਿਸ ਮਨ ਭੂਖ,
1: ਨਾਨਕ ਤਿਸੈ ਨ ਲਾਗੈ ਦੁਖ,
0: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ,
1: ਸੋ ਸੰਤ ਸੁਹੇਲਾ ਨਹੀਂ ਡੁਲਾਵੈ,
0: ਜਿਸ ਪ੍ਰਭ ਆਪਣਾ ਕਿਰਪਾ ਕਰੈ,
1: ਸੋ ਸੇਵਕ ਕੋ ਕਿਸ ਤੇ ਡਰੈ,
0: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ,
1: ਆਪਣੇ ਕਾਰਜ ਮੈਂ ਆਪ ਸਮਾਇਆ,
0: ਸੋਧਤ ਸੋਧਤ ਸੋਧਤ ਸੀਜਿਆ,
1: ਪ੍ਰਸਾਦ ਤਤ ਸਭ ਪੂਜਿਆ,
0: ਜਬ ਦੇਖੋ ਤਬ ਸਭ ਸ਼ਮੂਲ,
1: ਨਾਨਕ ਸੋ ਸੂਖਮ ਸੋਈ ਅਸਥੂਲ,
0: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ,
1: ਆਪਣ ਚਲਤੇ ਆਪ ਹੀ ਕਰੈ,
0: ਆਪਣ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ,
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ,
0: ਆਪੇ ਆਪ ਸਗਲ ਮੈਂ ਆਪ,
1: ਅਨ ਜੁਗ ਤਰਚ ਥਾ ਬਿਉਥਾ,
0: ਅਵਨਾਸੀ ਨਾਹੀ ਕਿਸ ਖੰਡ,
1: ਧਾਰਨ ਧਾਰ ਰਿਓ ਬ੍ਰਹਿਮੰਡ,
0: ਲਖ ਭੇ ਪੁਰਖ ਪ੍ਰਤਾਪ,
1: ਆਪ ਜਪਾਏ ਤਾਂ ਨਾਨਕ ਜਾਪ,
0: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ,
1: ਸਗਲ ਸੰਸਾਰ ਉਦਰੈ ਤਨ ਮੰਤ,
0: ਪ੍ਰਭ ਕੇ ਸੇਵ ਸਗਲ ਉਧਾਰਨ,
1: ਪ੍ਰਭ ਕੇ ਸੇਵਕ ਦੁਖ ਵਿਸਾਰਨ,
0: ਆਪੇ ਮੇਲ ਲਈ ਕਿਰਪਾਲ,
1: ਗੁਰ ਕਾ ਸ਼ਬਦ ਜਪ ਭਏ ਨਿਹਾਲ,
0: ਗੁਰ ਕੀ ਸੇਵਾ ਸੋ ਹੀ ਲਾਗੈ,
1: ਜਿਸ ਨੂੰ ਕਿਰਪਾ ਕਰੇ ਬਟ ਭਾਗੈ,
0: ਨਾਮ ਜਪਤ ਪਾਵੇ ਵਿਸਰਾਮ,
1: ਨਾਨਕ ਤਨ ਪੁਰਖ ਕੋ ਉਤਮ ਕਰਮਾਨ,
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ,
1: ਸਦਾ ਸਦਾ ਬਸੈ ਹਰ ਸੰਗ,
0: ਸਹਿ ਸੁਭਾਈ ਹੋਵੈ ਸੋ ਹੋਏ,
1: ਕਰਨੇ ਹਾਰ ਪਛਾਣੈ ਸੋਏ,
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
1: ਜੈਸਾ ਸਤ ਐਸਾ ਦ੍ਰਿਸ਼ਟਾਨਾ,
0: ਜਿਸ ਦੀ ਉਪਜੇ ਤਿਸ ਮਾਹੀ ਸਮਾਏ,
1: ਸੁਖ ਨਿਧਾਨ ਉਹਨੂੰ ਬਣਿਆ।

0: ਰਾਸ਼ਟਰਪਤੀ ਜੀ।
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਿ ਦੇ ਹੋ ਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ
1: ਜਬ ਇਕ ਹੀ ਹਰ ਅਗਾਮ ਅਪਾਰ
0: ਤਬ ਨਰਕ ਸੁਰਕ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੇ ਜਨਮ ਮਰਨ ਕਹੋ ਕਹਾਂ ਵਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਵਾਨ
0: ਜਹ ਕੌਣ ਕੋ ਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਤੈ ਮੇਦ ਕਤੇਵ ਕਹਾਂ ਕਉ ਚੀਨ
1: ਜਬ ਆਪਨ ਆਪ ਆਪ ਉਰਤਾਰੈ
0: ਸ਼ਗਨ ਆਪ ਸ਼ਗਨ ਕਹਾਂ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾਂ ਕਿਸੇ ਵਿਆਪਤ ਮਾਇਆ
1: ਆਪ ਸੋ ਆਪੇ ਆਦੇਸ
0: ਗੁਰਗਾਨਾ ਹੀ ਪ੍ਰਵੇਸ਼
1: ਜੈ ਏਕ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਉਪਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨੰਦ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗਨਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਦੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਭਜੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂ ਅਜ ਸਮਨੋ ਬਿਸਾਰੈ
1: ਇਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੇ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹਿਉ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਪ੍ਰਥੀ ਜਾਏ
1: ਸੇ ਰੁਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਂ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਓ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੁਣ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਤੋਂ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰਿਖਿਆ
1: ਮਾਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਹੁ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਇਹ ਕਾਟੇ ਕਰ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਬ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੁਹੋਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗਨਾ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆ ਪਰਿਆ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਮਨ ਦਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਆਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੂੰ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ
0: ਧਾਰ ਰਹੇ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣੇ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਈ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਮੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਬੋਤ ਬੋਤੇ ਆਪਨ ਸੰਗਰਾਚ
1: ਤਾਂ ਕੀ ਗਰਮਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੋਹੇ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਪੂਰੇ ਗੁਰ ਕਾ ਸੁਨ ਉਪਦੇਸ਼
1: ਵਾਹ ਬ੍ਰਹਮ ਨਿਕਟ ਕਰ ਪੇਖ
0: ਸਾ ਸਾ ਸਿਮਰੋ ਗੋਬਿੰਦ
1: ਮਨ ਤਰਕੀ ਉਤਰੈ ਚਿੰਦ
0: ਆਸ ਅਨਿਤ ਤਿਆਗ ਹੋ ਤਰੰਗ
1: ਸੰਤ ਜਨਾ ਕੇ ਤੁਰ ਮਨ ਮੰਗ
0: ਆਪ ਛੋੜ ਬੇਨਤੀ ਕਰੋ
1: ਸਾਧ ਸੰਗ ਅਗਨ ਸਾਗਰ ਤਰਹੋ
0: ਹਰ ਧਨ ਕੇ ਭਰ ਲੇ ਹੋ ਭੰਡਾਰ
1: ਨਾਨਕ ਗੁਰਪੂਰੇ ਨਮਸਕਾਰ
0: ਖੇਮ ਕੁਸਲ ਸਹਿਜ ਆਨੰਦ
1: ਸਾਧ ਸੰਗ ਭਰ ਪਰਮਾਨੰਦ
0: ਨਰਕ ਨਿਵਾਰ ਉਧਾਰੋ ਜੀਓ
1: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵ ਹੋ ਨਾਰਾਇਣ ਏਕ
1: ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਯਾਲ
1: ਦੁਖ ਭੰਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾਮ ਬਾਰੰਬਾਰ
1: ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ
1: ਅਮਲੀਕ ਲਾਲ ਇਹ ਰਤਨ
0: ਸੁਣਤ ਕਮਾਪਤ ਹੋਤ ਉਧਾਰ
1: ਆਪ ਤਰੈ ਲੋਕੈ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ
1: ਜਾਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਤ ਵਾਜੈ
1: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
0: ਰੱਖੇ ਗੋਪਾਲ ਮਹਾਂਤ ਕੈ ਮਾਥੇ
1: ਨਾਨਕ ਉਦਰੇ ਤਿਨ ਕੈ ਸਾਥੇ
0: ਸਰਨ ਜੋਗ ਸੁਨ ਸਰਨੀ ਆਏ
1: ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਵੈਰ ਭਏ ਸਭ ਰੀਨ
1: ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੁਪਰ ਸਨ ਭਏ ਗੁਰਦੇਵ
1: ਪੂਰਨ ਹੋਈ ਸੇਵਕ ਕੀ ਸੇਵ
0: ਕਾਲ ਜੰਜਾਲ ਵਿਕਾਰ ਤੇ ਰਹਤੇ
1: ਰਾਮ ਨਾਮ ਸੁਨ ਰਸਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ
1: ਨਾਨਕ ਨਵਹੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ
1: ਸਾਵਧਾਨ ਏਕਾਗਰ ਚੀਤ
0: ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਬਸੇ ਸਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਦੇ ਊਚ ਪਾਏ ਅਸਥਾਨ
1: ਹੋਰ ਨ ਹੋਵੇ ਆਵਨ ਜਾਨ
0: ਹਰ ਧਨ ਖਾਟ ਚਲੈ ਜਨ ਸੋਏ
1: ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ
1: ਬੁੱਧ ਗਿਆਨ ਸਰਬ ਤਹ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਕਾਸ਼
1: ਸਭ ਕੈ ਮਤ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੇਤਾ
1: ਸਮਦਰਸ਼ੀ ਏਕ ਦ੍ਰਿਸ਼ਟੇਤਾ
0: ਇਹ ਫਲ ਤਿਸ ਜਨ ਕੈ ਮੁਖ ਭਨੇ
1: ਗੁਰੂ ਨਾਨਕ ਨਾਮ ਬਚਨ ਮਨ ਸੁਣੇ
0: ਇਹੋ ਨਿਧਾਨ ਜਪੈ ਮਨ ਕੋਏ
1: ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ
1: ਸਮਰਤ ਸ਼ਾਸਤਰ ਵੇਦ ਵਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ
1: ਗੋਬਿੰਦ ਭਗਤ ਕੈ ਮਨ ਬਸਰਾਮ
0: ਓਟ ਅਪਰਾਧ ਸਾਧ ਸੰਗ ਮਿਟੈ
1: ਸੰਤ ਕਿਰਪਾ ਤੇ ਜਮਤੇ ਛੁਟੈ
0: ਜਾਂ ਕੈ ਮਸਤਕ ਕਰਮ ਪ੍ਰਭ ਆਏ
1: ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
1: ਜਿਸ ਜਨ ਆਵੇ ਹਰ ਪ੍ਰਭ ਚੀਤ
0: ਜਨਮ ਮਰਨ ਤਾਂ ਕਾ ਦੁਖ ਨਿਵਾਰੈ
1: ਦੁਰਲਭ ਦੇਹ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
1: ਏਕ ਨਾਮ ਮਨ ਮਾਹਿ ਸਮਾਨੀ
0: ਦੁਖ ਰੋਗ ਬਿਨ ਸੇ ਭੈ ਭਰਮ
1: ਸਾਧ ਨਾਮ ਨਿਰਮਲ ਤਾਂ ਕੇ ਕਰਮ
0: ਸਭ ਤੇ ਊਚ ਤਾਂ ਕੀ ਸੋਭਾ ਬਨੀ
1: ਨਾਨਕ ਇਹ ਗੁਣ ਨਾਮ ਸੁਖ ਮਨੀ
0: ਸਭ ਤੇ ਊਚ ਤਾਂ ਕੀ ਸੋਭਾ ਬਨੀ
1: ਨਾਨਕ ਇਹ ਗੁਣ ਨਾਮ ਸੁਖ ਮਨੀ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
3: Ek Omkar Satgur Prasad.

ਪੌੜੀ ਨਾਨਕ ਜੀ ਉਪਾਏ ਕੇ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪਾਇਨ ਕੁੜਿਆਰ ਮੂੰਹ ਕਾਲੇ ਦੁਜਗ ਚਾਲਿਆ ਤੇਰੇ ਨਾਇਰ ਤੇ ਜਿਨ ਗਏ ਹਾਰ ਗਏ ਸੇ ਛਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ।

ਸ਼ਲੋਕ ਮਹੱਲਾ ਪਹਿਲਾ ਵਿਸ਼ਮਾਦ ਨਾਦ ਵਿਸ਼ਮਾਦ ਭੇਦ ਵਿਸ਼ਮਾਦ ਜੀਵ ਵਿਸ਼ਮਾਦ ਭੇਦ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਰੰਗੇ ਫੇਰੇ ਜੰਤ ਵਿਸ਼ਮਾਦ ਪੌਣ ਸਮਾਦ ਪਾਣੀ ਵਿਸ਼ਮਾਦ ਅਗਨੀ ਖੇਡੇ ਵਡਾਣੀ ਵਿਸ਼ਮਾਦ ਧਰਤੀ ਵਿਸ਼ਮਾਦ ਖਾਣੀ ਵਿਸ਼ਮਾਦ ਸਾਧ ਲੱਗੇ ਪ੍ਰਾਣੀ ਵਿਸ਼ਮਾਦ ਸੰਯੋਗ ਵਿਸ਼ਮਾਦ ਵਿਜੋਗ ਵਿਸ਼ਮਾਦ ਭੁੱਖ ਵਿਸ਼ਮਾਦ ਭੋਗ ਵਿਸ਼ਮਾਦ ਸਿਵ ਵਿਸ਼ਮਾਦ ਸਲਾਹ ਵਿਸ਼ਮਾਦ ਉਜੜ ਵਿਸ਼ਮਾਦ ਰਾਹ।

ਪੈਪ ਚ ਪਾਉਣ ਮੈਂ ਸਦਭਾਉ ਪੈਪ ਚੱਲੇ ਲੱਖ ਦਰਿਆਓ ਪੈਪ ਜਗਨ ਕਢੇ ਵਿਗਾਰ ਪੈਪ ਧਰਤੀ ਦਾ ਪਿਪਾਰ ਪੈਪ ਚਿੰਦ ਫੇ ਸਿਰ ਪਾਰ ਪੈਪ ਜੀ ਰਾਜਾ ਧਰਮ ਦੁਬਾਰ ਪੈਵੀ ਸੂਰਜ ਪੈਵੀ ਚੰਦ ਕੋ ਕਰੋੜੀ ਤਲਕਮਾ ਅੰਤ ਪੈਵੀ ਸਿੱਧ ਪੁਸੁਨਾ।

0: ਸੱਚ ਬੁਝਾਇਆ, ਸੱਚ ਬੁਝਾਇਆ
1: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
0: ਆਸਾ ਮਹੱਲਾ ਚੌਥਾ।

ਲੋਕ ਮਹੱਲਾ ਪਹਿਲਾ ਹੋਮ ਚ ਆਇਆ ਹੋਮ ਚ ਗਿਆ ਹੋਮ ਚ ਜੰਮਿਆ ਹੋਮ ਚ ਮੂਆ ਹੋਮ ਚ ਦਿੱਤਾ ਹੋਮ ਚ ਲਿਆ ਹੋਮ ਚ ਖੱਟਿਆ ਹੋਮ ਚ ਗਿਆ ਹੋਮ ਸੱਚਿਆਰ ਕੂੜਿਆਰ ਹੋਮ ਚ ਪਾਪੁਨ ਵਿਚਾਰ ਹੋਮ ਨਰ ਸੁਰਗ ਅਵਤਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ।

0: ਹੋਵੇਂ ਬੂਝੇ ਤਾਂ ਦਰਸੂਜੇ ਗਿਆਨ ਵਿਹੂਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਮਹਲਾ ਦੂਜਾ ਹੋਵੇਂ ਇਹਾ ਜਾਤ ਹੈ ਹੋਵੇਂ ਕਰਮ ਕਮਾਹੇ ਹੋਵੇਂ ਇਹੀ ਬੰਧਨਾ ਫਿਰ ਫਿਰ ਜੁਨੀ ਪਾਹੇ ਹੋਵੇਂ ਕਿੱਥੋਂ ਉਪਜੈ ਕਿਰ ਸੰਜਮ ਇਹ ਜਾਹੇ।

ਨੇਕੀਆਂ ਚੰਗੀਆਂ ਲੱਖ ਪੁੰਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ।

ਜਿਹੜੇ ਭਗਤ ਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੇ ਧਾਮਦੇ ਇੱਕ ਮੂਰਨਾ ਪੂਜਣ ਆਪਣਾ ਅਨਹੋਂਦਾ ਆਪ ਗਣਾਇੰਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿਲ ਮੰਗਾ।

ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਨਾ ਦੀ ਪਾਈਏ।

0: ਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣ ਹੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
1: ਪਹਿਲਾ ਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜ਼ੋਰ ਹੈ।

ਘੋੜੀ ਪੜਿਆ ਹੋਵੇ ਕੁਨੇ ਗੁਰਦਾਮੀ ਸਾਧਨਾ ਮਾਰੀਏ ਜੇ ਹਾ ਕਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ।

ਪੌੜੀ ਸਤ ਗੁਰੂ ਬਿਠਾਉ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜੰਡਿਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

0: ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ। ਸਭ ਤੋਂ ਆਖੇ ਪਾਏ ਹੋਏ ਪੁਰਾਣਾ ਸਟੀਏ ਵੀ ਫਿਰ ਪਾਈਆ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋ।
1: ਮਹਲਾ ਪਹਿਲਾ ਨਾ ਮੰਨੀਏ ਪਤ ਉਪਜੇ ਸਾਲਾ ਹੀ ਸਸੂਤ ਦਰਗੇ ਅੰਦਰ ਪਾਈਏ ਤਗ ਨਾ ਟੁੱਟ ਸਪੂਤ। ਮਹਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਪਲਕੇ ਥੁੱਕ ਪਵੇ ਨਿਤਾਰੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਤਗਾ ਆਪੇ ਬੱਤੇ।

ਨਾਨਕ ਕੂੜ ਰਹਿਆ ਪ੍ਰਭੋ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ

ਜਤਿੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡਹੋਂ ਵਡਾ ਵਡ ਮੇ ਇਤਨੀ ਸਰੇ ਸਰ ਕੰਧੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਰਤਾ ਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ

ਤੇਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮੈਂ।

ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ।

ਔਰ ਸਤਿਗੁਰ ਵੱਡਾ ਘਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਾਨਤ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਦ ਪਾਈਆਂ।

ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪਣ ਸੁਲੋਕ ਕੋਹੀ ਜਾਈ ਸਟਿਆ ਕਿਸੇ ਲੱਗਾ ਦੋਖ ਅਣ ਦੇਵਤਾ ਪਾਣੀ ਦੇਵਤਾ ਬੈਸਨ ਤੁਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ ਪਾਪੀ ਸੋਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿਤ ਮੁਗਨਾਮ ਨਾ ਉਚਰੇ।

ਹੱਲਾ ਦੂਜਾ ਨਾਲਿਆਂ ਨੇ ਦੋਸਤੀ ਵਡਾ ਦੁਸਿਓ ਨੇ ਹੋ ਪਾਣੀ ਅੰਦਰ ਰੀਕ ਚੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ

ਬਖਸ਼ਣੀ। ਪਰਮਿੰਦਰ ਸਿੰਘ ਨੂੰ ਸਤਿਗੁਰੂ ਜੀ ਜੋ ਮੁਸ਼ਕਲਾਂ ਆਈਆਂ ਨੇ ਹੱਲ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ। ਪਵਨ ਸਿੰਘ ਤੁਹੱਤੜ ਨੂੰ ਜਪਦੀ ਦਾਤ ਬਖਸ਼ਣੀ। ਦਰ ਕਰਦੇ ਪ੍ਰੀਤਵਾਨ ਸਾਹਿਬ ਸਿੰਘ ਸਿੱਧੂ ਨੂੰ ਅੱਖਾਂ ਦੀ ਜੋ ਤੁਰਨ ਦਾ ਬਲ ਬਖਸ਼ਣਾ। ਭਾਈ ਹਰਨੇਕ ਸਿੰਘ ਜੀ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ।

ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਬਹੁਤ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਸੰਗਤ ਜੀ ਗੁਰੂ ਘਰ ਵਿਖੇ ਮਾਤਾ ਸਾਹਿਬ ਕੌਰ ਹਾਲ ਵਿਚ ਹੁਣ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਜਿਨ੍ਹਾਂ ਕੋਲ ਰਹਿਤ ਵਿਚ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕ ਕੇ ਜਰੂਰ ਗੁਰੂ ਵਾਲੇ ਬਣੋ ਜੀ ਨਗਰ ਮੁਜੱਫਰਪੁਰ ਦੀ ਸੰਗਤ ਅਤੇ ਭਾਈ ਵਿਦੇਸਾ ਪਰਿਵਾਰ ਵੱਲੋਂ ਮਾਤਾ ਭਾਨੀ ਜੀ ਹਾਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ

0: ਆਨੰਦ ਮਾਣੀਆਂ ਜੀ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ, ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

Vai, guru, vai, guru, vai, guru, vai, guru, vai.

Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुरु, वाहे गुरु, वाहे गुरु, वाहे गुरु, वाहे

Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहे गुरु वाहे गुरु वाहे।

Guru.

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ

Why?

Vai, guru, vai, guru, vai, guru, vai, guru, vai.

Ngere, vai, ngere, vai, ngere, vai.

Gara, vai, gara, vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुरु वाहे गुरु वाहे।

Vai, guru, vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ।

Bye.

Vai, guru, vai.

Vai, guru.

ਗੁਰ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Good.

वाहे गुरु।

वाहे गुरु, वाहे गुरु, वाहे गुरु, वाहे गुरु, गुरु, वाहे।

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

वाहे गुरु।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ

गुरु गाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ.
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: KRPI Radio te tusi sun rahe si live from Guru Nanak Sikh Gurdwara Sahib Scott Road Sari.
1: You're listening to KRPI 1550 Radio Ferndale Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
3: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ।

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे। कॉल सनी एंड सेव मनी 6043811008 वायरलेस कंट्री।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ ਲਵੋ 2.99 pound, 2 pound ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 cents ਨੂੰ ਪਾਊਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ ਪਾਊਂਡ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: Gurdel Singh Bath aur Dairy leke aaye ne behtareen investment opportunity near South Surrey, White Rock, close to the border with a combination of home and business. Invest karo 8 acres at the 100,000 square feet the greenhouse nursery business with and be your own boss. The haddi ati tohaddi family li sunehra mauka jive vich nursery de naal naal 5 bedroom house totally remodeled with in-ground outdoor pool, retail shop, warehouse, private space ati hor vi bahut kuch. Aaj hi sampark karo Gurdel Singh Bath nu at 604-351-5111.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਐਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

ਗੁਰੂ ਰੂਪ ਸਤਸੰਗ ਜੀਓ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ, ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਆਸਾ ਰਾਗ ਦੇ ਚ ਆਇਆ, ਇੱਕੋ ਹੀ ਸ਼ਬਦ ਹੈ ਥੋੜੇ ਜਿਹਾ ਲਗਾ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਥੇ ਵਾਵਣ ਹਾਰ। ਪੂਰੇ ਸ਼ਬਦ ਵਿੱਚ ਉਸ ਦਰ ਦੀ, ਉਸ ਘਰ ਦੀ ਵਿਆਖਿਆ। ਪ੍ਰਥਮ ਇਸ ਦਰ ਦੀ, ਇਸ ਘਰ ਦੀ ਤਲਾਸ਼ ਕੌਣ ਕਰੇਗਾ? ਕੁਝ ਦਿਨ ਦਾਸ ਨੇ ਆਪ ਨੂੰ ਸਰਵਨ ਕਰਾਇਆ, ਜਿਸ ਦਰ ਕਾਰਨ ਫਿਰਾਂ ਉਦਾਸੀ। ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਜੋ ਹਰ ਘਰ ਤੋਂ, ਹਰ ਦਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਉਸ ਘਰ ਦੀ ਤਲਾਸ਼ ਨਹੀਂ ਕਰੇਗਾ, ਉਸ ਦਰ ਦੀ ਤਲਾਸ਼ ਨਹੀਂ ਕਰੇਗਾ, ਜੋ ਵਾਸਤਵਿਕ ਇਸੇ ਦਾ ਹੀ ਦਰ ਹੈ ਔਰ ਮਨੁੱਖ ਦਾ ਹੀ ਘਰ ਹੈ, ਉੱਥੇ ਹੀ ਜਾਣਾ ਹੈ। ਜਿਤਨੇ ਚਿਰ ਤੱਕ ਉਸ ਘਰ ਦੀ ਪ੍ਰਾਪਤੀ ਨਹੀਂ, ਉਸ ਦਰ ਦੀ ਪ੍ਰਾਪਤੀ ਨਹੀਂ, ਇੰਜ ਸਮਝ ਲਓ ਜੀਵ ਰਸਤੇ ਦੇ ਚ ਹੈ, ਮੰਜ਼ਲੇ ਮਕਸੂਦ ਤੇ ਨਹੀਂ। ਪਰ ਮਹਾਰਾਜ ਐਸਾ ਕਹਿੰਦੇ ਨੇ, ਦਰ ਘਰ ਕੀ ਸੋਝੀ ਨਾ ਹੈ, ਸਮਝ ਨਹੀਂ। ਆਵਾਜ਼ ਮਾਰਦੇ ਨੇ ਗੁਰੂ ਅਰਜਨ ਦੇਵ ਜੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਹ ਤਨ ਤੇ ਆਪਣੇ ਘਰ ਚਲਾ ਜਾਂਦਾ ਹੈ। ਤੁਸੀਂ ਆਖੋਗੇ ਤਨ ਦਾ ਘਰ ਕੀ ਹੈ? ਇੱਕ ਮਿੰਟ ਲਵਾਂ। ਜਿਹੜਾ ਮਨੁੱਖ ਬੁੱਢਾ ਹੈ, ਉਹ ਕੁਛ ਦਿਨ ਪਹਿਲੇ ਆਖਿਰ ਜਵਾਨ ਸੀ, ਜਿਹੜਾ ਜਵਾਨ ਹੈ ਕੁਝ ਦਿਨ ਪਹਿਲੇ ਬੱਚਾ ਸੀ, ਔਰ ਜੋ ਬੱਚਾ ਹੈ ਉਹ ਕੁਛ ਦਿਨ ਪਹਿਲੇ ਬਿੰਦ ਸੀ, ਖੂਨ ਸੀ। ਮਾਂ ਕੀ ਰਕਤ ਪਿਤਾ ਬਿੰਧਾਰਾ, ਬਿੰਦ ਤੇ ਜਿਨ ਪਿੰਡ ਕੀਆ। ਰਕਤ ਬਿੰਦ ਕਰਨ ਮੈਂ, ਬਿੰਦ ਸੀ, ਰਕਤ ਸੀ, ਲਹੂ ਸੀ। ਔਰ ਜੋ ਪਹਿਲੇ ਬਿੰਦ ਸੀ, ਲਹੂ ਸੀ, ਉਸ ਤੋਂ ਪਹਿਲੇ ਕੀ ਸੀ? ਖੁਰਾਕ ਸੀ, ਰੋਟੀ ਸੀ, ਭੋਜਨ ਸੀ। ਔਰ ਜੋ ਖੁਰਾਕ ਹੈ, ਉਸ ਤੋਂ ਪਹਿਲੇ ਕੀ ਸੀ? ਖਾਕ ਸੀ, ਮਿੱਟੀ ਸੀ, ਮਿੱਟੀ ਸੀ। ਖਾਕ ਯਾਤਰਾ ਤੇ ਚੱਲ ਪਈ,

0: ਜੀਵਦਿਆਂ ਜੀ ਬ੍ਰਹਮ ਗਿਆਨੀ ਨਹੀਂ ਬਣ ਸਕਿਆ, ਮਰ ਕੇ ਇਸ ਨੂੰ ਕੌਣ ਬ੍ਰਹਮ ਗਿਆਨੀ ਬਣਾਏਗਾ? ਕਿਸ ਨੇ ਬਣਾਉਣਾ? ਜੋ ਜੀਵਦਿਆਂ ਜੀ ਮੁਕਤ ਨਹੀਂ ਹੋ ਸਕਿਆ, ਮਰ ਕੇ ਕਿਸ ਤਰ੍ਹਾਂ ਹੋਵੇਗਾ? ਤੋ ਮਹਿਰਜ ਕਰਾਂ, ਤਨ ਤੇ ਸਾਰਿਆਂ ਦੇ ਆਪਣੇ ਘਰ ਚਲੇ ਜਾਂਦੇ। ਤਨ ਦਾ ਘਰ ਹੈ ਕਬਰ, ਤਨ ਦਾ ਘਰ ਹੈ ਸ਼ਮਸ਼ਾਨ ਘਾਟ, ਮਨ ਦਾ ਘਰ ਸ਼ਮਸ਼ਾਨ ਘਾਟ ਨਹੀਂ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸਾਡਾ ਸੂਖਸ਼ਮ ਸਰੀਰ ਹੈ, ਇਸੇ ਨੂੰ ਚਿੱਤਰ ਗੁਪਤ ਕਹਿੰਦੇ ਨੇ। ਇਹ ਪ੍ਰਗਟ ਚਿੱਤਰ ਜਲਾਇਆ ਜਾ ਸਕਦਾ, ਚਿੱਤਰ ਗੁਪਤ ਨਹੀਂ ਜਲਦਾ ਅੱਗ ਦੇ ਨਾਲ। ਇਸ ਪ੍ਰਗਟ ਚਿੱਤਰ ਨੂੰ ਕਬਰ ਵਿੱਚ ਪਾਇਆ ਜਾ ਸਕਦਾ, ਚਿੱਤਰ ਗੁਪਤ ਨੂੰ ਕਬਰ ਵਿੱਚ ਨਹੀਂ ਪਾਇਆ ਜਾ ਸਕਦਾ। ਚਿੱਤਰ ਗੁਪਤ ਆਮ ਸਾਧਾਰਨ ਚਿੱਤਰ ਗੁਪਤ ਸਨਾਤਨ ਮਤ ਅਨੁਸਾਰ ਤੇ ਇੰਝ ਕਹਿੰਦੇ ਨੇ, 13 ਦਿਨਾਂ ਚ ਕਿਧਰੇ ਨਾ ਕਿਧਰੇ ਗਰਭ ਧਾਰਨ ਕਰ ਜਾਂਦਾ। ਗਰਭ ਧਾਰਨ ਕਰਨ ਦੀ ਹਰ ਵਕਤ ਸਹੂਲੀਅਤ ਹੈ। ਉਹ ਜਿਸ ਤਰ੍ਹਾਂ ਦੇ ਸੰਸਕਾਰਾਂ ਦਾ ਹੁੰਦਾ, ਇਸ ਤਰ੍ਹਾਂ ਦੇ ਸੰਸਕਾਰਾਂ ਦੇ ਮਾਂ ਬਾਪ ਮੌਜੂਦ ਰਹੇ, ਉਹ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਸਕਦਾ। ਅਸਾਧਾਰਨ, ਬਹੁਤ ਹੀ ਦੁਸ਼ਟ, ਅਤਿਅੰਤ ਜ਼ਾਲਮ, 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਕ੍ਰਾਂਤੀ ਲਿਆਂਦੀ ਸੀ ਮਾਓਸੇ ਤੁੰਗ ਨੇ। ਇਸ ਤਰ੍ਹਾਂ ਦੇ ਪੁਰਸ਼ ਛੇਤੀ ਜਨਮ ਨਹੀਂ ਲੈਂਦੇ। ਔਰੰਗਜ਼ੇਬ ਜੈਸਾ ਚਿੱਤਰ ਗੁਪਤ ਛੇਤੀ ਜਨਮ ਨਹੀਂ ਲੈਂਦਾ। ਅਸਾਧਾਰਨ ਇਹਨੂੰ ਕਹਿੰਦੇ ਨੇ, ਬਹੁਤ ਲੰਬੇ ਸਮੇਂ ਤੱਕ ਭਟਕਦਾ। ਕੋਈ ਬਿਲਕੁਲ ਡਾਇਣ ਮਾਂ ਚਾਹੀਦੀ ਹੈ, ਕੋਈ ਬਿਲਕੁਲ ਬੁੱਛੜ ਕਸਾਈ ਪਿਤਾ ਚਾਹੀਦਾ, ਉਹਨਾਂ ਦੇ ਰਾਹੀਂ ਆ ਸਕਦਾ, ਉਂਝ ਨਹੀਂ ਆ ਸਕਦਾ। ਪਰ ਜਿਸ ਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਸ਼ੀਲ ਸੰਜਮ ਰੱਖਿਆ, ਆਪਣੇ ਆਪ ਨੂੰ ਸੰਭਾਲ ਕੇ ਰੱਖਿਆ, ਕਦਮ ਡਗਮਗਾਏ ਨੇ, ਠੀਕ ਹੈ ਕਦਮ ਤੇ ਰਸਤੇ ਤੇ ਸਨ, ਕਦਮ ਡਗਮਗਾਏ ਨਹੀਂ, ਪਰ ਕਦਮ ਘਰ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਕਦਮ ਰਸਤੇ 'ਚ ਸਨ, ਸਹੀ ਰਸਤੇ 'ਤੇ ਸਨ, ਕਦਮ ਡਗਮਗਾਏ ਵੀ ਨਹੀਂ, ਕਦਮ ਰੁਕੇ ਵੀ ਨਹੀਂ। ਜੀਵਨ ਦਾ ਅੰਤ ਹੋ ਗਿਆ, ਮਨ ਬੇਅੰਤ ਤੱਕ ਨਹੀਂ ਪਹੁੰਚ ਸਕਿਆ, ਸਰੀਰ ਦਾ ਅੰਤ ਹੋ ਗਿਆ, ਤਾਂ ਯਾਤਰਾ ਰਸਤੇ 'ਚ ਰਹਿ ਗਈ। ਰਾਤ ਨੂੰ ਅਸੀਂ ਜਦ ਸੌਂ ਜਾਂਦੇ ਹਾਂ, ਜਿੱਥੇ ਸੁੱਤੇ ਹਾਂ ਫਿਰ ਉੱਠਦੇ ਵੀ ਉੱਥੋਂ ਹੀ ਹਾਂ। ਜਿਸ ਹਾਲਤ ਵਿੱਚ ਸਰੀਰ ਦੀ ਮੌਤ ਹੋ ਜਾਂਦੀ ਹੈ ਤੇ ਮਨ ਸਰੀਰ ਨੂੰ ਛੋੜਦਾ ਹੈ, ਅਗਲਾ ਜਨਮ ਉਸੇ ਹਾਲਤ ਤੋਂ ਸ਼ੁਰੂ ਹੁੰਦਾ। ਪਿਛਲਾ ਗਿਆਨ, ਪਿਛਲੀ ਸਾਧਨਾ ਨਾਸ ਨਹੀਂ ਜਾਂਦੀ। ਕਬੀਰ ਜੈਸਾ ਪੁਰਸ਼ ਕਹਿ ਰਿਹਾ, ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਏ। ਹੇ ਪ੍ਰਭੂ, ਮੈਂ ਪਿਛਲੇ ਜਨਮ ਵਿੱਚ ਵੀ ਤੇਰਾ ਸੇਵਕ ਸੀ, ਤੇਰੀ ਬੰਦਗੀ ਕਰਦਾ ਰਿਹਾ, ਇਹ ਗੱਲ ਵੱਖਰੀ ਹੈ, ਮੈਂ ਤੇਰੇ ਤੱਕ ਨਹੀਂ ਪਹੁੰਚ ਸਕਿਆ। ਇਸ ਵਾਸਤੇ ਅਬ ਕੀ ਬਾਰ ਬਖਸ਼ ਬੰਦੇ ਕੋ, ਬੌਰ ਨਾ ਭਾਉ ਜਲ ਫਿਰ, ਅੱਜ ਕੀ ਬਖਸ਼ਿਸ਼ ਕਰੇ, ਅੱਜ ਕੀ ਰਹਿਮਤ ਕਰੀ, ਮੈਂ ਕਿਧਰੇ ਰਸਤੇ 'ਚ ਹੀ ਨਾ ਰਹਿ ਜਾਵਾਂ। ਆਪ ਦੀ ਗਿਆਤ ਲਈ ਅਰਜ਼ ਕਰਾਂ, ਬਾਰ ਬਾਰ ਦਾ ਜਨਮ ਹੈ, ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨਾ ਹੈ। ਸਿਰਫ ਭਾਰਤ ਦੇ ਧਰਮ ਮੰਨਦੇ ਨੇ, ਭਾਰਤ ਦੇ 4 ਵੱਡੇ ਧਰਮ ਨੇ, ਪੁਰਾਣਾ ਧਰਮ ਸਨਾਤਨ ਮਤ, ਫਿਰ ਬੋਧ ਮਤ, ਜੈਨ ਮਤ ਤੇ ਸਿੱਖ ਮਤ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸਾਡੇ ਅਨੰਤ ਜਨਮ ਨੇ, ਜਦੋਂ ਦੀ ਪ੍ਰਿਥਵੀ ਹੈ ਉਦੋਂ ਦੇ ਜੰਮ ਰਹੇ ਹਾਂ, ਮਰ ਰਹੇ ਹਾਂ, ਜੰਮ ਰਹੇ ਹਾਂ, ਮਰ ਰਹੇ ਹਾਂ। ਯਾਤਰਾ ਬੜੀ ਲੰਬੀ ਹੈ, ਇਹ ਸਾਰਾ ਖੁਲਾਸਾ ਤੁਹਾਡੇ ਸਾਹਮਣੇ ਮੈਂ ਕਰਨਾ। ਲੇਕਿਨ 4 ਹੀ ਧਰਮ ਜੋ ਮਿਡਲ ਈਸਟ ਵਿੱਚ ਪੈਦਾ ਹੋਏ ਨੇ, ਮੱਧ ਪੂਰਬ ਵਿੱਚ, ਇਹ ਨਹੀਂ ਮੰਨਦੇ। ਉੱਥੇ ਪੁਰਾਣਾ ਧਰਮ ਹੈ ਯਹੂਦੀ, ਫਿਰ ਈਸਾਈ, ਫਿਰ ਪਾਰਸੀ, ਫਿਰ ਨਵਾਂ ਧਰਮ ਮੰਨਦੇ ਨੇ ਇਸਲਾਮ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ। ਲੇਕਿਨ ਇਸਲਾਮ ਵਿੱਚ ਇੱਕ ਸੂਫੀਆਂ ਦਾ ਤਬਕਾ ਹੈ, ਸ਼ਮਸ ਤਬਰੇਜ਼, ਮਨਸੂਰ, ਮੌਲਾਨਾ ਰੂਮ, ਫਿਰਦੌਸੀ, ਹਾਫਿਜ਼, ਇਸ ਤਰ੍ਹਾਂ ਦੇ ਉੱਚ ਪੱਧਰ ਦੇ ਜਿਹੜੇ ਫਕੀਰ ਹੋਏ ਨੇ, ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸ਼ਮਸ ਤਬਰੇਜ਼ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਇਸੇ ਕਾਰਨ ਮੁਲਤਾਨ ਦੇ ਨਵਾਬ ਨੇ ਇਹਦੀ ਪੁੱਠੀ ਖੱਲ ਲਾ ਕੇ ਇਹਨੂੰ ਮਾਰ ਦਿੱਤਾ, ਇਹਨੂੰ ਸ਼ਹੀਦ ਕੀਤਾ। ਕਿਉਂ? ਇਹ ਬਾਰ ਬਾਰ ਦੇ ਜਨਮ ਨੂੰ ਮੰਨਦਾ ਸੀ। ਇਹਨੇ ਦੀਵਾਨ ਸ਼ਮਸ ਤਬਰੇਜ਼ੀ ਦੇ ਚ ਆਪਣੀ ਨੌ ਮਾਵਾਂ ਦੇ ਨਾਂ ਵੀ ਲਿਖੇ ਨੇ। ਕਹਿੰਦੇ ਮੈਂ ਧਿਆਨ ਪਿੱਛੇ ਕਰਦਾ ਤੇ ਮੈਨੂੰ ਆਪਣੀਆਂ ਨੌ ਮਾਵਾਂ ਯਾਦ ਆਉਂਦੀਆਂ, ਇਸ ਤੋਂ ਪਿੱਛੇ ਮੇਰਾ ਧਿਆਨ ਨਹੀਂ ਜਾਂਦਾ। ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਵ ਮਹਿਮਾਂ ਕੁਨਮ। ਇਹ ਸੂਫੀ ਫਕੀਰ ਕਿਸੇ ਹੱਦ ਤੱਕ ਸਮਦ੍ਰਿਸ਼ਟ ਵੀ ਸਨ। ਇਹ ਵੀ ਸ਼ਮਸ ਤਬਰੇਜ਼ ਦਾ ਬੋਲ ਹੈ, ਅਜ ਯਕ ਚਿਰਾਗ ਮਸਜਿਦ ਵਾ ਬੁਤਖਾਨਾ ਰੋਸ਼ਨ ਅਸਤ ਦਰ ਹੈਰਤਮ ਕੇ ਦੁਸ਼ਮਨੇ ਕੁਫਰੋਂ ਦੀ ਚਿਰਾਸਤ। ਕਹਿੰਦਾ ਇੱਕੋ ਹੀ ਦੀਵਾ ਜਲ, ਇੱਕੋ ਹੀ ਦੀਪਕ ਜਲ ਰਿਹਾ ਹੈ ਮੰਦਰ ਦੇ ਚ ਮਸਜਿਦ ਦੇ ਚ। ਕਹਿੰਦਾ ਸਮਝ ਨਹੀਂ ਆਉਂਦੀ ਕੁਫਰ ਤੇ ਦੀਨ ਦਾ ਝਗੜਾ ਕੀ ਹੈ। ਬੜੇ ਧਿਆਨ ਨਾਲ ਸੁਣਨਾ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰਦੇ ਨੇ, ਸਮਝ ਲੈਣਾ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਉਹੀ ਦੀਵਾਰ। ਜਿਹੜੇ ਵਿਚਾਰ ਮਨੁੱਖ ਦੇ ਨਾਲ ਨਹੀਂ ਮਿਲਣ ਦਿੰਦੇ, ਰੱਬ ਨਾਲ ਮਿਲਣ ਦੇਣਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਵੀ ਮਹਿਸੂਸ ਕਰਦੇ ਹਾਂ। ਖੈਰ, ਇਸ ਵਕਤ ਮੇਰਾ ਮਜ਼ਮੂਨ ਨਹੀਂ ਹੈ। ਕਹਿੰਦਾ ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਵ ਮੈਂ ਮਾਂ ਕੁਨਮ। ਮੈਂ ਬਾਰ ਬਾਰ ਆਇਆ ਇਸ ਦੁਨੀਆਂ ਦੇ ਚ, ਕੋਈ ਇੱਕ ਦਫਾ। ਉਸ ਨਜ਼ਮ ਦੇ ਚ ਕਮ ਸੇ ਕਮ ਦੋ ਸਫਿਆਂ ਦੇ ਉੱਪਰ ਹੈ। ਫਾਰਸੀ ਦੀ ਸ਼ਾਇਰੀ ਚ ਕੁਝ ਕਿੱਤਾ ਹੁੰਦਾ, ਕੁਝ ਰਵਾਈ ਆਉਂਦੀ, ਕੋਈ ਨਜ਼ਮ ਆਉਂਦੀ ਹੈ, ਕੋਈ ਗਜ਼ਲ ਆਉਂਦੀ ਹੈ। ਇਹ ਨਜ਼ਮ ਹੈ। ਫਰਿਆਦ ਕਰਦਾ ਹੈ ਐ ਖੁਦਾ, ਹਰ ਜਨਮ ਦੇ ਚ ਮਾਂ ਬਾਪ ਮਿਲੇ, ਧੀਆਂ ਪੁੱਤਰ ਮਿਲੇ, ਧਨ ਸੰਪਦਾ ਮਿਲੀ, ਪਤੀ ਮਿਲਿਆ, ਪਤਨੀ ਮਿਲੀ। ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਜ਼ਰੂਰੀ ਨਹੀਂ ਇੱਕ ਪੁਰਸ਼ ਮਰ ਕੇ ਅੱਗੇ ਪੁਰਸ਼ ਹੀ ਹੋਵੇ, ਔਰ ਜ਼ਰੂਰੀ ਨਹੀਂ ਇੱਕ ਇਸਤਰੀ ਮਰ ਕੇ ਅੱਗੋਂ ਇਸਤਰੀ ਹੋਵੇ, ਪੁਰਸ਼ ਹੋ ਸਕਦੀ। ਥੋੜ੍ਹਾ ਜਿਹਾ ਮਾਤਰਾ ਦਾ ਹੀ ਭੇਜਦਾ ਹੈ, ਇਸਤਰੀ ਪੁਰਸ਼ ਦੀ ਜ਼ਿਆਦਾ ਨਹੀਂ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ। ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਇਹਦੇ ਚ 60% ਪਿਤਾ ਦੀ ਅਨਸੇ, 40% ਮਾਂ ਦੀ। ਇਸਤਰੀ ਇਸ ਵਾਸਤੇ ਇਸਤਰੀ ਹੋ ਗਈ ਹੈ, ਉਹਦੇ ਚ 60% ਮਾਂ ਹੈ, 40% ਪਿਓ ਹੈ। ਮਾਂ ਬਾਪ ਤੋਂ ਸਰੀਰ ਆਇਆ, ਦੋਹਾਂ ਦੀ ਅੰਸ ਤਨ ਦੇ ਚ ਵੀ ਮੌਜੂਦ ਹੈ, ਮਨ ਦੇ ਚ ਵੀ ਮੌਜੂਦ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰਾਮ ਕੱਲੀ ਮੱਲਾ ਪਹਿਲਾ, ਇਹ ਬ੍ਰਹਮ ਗਿਆਨੀ ਇਹ ਤੇ ਸਮਝੋ ਪੁਰਸ਼ ਦੇ ਅੰਦਰ ਹੀ ਨਾਰੀ ਹੈ, ਨਾਰੀ ਦੇ ਅੰਦਰ ਹੀ ਪੁਰਸ਼ ਹੈ। ਕਹਿੰਦੇ ਨੇ ਨਾਰੀ ਨੂੰ ਪੁਰਸ਼ ਦੀ ਅਰਧ ਅੰਗ ਹੈ, ਅਰਧਾ ਅਰਧ ਅੰਗ। ਤੇ ਜੇ ਨਾਰੀ ਅਰਧ ਅੰਗ ਹੈ ਪੁਰਸ਼ ਦਾ, ਉਹਦੇ ਅੰਦਰ ਪੁਰਸ਼ ਅੱਧਾ ਹੈ, ਪੂਰਾ ਨਹੀਂ ਹੈ, ਤਾਂ ਫਿਰ ਪੁਰਸ਼ ਦੇ ਅੰਦਰ ਨਾਰੀ ਵੀ ਅੱਧੀ ਹੈ। ਇਹ ਵੀ ਮਹਿਸੂਸ ਕਰਦੇ ਪੁਰਸ਼ ਪੁਰਸ਼ ਰੂਪ ਦੇ ਚ ਪੂਰਾ ਹੈ, ਇਹਦੇ ਅੰਦਰ ਨਾਰੀ ਅਧੂਰੀ ਹੈ। ਨਾਰੀ ਨਾਰੀ ਦੇ ਰੂਪ ਦੇ ਚ ਪੂਰੀ ਹੈ, ਇਹਦੇ ਅੰਦਰ ਪੁਰਸ਼ ਅਧੂਰਾ ਹੈ। ਇਸ ਵਾਸਤੇ ਵਿਪਰੀਤ ਦੀ ਕਸ਼ਿਸ਼ ਹੈ, ਕੋਈ ਇਸਤਰੀ ਇਸਤਰੀ ਦੀ ਕਸ਼ਿਸ਼ ਦੇ ਚ ਨਹੀਂ ਜੀਵਦੀ, ਪੁਰਸ਼ ਦੀ ਕਸ਼ਿਸ਼ ਦੇ ਜੀਵਦੀ ਹੈ। ਕੋਈ ਪੁਰਸ਼ ਪੁਰਸ਼ ਦੀ ਕਸ਼ਿਸ਼ ਦੇ ਚ ਨਹੀਂ ਜੀਵਦਾ, ਗੁਸਤਾਖੀ ਮਾਫ ਇਸਤਰੀ ਦੀ ਕਸ਼ਿਸ਼ ਦੇ ਜੀਵਦੀ, ਵਿਪਰੀਤ ਦੀ ਕਸ਼ਿਸ਼। ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜਿਉਂਦਾ ਹੈ, ਇੱਕ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਧੀ ਹੈ, ਵਿਪਰੀਤ ਦੀ ਕਸ਼ਿਸ਼। ਇੱਕ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਜਿਉਂਦੀ ਹੈ, ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਤੇ ਚਾਹੇ ਪੁੱਤਰ ਹੈ। ਇਸਤਰੀ लड़की तो संतुष्ट नहीं होगी अगर उसकी लड़की होगी, लड़की जैसी तो है ये भी मैरिज कर दें, पुत्र तो संतुष्ट होगी। विपरीत की कशिश है ते जीवन भर जे मनुख विपरीत की कशिश दिच जीव है। धार्मिक मनोविज्ञान ये कहता है पुरुष बिरद होंदिया होंदिया स्त्री जैसा हो जाएगा, उसके अंदर बर्दाश्त का मादा बढ़ जाएगा, उसके अंदर हलेमी आ जाएगी और हो सकता उसकी आवाज दे भी बारीकी आ जाए, उसके अंदर सहन शक्ति भी बढ़ जाएगी, स्त्री जैसा हो जाएगा। अगर स्त्री एक ढंग नाल जीवीए बिरद होंदे आउंदे आ पुरुष जैसी हो जाएगी, उसके अंदर घर बार की पकड़ बढ़ जाएगी, जिम्मेवारी ज्यादा लेगी, हो सकता है आवाज दे भी भारी बनना है, क्योंकि सारी जिंदगी विपरीत की कशिश दिच जीवी है। पुरुष की कशिश दिच बिरद होंदिया होंदिया पुरुष जैसी सुभाव करके हो जाएगी, ये भी मैं अर्ज कर दिया हो जाएगी। घर खास करके भारत दे एशिया के मुल्क सस दे नूं दा झगड़ा की है, बिरद स्त्री सस पकड़ जकड़ ज्यादा रखती है, उम्र दे वध्या पकड़ जकड़ वध जांदी है, ते घर दी हिस्सेदार एक होर आ गई है, उन्हों वैल्यू नहीं देंदी, उन्हों स्थान नहीं देंदी, तो कलेश खड़ा होंदा है। एक स्त्री अगर ढंग नाल जीवी है पुरुष होंदे आउंदे आ स्त्री जैसी हो जाएगी। पुरख में नार, नार में पुरखा, बूझो ब्रह्म ज्ञानी। धन गुरु नानक देव जी महाराज दे बोल, धन गुरु ग्रंथ साहब जी महाराज दा ज्ञान ब्रह्म ज्ञान ते है, ये मनोविज्ञान भी है और ये साइंस भी है, विज्ञान भी है, ये संगीत दा भी खजाना है, कविता दा भी खजाना है। ये हुण मनुख दी मर्जी उसने किस पक्षों खोज करनी है, ये संगीत दा भी सागर है, ये कविता दा भी सागर है। मैं ते गुजरी दे इतने सारे रूप देख के दंग रह गया और गौड़ी दे अनेका रूप देख के दंग रह गया। गुरु ग्रंथ साहब दे गौड़ी पूर्वी मल्ला पंजवा, पूर्व दी गौड़ी, गौड़ी चेती, गौड़ी ग्वारेरी, गौड़ी बैरागन, हद हो गई इनिया गौड़िया, गौड़ी दे इतने रूप। खैर ये मेरा इस वक्त प्रकरण नहीं है, कविता का भी खजाना है, संगीत का भी खजाना है, विज्ञान का भी खजाना है, मनोविज्ञान का भी खजाना है, आत्मज्ञान का भी खजाना है। किसी भी पक्षों से खोज करिए ता जाके जो है खेड़ बन रही है। धन गुरु नानक देव जी महाराज कहते हैं बाल कन्या को जैसे बाप प्यारा आई को अतवाई। एक छोटी जी बच्ची प्यो दी परिक्रमा करती है बार बार, प्यो नू वेख के खुश होंदी है, मां नू वेख के नहीं, मां जैसी तो है ही हो, वो तो है ही। बाल कन्या को जैसे बाप प्यारा, गुरु नानक छोटी बच्ची प्यो दी तरफ बजती है, प्यो दी परिक्रमा करती है, प्यो दे पैरां नाल लट जो है लिपटती है। कारण विपरीत दी कशिश। मैं फिर अर्ज करा स्त्री जीवदी है पुरुष की कशिश दे, पुरुष चाहे पिता होवे, चाहे पति है, चाहे भरा है, चाहे पुत्र है, पुरुष जीवदा है स्त्री की कशिश दे, स्त्री चाहे मां होवे, चाहे बहन है, चाहे पत्नी है, ते चाहे लड़की है, विपरीत की कशिश। तो अक्सर ये संभावना होंदी है इस जन्म दे जेदे कोल पुरुष शरीर है, जरूरी नहीं अगले जन्म दे पुरुष शरीर होवे, हो सकदा स्त्री, क्योंकि स्त्री दी कशिश दे जीव है। एक स्त्री कोल स्त्री शरीर है, जरूरी नहीं अगले जन्म दे च स्त्री पुरुष हो सकदा है, कई ते इस जन्म दे च भी हो सकदे ने, ये भी मैं अर्ज करदे हां। महामाई की पूजा करे नर से नार होए अवतरे। मैं इहदा एक प्रत्यक्ष कारनामा जो देखा वह मैं थोड़े सामने जिक्र करा। भगत नामदेव जी कहिंदे ने अगर कोई परमात्मा नू नारी मन लवे, देवी मन लवे, महामाई मन लवे, मने वैष्णो देवी, दुर्गा देवी, नैना देवी, कुमकिया देवी, काली देवी, दुर्गी दुर्गा देवी, लक्ष्मी देवी को एक है, और बहुत सारियां फिल्मों वाले ने भी पैदा कर देती हैं, संतोषी मां इत्यादि नारी की पूजा। हुण ये महाराष्ट्र दे संत भगत नामदेव जी कह रहे हैं, सतगुरु इंज कहिंदे ने, जैसा सेवे तैसा होए, परमात्मा नूं जैसा मनोगे ते उहदी सेवा करोगे वैसे हो जाओगे, जैसा रूप परमात्मा दा मनोगे वैसे हो जाओगे, जैसा मनोगे वैसे हो जाओगे। भगत नामदेव महामाई की पूजा करे नर से नार होए अवतरे, महामाई दी पूजा पिया करदा है, और हर वक्त विचारां दे च माता ही माता, माता दे जगराते, सोचनी दे च माता ही माता, मां ही मां, पूज मां ही मां है, माता ही माता। इहदा अंत होया, नामदेव कहिंदे ने अगला शरीर इसका नारी का होगा, मुक्त नहीं हो सकता। और मैं अर्ज करा, मनोचिंतक कहिंदे ने अगर बहुत भावक होके कर रहे है, हो सकता है इस जन्म दे च भी इहदे शरीर दे हारमोनस बदलन, इहदे शरीर दे अणु बदलन, रूपरेखा बदले। मैं इस तरह का एक देखिया टैक्सी ड्राइवर बॉम्बे च, अमृत वेले आके पहले तो रोन लग पे, मैं एक कारण ते दस, रोन तो पहले लग पे, कहन लगा सारे टैक्सी ड्राइवर मैनू छेड़ देने, तंग कर देने, मेरा शरीर स्त्री जैसा होंदा जा रहा है, दाड़ा तो है ही नहीं सी, 22-23 साल की उम्र। कहिंदा टैक्सी चलाना मेरे लिए औखा हो गया, उभार शरीर का इस तरह का आ गया है, मैं हुण लड़की लगदा, आवें ड्रेस मैं उपर लड़कियां दे पाया, ते हुण मैं की करा। मैं कह पुरखा, मैं तेनू कदी गुरुद्वारे देखया नहीं, अज ही देखया, रोंदा होया तू आया। मैं एक अंदाजे दे मुताबक 48 साल तो लगातार गुरु नानक देव जी दे गुरपुरब ते बॉम्बे जा रहे हैं, कदी नागा मेरा नहीं पिया। उथों दियां मेन सभा ते फिर भाई जोगा सिंह जी दे गुरुद्वारे 10-10 दिन हाजरी भरदा हुंदा हर साल, ते जिथे भाई जोगा सिंह दा गुरुद्वारा बनया, सिंघां दी सारी कलोनी है, गुरु तेग बहादुर नगर उसनू कहिंदे, उत्थे ओ रहिंदा। मैं उसनों पूछ लिया, मैं तेनू मैं कदी गुरुद्वारे नहीं देखिया। कहिंदा मैं माता दे मंदर च जाना हुंदा, ते शनिचरवार सारी रात जगराता करदा, सवेरे भी माता दे मंदर च मत्था टेक के जाना, शामे भी आंदा, जिहड़ी आमदन आउंदी है दसवंद उत्थे ही देख के आना, ते शनिचरवार माता दा पूरा जगराता करदा। ते मैं कौन, माता जैसा शरीर होण लग पिया ते रोंदा केड़ी गल है, फिर रोना केड़ी गल। जैसा सेवे तैसा होए, जैसा सेवोगे वैसे हो जाओगे, जैसा मनोगे वैसा हो जाओगे। मैं कह पढ़ी नहीं पंक्ति गुरु ग्रंथ साहब दी, महामाई की पूजा करे नर से नार हो उतरे। हुण मैं आम हालत बयान करा, क्योंकि आम स्त्री पुरुष विपरीत दी कशिश दे जीवदे ने, कोई पुरुष पुरुष दी कशिश दे च नहीं जीवदा, जीवन भर स्त्री दी कशिश जीवदा है, चाहे स्त्री मां है, चाहे भैण है, चाहे पत्नी है, ते चाहे धी है, कोई स्त्री स्त्री दी कशिश दे च नहीं जीवदी, स्त्री जैसी ते है ही है, पुरुष दी कशिश दे जीवदी, चाहे वह पुरुष पिता है, चाहे पति है, चाहे बिरा है, चाहे पुत्र। विपरीत दी कशिश दे जीण करके संस्कार विचार सोचनी सारी उन्हां दे आले दुआले घूमदी है, तो जरूरी नहीं कि स्त्री मर के उसका अगला जन्म स्त्री दा होवे, जरूरी नहीं, आम हालत दे च पुरुष हो सकती है, और एक पुरुष आम हालत दे च स्त्री हो सकता है। ये भी मैं अर्ज करदे हां, इस दे बड़े भारी सबूत मिलते हैं। विपरीत दी कशिश, कबीर कहिंदे ने ऐसे घर हम बहुत बसाए, ਜਬ ਹਮ ਰਾਮ ਗਰਭ ਹੋਇਆ। ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਏ ਨੇ, ਕਈਆਂ ਦਾ ਪਿਓ ਬਣਿਆ, ਕਈਆਂ ਦੀ ਮਾਂ ਬਣਿਆ, ਕਈਆਂ ਦਾ ਪੁੱਤਰ ਬਣਿਆ, ਕਈਆਂ ਦੀ ਧੀ ਬਣਿਆ, ਕਈਆਂ ਦਾ ਪਤੀ ਬਣਿਆ, ਕਈਆਂ ਦੀ ਪਤਨੀ ਬਣਿਆ। ਐਸੇ ਘਰ ਹਮ ਬਹੁਤ ਬਸ, ਜਬ ਹਮ ਰਾਮ ਗਰਭ ਹੋਇਆ। ਸ਼ਮਸ ਤਬਰੇਜ਼ ਕਹਿੰਦਾ ਹੈ, ਬਾਜ਼ ਆਮਦਮ ਤਾਂ ਯਾਰ ਰਾਮੈ ਮਾਂ ਕੁਨਮ। ਐ ਮੇਰੇ ਖੁਦਾ, ਮੈਂ ਪੁੱਤਰਾਂ ਦੇ ਨਾਲ ਚੱਲਿਆ, ਮਿੱਤਰਾਂ ਦੇ ਨਾਲ ਚੱਲਿਆ, ਮੇਰੇ ਨਾਲ ਪਤਨੀ ਚੱਲੀ ਹੈ, ਕਈ ਦਫ਼ਾ ਪਤੀ ਚੱਲੇ, ਭਰਾ ਚੱਲੇ ਨੇ। ਐ ਖੁਦਾ, ਮੈਂ ਤੇਰੇ ਨਾਲ ਕਦੀ ਨਹੀਂ ਚੱਲਿਆ, ਤੂੰ ਮੇਰੇ ਨਾਲ ਕਦੀ ਨਹੀਂ ਚੱਲਿਆ। ਹਰ ਜਨਮ ਵਿੱਚ ਇਹ ਹਸਰਤ ਮੇਰੀ ਰਹਿ ਗਈ, ਅੱਜ ਕੀ ਮੇਰ ਕਰਦੇ, ਤੂੰ ਮੇਰੇ ਘਰ ਆ ਤੇ ਮੈਂ ਤੈਨੂੰ ਆਪਣੇ ਘਰ ਲੈ ਜਾਵਾਂ, ਤੇ ਮੈਂ ਮਾਣ ਕਰਾਂ ਮੇਰੇ ਨਾਲ ਮੇਰਾ ਖੁਦਾ ਰਹਿ। ਭਰਾਵਾਂ ਨਾਲ ਤੇ ਮੈਂ ਚੱਲਿਆ, ਪਤਨੀ ਨਾਲ ਤੇ ਮੈਂ ਚੱਲਿਆ, ਭਰਾਵਾਂ ਨਾਲ ਤੇ ਮੈਂ ਚੱਲਿਆ, ਮਿੱਤਰਾਂ ਨਾਲ ਚੱਲਿਆ, ਮਾਂ ਬਾਪ ਦੇ ਨਾਲ ਚੱਲਿਆ, ਖੁਦਾ ਮੈਂ ਤੇਰੇ ਨਾਲ ਨਹੀਂ ਚੱਲਿਆ, ਤੂੰ ਮੇਰ ਕਰ, ਕੋਈ ਬਖਸ਼ਿਸ਼ ਕਰ। ਲੰਬੀ ਚੌੜੀ ਨਜ਼ਮ ਹੈ, ਮੁਖਤਸਰ ਮੈਂ ਅਰਜ਼ ਕਰਾਂ, ਦੁਆ ਕਬੂਲ ਹੋ ਗਈ। ਖੁਦਾ ਆਖਣ ਲੱਗਾ, ਲੈ ਤੂੰ ਰੋਜ਼ ਰੋਜ਼ ਤਰਲੇ ਲੈਣਾ, ਚੱਲ ਤੇਰੇ ਘਰ ਚੱਲਦੇ। ਹੁਣ ਸ਼ਮਸ ਤਬਰੇਜ਼ ਕਹਿੰਦਾ, ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸਨ ਜਿਸ ਦਿਨ ਮੇਰੇ ਨਾਲ ਮੇਰਾ ਖੁਦਾ ਜਾ ਰਿਹਾ ਸੀ। ਮੈਂ ਤੇ ਆਸਮਾਨ ਤੇ ਉੱਡਦਾ ਪਿਆ ਸੀ, ਮੇਰੀ ਖੁਸ਼ੀ ਦੀ ਸੀਮਾ ਨਹੀਂ ਸੀ, ਮੇਰੇ ਬਿਸਮਾਤ ਦੀ ਸੀਮਾ ਨਹੀਂ ਸੀ, ਮੇਰੇ ਅਨੁਭਵ ਦੀ ਕੋਈ ਸੀਮਾ ਨਹੀਂ ਸੀ, ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। ਫਿਰ ਕਹਿੰਦਾ, ਜੈਸੇ ਘਰ ਦੇ ਬੂਹੇ ਤੱਕ ਪਹੁੰਚੇ ਨਾ, ਤੇ ਖੁਦਾ ਨੇ ਇਹ ਆਖਿਆ, ਫਕੀਰਾ ਜ਼ਰਾ ਅੰਦਰ ਦੇਖ, ਸਾਡੇ ਬੈਠਣ ਦੀ ਥਾਂ ਹੈ, ਸਾਡੇ ਲਈ ਜਗ੍ਹਾ ਬਣਾਈ ਹੈ, ਲੈ ਜੋ ਆਇਆ। ਸ਼ਮਸ ਤਬਰੇਜ਼ ਕਹਿੰਦਾ, ਅੱਛਾ ਖੁਦਾ, ਸਿੰਘਾਸਣ ਹੈ, ਮੈਂ ਜ਼ਰਾ ਹੋ ਆਵਾਂ ਅੰਦਰ। ਹੁਣ ਸ਼ਮਸ ਤਬਰੇਜ਼ ਕਹਿੰਦਾ, ਜਿਸ ਸਿੰਘਾਸਣ ਤੇ ਮੈਂ ਬਿਠਾਉਣਾ ਸੀ ਖੁਦਾ ਨੂੰ, ਪੂਰੀ ਚੰਡਾਲ ਚੌਕੜੀ ਬੈਠੀ ਹੋਈ ਹੈ, ਕਾਮ ਉੱਥੇ ਹੀ ਬੈਠਾ ਹੈ, ਕ੍ਰੋਧ ਉੱਥੇ ਹੀ ਬੈਠਾ ਹੈ, ਲੋਭ ਉੱਥੇ ਹੀ ਬੈਠਾ ਹੈ, ਇੱਕ ਇੱਕ ਦੇ ਕਈ ਕਈ ਸਾਥੀ ਉੱਥੇ ਹੀ ਬੈਠੇ ਨੇ, ਪੂਰੀ ਚੰਡਾਲ ਚੌਕੜੀ। ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ, ਮੈਂ ਮੁਕਤਸਰ ਕਰਦਾ ਪਿਆ, ਬਈ ਨਿਕਲੋ, ਇੱਥੇ ਬੈਠਣ ਵਾਲਾ ਆ ਗਿਆ। ਜੈਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਜਾਓ ਐ ਗੁਨਾਹ ਐ ਪਾਪ ਐ ਔਗੁਣੋ ਨਿਕਲ ਜਾਓ, ਹੁਣ ਤੁਹਾਡੇ ਲਈ ਥਾਂ ਨਹੀਂ, ਕਰਤਾ ਘਰ ਦੇ ਚ ਆ ਗਏ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਸਮਝ ਤਬਰੇਜ਼ ਕਹਿੰਦੇ, ਮੈਂ ਉਹਨਾਂ ਸਾਰਿਆਂ ਨੂੰ ਕਿਹਾ, ਨਿਕਲੋ ਭੱਜ ਜਾਓ, ਇੱਥੇ ਬੈਠਣ ਵਾਲਾ ਖੁਦਾ ਆ ਗਿਆ, ਇਹ ਉਹਦਾ ਸਿੰਘਾਸਣ ਹੈ, ਇਹ ਹਿਰਦੇ ਦਾ ਸਿੰਘਾਸਣ ਉਸਦਾ ਸਿੰਘਾਸਣ ਹੈ, ਨਿਕਲੋ। ਉਹਨਾਂ ਸਾਰਿਆਂ ਨੇ ਆਖਿਆ, ਫਕੀਰਾ, ਖੁਦਾ ਨੂੰ ਤੇ ਅੱਜ ਲੈ ਕੇ ਆਇਆ, ਤੇ ਅਸੀਂ ਤੇ ਕਈ ਜਨਮਾਂ ਤੋਂ ਬੈਠੇ, ਅੱਜ ਦੇ ਬੈਠੇ ਹਾਂ, ਨਹੀਂ ਨਿਕਲਦੇ। ਕਹਿੰਦੇ ਨੇ, ਮੇਰਾ ਝਗੜਾ ਹੋ ਗਿਆ, ਉਹ ਬਹੁਤੇ ਸਨ, ਮੈਂ ਇਕੱਲਾ, ਕਦੀ ਮੈਂ ਉਹਨਾਂ ਨੂੰ ਮਾਰਾਂ, ਕਦੀ ਉਹ ਮੈਨੂੰ ਪਛਾੜਨ, ਲੜਾਈ ਇਤਨੀ ਲੰਬੀ ਹੋ ਗਈ, ਇਤਨੀ ਲੰਬੀ ਹੋ ਗਈ, ਖੁਦਾ ਰੁੱਸ ਕੇ ਚਲਾ ਗਿਆ, ਮੇਰਾ ਇਹ ਜਨਮ ਵੀ ਬਰਬਾਦ ਗਿਆ। ਇਸੇ ਨੂੰ ਕਬੀਰ ਕਹਿੰਦੇ ਨੇ, ਕਹਿਤ ਕਬੀਰ, ਇਹ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਸਾਰੀ ਜ਼ਿੰਦਗੀ ਝਗੜਨੇ ਲੱਗ ਗਈ, ਝਗੜਨ ਦੇ ਚ ਰੋਜ਼ ਹਾਰ ਆਉਂਦੀ ਹੈ, ਰੋਜ਼ ਮਨੁੱਖ ਕਦੀ ਲੋਭ ਦੇ ਹੱਥੋਂ ਹਾਰਦਾ, ਕਦੀ ਕ੍ਰੋਧ ਦੇ ਹੱਥੋਂ, ਕਦੀ ਕਾਮ ਦੇ ਹੱਥੋਂ, ਕਦੀ ਮੋਹ ਦੇ ਹੱਥੋਂ, ਕਦੀ ਲੋਭ ਦੇ ਹੱਥੋਂ, ਰੋਜ਼ ਹਾਰਦਾ ਹੈ। ਕਦੀ ਈਰਸ਼ਾ ਹਰਾ ਦਿੰਦੀ ਹੈ, ਕਦੀ ਨਿੰਦਾ ਹਰਾ ਦਿੰਦੀ ਹੈ, ਕਦੀ ਝੂਠ ਹਰਾ ਦਿੰਦਾ ਹੈ, ਕਦੀ ਬੇਈਮਾਨੀ ਹਰਾ ਦਿੰਦੀ ਹੈ, ਰੋਜ਼ ਅਸੀਂ ਹਾਰਦੇ ਹਾਂ। ਗੁਸਾਖੀ ਮਾਫ ਮਨੁੱਖ ਦੀ ਜਿੱਤ ਨਹੀਂ ਆਉਂਦੀ। ਕਹਿਤ ਕਬੀਰ, ਏ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ। ਇਹ ਫਕੀਰ ਉਸ ਨਜ਼ਮ ਦੇ ਚ ਰੋਂਦਾ ਹੈ, ਖੁਦਾ ਬੜੇ ਤਰਲਿਆਂ ਨਾਲ ਤੈਨੂੰ ਲਿਆਂਦਾ ਸੀ, ਕਿਤਨੇ ਜਨਮਾਂ ਦੇ ਮੇਰੇ ਤਰਲੇ ਸਨ, ਤੂੰ ਮੰਨ ਵੀ ਗਿਆ, ਪਰ ਮੈਂ ਕੀ ਕਰਾਂ, ਮੈਂ ਤੇਰੇ ਲਈ ਜਗ੍ਹਾ ਨਹੀਂ ਬਣਾ ਸਕਿਆ ਤੇਰੇ ਬੈਠਣ ਲਈ। ਕਈ ਦਫ਼ਾ ਕਈਆਂ ਨੂੰ ਰਸ ਮਿਲ ਜਾਂਦਾ, ਗਵਾਹ ਬੈਠ ਜਾਂਦਾ, ਕਈ ਦਫਾ ਮੈਂ ਦੇਖਿਆ ਕਈ ਐਸੇ ਅਵਿਆਸੀ ਜਿਨ੍ਹਾਂ ਨੂੰ ਝਲਕਾਂ ਮਿਲੀਆਂ ਨੇ ਗਵਾਹ ਬੈਠਦੇ ਨੇ, ਸਾਂਭ ਨਹੀਂ ਸਕਦੇ, ਸਿੰਘਾਸਣ ਦੇ ਹਿਰਦੇ ਦੀ ਜਗ੍ਹਾ ਨਹੀਂ ਆਉਂਦੀ। ਖੈਰ ਇਹ ਅਨੁਭਵ ਤੁਹਾਡੇ ਸਾਹਮਣੇ ਮੈਂ ਬਿਆਨ ਕਰਾਂ, ਮੂਲ ਗੱਲ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖਾਂ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ, ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮਿਲੇ ਸਾਦਾ। ਤੋ ਹੁਣ ਭਗਵਾਨ ਤੱਕ ਪਹੁੰਚਣਾ ਕੀ ਹੈ? ਮੈਂ ਅਰਜ਼ ਕਰਾਂ, ਜਿਸ ਦਰਵਾਜ਼ੇ ਤੋਂ ਅਸੀਂ ਆਏ ਹਾਂ ਨਾ, ਸਾਡੀ ਵਾਪਸੀ ਉਸੇ ਦਰਵਾਜ਼ੇ ਤੋਂ ਹੋਵੇਗੀ। ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ। ਇਹ ਪ੍ਰਭੂ, ਜਿੱਥੋਂ ਸਾਡਾ ਉਬਾਰ ਹੋਇਆ, ਆਉਣਾ ਹੋਇਆ, ਸਾਡੀ ਵਾਪਸੀ ਉੱਥੋਂ ਕਰਾ। ਉਹ ਦਰਵਾਜ਼ਾ ਕਿਹੜਾ ਹੈ? ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਸਿਰਫ 2 ਮਿੰਟ ਮੈਂ ਆਪ ਜੀ ਦੇ ਲਵਾਂ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਧੁੰਦ ਹੀ ਧੁੰਦ ਸੀ, ਕੁਛ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧੁੰਦ ਹੀ ਧੁੰਦ ਸੀ, ਔਰ ਧੁੰਦ ਕਰਕੇ ਅੰਧੇਰਾ ਹੀ ਅੰਧੇਰਾ ਸੀ ਪੂਰੇ ਬ੍ਰਹਿਮੰਡ ਦੇ। ਬ੍ਰਹਿਮੰਡ ਕੀ ਆਖੀਏ, ਜਿੱਥੇ ਤੱਕ ਹੈ ਜੋ ਕੁਛ ਹੈ, ਅੰਤ ਤੇ ਹੈ ਨਹੀਂ, ਬਸ ਅੰਧੇਰਾ ਹੀ ਅੰਧੇਰਾ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਗਗਨ ਵੀ ਨਹੀਂ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨਰ ਆਏਦਾ। ਇਹ ਸੂਰਜ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ, ਇਹ ਤਾਰੇ ਵੀ ਨਹੀਂ ਸਨ, ਗ੍ਰਹਿ ਨਛੱਤਰ ਵੀ ਨਹੀਂ ਸੀ, ਇਹ ਧਰਤੀ ਵੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਇਹ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਧੁੰਦ ਸੀ, ਧੁੰਦ ਸੀ। ਇਹ ਕਿਤਨੇ ਚਿਰ ਤੱਕ ਧੁੰਦ ਰਹੀ? ਸਨਾਤਨ ਮਿਥਿਹਾਸ, ਕਿਧਰੇ ਕਿਧਰੇ ਉਦਾਹਰਣ ਪੁਰਾਣਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿਲਦੇ ਨੇ। ਉਹਨੂੰ ਅੱਗੇ ਕਰਦੇ ਨੇ ਵੀ ਪੁਰਾਣ ਇਸ ਤਰ੍ਹਾਂ ਕਹਿੰਦੇ ਨੇ, ਅਰਬਦ ਨਰਬਦ ਦੁੰਦੂ ਕਾਰਾ, ਇਹਦੇ ਸੰਬੰਧ ਚ ਕਹਿੰਦੇ ਨੇ, 36 ਯੁੱਗ ਵਰਤੇ ਗੁਬਾਰੇ। ਚਾਰ ਚਾਰ ਯੁੱਗਾਂ ਨੂੰ 36 ਦਫਾ ਪਲਟਾ ਕੇ ਗਿਣਤੀ ਕਰੀਏ, ਇਤਨੇ ਸਮੇਂ ਤੱਕ ਧੁੰਦ ਹੀ ਧੁੰਦ ਸੀ। ਤੇ ਸਮਾਂ ਤੇ ਹੈ ਨਹੀਂ ਸੀ ਜੋ ਨਾਪਣ, ਸਮਾਂ ਤੇ ਹੁੰਦਾ ਦਿਨ ਕਰਕੇ ਰਾਤ ਕਰਕੇ, ਇਹ ਤੇ ਹੈ ਨਹੀਂ ਸੀ। ਹੁਣ ਫਿਰ ਸੁਣਨਾ ਗੁਰੂ ਨਾਨਕ ਦੇ ਬੋਲ, ਪਹਿਲੇ ਪਾਤਸ਼ਾਹ ਜੀ ਦੇ ਬੋਲ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਾਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਨੇ ਸੁਨ ਰਹਿਣ। ਇਹ ਚੰਦਰਮਾ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਇਸ ਵਾਸਤੇ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਗ੍ਰਹਿ ਨਛੱਤਰ ਤਾਰੇ ਸਿਆਰੇ ਕੁਛ ਵੀ ਨਹੀਂ ਸਨ, ਸੁਨੇ ਸੁਨ ਰਹ, ਸਨਾਟਾ ਹੀ ਸਨਾਟਾ ਸੀ, ਸੁਨੇ ਸੁਨ ਸੀ, ਧੁੰਦ ਸੀ, ਸੁਨ ਸੀ। ਇਸੇ ਹੀ ਸੁਨ ਦੇ ਚ, ਇਸੇ ਹੀ ਸਨਾਟੇ ਦੇ ਚ, ਇਸੇ ਹੀ ਧੁੰਦ ਦੇ ਚ ਇੱਕ ਬਹੁਤ ਵੱਡਾ ਧਮਾਕਾ ਹੋਇਆ, ਆਵਾਜ਼ ਹੋਈ, ਉਸਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਪਹਿਲੀ ਆਵਾਜ਼। ਉਹ ਆਵਾਜ਼ ਕੀ ਸੀ? ਉਹਨੂੰ ਗੁਰੂ ਨਾਨਕ ਦੇਵ ਜੀ ਨੇ, ਕਲਗੀਧਰ ਪਾਤਸ਼ਾਹ ਨੇ, ਭਗਤ ਕਬੀਰ ਨੇ, ਔਰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਤੇ ਸਵਾਮੀ ਮਹਾਵੀਰ ਨੇ ਜੋ ਕੁਝ ਬਿਆਨ ਕੀਤਾ, ਮੈਂ ਛੇਤੀ ਛੇਤੀ ਅਰਜ਼ ਕਰਦੇ ਹਾਂ। ਉਹ ਆਵਾਜ਼ ਕੀ ਸੀ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਆਦ ਕਥਨੀ ਅਨਾਦ। ਉਹ ਨਾਦ ਸੀ, ਓਅੰਕਾਰ। ਇਹ ਜਿਵੇਂ ਘੰਟੇ ਦੀ ਆਵਾਜ਼ ਆਉਂਦੀ ਹੈ, ਮਾਰੀਏ ਤੇ ਆਹਿਸਤਾ ਆਹਿਸਤਾ ਬੰਦ ਆਉਂਦੀ ਹੈ, ਆਹਿਸਤਾ ਆਹਿਸਤਾ ਧੀਮੀ ਪੈ ਜਾਂਦੀ ਹੈ। ਇਹ ਆਵਾਜ਼ ਅੱਜ ਤੱਕ ਧੀਮੀ ਨਹੀਂ ਪਈ, ਧੀਮੀ ਹੋ ਗਈ, ਇਕਦਮ ਧਮਾਕਾ ਹੋ ਕੇ ਚੱਲ ਰਹੀ ਹੈ, ਬ੍ਰਹਿਮੰਡ ਦੇ ਚ ਵਿਆਪਕ ਹੈ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ, ਇਹ ਪਹਿਲੇ ਤੋਂ ਵੀ ਪਹਿਲਾ ਬੋਲ ਹੈ, ਆਦ ਪਹਿਲਾ ਬੋਲ ਹੈ। ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ, ਇਹ ਪਹਿਲੀ ਆਵਾਜ਼ ਹੈ ਬ੍ਰਹਿਮੰਡ ਦੀ। ਇਸੇ ਨੂੰ ਗੁਰੂ ਜੋ ਹੈ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਹਿਲੇ ਇੰਜ ਕਰਦੇ ਨੇ, ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ ਇੱਕ ਆਵਾਜ਼, ਤਿਸਤੇ ਹੋਏ ਲੱਕ ਦਰਿਆ। ਉਸੇ ਕਵਾਓ ਤੋਂ ਉਸੇ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਅਤੇ ਜ਼ਿੰਦਗੀ ਦਾ ਦਰਿਆ ਕੀ ਹੈ? ਸੂਰਜ। ਉਸੇ ਇੱਕ ਧਮਾਕੇ ਤੋਂ ਅਰਬਾਂ ਖਰਬਾਂ ਸੂਰਜ ਬਣ ਗਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਅਤੇ ਜ਼ਮੀਨ ਉਸ ਸੂਰਜ ਦਾ ਟੁਕੜਾ। ਅਨੰਤ ਕਾਲ ਤੱਕ ਇਹ ਅੱਗ ਦਾ ਗੋਲਾ ਹੀ ਸੀ, ਪੂਰੀ ਠੰਡੀ ਅੱਜ ਵੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਵੀ ਲਾਵੇ ਚੱਲਦੇ ਨੇ, ਅਜੇ ਵੀ ਕਿਧਰੇ ਕਿਧਰੇ ਲਾਵੇ ਫੁੱਟਦੇ ਨੇ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਲ ਰਹਿਣ ਚੰਦ ਨ ਸੂਰਜ, ਸੁਨੇ ਸੁਨ ਸਮਾਏ। ਇਸ ਸਨਾਟੇ ਵਿੱਚ ਜੋ ਆਵਾਜ਼ ਹੋਈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਉਹ ਕਵਾਓ ਕੀ ਸੀ? ਉਹ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ 'ਚ ਦੱਸਦੇ ਨੇ। ਉਸ ਬਾਣੀ ਦਾ ਨਾਂ ਹੈ ਓਅੰਕਾਰ, ਰਾਮਕਲੀ ਰਾਗ ਵਿੱਚ ਹੈ। ਉਹਨੂੰ ਦੱਕਣੀ ਓਅੰਕਾਰ ਕਰਕੇ ਕਹਿੰਦੇ ਨੇ, ਇਸ ਵਾਸਤੇ ਰਾਮਕਲੀ ਦੱਕਣੀ। ਰਾਮਕਲੀ ਪੂਰਬ ਦੀ ਨਹੀਂ, ਗਾਇਨ ਕਰਨੇ ਦਕਸ਼ਣ ਦੀ। ਖੋ ਗਈ ਗੱਲ। ਗੁਰੂ ਗ੍ਰੰਥ ਸਾਹਿਬ ਦੇ ਦੋ ਤਰ੍ਹਾਂ ਦਾ ਸੰਗੀਤ ਹੈ, ਦਕਸ਼ਣ ਭਾਰਤ ਦਾ, ਪੂਰਬੀ ਭਾਰਤ ਦਾ। ਰਾਮਕਲੀ ਦੱਕਣੀ, ਦੱਕਣੀ ਓਅੰਕਾਰ, ਬਾਣੀ ਦਾ ਨਾਂ ਹੀ ਓਅੰਕਾਰ ਹੈ। ਜਿਵੇਂ ਪਹਿਲੀ ਬਾਣੀ ਦਾ ਨਾਂ ਜਪ ਹੈ, ਸਤਿਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਬਾਣੀ ਦਾ ਨਾਂ ਓਅੰਕਾਰ ਹੈ। ਇਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨਜਿਤ, ਓਅੰਕਾਰ ਸਹਿਲ ਜੁਗਵੈ, ਓਅੰਕਾਰ ਬੇਦ ਨਿਰਵੈ। ਇਹ ਬਾਣੀ ਕਿੱਥੇ ਉਚਾਰਨ ਕੀਤੀ? ਭਾਰਤ ਵਿੱਚ ਇੱਕ ਤੀਰਥ ਹੈ, ਉਸ ਤੀਰਥ ਦਾ ਨਾਂ ਹੈ ਓਅੰਕਾਰ। ਇੰਦੌਰ ਤੋਂ 40 ਮੀਲ ਦੂਰੀ 'ਤੇ ਬਾਈ ਰੋਡ, ਜੋ ਹਜ਼ੂਰ ਸਾਹਿਬ ਜਾਂਦੇ ਨੇ ਦਿੱਲੀ ਤੋਂ, ਉਹਨਾਂ ਨੂੰ ਰਸਤੇ 'ਚ ਪੈ ਜਾਂਦਾ ਹੈ। ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਮੰਦਰ ਦਾ ਨਾਂ ਹੈ ਓਅੰਕਾਰ। ਆ ਸਾਰੇ ਕਦੀਮਾਂ ਦੇ ਮਾਹਿਰੀਨ ਜੋ ਭਾਰਤ ਸਰਕਾਰ ਦੇ ਨੇ, ਉਹ ਕਹਿੰਦੇ ਨੇ ਮੰਦਰ ਘੱਟ ਤੋਂ ਘੱਟ 4000 ਸਾਲ ਪੁਰਾਣਾ ਹੈ। ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਬਿਲਕੁਲ ਨਰਮਦਾ ਦੇ ਕਿਨਾਰੇ, ਨਰਮਦਾ ਉਸ ਨੂੰ ਟੱਚ ਕਰਕੇ ਲੰਘਦੀ ਹੈ, ਛੂ ਕੇ ਲੰਘਦੀ ਹੈ। ਉਸ ਮੰਦਰ ਦਾ ਨਾਂ ਹੈ ਓਅੰਕਾਰ। ਉਸੇ ਮੰਦਰ ਤੋਂ 100 ਗਜ਼ ਦੀ ਦੂਰੀ 'ਤੇ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ। ਮੰਦਰ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ। 100 ਗਜ਼ ਦੀ ਦੂਰੀ 'ਤੇ ਜਿੱਥੇ ਗੁਰਦੁਆਰਾ ਹੈ, ਇਹ ਬ੍ਰਾਹਮਣਾਂ ਦੀ ਟਕਸਾਲ ਸੀ, ਇੱਥੇ ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸਨ। ਇੱਥੇ ਹੀ ਦੱਕਣੀ ਓਅੰਕਾਰ ਸਤਿਗੁਰ ਨੇ ਉਚਾਰਨ ਕੀਤੀ, ਸੁਣ ਭਾਂਡੇ ਕਿਆ ਲਿਖੋ ਜੰਜਾਲਾ, ਰਿਖ ਨਾਮ ਨਾਮ ਗੁਰਮੁਖ ਗੋਪਾਲਾ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਨਚਿਤ। ਤੂੰ ਜਿਸ ਨੂੰ ਓਅੰਕਾਰ ਕਹਿੰਦਾ ਪਿਆ ਨਹੀਂ ਹੈ, ਓਅੰਕਾਰ ਤੋਂ ਤੇ ਸਾਰਾ ਬ੍ਰਹਿਮੰਡ ਹੋਇਆ। ਉਹ ਪਹਿਲੀ ਆਵਾਜ਼ ਕੀ ਸੀ? ਓਅੰਕਾਰ। ਸਵਾਮੀ ਮਹਾਵੀਰ ਜੈਨ ਧਰਮ ਦੇ ਬਾਣੀ, ਉਹ ਵੀ ਕਹਿੰਦੇ ਨੇ ਪਹਿਲੀ ਆਵਾਜ਼ ਓਅੰਕਾਰ, ਉਸੇ ਤੋਂ ਬ੍ਰਹਿਮੰਡ ਹੋਇਆ। ਇਸਲਾਮ ਤੇ ਈਸਾਈਅਤ ਵੀ ਮੰਨਦੀ ਹੈ ਸਾਰਾ ਪਸਾਰਾ ਸ਼ਬਦ ਤੋਂ ਹੋਇਆ, ਪਰ ਸ਼ਬਦ ਦੀ ਰੂਪ ਰੇਖਾ ਉਹ ਹੋਰ ਦੱਸਦੇ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਹੈ, ਔਰ ਈਸਾ ਕਹਿੰਦੇ ਨੇ ਉਹ ਲੋਗੋਸ ਹੈ। ਲੇਕਿਨ ਭਾਰਤ ਦੇ ਕਰੀਬਨ ਕਰੀਬਨ ਤਮਾਮ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਤੇ ਭਗਤ ਕਹਿੰਦੇ ਨੇ ਉਹ ਧੁਨ ਹੈ ਓਅੰਕਾਰ। ਫਿਰ ਸਤਿਗੁਰੂ ਤੇ ਏਕਾ ਲਾਉਂਦੇ ਨੇ, ਹੋਰ ਦੂਜੀ ਧੁਨ ਨਹੀਂ ਹੈ। ਕਾਰਨ ਉਪਨਿਸ਼ਾਂ ਦੇ ਅੱਧੇ ਰਿਸ਼ੀ ਕਹਿੰਦੇ ਨੇ ਉਹ ਧੁਨ ਓਅੰਕਾਰ ਹੈ, ਪਰ ਅੱਧੇ ਕਹਿੰਦੇ ਨੇ ਓਮ ਹੈ, ਓਮ ਉਹ ਕਹਿੰਦੇ ਨੇ ਇਹ ਧੁਨੀ ਹੋਈ, ਅੱਧੇ ਕਹਿੰਦੇ ਨੇ ਓਅੰਕਾਰ ਹੈ। ਮਹਾਰਾਜ ਨੇ ਇਹ ਕਹਿ ਲਾ ਦਿੱਤਾ ਨਹੀਂ, ਹੋਰ ਕੋਈ ਧੁਨ ਨਹੀਂ, ਇੱਕ ਓਅੰਕਾਰ, ਇੱਕ ਇਹੀ ਧੁਨ ਹੈ, ਇਹੀ ਧੁਨ ਹੈ ਓਅੰਕਾਰ ਆਦ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ, ਓਅੰਕਾਰ ਆਦ ਕਥਨੀ ਅਨਾਦ, ਇਸ ਓਹੰਕਾਰ ਦੀ ਧੁੰਨ ਤੋਂ ਫਿਰ ਕਿਵੇਂ ਪਸਾਰਾ ਹੋਇਆ, ਅਰਬਾਂ ਖਰਬਾਂ ਸੂਰਜ ਪੈਦਾ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਸੂਰਜ ਦਾ ਟੁਕੜਾ ਹੈ, ਇਹ ਫਿਰ ਪਸਾਰਾ ਕਿਵੇਂ ਹੋਇਆ, ਗੁਰਬਾਣੀ ਜਿਸ ਤਰ੍ਹਾਂ ਖੁਲਾਸਾ ਕਰਦੀ ਹੈ। ਮੈਂ ਫਿਰ ਕੱਲ੍ਹ ਦਿਨ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਸੁਸਤ ਰਹਿ ਜਾਂਦਾ, ਘੜੀ ਅੱਗੇ ਲੰਘ ਜਾਂਦੀ ਹੈ, ਫਿਰ ਮੈਨੂੰ ਰੁਕਣਾ ਪੈਂਦਾ, ਤਾਂ ਸਮਾਂ ਹੋ ਗਿਆ। ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲ੍ਹਣ ਦੀ ਨਿਮਾਣੀ ਜੋ ਹੈ ਕੋਸ਼ਿਸ਼ ਕਰਾਂਗਾ। ਸਤਿਗੁਰ ਮੈਨੂੰ ਸਮਰੱਥਾ ਵੀ ਦੇ ਦੇਣ, ਸੂਝ ਵੀ ਦੇ ਦੇਣ, ਸਮਝ ਵੀ ਦੇ ਦੇਣ ਕਿ ਇਹ ਜਿਹੜਾ ਪ੍ਰਕਰਨ ਵਾਲਬਨ 10 ਤਰੀਕ ਨੂੰ ਮੈਂ ਆਰੰਭ ਕੀਤਾ ਸੀ ਤੁਹਾਡੇ ਸਾਹਮਣੇ ਬਿਆਨ ਕਰ ਸਕਾਂ। ਪ੍ਰਕਰਨ ਦੀ ਸੰਪੂਰਨਤਾ ਨਹੀਂ, ਗੁਰੂ ਨਾਨਕ ਦੇ ਸ਼ਬਦ ਦੀ ਸੰਪੂਰਨਤਾ ਨਹੀਂ, ਮੇਰੇ ਸਮੇਂ ਦੀ ਸੰਪੂਰਨਤਾ, ਮੇਰੇ ਕਥਨ ਸ਼ਕਤੀ ਦੀ ਸੰਪੂਰਨਤਾ, ਮੇਰੇ ਜੈਸੇ ਗਿਆਨੀ ਕਰੋੜਾਂ ਵੀ ਪੈਦਾ ਹੋ ਜਾਣ, ਗੁਰੂ ਨਾਨਕ ਦਾ ਸ਼ਬਦ ਨਹੀਂ ਸਮਾਪਤ ਹੁੰਦਾ, ਉਹਦੇ ਵਿਚਾਰ ਨਹੀਂ ਸਮਾਪਤ ਹੁੰਦੇ, ਉਹਦੇ ਖਿਆਲ ਨਹੀਂ ਸਮਾਪਤ ਹੁੰਦੇ। ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੁਲਾਸਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਉਸ ਤੋਂ ਬਾਅਦ ਇੱਕ ਹਫ਼ਤਾ ਦਾਸ ਨੇ ਲੌਂਗਾ ਹੀ ਲੈਣ ਦੇ ਗੁਰਦੁਆਰੇ ਪਲੇਨ ਵਿਊ ਨੇ ਜੋ ਹੈ ਉੱਥੇ ਕਥਾ ਕਰਨੀ ਹੈ ਸਵੇਰੇ ਸ਼ਾਮ, ਦੋ ਦਿਨ ਤੁਹਾਡੇ ਨੇੜੇ, ਦੂਸਰਾ ਅਸਥਾਨ 118 ਅਤੇ 29 ਤੇ ਸੀ। ਦੋ ਦਿਨ ਦਾਸ ਨੇ ਉੱਥੇ ਹਾਜ਼ਰੀ ਭਰ ਕੇ ਫਿਰ ਇੰਗਲੈਂਡ ਚਲੇ ਜਾਣਾ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ

0: एक तो 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन ते कॉल सनी एंड सेव मनी 6043811008 वायरलेस कंट्री
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ 2992152 ਸਟਰੀਟ ਸਰੀ ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ ਲਾਰਜ ਸਾਈਜ਼ ਚੈਰੀਜ਼ ਲਵੋ 2.99 pound 2 pound ਪਲੇਨ ਗੁੜ 2.98 ਨੂੰ ਤਾਜ਼ਾ ਅਦਰਕ 98 cents ਨੂੰ pound ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ pound

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਨੇ ਤਾਂ ਗਗਨ ਸਿੰਘ 604-349-1313-24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
4: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
5: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
3: ਜਾਂ ਕਾਲ ਕਿਰਨ ਐਟ 604-581-1900

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਟ ਪਟੇਰੋਸ 2,98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2,98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2,98 ਦਾ ਬੈਗ।
2: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ।

0: You're listening to KRPI 1550 Radio, Ferndale, Washington.
1: फैमिली केयर फार्मेसी
2: पूरे बीसी विच होम्योपैथिक दवाइयां च नंबर वन।
1: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
2: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
1: हुन मोबिलिटी एड रेंट जां बाय भी कर सकदे हो।
2: फ्री ब्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लैंदे हन।
3: 3 लोकेशंस टू सर्व यू सरी डेल्टा एंड वाइट रॉक
1: जां कॉल किरण एट 604-581-1900।
4: ਗੁਰਦਿਆਲ ਸਿੰਘ ਬਾਥੋਰ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਥ ਨੂੰ ਐਟ 604-351-5111।

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे। कॉल सनी एंड सेव मनी 6043811008 वायरलेस कंट्री।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਊਂਡ, 2 ਪਾਊਂਡ ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

ਗੁਰੂ ਰੁਖਸਾਤ ਸਿੰਘ ਜੀਓ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੱਕ ਲੜੀਵਾਰ ਵਿਚਾਰ ਕਈ ਦਿਨਾਂ ਤੋਂ ਆਪ ਜੀ ਨੂੰ ਸਰਵਣ ਕਰਾ ਰਿਹਾ। ਜਿੱਠ ਦਰ ਵਸੇ ਕਵਨ ਦਰ ਕਈ ਗਏ, ਦਰਾਂ ਭੀਤਰ ਦਰ ਕਵਨ ਲਏ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸਾਰੇ ਦਰਾਂ ਤੋਂ ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਕੋਈ ਦੱਸੇ, ਕੋਈ ਤੇ ਉਸਦਾ ਰਸਤਾ ਦੱਸੇ, ਕੋਈ ਤੇ ਉਸਦਾ ਮਾਰਗ ਦੱਸੇ। ਇਸ ਨੂੰ ਆਧਾਰ ਬਣਾ ਕੇ ਦਾਸ ਆਪ ਨੂੰ ਸਰਵਣ

0: ਆ ਰਿਹਾ, ਜੋ ਉਦਾਸ ਨਹੀਂ ਉਹ ਤਲਾਸ਼ ਨਹੀਂ ਕਰੇਗਾ, ਜੋ ਸੰਸਾਰ ਤੋਂ ਉਦਾਸ ਨਹੀਂ, ਪਦਾਰਥਾਂ ਤੋਂ ਉਦਾਸ ਨਹੀਂ, ਇਸ ਜੀਵਨ ਤੋਂ ਉਦਾਸ ਨਹੀਂ, ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ। ਅਗਰ ਇਹੀ ਜੀਵਨ ਸਭ ਕੁਛ ਹੈ ਔਰ ਇਹ ਸੰਸਾਰ ਹੀ ਸਭ ਕੁਛ ਹੈ ਔਰ ਇਹ ਪਦਾਰਥ ਹੀ ਸਭ ਕੁਛ ਹੈ ਔਰ ਇਸੇ ਦੇ ਲਈ ਜੀਵਣਾ ਹੈ, ਤਾਂ ਫਿਰ ਪਰਮਾਤਮਾ ਉਹਦੀ ਜ਼ਿੰਦਗੀ 'ਚ ਬੇਮੈਨੀ ਹੋ ਜਾਂਦਾ। ਫਿਰ ਪਰਮਾਤਮਾ ਨੂੰ ਉਹ ਸਾਧਨ ਦੀ ਤਰ੍ਹਾਂ ਵਰਤ ਸਕਦਾ ਹੈ ਕਿ ਪਦਾਰਥਾਂ ਵਿੱਚ ਉੱਨਤੀ ਹੋ ਜਾਏ, ਚਲੋ ਪਰਮਾਤਮਾ ਦਾ ਸਹਾਰਾ, ਸੰਸਾਰ ਵਿੱਚ ਸੁੱਖ ਸ਼ਾਂਤੀ ਮਿਲੇ, ਚਲੋ ਨਿਰੰਕਾਰ ਦਾ ਸਹਾਰਾ। ਉਹ ਸਹਾਰੇ ਦੇ ਰੂਪ ਵਿੱਚ ਨਿਰੰਕਾਰ ਦੀ ਓਟ ਪਕੜੇਗਾ, ਲੇਕਿਨ ਸੰਸਾਰ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ। ਨਿਰਾਸ਼ ਬਿਰਤੀ, ਉਦਾਸ ਬਿਰਤੀ, ਇਹ ਦੋਵੇਂ ਇਕੱਠੀਆਂ ਰਹਿੰਦੀਆਂ ਨੇ। ਜੋ ਸਭ ਕੁਛ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਆਪਣੇ ਪਾਸ ਆਉਂਦਾ, ਆਪਣੇ ਨੇੜੇ ਆਉਂਦਾ, ਉਹਨੂੰ ਕਹਿੰਦੇ ਨੇ ਉਦਾਸ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਇਸੇ ਸੰਬੰਧ ਵਿੱਚ ਜੋ ਉਹ ਫਰਮਾਨ ਕਰਦੇ ਨੇ, ਰੇ ਮਨ ਐਸੋ ਕਰ ਸਨੇ ਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਧਰਮ ਦੀ ਮੂਲ ਸਾਧਨਾ ਮਨ ਦੀ ਸਾਧਨਾ। ਮਨ ਜਿਤਨੇ ਚਿਰ ਤੱਕ ਸੰਸਾਰ ਤੋਂ ਨਿਰਾਸ਼ ਨਹੀਂ, ਇਹ ਉਦਾਸ ਨਹੀਂ ਹੋ ਸਕਦਾ, ਔਰ ਇਹ ਜੇ ਉਦਾਸ ਨਹੀਂ ਤਾਂ ਫਿਰ ਇਹ ਨਿਰੰਕਾਰ ਦੀ ਤਲਾਸ਼ ਨਹੀਂ ਕਰ ਸਕਦਾ। ਇਹ ਲਾਜ਼ਮੀ। ਥੋੜ੍ਹਾ ਜਿਹਾ ਰਿਪੀਟ ਕਰਨਾ ਪੈਂਦਾ, ਕੋਈ ਨਵੇਂ ਆਉਂਦੇ ਨੇ ਸੰਗਤ ਵਿੱਚ ਉਹਨਾਂ ਦਾ ਵੀ ਲਿੰਕ ਜੁੜ ਜਾਏ। ਇੱਕ ਮਿੰਟ 'ਚ ਮੈਂ ਦੁਹਰਾ ਦਿਆਂ, ਨਿਰਾਸ਼ ਹੋਣ ਦੇ ਤਿੰਨ ਸਾਧਨ ਨੇ। ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ, ਇਤਨੀ ਅਕਲ ਮਹਾਨ ਹੋਵੇ ਕਿ ਸੰਸਾਰ ਬੇਮੈਨੀ ਹੋ ਜਾਏ, ਆਪਣੀ ਅਕਲ ਚੋਟ ਕਰ ਜਾਏ, ਜਾਂ ਫਿਰ ਸੰਸਾਰ ਵਿੱਚ ਕੋਈ ਦੁਖਾਂਤ ਘਟ ਗਿਆ ਹੈ, ਜਗਤ ਤੋਂ ਚੋਟ ਖਾ ਜਾਏ। ਇਹ ਤਿੰਨ ਹੀ ਕਾਰਨ ਨੇ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਜੋਗੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਸਿੱਧ ਗੋਸ਼ ਆਪ ਪੜ੍ਹੋ ਨਾ, ਸਿੱਧ ਗੋਸ਼ ਦੇ ਜੋਗੀ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣ ਜਾ ਰੇ, ਕਿਉਂ ਕਰ ਸਾਥ ਲੰਘਾਓ ਪਾਰੇ, ਇਹ ਘਰ ਬਾਰ ਛੱਡ ਕੇ ਕਿਉਂ ਉਦਾਸੀ ਬਣੇ, ਕਿਉਂ ਜਗਤ ਤੋਂ ਨਿਰਾਸ਼ ਹੋਇਓ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ। ਇਸ ਸੰਬੰਧੀ ਥੋੜ੍ਹਾ ਜਿਹਾ ਮੈਂ ਅਰਜ਼ ਕਰਾਂ। ਮੁਸਲਮਾਨ ਤੋਂ ਬਿਨਾਂ ਖੁਦਾ ਦੀ ਗੱਲ, ਖੁਦਾ ਦਾ ਉਪਦੇਸ਼ ਕਿਸੇ ਦੂਸਰੇ ਕੋਲ ਨਹੀਂ ਸੁਣਨਾ ਚਾਹੁੰਦੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਖਾਨਾ ਏ ਖੁਦਾ ਜੱਦਾ ਵਿੱਚ ਗਏ, ਮੱਕੇ ਮਦੀਨੇ ਗਏ, ਕਰਬਲਾ ਗਏ, ਤੋ ਕਿਹੜਾ ਲਿਬਾਸ ਸੀ? ਆਸਾ ਹੱਥ ਕਿਤਾਬ ਕੱਛ, ਕੂਜ਼ਾ ਵਾਂਗ ਮੁਸੱਲਾਦਾਰੀ। ਇਸ ਰੂਪ ਵਿੱਚ ਉਪਦੇਸ਼ ਲੈਣਾ ਤੋ ਆਪਾਂ ਇਸੇ 'ਚ ਦੇ ਦਿੰਦੇ, ਮੁਸੱਲਾ ਵੀ ਰੱਖ ਲੇ, ਕੂਜ਼ਾ ਵੀ ਰੱਖ ਲੇ, ਭਾਵੇਂ ਵਾਂਗ ਸਤਨਾਮ ਦੀ ਦਿੱਤੀ ਹੈ ਪਰ ਦਿੱਤੀ ਹੈ। ਆਸਾ ਹੱਥ ਕਿਤਾਬ ਕੱਛ, ਬਗਲ ਦੇ ਸਤਿਗੁਰਾਂ ਦੇ ਇੱਕ ਪੋਥੀ ਆਉਂਦੀ ਸੀ ਜਿੱਥੇ ਬਾਣੀ ਉਤਰਦੀ ਸੀ, ਆਪ ਲਿਖ ਲੈਂਦੇ ਸੀ। ਉਸ ਤੋਂ ਮੁਸਲਮਾਨਾਂ ਨੂੰ ਇਹ ਭੁਲੇਖਾ ਰਿਹਾ ਕੁਰਾਨ ਸ਼ਰੀਫ ਹੈ। ਆਸਾ ਹੱਥ ਕਿਤਾਬ ਕੱਛ, ਕੂਜ਼ਾ ਵਾਂਗ ਮੁਸੱਲਾਦਾਰੀ। ਇਹ ਵੇਖ ਬਣਾਇਆ। ਇਸ ਵੇਖ ਨਾਲ ਬਗਦਾਦ ਦੇ ਸਊਦੀ ਅਰਬ ਦੇ ਵੱਖ ਵੱਖ ਜੋ ਇਸਲਾਮੀ ਕੇਂਦਰ ਸਨ, ਮਹਾਰਾਜ ਨੇ ਉੱਥੇ ਸੱਚ ਦੀ ਗੱਲ ਸੁਣਾਈ। ਜੋਗੀਆਂ ਕੋਲ ਜਦ ਗਏ ਤੇ ਜੋਗੀਆਂ ਦਾ ਵੀ ਇਹੀ ਨੁਕਤਾ ਨਿਗਾਹ ਹੈ, ਗ੍ਰਸਤੀ ਸਾਨੂੰ ਉਪਦੇਸ਼ ਨਹੀਂ ਕਰ ਸਕਦਾ। ਗ੍ਰਸਤੀ ਸਾਨੂੰ ਪਰਮਾਤਮਾ ਦੀ ਗੱਲ ਨਹੀਂ ਸੁਣਾ ਸਕਦਾ, ਅਸੀਂ ਗ੍ਰਸਤੀ ਕੋਲ ਨਹੀਂ ਸੁਣਦੇ। ਤੋ ਮਹਾਰਾਜ ਜਦ ਜੋਗੀਆਂ ਕੋਲ ਗਏ ਨੇ, ਫਿਰ ਬਾਣਾ ਉਦਾਸੀਆਂ ਦਾ ਭਗਵਾ ਵੇਸ, ਤਾਂ ਹੀ ਜੋਗੀ ਕਹਿ ਰਹੇ ਨੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨੇ ਵਾਸੀ, ਇਹ ਵੇਖ ਕਿਉਂ ਧਾਰਨ ਕੀਤਾ ਉਦਾਸੀਆਂ ਵਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਇਹ ਜਨਮ ਤੋਂ ਹੀ ਉਦਾਸੀ ਸਨ। ਉਪਰਾਂ 5 ਸਾਲ ਦੇ ਜਦ ਹੋਏ, ਇੱਕ ਦਿਨ ਭਰ ਲੱਭੇ ਨਹੀਂ। ਮਾਤਾ ਜੀ ਇੱਕ ਘਰ, ਦੂਜੇ ਘਰ, ਤੀਜੇ ਘਰ ਲੱਭਦੀਆਂ, ਜਿੱਥੇ ਬੱਚੇ ਖੇਡਦੇ ਨੇ ਉਹਨਾਂ ਤੋਂ ਪੁੱਛਦੀਆਂ ਨੇ ਸ੍ਰੀ ਚੰਦ ਕਿਧਰੇ ਦੇਖੇ। ਬੱਚੇ ਕਹਿੰਦੇ ਨੇ ਸਾਡੇ ਨਾਲ ਤਾਂ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ, ਪੜੋਸੀਆਂ ਦੇ ਘਰਾਂ 'ਚ ਜਾਂਦੇ। ਸ੍ਰੀ ਚੰਦ ਤੇ ਨਹੀਂ ਆਇਆ ਸੀ, ਉਹ ਕਿੱਥੇ ਆਉਂਦਾ ਸਾਡੇ ਘਰ, ਬੁਲਾਉਣ ਤੇ ਵੀ ਨਹੀਂ ਆਉਂਦਾ। ਚਿੰਤਾਤੁਰ ਹੋ ਗਏ ਮਾਤਾ ਸੁਲੱਖਣੀ, ਕਿੱਥੇ ਗਿਆ ਹੋਣਾ। ਪਿੰਡ ਤੋਂ ਬਾਹਰ ਨਿਕਲੇ, ਤਲਵੰਡੀ ਤੋਂ ਬਾਹਰ ਨਿਕਲੇ, ਕੀ ਦੇਖਿਆ, ਉਜਾੜ ਦੇ 'ਚ ਇੱਕ ਦਰਖਤ ਦੇ ਥੱਲੇ ਬੈਠੇ ਨੇ ਸਮਾਧੀ ਦਾ। ਤੋ ਮਾਤਾ ਜੀ ਥੋੜ੍ਹਾ ਜਿਹਾ ਡਾਂਟ ਦੇ ਲਹਿਜੇ 'ਚ ਕਹਿੰਦੇ ਨੇ, ਇੱਥੇ ਉਜਾੜ 'ਚ ਕੀ ਪੈ ਕਰਦੇ, ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ 'ਚ ਰਿਹਾ ਕਰੋ, ਛੋਟਾ ਜਿਹਾ ਬਾਲਕ। ਉਸ ਵਕਤ ਬਾਬਾ ਸ੍ਰੀ ਚੰਦ ਨੇ ਵੀ ਇਹੀ ਲਫ਼ਜ਼ ਕਹਿਣੇ ਜੋ ਜਨਮ ਸਾਖੀ ਦੇ ਦਰਜ ਨੇ, ਮਾਂ ਜੀ ਸਭ ਉਜਾੜੀ 'ਤੇ ਹੈ, ਉਜਾੜੀ 'ਤੇ ਹੈ, ਆਪਾਂ ਇੱਥੇ ਰੌਣਕ ਦੇ 'ਚ ਬੈਠੇ ਹਾਂ, ਆਨੰਦ ਦੇ 'ਚ ਬੈਠੇ ਹਾਂ। 5 ਸਾਲ ਦੇ ਬਾਅਦ ਜਨਮ ਤੋਂ ਹੀ ਨਿਰਾਸ਼ ਅਤੇ ਉਦਾਸ ਸਨ। ਬਾਬਾ ਸ੍ਰੀ ਚੰਦ ਦੇ ਨਾਲ ਇੱਕ ਪੰਥ ਚੱਲਿਆ ਉਦਾਸੀ, ਔਰ ਸ਼ਾਇਦ ਆਪ ਨੂੰ ਪਤਾ ਹੋਵੇ ਸਾਰੇ ਦੇਸ਼ ਦੇ 'ਚ ਅਤੇ ਅਫਗਾਨਿਸਤਾਨ, ਇਰਾਨ ਅਤੇ ਕੁਝ ਰਸ਼ੀਆ ਦੀ ਸਟੇਟਾਂ ਦੇ 'ਚ ਨਾਨਕ ਪੰਥ ਦਾ ਜੋ ਪ੍ਰਚਾਰ ਕੀਤਾ ਉਦਾਸੀਆਂ ਨੇ ਕੀਤਾ। ਇਹ ਵੀ ਮੈਂ ਅਰਜ਼ ਕਰਾਂ, ਸਹਿਜੇ ਸਹਿਜੇ ਕੁਝ 5% ਬਾਅਦ ਵਿੱਚ ਉਦਾਸੀ ਭ੍ਰਸ਼ਟ ਹੋ ਗਏ। ਧਨ ਸੰਪਦਾ ਵੱਧ ਗਈ, ਸ਼ਕਤੀ ਵੱਧ ਗਈ, ਸਿਰਫ 5% ਇਹਨਾਂ ਕੋਲ ਗੁਰਦੁਆਰੇ ਲੈ ਲਏ ਗਏ, ਨਹੀਂ ਤਾਂ ਸਾਰੇ ਇਤਿਹਾਸਕ ਸਥਾਨ ਵੀ ਇਹਨਾਂ ਕੋਲ ਸਨ। ਇਹ ਵੀ ਮੈਂ ਅਰਜ਼ ਕਰਾਂ, ਅਫਗਾਨਿਸਤਾਨ ਦੇ ਜੋ ਸਿੱਖ ਸਜੇ ਉਦਾਸੀਆਂ ਦੇ ਪ੍ਰਚਾਰ ਦਾ ਸਦਕਾ, ਬੜੇ ਵੱਡੇ ਵੱਡੇ ਗੁਰਦੁਆਰੇ ਅਫਗਾਨਿਸਤਾਨ ਵਿੱਚ ਬਾਬਾ ਸ੍ਰੀ ਚੰਦ ਦੇ ਨੇ। ਇਹ ਗੱਲ ਵੱਖਰੀ ਹੈ, ਉਹ ਸ੍ਰੀ ਚੰਦ ਦੀ ਧਰਮਸਾਲ ਕਰਕੇ ਕਹਿੰਦੇ ਨੇ, ਹਰਾਤ ਦੇ 'ਚ, ਕੰਧਾਰ ਦੇ 'ਚ, ਗਜ਼ਨੀ ਦੇ 'ਚ, ਕਾਬਲ ਦੇ 'ਚ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ। ਉਦਾਸੀ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। 4 ਜੋ ਸਤਿਗੁਰ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ 4 ਦਫਾ, ਉਹਨੂੰ 4 ਉਦਾਸੀਆਂ ਕਹਿੰਦੇ ਨੇ ਇਤਿਹਾਸ ਦੇ ਵਿੱਚ। ਸਤਿਗੁਰ ਨੇ 4 ਉਦਾਸੀਆਂ ਲਈਆਂ। ਹੁਣ ਯੋਗੀ ਸਤਿਗੁਰ ਤੇ ਪ੍ਰਸ਼ਨ ਕਰਦੇ ਨੇ, ਕਿਸ ਕਾਰਨ ਗ੍ਰਹਿ ਸਜੇ ਉਹ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ, ਇਹ ਬਾਣਾ ਕਿਉਂ ਪਹਿਨੇ ਹੈ ਉਦਾਸੀਆਂ ਵਾਲਾ, ਭਗਵਾ ਵੇ ਤੁਸੀਂ ਗ੍ਰਸਤੀ ਹੋ, ਤੁਹਾਡੇ ਬਾਲ ਬੱਚੇ, ਤੁਹਾਡੀ ਪਤਨੀ ਹੈ, ਤੇ ਬਾਣਾ ਪਹਿਨੇ ਹੋਇਆ ਤਿਆਗੀਆਂ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਉਂ ਘਰ ਬਾਹਰ ਛੋੜ ਦਿੱਤਾ ਤੇ ਉਦਾਸੀ ਬਣ ਗਏ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਬੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰੇ, ਕਿਉਂ ਕਰ ਸਾਥ ਲੰਘਾਓ ਪਾਰੇ। ਇਹ ਰਾਮ ਗੱਲੀ ਮੱਲਾ ਪਹਿਲਾ ਸਿੱਧ ਗੋਸ਼ਟ। ਹੁਣ ਸਤਿਗੁਰ ਕਹਿੰਦੇ ਨੇ ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਪਰਮਾਤਮਾ ਦੇ ਦਰਸ਼ਨ ਵਾਸਤੇ ਭੇਖ ਧਾਰਨ ਕੀਤਾ ਇਹ ਨਹੀਂ। ਗੁਰਮੁਖ ਖੋਜਤ ਭੈ ਉਦਾਸੀ, ਉਦਾਸ ਹੋਇਆ ਨਿਰਾਸ਼ ਹੋਇਆ ਜਗਤ ਤੋਂ ਗੁਰਮੁਖਾਂ ਨੂੰ ਲੱਭਦੇ ਪਏ, ਤੁਹਾਡੇ ਦਰਸ਼ਨ ਕਰਨ ਵਾਸਤੇ ਬਾਣਾ ਪੈਣੇ, ਕਟਾਕਸ਼ ਕੀਤੀ ਹੈ। ਕਿਉਂ? ਯੋਗੀ ਕਹਿੰਦੇ ਨੇ ਸਾਨੂੰ ਗ੍ਰਸਤੀ ਉਪਦੇਸ਼ ਨਹੀਂ ਕਰ ਸਕਦਾ, ਅਸੀਂ ਗ੍ਰਸਤੀ ਕੋਲ ਸਿੱਖਿਆ ਦੀਕਸ਼ਾ ਨਹੀਂ ਲੈ। ਸਤਿਗੁਰ ਨੇ ਉਹ ਬਾਣਾ ਤਿਆਗੀਆਂ ਦਾ ਪਹਿਨ ਲਿਆ। ਲੰਬੀ ਚੌੜੀ ਸਿੱਧ ਗੋਸ਼ਟ ਹੋਈ, ਕਿਸੇ ਵਕਤ ਅਰਜ਼ ਕਰਾਂਗੇ। ਸਾਰੀ ਲੰਬੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ। ਅਤੇ ਸਿੱਧ ਮਾਮੂਲੀ ਪੱਧਰ ਦੇ ਮਨੁੱਖ ਨਹੀਂ ਸਨ, ਸਾਧਨਾ ਕਰ ਕਰਕੇ ਇਹਨਾਂ ਨੇ ਉਮਰਾਂ ਵੀ ਬੜੀਆਂ ਲੰਬੀਆਂ ਕੀਤੀਆਂ ਹੋਈਆਂ ਸਨ, ਪ੍ਰਾਣਾ ਯਮ ਕਰਕੇ ਕੁਝ ਸਿੱਧੀਆਂ ਵੀ ਸਨ। ਇਹਨਾਂ ਦੇ ਪ੍ਰਸ਼ਨ ਵੀ ਬੜੇ ਉੱਚੇ ਸਨ। ਕਹਿੰਦੇ ਨੇ ਮਨੁੱਖ ਇਹ ਹੌਲਾ ਹੈ, ਕਿਸ ਤਰ੍ਹਾਂ ਇਹਦਾ ਪ੍ਰਸ਼ਨ ਹੌਲਾ ਜਿਹਾ? ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਮਨੁੱਖ ਮਹਾਨ ਹੈ, ਕਿਸ ਤਰ੍ਹਾਂ ਇਹਦੀ ਸਮੱਸਿਆ ਮਹਾਨ ਹੈ? ਇਹਦਾ ਪ੍ਰਸ਼ਨ ਬੜਾ ਉੱਚਾ ਹੈ, ਇਹਦਾ ਸਵਾਲ ਬੜਾ ਉੱਚਾ ਹੈ। ਕਈ ਦਫ਼ਾ ਮਨੁੱਖ ਦੀ ਅਸਲੀਅਤ ਉਹਦੇ ਸਵਾਲਾਂ ਤੋਂ ਵੀ ਪਤਾ ਚੱਲ ਜਾਂਦਾ, ਇਹ ਕਿੱਥੇ ਖੜਾ ਹੈ, ਇਹ ਕੀ ਹੈ। ਅਤੇ ਯੋਗੀਆਂ ਦੇ ਪ੍ਰਸ਼ਨ ਬੜੇ ਬੁਲੰਦ ਸਨ, ਬੜੇ ਉੱਚੇ ਸਨ, ਔਰ ਇਹ ਸਿੱਧ ਗੋਸ਼ ਵਿੱਚ ਦਰਜ ਨੇ। ਸਵਾਲ ਕਰਦੇ ਨੇ ਸਿੱਧ, ਜਵਾਬ ਦਿੰਦੇ ਨੇ ਗੁਰੂ ਨਾਨਕ। ਸਿੱਧਾਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਜਵਾਬ ਦਿੰਦੇ ਨੇ, ਹਰਿਦੁਆਰ ਅਤੇ ਬਨਾਰਸ ਦੇ ਪਾਂਧਿਆਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਔਰ ਬੜੇ ਬੜੇ ਹੁਕਮਰਾਨਾਂ ਨੂੰ ਜਵਾਬ ਦਿੰਦੇ ਨੇ। ਸਾਰੇ ਗੁਰੂ ਨਾਨਕ 'ਤੇ ਸਵਾਲ ਕਰਦੇ ਨੇ, ਗੁਰੂ ਨਾਨਕ ਕਿਸੇ 'ਤੇ ਵੀ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਸਵਾਲ ਇੱਕ ਬੋਝ ਆਉਂਦਾ ਹੈ ਅਤੇ ਸਵਾਲ ਦੁੱਖ ਤੋਂ ਨਿਕਲਦਾ ਹੈ, ਸਵਾਲ 'ਤੇ ਇੱਕ ਸਮੱਸਿਆ ਹੈ। ਇਸ ਵਾਸਤੇ ਭਾਰਤ ਦੇ 'ਚ ਦੁਖੀ ਬੰਦੇ ਨੂੰ ਕਹਿ ਦਿੰਦੇ ਨੇ ਕੋਈ ਸਵਾਲੀ ਜਾਪਦਾ ਹੈ, ਇਹ ਤਾਂ ਕੋਈ ਸਵਾਲੀ ਜਾਪ, ਸਵਾਲ ਨਿਕਲਦਾ ਹੀ ਦੁੱਖ ਦੇ ਚੱਲ। ਹਾਂ, ਮਨੋਰੰਜਨ ਨਾਵੇਂ ਪੁੱਛਦਾ ਪਿਆ ਉੱਪਰੋਂ ਉੱਪਰੋਂ ਗੱਲ ਵੱਖਰੀ ਹੈ, ਅਗਰ ਕੋਈ ਸਵਾਲ ਗਹਿਰਾਈ ਚੋਂ ਨਿਕਲਿਆ ਤੇ ਉਹਦੀ ਸਮੱਸਿਆ ਆਉਂਦੀ ਹੈ, ਤੇ ਉਹਦੀ ਲੋੜ ਆਉਂਦੀ ਹੈ। ਔਰ ਸਵਾਲ ਦਾ ਬੋਝ ਉਦੋਂ ਹਿਰਦੇ ਤੋਂ ਉਤਰਦਾ ਜਦ ਸਹੀ ਜਵਾਬ ਮਿਲ ਜਾਏ, ਸਹੀ ਉੱਤਰ ਮਿਲ ਜਾਏ, ਨਹੀਂ ਤੇ ਪ੍ਰਸ਼ਨ ਬੋਝ ਬਣਿਆ ਰਹਿੰਦਾ। ਪੜ੍ਹ ਲਓ ਜਨਮ ਸਾਖੀ, ਹਰਿਦੁਆਰ ਦੇ ਬ੍ਰਾਹਮਣ ਗੁਰੂ ਨਾਨਕ ਦੇ ਧੜਾ ਧੜ ਸਵਾਲ ਕਰਦੇ ਨੇ, ਬਨਾਰਸ ਦੇ ਪਾਂਧੇ ਕਰਦੇ ਨੇ, ਸੁਮੇਰ ਦੇ ਜੋਗੀ ਕਰਦੇ ਨੇ, ਜੱਦਾ ਦੇ ਖਾਨਾ ਖੁਦਾ ਤੇ ਮਦੀਨੇ ਦੇ ਹਾਜੀ ਮੌਲਵੀ ਆਲਮ ਫਾਜ਼ਲ ਗੁਰੂ ਨਾਨਕ ਦੇ ਸਵਾਲ ਕਰਦੇ ਨੇ। ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਮੱਕੇ ਦੇ ਜਿਹੜੀ ਪਹਿਲੀ ਗੱਲ ਪੁੱਛੀ ਗਈ ਹੋਏ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਦੱਸੋ। ਕੁਰਾਨ ਦੀ ਆਇਤਾਂ ਉਹ ਪੜ੍ਹਦੇ ਨੇ ਤੇ ਕੁਰਾਨ ਦੇ ਅਰਥ ਕਰਦੇ ਨੇ, ਐਨੀ ਇਹ ਮਹਾਨ ਕਿਤਾਬ ਹੈ, ਮੁਕੱਦਸ ਕਿਤਾਬ ਹੈ, ਇਹਦੇ 'ਚ ਇਸਤਨੀਆਂ ਕੀਮਤੀਆਂ ਗੱਲਾਂ ਨੇ, ਇਸਲਾਮ ਮਹਾਨ ਹੈ। ਤੁਸੀਂ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ? ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀ ਹੋ ਸ਼ੁਭ ਅਮਲਾਂ ਬਾਜੋਂ ਦੋਨੋਂ। ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਜਿਹਦੇ ਕਰਮ ਉੱਚੇ ਨੇ, ਜਿਹਦੇ ਆਮਾਲ ਉੱਚੇ ਨੇ, ਬਸ ਉਹੀ ਉੱਚੇ। ਹਰ ਜਗ੍ਹਾ ਸਤਿਗੁਰੂ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ। ਸੁਮੇਰ ਦੇ ਪਰਬਤ ਤੇ ਜੋ ਜੋਗੀਆਂ ਦੇ ਨਾਲ ਲੰਬੀ ਚੌੜੀ ਗੋਸ਼ਟੀ ਹੋਈ, ਉਹ ਤਾਂ ਕਿਸੇ ਵਕਤ ਫਿਰ ਅਰਜ਼ ਕਰਾਂਗਾ। ਲੇਕਿਨ ਜੋਗੀ ਕਹਿੰਦੇ ਨੇ ਇਹ ਬਾਣਾ ਕਿਉਂ ਪਹਿਨੇ ਹੈ, ਕਿਸ ਕਾਰਨ ਇਹ ਭੇਗ ਨਿਵਾਸੀ, ਕਿਸ ਵੱਖਰ ਕੇ ਤੁੰਬਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ। ਗੁਰਮੁਖ ਖੋਜਤ ਭੈ ਉਦਾਸੀ ਦਰਸ਼ਨ ਕੇ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮ ਵੰਡਾ ਬਣ ਜਾ ਰੇ ਨਾਨਕ ਗੁਰਮੁਖ ਉਤਰਸ ਪਾਰੇ। ਅਸੀਂ ਤੇ ਸੱਚ ਨੂੰ ਵਣਜਦੇ ਹਾਂ, ਸੱਚ ਦਾ ਸੌਦਾ ਕਰਦੇ ਹਾਂ, ਗੁਰਮੁਖਾਂ ਦੀ ਤਲਾਸ਼ ਹੈ। ਤੁਹਾਡੇ ਵਾਸਤੇ ਬਾਣਾ ਪੈਣ ਲਿਆ ਕਿਉਂਕਿ ਤੁਹਾਡੇ ਨਾਲ ਗੱਲ ਕਰਨੀ, ਤੁਹਾਨੂੰ ਕੁਝ ਗੱਲ ਸੁਣਾਉਣੀ ਹੈ। ਕਰਤਾਰਪੁਰ ਦੇ ਸਤਿਗੁਰ ਦੇਵ ਜੀ ਮਹਾਰਾਜ ਆ ਗਏ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਆਇਆ ਕਰਤਾਰਪੁਰ ਵੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਇੱਥੇ ਗ੍ਰਸਤੀਆਂ ਵਾਲਾ ਬਾਣਾ ਪਹਿਣ ਲਿਆ, ਜੋ ਰੋਜ਼ ਪਹਿਨਦੇ ਸਨ ਉਦਾਸੀਆਂ ਵਾਲੇ ਕੱਪੜੇ ਲਾ ਦਿੱਤੇ। ਹੁਣ ਤੇ ਸਾਰਿਆਂ ਨੂੰ ਉਪਦੇਸ਼ ਕਰਨਾ, ਹੁਣ ਸਾਰਿਆਂ ਨੂੰ ਸਮਝਾਉਣਾ। ਇਹ ਇੱਕ ਨੀਤੀ ਸੀ ਜਿਸ ਬਾਣੇ ਵਿੱਚ, ਜਿਸ ਬਾਂਡੇ ਵਿੱਚ ਤੁਸੀਂ ਰੱਬ ਦੇ ਨਾਂ ਦਾ ਅੰਮ੍ਰਿਤ ਪੀਣਾ ਚਾਹੁੰਦੇ ਹੋ, ਸਾਡੇ ਕੋਲ ਭਾਂਡੇ ਹੈਗੇ ਨੇ, ਸਟੀਲ ਦੇ ਵੀ ਹੈਗੇ ਨੇ, ਚਾਂਦੀ ਦੇ ਵੀ ਹੈਗੇ ਨੇ, ਸੋਨੇ ਦੇ ਵੀ ਹੈਗੇ ਨੇ, ਮਿੱਟੀ ਦੇ ਵੀ ਹੈਗੇ ਨੇ, ਕਿਹੜੇ ਬਰਤਨ ਦੇ ਛਕਣਾ ਚਾਹੁੰਦੇ ਹੋ, ਤੁਹਾਨੂੰ ਕਿਹੜੇ ਬਾਣੇ 'ਚ ਗੱਲ ਸੁਣਨਾ ਚਾਹੁੰਦੇ ਹੋ, ਅਸੀਂ ਉਸ ਬਾਣੇ 'ਚ ਸੁਣਾਉਣ ਨੂੰ ਤਿਆਰ ਹਾਂ। ਇਤਨੀ ਫਰਾਗ ਦਿਲੀ ਗੁਰੂ ਨਾਨਕ ਨੇ ਦਿਖਾਈ, ਇਹ ਗੱਲ ਵੱਖਰੀ ਹੈ। ਉਹ ਫਰਾਗ ਦਿਲੀ ਅੱਜ ਸਾਡੇ ਕੋਲ ਰਹੀ ਨੇ, ਇਸ ਵਾਸਤੇ ਪ੍ਰਚਾਰ ਦੇ ਪੱਖ ਤੋਂ ਤੇ ਅਸੀਂ ਬਿਲਕੁਲ ਪਛੜ ਗਏ, ਬਿਲਕੁਲ ਪਛੜ ਗਏ, ਨਹੀਂ ਦੱਸ ਸਕੇ ਜਗਤ ਨੂੰ। ਕਦੀ ਇਤਿਹਾਸ ਪੜ੍ਹੋ, ਕੁੱਲ 200 ਮੀਲ ਦਾ ਭਰਮਣ ਹੈ ਮੁਹੰਮਦ ਸਾਹਿਬ ਦਾ, ਇਸਲਾਮ ਸਾਰੀ ਦੁਨੀਆ 'ਚ ਫੈਲੇ। ਖੱਚਰ ਤੇ ਬੈਠ ਕੇ ਹਜ਼ਰਤ ਈਸਾ ਦਾ ਕੁੱਲ 300 ਮੀਲ ਦਾ ਭਰਮਣ ਹੈ, ਈਸਾਈਅਤ ਸਾਰੀ ਦੁਨੀਆ 'ਚ ਹੈ। ਨੌ ਖੰਡ ਪ੍ਰਿਥਵੀ ਦਾ ਭਰਮਣ ਗੁਰੂ ਨਾਨਕ ਦਾ। ਮੈਂ ਤੇ ਸੁਣ ਕੇ ਹੈਰਾਨ ਹੋਇਆ, ਹਾਂਗਕਾਂਗ ਦੇ 'ਚ ਚਾਈਨਾ ਦੇ ਜਿਹੜਾ ਸ਼ਹਿਰ ਹੈ ਨਾਨਕਿੰਗ, ਨਾਨਕਿੰਗ ਕਹਿੰਦੇ ਨੇ ਗੁਰੂ ਨਾਨਕ ਦੇ ਨਾਮ 'ਤੇ, ਬਹੁਤ ਭਿਕਸ਼ੂਆਂ ਨੇ ਰੱਖਿਆ ਸੀ। ਬਹੁਤ ਮੰਦਰ ਦੇ ਸਤਿਗੁਰੂ ਠਹਿਰੇ, ਬਹੁਤ ਭਿਕਸ਼ੂਆਂ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਉਸ ਪਿੰਡ ਦਾ ਨਾਂ ਰੱਖਿਆ ਨਾਨਕਿੰਗ। ਸ਼ੰਘਾਈ ਦੇ 'ਚ ਬਹੁਤ ਵੱਡਾ ਗੁਰਦੁਆਰਾ ਵੀ ਸੀ, ਕਮਿਊਨਿਜ਼ਮ ਦੇ ਆਉਂਦਿਆਂ ਸਿੱਖ ਉੱਥੋਂ ਨਿਕਲ ਆਏ, ਹਾਂਗਕਾਂਗ ਦੇ ਜਾ ਕੇ ਵਸੇ। ਬਰਮਾ ਗਏ ਸਤਿਗੁਰ, ਸਿੱਕਮ ਗਏ, ਭੂਟਾਨ ਗਏ, ਤਿੱਬਤ ਗਏ, ਲੇਹ ਲਦਾਖ ਗਏ, ਫਿਰ ਸਾਰਾ ਰਸ਼ੀਆ, ਰਸ਼ੀਆ ਦੇ ਚੱਕਰ ਚਿੰਨ੍ਹ ਮਿਲੇ ਨੇ, ਨਿਸ਼ਾਨ ਮਿਲੇ ਨੇ, ਸਾਰਾ ਅਫਗਾਨਿਸਤਾਨ, ਈਰਾਨ, ਫਿਰ ਸਾਰਾ ਅਰਬ, ਲੰਕਾ, ਇਤਨਾ ਸਾਰਾ ਭਰਮ ਭਰਮਣ ਔਰ ਇਤਨਾ ਸੱਚ ਦਾ ਉਪਦੇਸ਼ ਦਿੱਤਾ ਸੰਸਾਰ ਨੂੰ। ਸਾਨੂੰ ਕਹਿੰਦੇ ਨੇ ਤੇ 2 ਕਰੋੜ ਵੀ ਨਹੀਂ ਨੇ। ਚਲੋ ਇਸ ਸੰਬੰਧ 'ਚ ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਨੂੰ ਸਰਵਣ ਕਰਾ ਦਿਆਂ। ਯੂਰਪ ਦੇ ਦੇਸ਼ਾਂ ਦੀ ਸਿਆਹਤ ਕਰਕੇ, ਭਰਮਣ ਕਰਕੇ, ਜਦ ਡਾਕਟਰ ਮੁਹੰਮਦ ਇਕਬਾਲ ਵਾਪਸ ਗਿਆ ਨਾ ਆਪਣੇ ਦੇਸ਼, ਉਦੋਂ ਦੇਸ਼ ਦੀ ਵੰਡ ਨਹੀਂ ਹੋਈ ਸੀ। ਲਾਹੌਰ ਵਿੱਚ ਪਹੁੰਚਿਆ ਤੇ ਉਹਦੇ ਸਵਾਗਤ ਵਿੱਚ ਬਹੁਤ ਵੱਡਾ ਜਲਸਾ ਰੱਖਿਆ ਗਿਆ। ਕਿਉਂਕਿ ਹੁਣ ਚੋਟੀ ਦਾ ਵਿਦਵਾਨ ਸੀ, 3 ਕਵੀ ਤੇ ਕਿਸੇ ਹੱਦ ਤੱਕ ਸੰਤ ਕਵੀ ਨੇ, ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਬੰਗਾਲੀ ਤੇ ਸੰਸਕ੍ਰਿਤ ਦੇ ਸੰਤ ਕਵੀ ਰਾਬਿੰਦਰ ਨਾਥ ਟੈਗੋਰ, ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ। ਸ਼ਾਇਦ ਆਪ ਨੂੰ ਪਤਾ ਹੋਵੇ, ਗੁਰੂ ਨਾਨਕ ਦੇ ਬਾਰੇ ਡਾਕਟਰ ਮੁਹੰਮਦ ਇਕਬਾਲ ਨੇ ਬੜੀ ਕੀਮਤੀ ਨਜ਼ਮ ਲਿਖੀ ਸੀ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਐ ਗੁਰੂ ਨਾਨਕ, ਤੂੰ ਕਦਮ ਕਦਮ ਦਿੱਤੇ ਸੱਚ ਦਾ ਦੀਵਾ ਜਲਾਇਆ, ਪਰ ਮਹਿਫਿਲ ਤੇ ਅੰਧਿਆਂ ਦੀ ਸੀ, ਕਿਸੇ ਨੇ ਅੱਖਾਂ ਹੀ ਨਹੀਂ ਖੋਲੀਆਂ। ਤੂੰ ਕਦਮ ਕਦਮ ਦਿੱਤੇ ਰਹਿਮਤ ਦੀ ਬਾਰਿਸ਼ ਕੀਤੀ ਪਰ ਜ਼ਮੀਂ ਕਾਬਿਲ ਨਾ ਥੀ, ਜ਼ਮੀਨ ਤੇ ਬੰਜਰ ਸੀ। ਮਿਹਨਤ ਤੂੰ ਗੁਰੂ ਨਾਨਕ ਬਹੁਤ ਕੀਤੀ, ਉਸ ਮਿਹਨਤ ਦਾ ਫਲ ਅਸੀਂ ਨਹੀਂ ਦੇਖਦੇ, ਇਕਬਾਲ ਇੰਜ ਕਹਿੰਦਾ। ਲਾਹੌਰ ਦੇ ਜਦ ਵਾਪਸ ਆਇਆ ਤੇ ਲਾਹੌਰ ਦੇ ਪਤਵੰਤਿਆਂ ਨੇ, ਸ਼ਾਇਰਾਂ ਨੇ, ਆਲਮ ਫਾਜ਼ਲਾਂ ਨੇ ਉਹਦੇ ਸਵਾਗਤ ਸਮਾਰੋਹ ਵਿੱਚ ਬਹੁਤ ਵੱਡਾ ਜਲਸਾ ਰੱਖਿਆ। ਇਹਦੇ 'ਚ ਅੱਛੇ ਅੱਛੇ ਸਾਹਿਤਕਾਰ, ਕਵੀ, ਦਾਰਸ਼ਨਿਕ, ਫਿਲਾਸਫਰ ਇਕੱਠੇ ਹੋਏ। कुछ कवियां ने अपने कलाम सुनाए, कुछ शायरां ने अपने कलाम सुनाए, ते फिर उन्हां सारियां ने इकबाल नूं कहा तुसीं कुछ सुनाओ। लेकिन भरे जलसे दे चों इकट्ठ दे चों मंग आई, तुसीं जिहड़ा यूरप का भ्रमण करके आयो, सारे यूरप का असीं होर कुछ नहीं सुनना चाहते, तुसीं ये दसो हिंदुस्तान का धर्म ते यूरप का धर्म इहदी मुशाबत करो, तुलनात्मक गल करो, कंपेयर करके दसो किथे महानता है, तुलनात्मक गल करो। बड़े ध्यान नाल सुनना, कीती है तुलना, इसने कीती है तुलना, सुनाया है। कहिंदा है बहुत देखे हैं मैंने मशरिक और मगरिब के मैखाने, यहां साकी नहीं मिलता वहां बेजौक है सावा। वो धर्म नो शराब नाल तस्वीर देंदा है, दूर क्यों जाओ, नाम भी एक नशा है पर होश दा नशा है, शराब भी एक नशा है बेहोशी दा नशा है। शराब पी के ते मनुख अपना नाम भी भुल जांदा है, पर नाम दे नशे दे किन लोकां दा ज्ञान हो जांदा है। सरूर है एक मस्ती, ये भी एक अलग प्रकरण है। इस शराब बनाने का ढंग भी गुरु ग्रंथ साहब जी दसते हैं, गुड़ कर ज्ञान ध्यान कर मऊआ बहु बाटी तन धारा, सुख मन नारी सहज समानी पीवे पीवन हारा, ओधो मेरा मन मतवारा उनमन चढ़ा मदन रस चाकया त्रिभुवन भया उजारा। सत अठ शब्द ने नाम दी शराब किवें बनाई दी। और गजब दी गल है, नंद लाल जैसा महान शायर गुरु गोबिंद सिंह नूं साकी कहिंदा है, विदेशा की मरायक जाम अजार रंगे नहीं है दिल, ऐ मेरे साकी एक जाम मैनू भी दे। पता है साकी किनू कहिंदे ने, जिहड़ा शराब पिलांदा है। नंद लाल गुरु गोबिंद सिंह नूं साकी कहिंदे ने, और गुरु गोबिंद सिंह जी महाराज अकाल पुरख नूं साकी कहिंदे ने जफरनामे च, विदेशा की या सागरे सबजे गो के मारा बगारस्त जंग अंदरों। ओ साखी अकाल पुरख नूं कह रहे, हे मेरे साखी एक घुट मैनों पिला ताकि मेरी सारी जिंदगी पावन हो जाए। यही नंदलाल कहंदे ने, विदेशा की मारा यक जाम अजा रंगीनी है दिला, बचश्मे पाक भी आसा कुनम ए जुमला मुश्किला। इतने उदाहरण में इस वास्ते दिते देने नहीं सन, कई कच्ची मत वाले होंदे ने भी की आखदा है। इकबाल कहंदे ने, हर चंद हो मुशायद हक की गुफ्तगु। हक कहंदे ने सच नूं, असी पंजाबी उर्दू च सच कहंदे हैं, हिंदी दे च सत कहंदे ने, फारसी ते अरबी दे च हक कहंदे ने। हक दा मतलब है सच, हकीकत सच्चाई, हक सच, हक हक अंदेश गुरु गोविंद सिंह, बादशाह दरवेश गुरु गोविंद सिंह। ऐ गुरु गोविंद सिंह, थानू वेख के हक दा पता चलदा, भाव सच दा पता चलदा, थोड़े विचों सच टपकदा है, थोड़े रोम रोम विचों सच झलकदा है। नंद लाल ऐसा कहंदे ने, हक हक अंदेश गुरु गोविंद सिंह, बादशाह दरवेश गुरु गोविंद सिंह। फिर हुण इकबाल कहंदा है, हर चंद हो मुशायद हक की गुफ्तगु। कहंदा सच दी गल किधरे छिड़ पवे, ते अगला मंगे प्रूफ सबूत सच की आंदा है, की आंदा है। ध्यान नाल सुनना, हर चंद हो मुशायद, मुशायद मुशायद तुलनात्मक, तुलना कोई करना चाहे आके दसो सच दी तुलना करके दसो, किसे नाल स्पष्ट करके दसो, किसे चीज नाल तुलना करके दसो। हर चंद हो मुशाहिद हक की गुफ्तगु, बनती नहीं है सागरो मीना कहे बगैर। कहिंदा मैं प्याले दी तरफ सुराही दी तरफ इशारा कर देंगा, सच एक नशा है, सरूर है, नाम कुमारी नानका चढ़ी रहे दिन रात। एक सरूर है, एक मस्ती है, ਕਿਧਰੇ ਸੰਜੋਗ ਬਣਿਆ, ਸਮਾਂ ਬਣਿਆ ਤੇ ਸਮਸਤੀ ਸਰੂਰ ਦੇ ਸੰਬੰਧ ਵਿੱਚ ਕੋਈ 15-20 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਗੁਰੂ ਨਾਨਕ ਦੇਵ ਜੀ ਦੇ, ਗੁਰੂ ਅਰਜਨ ਦੇਵ ਜੀ ਦੇ ਔਰ ਭਗਤ ਕਬੀਰ ਦੇ। ਮੈਂ ਇਹਨਾਂ ਸਾਰਿਆਂ ਨੂੰ ਸੰਗ੍ਰਹਿ ਕੀਤਾ ਹੈ, ਇਹਨਾਂ ਨੂੰ ਟੇਪਾਂ ਦੀ ਸ਼ਕਲ, ਕਿਤਾਬਾਂ ਦੀ ਸ਼ਕਲ ਤੇ ਮੈਂ ਦਿੱਤੀ ਹੈ। ਪਰ ਕਿਧਰੇ ਲੰਬੀ ਵਿਚਾਰਧਾਰਾ ਚੱਲਦੀ, ਉੱਥੇ ਇਸ ਨੂੰ ਮੈਂ ਸੰਗਤ ਦੇ ਚ ਰੱਖਦਾ ਹੁੰਦਾ। ਇਸ ਵੇਲੇ ਇੱਕ ਨੁਕਤਾ, ਜਦੋਂ ਲਾਹੌਰ ਦੇ ਪਤਵੰਤਿਆਂ ਨੇ, ਸਾਹਿਤਕਾਰਾਂ ਨੇ, ਅਦੀਬਾਂ ਨੇ, ਵਿਦਵਾਨਾਂ ਨੇ, ਕਵੀਆਂ ਨੇ ਇਹ ਆਖਿਆ, ਯੂਰਪ ਦਾ ਧਰਮ ਤੇ ਭਾਰਤ ਦਾ ਧਰਮ ਤੁਲਨਾਤਮਕ ਕਰਕੇ ਦੱਸੋ, ਤੁਲਨਾ ਕਰਕੇ ਦੱਸੋ। ਹੋਰ ਅਸੀਂ ਕੁਛ ਨਹੀਂ ਸੁਣਨਾ, ਹੋਰ ਅਸੀਂ ਜਾਣਦੇ ਹਾਂ ਯੂਰਪ ਦੇ ਧਨ ਦੇ ਵਿੱਚ ਉਹ ਅੱਗੇ ਹੈ, ਬਹੁਤ ਪ੍ਰਗਤੀ ਹੋਈ ਹੈ, ਬਹੁਤ ਤਰੱਕੀ ਕਰ ਚੁੱਕੇ ਹੈ ਭਾਰਤ ਤੋਂ ਅੱਗੇ, ਸਾਨੂੰ ਪਤਾ। ਅਸੀਂ ਧਰਮ ਦੀ ਗੱਲ ਜਾਣਨਾ ਚਾਹੁੰਦੇ। ਤਾਂ ਇਕਬਾਲ ਦੱਸਦਾ ਹੈ, ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਮਸ਼ਰਕ ਪੂਰਬ, ਮਗਰਬ ਪੱਛਮ। ਕਹਿੰਦੇ ਪੂਰਬ ਤੇ ਪੱਛਮ ਦੇ ਮੈਂ ਮੈਖਾਨੇ, ਸ਼ਰਾਬਖਾਨੇ ਦੇਖੇ ਨੇ। ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਖੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਕਹਿੰਦਾ ਯੂਰਪ ਦੀ ਸ਼ਰਾਬ ਕਿਸੇ ਕੰਮ ਦੀ ਨਹੀਂ, ਨਾ ਸਰੂਰ, ਨਾ ਮਸਤੀ, ਨਾ ਗਹਿਰਾਈ। ਕਹਿੰਦਾ ਫਿਰ ਵੀ ਪੀਣ ਨੂੰ ਜੀ ਕਰਦਾ, ਕਿਉਂ? ਪਿਆਲੇ ਬੜੇ ਸਾਫ਼ ਸੁਥਰੇ ਨੇ, ਸਾਕੀ ਦੇ ਪੇਸ਼ ਕਰਨ ਦਾ ਢੰਗ ਬੜਾ ਵਧੀਆ ਹੈ, ਅੰਦਾਜ਼ ਬੜਾ ਵਧੀਆ ਹੈ, ਪੀਣ ਨੂੰ ਜੀ ਕਰਦਾ। ਫਿਰ ਕਹਿੰਦਾ ਭਾਰਤ ਦੀ ਸ਼ਰਾਬ ਬੜੀ ਗਹਿਰੀ ਹੈ, ਬੜਾ ਸਰੂਰ ਹੈ, ਬੜੀ ਮਸਤੀ ਹੈ। ਕਹਿੰਦਾ ਪਿਆਲੇ ਬੜੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਬੜਾ ਗੰਦਾ ਹੈ, ਪੀਣ ਨੂੰ ਜੀ ਨਹੀਂ ਕਰਦਾ, ਪੀਣ ਨੂੰ ਜੀ ਨਹੀਂ ਕਰਦਾ। ਹੁਣ ਪਿਆਲੇ ਕੌਣ, ਕਿਹਨਾਂ ਨੂੰ ਪਿਆਲੇ ਕਹਿ ਰਿਹਾ, ਕਿਸ ਨੂੰ ਸਾਖੀ ਕਹਿ ਰਿਹਾ? ਜੋ ਧਰਮ ਦਾ ਪ੍ਰਚਾਰ ਕਰਦੇ ਨੇ, ਜੋ ਧਰਮ ਦੀ ਗੱਲ ਸੁਣਾਉਂਦੇ ਨੇ, ਬ੍ਰਾਹਮਣ ਨੇ, ਮੌਲਵੀ ਨੇ, ਜਾਂ ਸਾਡੇ ਸਿੱਖ ਜਗਤ ਦੇ ਗੁਣੀ ਗਿਆਨੀ ਨੇ, ਜਾਂ ਮੁਖੀ ਸੱਜਣ ਨੇ। ਕਹਿੰਦਾ ਨਹੀਂ ਨਹੀਂ, ਇਹ ਪਿਆਲੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਠੀਕ ਨਹੀਂ ਹੈ। ਕਹਿੰਦਾ ਭਾਵੇਂ ਸ਼ਰਾਬ ਵਿੱਚ ਮਸਤੀ ਹੈ, ਬੜਾ ਸਰੂਰ ਹੈ, ਬੜੀ ਗਹਿਰਾਈ ਹੈ, ਪੀਣ ਨੂੰ ਜੀ ਨਹੀਂ ਕਰਦਾ, ਕਿਉਂ? ਸਾਕੀ ਦੇ ਹੱਥ ਬੜੇ ਗੰਦੇ ਨੇ, ਪਿਆਲੇ ਬੜੇ ਗੰਦੇ ਨੇ। ਕਹਿੰਦਾ ਯੂਰਪ ਦੀ ਸ਼ਰਾਬ, ਭਾਵੇਂ ਬਾਈਬਲ ਵਿੱਚ ਕੁਛ ਵੀ ਨਹੀਂ, ਕੋਈ ਗਹਿਰਾਈ ਨਹੀਂ, ਗੁਸਾਖੀ ਮਾਪ, ਕਿਸੇ ਧਰਮ ਗ੍ਰੰਥ ਦੀ ਮੈਂ ਨਿੰਦਾ ਨਹੀਂ ਕਰ ਰਿਹਾ, ਕਹਾਣੀਆਂ ਹੀ ਕਹਾਣੀਆਂ ਨੇ, ਕੋਈ ਬਹੁਤ ਗਹਿਰਾਈ ਨਹੀਂ ਹੈ। ਕਹਿੰਦਾ ਉਸ ਸ਼ਰਾਬ ਵਿੱਚ ਕੋਈ ਸਰੂਰ ਨਹੀਂ ਹੈ, ਕੋਈ ਮਸਤੀ ਨਹੀਂ ਹੈ, ਲੇਕਿਨ ਕਹਿੰਦਾ ਪਿਆਲੇ ਇਤਨੇ ਚਮਕਦੇ ਹੋਏ ਨੇ ਔਰ ਇਤਨੇ ਸੁੰਦਰ ਨੇ, ਤੇ ਸਾਕੀ ਦੇ ਪਿਆਲੇ ਨੂੰ ਪੇਸ਼ ਕਰਨ ਦਾ ਢੰਗ ਇਤਨਾ ਵਧੀਆ ਹੈ, ਕ੍ਰਿਸਚਨ ਬਣਨ ਨੂੰ ਜੀ ਕਰਦਾ। ਇਕਬਾਲ ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਬਾ। ਬੜਾ ਸਿਆਣਾ ਪੁਰਸ਼ ਸੀ, ਦੋ ਪੰਕਤੀਆਂ ਚ ਸਾਰੀ ਗੱਲ ਕਹਿ ਗਏ। ਨੌ ਖੰਡ ਪ੍ਰਥਮੀ ਚ ਜਿਸ ਢੰਗ ਨਾਲ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਸੀ, ਇਕਬਾਲ ਨੇ ਬਾਅਦ ਵਿਚ ਤਨਜ਼ ਕੀਤੀ ਸੀ, ਬੀਜ ਨੌ ਖੰਡ ਪ੍ਰਥਮੀ ਚ ਬੋਏ ਨੇ ਗੁਰੂ ਨਾਨਕ ਨੇ, ਇਸ ਬਗੀਚੇ ਨੂੰ ਮਾਲੀ ਚੰਗੇ ਨਹੀਂ ਮਿਲੇ, ਸਾਰਾ ਹੀ ਬਗੀਚਾ ਉਜਾੜ ਕੇ ਰੱਖ ਦਿੱਤਾ, ਉਜਾੜ ਕੇ ਰੱਖ ਦਿੱਤਾ, ਜ਼ਿੰਮੇਵਾਰੀ ਨਹੀਂ ਮਹਿਸੂਸ ਕੀਤੀ ਕਿਸੇ ਨੇ। ਐਵੇਂ ਟੂਕ ਮਾਤਰ ਗੱਲ ਆ ਗਈ, ਮੈਂ ਅਰਜ਼ ਕਰ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੀਆਂ ਕੋਲ ਜਾਂਦੇ ਨੇ, ਜੋਗੀਆਂ ਦੇ ਬਾਣੇ ਚ, ਮੱਖੀ ਚ ਜਾਂਦੇ ਨੇ ਮੁਸਲਮਾਨਾਂ ਦੇ ਬਾਣੇ ਚ। ਜਿਸ ਬਾਂਡੇ ਚ ਤੁਸੀਂ ਗੱਲ ਲੈਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ, ਮੈਂ ਸੁਣਾਉਣ ਨੂੰ ਤਿਆਰ, ਮੈਨੂੰ ਕੋਈ ਇਤਰਾਜ਼ ਨਹੀਂ। ਪੀਰ ਦਸਤਗੀਰ ਇਤਨਾ ਮੁਤਾਸਰ ਹੋਇਆ, ਬਹਿਲੋਲ ਸ਼ਾਹ ਉਸਦਾ ਨਾਂ ਸੀ, ਤੇ ਦਸਤਗੀਰ ਉਸਦਾ ਤਖਲੁਸ ਸੀ, ਜਿੱਥੇ ਇਰਾਕ ਦੇ ਬਗਦਾਦ ਦੇ ਅੰਦਰ ਗੁਰਦੁਆਰਾ ਬਣਿਆ ਹੋਇਆ, ਇਹ ਪੀਰ ਦਸਤਗੀਰ ਦੀ ਜਗ੍ਹਾ ਹੈ ਅੱਜ ਵੀ, ਉੱਥੇ ਉਸਦੀ ਕਬਰ ਬਣੀ ਹੈ, ਕਬਰਿਸਤਾਨ ਦੇ ਗੁਰਦੁਆਰਾ ਹੈ, ਮਲਕੀਅਤ ਪੀਰ ਦਸਤਗੀਰ ਦੇ ਵਾਰਸਾਂ ਦੀ ਹੈ। ਅੱਜ ਵੀ ਉਹ ਵਾਰਸ ਉੱਥੇ ਮਜੌਰ ਬਣ ਕੇ ਬੈਠੇ ਨੇ, ਜਗ੍ਹਾ ਉਹਨਾਂ ਦੀ ਹੈ। ਇਹ ਸਦਾਮ ਨੇ ਇਜਾਜ਼ਤ ਦੇ ਦਿੱਤੀ ਸੀ ਗੁਰਦੁਆਰਾ ਬਣਾਉਣ ਦੀ, ਤਾਂ ਉੱਥੇ ਗੁਰਦੁਆਰਾ ਹੈ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਲਿਖੀ ਹੋਈ। ਕਿਸ ਨੇ ਲਿਖਾਈ? ਪੀਰ ਦਸਤਗੀਰ ਨੇ ਲਿਖਾਈ, ਉਸ ਸਮੇਂ ਲਿਖਾਈ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਚਾਰ ਪੰਕਤੀਆਂ ਜਿਹੜੀਆਂ ਥੱਲੇ ਨੇ, 500 ਸਾਲ ਪੁਰਾਣੀ ਅਰਬੀ ਹੈ। ਅੱਜ ਦੇ ਅਰਬੀ ਲੋਕ ਪੜ੍ਹਦੇ ਲੈਂਦੇ ਸਨ, ਅਰਥ ਨਹੀਂ ਆਉਂਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਾਣੇ ਬਜ਼ੁਰਗ ਲੱਭ ਕੇ ਉਹਨਾਂ ਤੋਂ ਅਨੁਵਾਦ ਕਰਾਇਆ ਹੈ। ਗੁਰਦੁਆਰਾ ਗਜ਼ਟ ਦੇ 'ਚ ਛਪਿਆ ਸੀ, ਮੈਂ ਉਸ ਖੜੇ ਦੀਆਂ ਫੋਟੋਆਂ ਵੀ ਲਿਆਂਦੀਆਂ ਸਨ। ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਜੋ ਛਪਿਆ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਇਹ ਤਾਂ ਕੋਈ ਵੀ ਪੜ੍ਹ ਲਏਗਾ, ਜੋ ਉਰਦੂ ਜਾਣਦਾ ਹੈ, ਫਾਰਸੀ ਜਾਣਦਾ ਹੈ, ਇਸ ਨੂੰ ਪੜ੍ਹ ਲਏਗਾ। ਇਹ ਵੱਡੇ ਹਰਫਾਂ 'ਚ ਲਿਖਿਆ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ। ਥੱਲੇ ਜਿਹੜੀਆਂ ਚਾਰ ਪੰਕਤੀਆਂ ਨੇ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਸ਼ਾਇਰਾਨਾ ਅੰਦਾਜ਼ ਵਿੱਚ ਇਹ ਲਫ਼ਜ਼, ਇਤਨਾ ਹੀ ਮੈਂ ਫਿਰ ਦੁਹਰਾਵਾਂ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਇਹ ਫੜੀ ਅੱਜ ਵੀ ਲੱਗੀ ਹੋਈ ਹੈ, ਉੱਥੇ ਲੱਗੀ ਹੋਈ ਹੈ। ਥੜਾ ਬਣਿਆ, ਉਸੇ ਥੜੇ 'ਤੇ ਗੁਰਦੁਆਰਾ ਬਣਾਇਆ। ਜਦ ਪਹਿਲੀ ਦਫ਼ਾ ਮੈਂ ਗਿਆ ਸੀ, ਉਦੋਂ ਸਿੰਘ ਬਿਲਕੁਲ ਨਹੀਂ ਸਨ, ਇੱਕ ਸਿੰਧੀ ਪਰਿਵਾਰ ਦੀ ਦੁਕਾਨ ਸੀ। ਉਹਨੂੰ ਮੈਂ ਕਿਧਰੇ ਗੁਰੂ ਨਾਨਕ ਦੀ ਫੋਟੋ ਦੇਖ ਕੇ ਅੰਦਾਜ਼ਾ ਲਾ ਲਿਆ, ਇਹ ਕੋਈ ਸਹਿਦਾਰੀ ਵੀਰ ਹੈ। ਉਸ ਨਾਲ ਸਾਰੀ ਗੱਲਬਾਤ ਕੀਤੀ, ਕਹਿਣ ਲੱਗੇ ਇੱਥੇ ਕੋਈ ਸਿੰਘ ਨਹੀਂ। ਉਹਨਾਂ ਦੇ ਨਚਨ ਸੰਨ 73 ਦੀ ਗੱਲ ਕਰਦਾ, ਫਿਰ ਮੈਂ 78 'ਚ ਵੀ ਗਿਆ ਸੀ। ਮੈਂ ਇੱਕ ਸੈਂਚੀ ਦੇ ਆਇਆ, ਚੌਥਾ ਭਾਗ ਸੀ ਧੰਨ ਗੁਰੂ ਗ੍ਰੰਥ ਸਾਹਿਬ ਦਾ, ਉਸ ਮਜੌਰ ਨੂੰ। ਮੈਂ ਕਿਹਾ ਗੁਰੂ ਨਾਨਕ ਦਾ ਕਲਾਮ ਹੈ, ਇਹ ਥੜੇ ਦੇ ਉੱਤੇ ਸਜਾ ਕੇ ਰੱਖੇ। ਰੋਜ਼ ਚਾਦਰ ਨਵੀਂ ਵਿਛਾਉਂਦਾ ਸੀ, ਧੋ ਕੇ ਸਾਫ਼ ਕਰਕੇ ਪ੍ਰੈਸ ਕਰਕੇ, ਜਿਵੇਂ ਕਬਰ ਦੇ ਉੱਤੇ ਨਵੀਂ ਚਾਦਰ ਚੜਾਉਂਦਾ ਸੀ ਰੋਜ਼ ਸਾਫ਼ ਸੁਥਰੀ, ਇਸ ਤਰ੍ਹਾਂ ਥੜੇ ਸੀ। ਕਬਰ ਦੇ ਉੱਤੇ ਰੋਜ਼ ਗੁਲਾਬ ਦੇ ਫੁੱਲ ਰੱਖਦਾ ਸੀ, ਥੜੇ 'ਤੇ ਵੀ ਰੱਖਦਾ ਸੀ। ਜਦ ਮੈਂ ਉਹਨੂੰ ਕਿਹਾ ਇਹ ਕਲਾਮ ਹੈ ਗੁਰੂ ਨਾਨਕ ਦੀ, ਕਹਿੰਦਾ ਹੈ ਗੁਰੂ ਨਾਨਕ ਦੀ ਕਲਾਮ? ਮੈਂ ਕਹਾਂ, ਉਹਨੇ ਸਿਰ 'ਤੇ ਰੱਖ ਲਿਆ ਸੀ। ਮੇਰਾ ਬਾਰ ਬਾਰ ਸ਼ੁਕਰਾਨਾ ਕੀਤਾ, ਤੁਸੀਂ ਉਹਨਾਂ ਦੀ ਕਲਾਮ ਮੈਨੂੰ ਦਿੱਤੀ ਹੈ। ਹੁਣ ਤਾਂ ਗੁਰਦੁਆਰਾ ਬਣ ਗਿਆ, ਮਹਾਰਾਜ ਦਾ ਸਰੂਪ ਵੀ ਜੋ ਹੈ ਚਲਾ ਗਿਆ। ਕਹਿਣ ਤੋਂ ਮੁਰਾਦ, ਨੌ ਖੰਡ ਪ੍ਰਿਥਵੀ ਦੇ ਗੁਰੂ ਨਾਨਕ ਦਾ ਪ੍ਰਚਾਰ, ਉਮਤ ਸਾਡੀ 2 ਕਰੋੜ ਵੀ ਨਹੀਂ ਹੈ। ਇਕਬਾਲ ਕਹਿੰਦਾ, ਇਸ ਚਮਨ ਨੂੰ ਮਾਲੀ ਠੀਕ ਨਹੀਂ ਮਿਲੇ, ਗੁਰੂ ਨਾਨਕ ਦੇ ਲਾਏ ਹੋਏ ਬੂਟੇ ਸੁਕਾ ਦਿੱਤੇ, ਉਜਾੜ ਕੇ ਰੱਖ ਦਿੱਤੇ। ਨੌ ਖੰਡ ਪ੍ਰਿਥਵੀ ਚਲਾ। ਖੈਰ, ਵਿਚਕਾਰ ਗੱਲ ਆ ਗਈ ਸੀ, ਮੈਂ ਇਤਨੀ ਤੁਹਾਡੇ ਨਾਲ ਅਰਜ਼ ਕੀਤੀ ਹੈ। ਜਿਤਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਨਿਰਾਸ਼ ਉਦਾਸ 3 ਕਾਰਨਾਂ ਕਰਕੇ ਆਉਂਦਾ ਹੈ। ਪ੍ਰਥਮ, ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ। ਦੂਸਰਾ, ਆਪਣੀ ਅਕਲ ਚੋਟ ਕਰ ਜਾਏ। ਤੀਸਰਾ, ਕੋਈ ਸੰਸਾਰ ਤੋਂ ਚੋਟ ਲੱਗ ਜਾਏ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਉਦਾਸ ਤੇ ਨਿਰਾਸ਼ ਬੰਦਾ 3 ਤਰ੍ਹਾਂ ਦਾ ਫੈਸਲਾ ਕਰੇਗਾ, ਕਿਹੜਾ? ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮਰਤੀ। ਖੁਦ ਨੂੰ ਬਦਲਣਾ, ਜਾਂ ਖੁਦ ਨੂੰ ਬੁਲਾਉਣਾ, ਜਾਂ ਖੁਦ ਨੂੰ ਮਿਟਾਉਣਾ, ਇਹਨਾਂ 3 ਦੇ ਚੋਂ ਇੱਕ ਚੁਣਾਓ ਕਰੇਗਾ। ਜੋ ਸ਼ਬਦ ਦੀ ਚੋਟ ਖਾ ਚੁੱਕਿਆ ਹੈ, ਉਹ ਤੇ ਆਪਣੇ ਆਪ ਨੂੰ ਬਦਲੇਗਾ, ਆਤਮ ਕ੍ਰਾਂਤੀ ਕਰੇਗਾ। ਬਾਕੀ ਦੋਹਾਂ ਤੋਂ ਖਤਰਾ ਹੈ, ਹੋ ਸਕਦਾ ਹੈ ਕਿਧਰੇ ਆਪਣੇ ਆਪ ਨੂੰ ਖਤਮ ਕਰੇ, ਜਾਂ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ। ਕੱਲ੍ਹ ਸਾਰਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਿਆ। ਪਰ ਉਹਨਾਂ ਦੇ ਚੋਂ ਵੀ ਕਦੀ ਕਦੀ ਐਸਾ ਹੋਇਆ, ਸੰਸਾਰ ਤੋਂ ਚੋਟ ਖਾ ਕੇ, ਅਕਲ ਤੋਂ ਚੋਟ ਖਾ ਕੇ, ਉਹਨਾਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਸੰਤ ਬਣਨ ਦੀ ਕੋਸ਼ਿਸ਼ ਕੀਤੀ, ਪ੍ਰਭੂ ਦੇ ਮਾਰਗ ਦਿੱਤੇ ਉਹਨਾਂ ਨੇ ਆਪਣੇ ਆਪ ਨੂੰ ਤੋਰਿਆ। ਹੁਣ ਜਿਹੜਾ ਸ਼ਬਦ ਤੋਂ ਚੋਟ ਖਾ ਗਈ ਹੈ, ਕਿਸੇ ਥਾਂ ਤੋਂ ਚੋਟ ਖਾ ਕੇ ਆਪਣੇ ਆਪ ਨੂੰ ਬਦਲ ਰਿਹਾ, ਔਰ ਪ੍ਰਣ ਕਰਦਾ, ਐ ਗੁਰੂ ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜੋ ਤੂੰ ਕਹਿੰਦਾ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ।
1: ਤੇ ਵਾਕਈ ਅੰਮ੍ਰਿਤ ਵੇਲੇ ਉੱਠਣ ਲੱਗ ਪਵੇ, ਜਪ ਤਪ ਕਰਨ ਲੱਗ ਪਵੇ, ਰਹਿਤ ਵਹਿਤ ਰੱਖ ਲਵੇ, ਸਭ ਕੁਝ ਕਰ ਲਵੇ, 10-20 ਸਾਲ ਹੋ ਜਾਣ ਤੇ ਹੋਵੇ ਕੁਛ ਵੀ ਨਾ। ਹੁਣ ਬੜੇ ਧਿਆਨ ਨਾਲ ਸੁਣਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਸਮਾਪਤੀ ਕਰਾਂ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ ਦੇਸੰਤਰ ਮੈਂ ਸਗਲੇ ਜਾ ਗਏ। ਪਹਿਲੇ ਸੰਸਾਰ ਤੋਂ ਨਿਰਾਸ਼ ਹੋ ਕੇ, ਉਦਾਸ ਹੋ ਕੇ ਪਰਮਾਤਮਾ ਦੀ ਤਲਾਸ਼ ਤੇ ਚੱਲ ਪਿਆ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਕਿਉਂ? 10-20 ਸਾਲ ਲੱਗ ਗਏ, ਬਹੁਤ ਦਿਨ ਲਾ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ, ਭਈ ਨਿਰਾਸੀ, ਨਿਰਾਸ਼ਾ ਪੈਦਾ ਹੋ ਗਈ ਕਿੱਥੋਂ? ਪਰਮਾਤਮਾ ਤੋਂ। ਪਤਾ ਨਹੀਂ ਕੁਝ ਹੈ ਵੀ ਸਹੀ ਕਿ ਨਹੀਂ, ਕਿਵੇਂ ਹੀ ਚੱਲ ਪਿਆ। ਨਿਰਾਸ਼ਾ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ ਦੇ ਸੰਤਰ ਮੈਂ ਸਗਲੇ ਛਾ ਗਏ, ਖਿਨ ਰਹਿਣ ਨਾ ਪਾਓ ਬਿਨ ਪਗ ਪਾ ਗਏ, ਹੋਏ ਕਿਰਪਾਲ ਪ੍ਰਭ ਮਿਲੇ ਸਵਾ ਗਏ। ਨਿਰਾਸ਼ਾ ਪੈਦਾ ਹੋ ਜਾਂਦੀ ਹੈ। ਇਸ ਰਸਤੇ ਦੇ ਚ ਸਤਿਗੁਰ ਜਾਣਕਾਰੀ ਕਰਾ ਰਹੇ ਨੇ, ਇੱਕ ਪੜਾਓ ਐਸਾ ਵੀ ਆ ਜਾਂਦਾ, ਨਿਰਾਸ਼ਾ ਘੇਰ ਲੈਂਦੀ ਹੈ। ਪਤਾ ਨਹੀਂ ਕੁਝ ਹੈ ਵੀ ਸਹੀ ਕਿ ਐਵੇਂ ਮੈਂ ਅੰਮ੍ਰਿਤ ਵੇਲੇ ਟਕਰਾਂ ਪਿਆ ਮਾਰਦਾ, ਘੰਟਾ ਦੋ ਦੋ ਘੰਟਾ ਜਪ ਪਿਆ ਕਰਦਾ, ਹੋਰ ਸਾਰੀ ਸਾਧਨਾ ਪਿਆ ਕਰਦਾ, ਕੁਝ ਹੈ ਵੀ ਸਹੀ ਕਿ ਨਹੀਂ? ਨਿਰਾਸ਼ਾ ਜਾਗੇਗੀ। ਉਸ ਨਿਰਾਸ਼ਾ ਭਰੀ ਹਾਲਤ ਵਿੱਚ ਮਨੁੱਖ ਦੋ ਫੈਸਲੇ ਕਰ ਸਕਦਾ। ਉਹਨਾਂ ਦੋ ਫੈਸਲਿਆਂ ਦਾ ਜ਼ਿਕਰ ਕਰਕੇ ਮੈਂ ਸਮਾਪਤ ਕਰਾਂ ਖੁਲਾਸਾ ਕੱਲ। ਪਹਿਲਾ ਗਲਤ ਫੈਸਲਾ, ਨਾਸਤਿਕ ਹੋ ਸਕਦਾ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਬੰਗਾਲ ਦਾ ਕੇਸ਼ਵ ਚੰਦ, ਮਹਾਨ ਧਾਰਮਿਕ ਮਨੁੱਖ, ਸਾਰਾ ਸਾਰਾ ਦਿਨ ਜਪ ਕਰਨ ਵਾਲਾ, ਅੱਧੀ ਅੱਧੀ ਰਾਤ ਨੂੰ ਉੱਠ ਕੇ ਜਪ ਕਰਨ ਵਾਲਾ ਨਾਸਤਿਕ ਹੋ ਗਿਆ ਸੀ। ਉਹਨੇ 3 ਕਿਤਾਬਾਂ ਨਾਸਤਿਕਤਾ ਤੇ ਲਿਖੀਆਂ। ਬੰਗਾਲ ਦੇ ਜੋ ਅੱਜ 50 ਸਾਲਾਂ ਤੋਂ ਕਮਿਊਨਿਸਟਾਂ ਦੀ ਹਕੂਮਤ ਚੱਲੀ ਆ ਰਹੀ ਹੈ, ਠੀਕ ਹੈ ਕਮਿਊਨਿਜ਼ਮ ਦਾ ਪ੍ਰਚਾਰ ਵੀ ਹੈ, ਪਰ ਇਹਦੇ ਵਿੱਚ ਕੇਸ਼ਵ ਚੰਦਰ ਦਾ ਹੱਥ ਵੀ ਹੈ। ਉਹ ਕਹਿੰਦਾ ਸੀ, ਅੰਨ ਅੰਨ ਤੇ ਹੋਤ ਹੈ, ਗਾਸ ਗਾਸ ਤੇ ਹੋਏ, ਤਿਉਂ ਮਾਨੁਸ ਮਾਨੁਸ ਤੇ ਕਰਤਾ ਅਵਰ ਨਾ ਕੋਏ। ਅੰਨ ਤੋਂ ਅੰਨ ਪੈਦਾ ਹੁੰਦਾ, ਘਾਸ ਤੋਂ ਘਾਸ ਪੈਦਾ ਹੁੰਦਾ, ਪਸ਼ੂਆਂ ਤੋਂ ਪਸ਼ੂ ਪੈਦਾ ਹੁੰਦੇ ਨੇ, ਮਨੁੱਖਾਂ ਤੋਂ ਮਨੁੱਖ ਪੈਦਾ ਹੁੰਦੇ ਨੇ। ਰੱਬ ਨੂੰ ਵਿਚਕਾਰ ਲੈਣ ਦੀ ਕੀ ਲੋੜ ਹੈ? ਕੋਈ ਰੱਬ ਨਹੀਂ, ਕੋਈ ਪਰਮਾਤਮਾ ਨਹੀਂ। ਕੇਸ਼ਵ ਚੰਦਰ, ਬੰਗਾਲ ਜੇ 50 ਸਾਲ ਤੋਂ ਕਮਿਊਨਿਸਟ ਹੈ ਤੇ ਕਮਿਊਨਿਸਟਾਂ ਦੀ ਹਕੂਮਤ ਚੜੀ ਆ ਰਹੀ ਹੈ, ਉਹਦੇ ਕੇਸ਼ਵ ਚੰਦਰ ਦਾ ਵੀ ਹੱਥ ਹੈ। ਪਰ ਇਹ ਬੜਾ ਧਾਰਮਿਕ ਮਨੁੱਖ ਸੀ, ਮਹਾਨ ਨਾਸਤਿਕ ਹੋ ਗਏ, ਮਹਾਨ ਨਾਸਤਿਕ ਹੋਏ। ਮੈਂ ਸਿੱਖ ਜਗਤ ਦੇ ਵੀ ਕੁਝ ਚੋਟੀ ਦੇ ਦਾਣਾ ਸਿਆਣੇ ਮਨੁੱਖ ਜਾਣਦਾ, ਨਾਸਤਿਕ ਹੋ ਗਏ ਸੀ। ਇਹ ਵੀ ਮੈਂ ਸਟੇਜ ਉੱਤੇ ਕੀ ਨਾਂ ਲੈਣਾ, ਪਰ ਐਸਾ ਨਹੀਂ ਹੈ ਕਿ ਪਹਿਲੇ ਆਸਤਿਕ ਨਹੀਂ ਸਨ, ਸਭ ਕੁਝ ਕਰਦੇ ਸਨ। ਹਾਲਤ ਇਹ ਹੋ ਗਈ, ਭਈ ਨਿਰਾਸੀ, ਪਹਿਲੇ ਸੰਸਾਰ ਤੋਂ ਨਿਰਾਸ਼ ਹੋ ਕੇ ਪਰਮਾਤਮਾ ਦੀ ਤਲਾਸ਼ ਕੀਤੀ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਗਏ। ਐਸੀ ਹਾਲਤ ਵਿੱਚ ਗਲਤ ਫੈਸਲਾ ਤੇ ਇਹ ਹੋ ਸਕਦਾ ਕਿ ਨਾਸਤਿਕ ਹੋ ਸਕਦਾ ਹੈ। ਪੱਕਾ ਨਾਸਤਿਕ, ਖਤਰਨਾਕ ਨਾਸਤਿਕ ਉਹ ਹੁੰਦਾ ਜੋ ਪਹਿਲੇ ਧਾਰਮਿਕ ਹੁੰਦਾ। ਇਹ ਵੀ ਮੈਂ ਸਮਝ। ਦੂਸਰਾ ਫੈਸਲਾ ਕਿ ਹੇ ਪ੍ਰਭੂ, ਮੈਂ ਜੋ ਕੁਛ ਕਰਨਾ ਸੀ ਕਰ ਲਿਆ, ਹੇ ਗੁਰੂ, ਜੋ ਕੁਛ ਮੈਂ ਕਰਨਾ ਸੀ ਕਰ ਲਿਆ, ਇਹਦੇ ਨਾਲ ਕੁਛ ਨਹੀਂ ਹੋਇਆ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਇਹ ਅਰਦਾਸ ਦਿਲ ਦੀ ਗਹਿਰਾਈ ਚੋਂ ਨਿਕਲਦੀ ਹੈ ਔਰ ਇੱਕੋ ਹੀ ਦਫਾ ਹੁੰਦੀ ਹੈ, ਪੂਰੀ ਹੋ ਜਾਂਦੀ ਹੈ, ਪੂਰੀ ਹੋ ਜਾਂਦੀ ਹੈ। ਮਨੁੱਖ ਦੀ ਸੁਰਤ ਜੁੜ ਜਾਂਦੀ ਹੈ, ਮਨੁੱਖ ਸਮਾਧੀ ਲੀਨ ਹੋ ਜਾਂਦਾ, ਫਿਰ ਉਹੀ ਮਨੁੱਖ ਕਹਿੰਦਾ ਹੈ, ਇਹ ਗੁਰੂ ਨਾਨਕ ਦੇ ਬੋਲ ਸੁਣ ਲਓ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਘਾਲਨਾ ਨਾਲ ਤੇ ਤੂੰ ਨਹੀਂ ਮਿਲਿਆ, ਸੇਵਾ ਨਾਲ ਤੇ ਨਹੀਂ ਮਿਲਿਆ, ਦਾਨ ਪੁੰਨ ਨਾਲ ਤੇ ਨਹੀਂ ਮਿਲਿਆ, ਜਪ ਤਪ ਤੇ ਨਾਲ ਨਹੀਂ ਮਿਲਿਆ, ਤੂੰ ਅਚਨਚੇਤ ਮਿਲਿਆ। ਇਸ ਵਾਸਤੇ ਕਿਸੇ ਸੰਤ ਨੇ ਇਹ ਨਹੀਂ ਆਖਿਆ, ਤੂੰ ਮਿਲਿਆ ਮੇਰੀ ਮਿਹਨਤ ਹੈ। ਹਰ ਇੱਕ ਨੇ ਆਖਿਆ, ਤੂੰ ਮਿਲਿਆ ਤੇਰੀ ਰਹਿਮਤ ਹੈ, ਤੂੰ ਮਿਲਿਆ ਇਹ ਮੇਰਾ ਪ੍ਰਯਾਸ ਨਹੀਂ, ਤੂੰ ਮਿਲਿਆ ਇਹ ਤੋ ਪ੍ਰਸਾਦ, ਤੇਰਾ ਪ੍ਰਸਾਦ ਹੈ, ਤੇਰੀ ਬਖਸ਼ਿਸ਼ ਹੈ, ਤੇਰੀ ਰਹਿਮਤ ਹੈ। ਇਹਦੇ ਉੱਤੇ ਬਾਕੀ ਖੁਲਾਸਾ ਮੈਂ ਕੱਲ ਕਰਾਂਗਾ। ਗੁਰਮੁਖ ਪਿਆਰੇ ਰਾਗੀ ਸਿੰਘਾਂ ਦਾ ਮੈਂ ਸਮਾਂ ਨਾ ਲਵਾਂ, ਜਿਨ੍ਹਾਂ ਨੇ ਸੁੰਦਰ ਗੁਣਾਂ ਨਾਲ ਤੁਹਾਨੂੰ ਕਰਤੇ ਪੁਰਖ ਨਾਲ ਜੋੜਨਾ, ਮੈਂ ਇੱਥੇ ਸਮਾਪਤੀ ਕਰਾਂ। ਬਾਕੀ ਲੜੀ ਕੱਲ ਜੋੜਾਂਗੇ। ਬੁੱਲ ਚੁੱਕ ਦੀ ਛਾਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
2: You're listening to KRPI 1550 Radio, Ferndale, Washington.
3: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟੌਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
6: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
3: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ.
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: ਦੋਸਤੋ ਤੁਹਾਡਾ ਸਵਾਗਤ ਹੈ 1550 ਦੇ ਉੱਤੇ। ਤੁਸੀਂ ਸੁਣ ਰਹੇ ਹੋ, ਸਮਾਂ 12:59 ਹੋ ਚੁੱਕੇ ਨੇ। ਅੱਜ ਅਸੀਂ ਪਹੁੰਚੇ ਹੋਏ ਹਾਂ ਲਾਈਵ ਲੋਕੇਸ਼ਨ, ਲਾਈਵ ਔਨ ਲੋਕੇਸ਼ਨ ਹੈ ਸਾਡੀ ਆਲਡਰ ਗਰੁੱਪ ਦੇ ਵਿੱਚ ਵਾਇਰਲੈਸ ਕੰਟਰੀ। 1550 ਦੇ ਸਾਰੇ ਸੁਣਨ ਵਾਲਿਆਂ ਨੂੰ ਪਹਿਲਾਂ ਮੇਰੇ ਵੱਲੋਂ ਜਗਦੀਪ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ 1 ਤੋਂ 4 ਵਜੇ ਤੱਕ ਇਸ ਲੋਕੇਸ਼ਨ ਦੇ ਉੱਤੇ ਲਾਈਵ ਔਨ ਕਰਾਂਗੇ। ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਜਿਹੜੇ ਸਾਡੇ ਦੋਸਤ ਸਾਨੂੰ ਮਿਲਣ ਆਉਣਗੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਮੇਰੇ ਸਾਥੀ ਮੇਰੇ ਨਾਲ ਪੁਨੀਤ ਜੀ ਮੇਰਾ ਸਾਥ ਦੇਣਗੇ ਲਾਈਵ ਲੋਕੇਸ਼ਨ ਦੇ ਉੱਤੇ। ਵਾਇਰਲੈਸ ਕੰਟਰੀ ਤੁਹਾਡੇ ਲਈ ਅੱਜ ਬਹੁਤ ਹੀ ਸ਼ਾਨਦਾਰ ਸਕੀਮਾਂ ਲੈ ਕੇ ਆਇਆ, ਬਹੁਤ ਹੀ ਸ਼ਾਨਦਾਰ ਪਲਾਨਸ ਲੈ ਕੇ ਆਇਆ ਫੋਨ ਦੀਆਂ ਲਾਈਨਸ ਦੇ। ਤੁਸੀਂ ਆ ਸਕਦੇ ਹੋ, ਆ ਕੇ ਖਰੀਦ ਸਕਦੇ ਹੋ, ਉਹਨਾਂ ਨੂੰ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਉਹਨਾਂ ਦੇ ਨਾਲ। ਸਨੀ ਜੀ ਸਾਡੇ ਨਾਲ ਹੋਣਗੇ, ਸਨੀ ਜੀ ਨਾਲ ਵੀ ਗੱਲਬਾਤ ਕਰਾਂਗੇ। ਮਨਦੀਪ ਜੀ ਅੱਜ ਦੂਜੀ ਲੋਕੇਸ਼ਨ 'ਤੇ ਨੇ, ਮੈਂ ਅੱਜ ਓਲਡਰ ਗਰੋਵ 'ਤੇ। ਅੱਜ ਅਸੀਂ 4 ਘੰਟੇ ਹੁਣ ਤੋਂ ਲੈ ਕੇ 4 ਘੰਟੇ 1 ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਨਾਲ ਜੁੜੇ ਰਹਾਂਗੇ 1550 ਦੇ ਉੱਤੇ। ਤੁਹਾਨੂੰ ਦੱਸਦੇ ਰਹਾਂਗੇ ਨਵੀਆਂ ਨਵੀਆਂ ਜਿਹੜੇ ਪਲਾਨਸ ਨੇ, ਜਿਹੜੇ ਵਾਇਰਲੈਸ ਕੰਟਰੀ ਤੁਹਾਡੇ ਵਾਸਤੇ ਲੈ ਕੇ ਆ, ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਮੇਰੇ ਸਾਥੀ ਜਿਹੜੇ ਮੇਰੇ ਨਾਲ ਪੁਨੀਤ ਜੀ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਵਾਂ ਪਲਾਨ ਆਏਗਾ ਅਸੀਂ ਸਨੀ ਜੀ ਨੂੰ ਵੀ ਪੁੱਛਦੇ ਰਹਾਂਗੇ ਵਿੱਚੋਂ, ਅਤੇ ਜਿਹੜੇ ਸਾਡੇ ਦੋਸਤ ਮਿੱਤਰ ਸਾਨੂੰ ਮਿਲਣਾ ਵੀ ਚਾਹੁੰਦੇ ਆ ਲਾਈਵ ਲੋਕੇਸ਼ਨ 'ਤੇ ਆ ਸਕਦੇ ਨੇ। ਅੱਜ ਅਸੀਂ ਓਲਡਰ ਗਰੁੱਪ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ ਦੇ ਵਿੱਚ। ਅਸੀਂ ਅੱਜ ਤੁਹਾਨੂੰ ਦੱਸਾਂਗੇ ਗੱਲਾਂ ਬਾਤਾਂ ਮੈਂ ਜੋ ਪੁਨੀਤ ਜੀ ਨਾਲ ਕਰ ਰਹੀ ਹਾਂ। ਪੁਨੀਤ ਜੀ ਅੱਜ ਪਹਿਲੀ ਵਾਰ ਲਾਈਵ ਲੋਕੇਸ਼ਨ 'ਤੇ ਆਏ ਨੇ ਮੇਰੇ ਨਾਲ, ਅੱਜ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਚੰਗੀ ਤਰ੍ਹਾਂ ਅਸੀਂ ਉਹਨਾਂ ਦੇ ਵੀ ਉਹਨਾਂ ਦਾ ਵੈਸੇ ਰੋਲ ਹੋਰ ਹੈ, ਪਰ ਅੱਜ ਉਹ ਮੇਰੇ ਨਾਲ ਮੇਰਾ ਸਾਥ ਨਿਭਾਉਣਗੇ, ਉਹਨਾਂ ਦਾ ਵੀ ਐਕਸਪੀਰੀਅੰਸ ਸਾਂਝਾ ਕਰਾਂਗੇ। ਮੈਂ ਤਾਂ ਆਪਣਾ ਹਰ ਰੋਜ਼ ਹੀ ਕਰਦਾ। ਤੋ ਪੁਨੀਤ ਜੀ ਤੁਹਾਡਾ ਵੈਲਕਮ ਜੀ ਪਹਿਲਾਂ ਤਾਂ 1550 ਦੇ ਉੱਤੇ।
1: ਸਤਿ ਸ਼੍ਰੀ ਅਕਾਲ ਜਗਦੀਪ ਜੀ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਾਰੇ ਲਿਸਨਰ ਨੂੰ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਅੱਜ ਤੁਸੀਂ ਸਾਡੇ ਨਾਲ ਜੁੜੇ ਹੋ। ਅਤੇ ਆਪਾਂ ਲਾਈਵ ਔਨ ਲੋਕੇਸ਼ਨ 'ਤੇ ਆਏ ਹਾਂ ਇੱਥੇ ਵਾਇਰਲੈਸ ਕੰਟਰੀ ਐਲਡਰ ਗਰੋਵ ਵਿੱਚ, ਅਤੇ ਮੈਨੂੰ ਪਤਾ ਹੈ ਕਿ ਹਰ ਸਾਲ ਹਰ ਵਾਰੀ ਜਦੋਂ ਵੀ ਅਸੀਂ ਇੱਥੇ ਆਉਂਦੇ ਹਾਂ ਸਾਨੂੰ ਹਰ ਵਾਰੀ ਕੁਛ ਨਾ ਕੁਛ ਨਿਆ ਮਿਲਦਾ, ਅਤੇ ਮੈਂ ਅੱਜ ਵੀ ਇਹੀ ਵੇਟ ਕਰ ਰਿਹਾ ਕਿ ਹੁਣ ਅੱਜ ਆਪਾਂ ਕੀ ਆਪਣੇ ਲਿਸਨਰਸ ਨੂੰ ਦੇ ਸਕਦੇ ਹਾਂ ਜਿਹਦੇ ਵਿੱਚ ਉਹਨਾਂ ਨੂੰ ਵੀ ਫਾਇਦਾ ਹੋਏ ਅਤੇ ਅੱਗੇ ਉਹਨਾਂ ਨੂੰ ਵੀ ਕੁਛ ਹੋਰ ਕੁਛ ਓਪਰਚੁਨਿਟੀਆਂ ਮਿਲ।
0: ਬਿਲਕੁਲ। ਸੋ ਪੁਨੀਤ ਜੀ ਨੇ ਦੱਸਿਆ ਕਿ ਸਾਡੇ ਲਿਸਨਰ ਨੂੰ ਅਸੀਂ ਹਮੇਸ਼ਾ ਜਿਹੜਾ ਫਾਇਦਾ ਹੋਵੇ ਉੱਥੋਂ ਉਹ ਦੱਸਦੇ ਰਹਿੰਦੇ ਹਾਂ, ਅਤੇ ਅੱਜ ਅਸੀਂ ਸਾਰੇ ਪਲਾਨਸ ਜੋ ਲੈ ਕੇ ਆਏ ਵਾਇਰਲੈਸ ਕੰਟਰੀ ਦੱਸਾਂਗੇ, ਨਾਲ ਹੀ ਨਾਲ ਗੱਲਾਂ ਬਾਤਾਂ ਕਰਾਂਗੇ, ਤੁਹਾਨੂੰ ਜਿਹੜੇ ਹੋਰ ਵੀ ਥੋੜ੍ਹੀ ਬਹੁਤ ਖਬਰਾਂ ਵੀ ਜਾਣਕਾਰੀ ਵੀ ਦੇਵਾਂਗੇ, ਨਾਲ ਹੀ ਨਾਲ ਦਿੰਦੇ ਰਹਾਂਗੇ ਅੱਜ ਸਾਰਾ। ਇਸ ਦੇ ਨਾਲ ਹੀ ਜਿਹੜਾ 1550 ਅੱਜ ਮੇਰੀ ਪਹਿਲੀ ਲਾਈਵ ਔਨ ਲੋਕੇਸ਼ਨ 1550 ਦੇ ਉੱਤੇ, ਮੈਨੂੰ ਪਤਾ ਲੱਗਿਆ ਬਹੁਤ ਹਜ਼ਾਰਾਂ ਲਿਸਨਰ ਸਾਡੇ ਸੁਣਦੇ ਨੇ। ਅਕਸਰ ਸਾਡੇ ਗੁਰਬਾਣੀ ਜਿਹੜੀ ਟੈਲੀਕਾਸਟ ਹੁੰਦੇ ਆ ਹੁੰਦੀ ਹੈ, ਅਤੇ ਹਜ਼ਾਰਾਂ ਹੀ ਲਿਸਨਰ ਸਾਡੇ 1550 ਨੂੰ ਸੁਣ ਨੇ, ਅਤੇ ਆਪਣੀ ਆਪਣੀ ਫੀਡਬੈਕ ਵੀ ਦਿੰਦੇ ਨੇ, ਅਤੇ ਕਦੇ ਕਦੇ ਮੈਂ ਵੀ ਸੁਣਦਾ ਵੈਸੇ ਸਵੇਰੇ ਸ਼ਾਮ ਤਾਂ ਮੇਰਾ ਵੀ ਹੁੰਦਾ ਪੱਕਾ ਹੀ। ਅਤੇ ਉਸ ਤੋਂ ਬਾਅਦ ਅੱਜ ਜਿਹੜਾ ਪਰ ਕਿਉਂਕਿ ਅੱਜ ਲਾਈਵ ਔਨ ਲੋਕੇਸ਼ਨ ਆ, ਸੋ ਅੱਜ ਅਸੀਂ 4 ਘੰਟੇ ਲਈ ਤੁਹਾਡੇ ਨਾਲ ਜੁੜਾਂਗੇ ਅਤੇ ਗੱਲਾਂ ਬਾਤਾਂ ਕਰਾਂਗੇ ਵਾਇਰਲੈਸ ਕੰਟਰੀ ਨਾਲ। ਪਹਿਲਾਂ ਅਸੀਂ ਅੱਜ ਇੱਕ ਛੋਟਾ ਜਿਹਾ ਗਾਣਾ ਪਹਿਲਾਂ ਵਧੀਆ ਜਿਹਾ ਗਾਣਾ ਤੁਹਾਡੇ ਲਈ ਕੱਢਿਆ, ਪਹਿਲਾਂ ਉਹ ਸੁਣ ਲਈਏ, ਉਸ ਤੋਂ ਬਾਅਦ ਫਿਰ ਵਾਪਸ ਆ ਕੇ ਜਿਹੜੇ ਪਲਾਨ ਨੇ ਕੀ ਪਲਾਨ ਨੇ, ਕੀ ਤੁਹਾਨੂੰ ਫਾਇਦੇ ਹੋਣੇ ਅੱਜ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ।

0: ਹਾਂਗਾ ਤੇ ਪਲਾਨ ਜਿਹੜੇ ਨੇ ਸ਼ੁਰੂ ਕਰ ਦਈਏ ਪਹਿਲਾਂ ਤੁਹਾਨੂੰ ਦੱਸਣੇ ਤਾਂ ਕਿ ਹੁਣ ਲੇਟ ਨਾ ਹੋ ਜਾਈਏ। ਪਹਿਲਾ ਪਲਾਨ ਜਿਹੜਾ ਹੈ ਆਫਰ ਸੁਣਿਓ ਜ਼ਰਾ, ਬਿਲਕੁਲ ਫ੍ਰੀ ਦੇ ਵਿੱਚ ਆਈਫੋਨ 7 ਏ, ਆਈਫੋਨ 7 ਏਅਰ ਜਿਹੜਾ ਬਿਲਕੁਲ ਫ੍ਰੀ ਹੈ, ਫ੍ਰੀ ਦੇਣਾ ਤੁਹਾਨੂੰ ਅੱਜ ਉਹਨਾਂ ਨੇ। ਬਾਕੀ ਕਰਨਾ ਕੀ ਹੈ, ਫੋਨ ਕਰਨਾ, ਫੋਨ ਨੰਬਰ ਹੈ ਕੀ ਹੈ ਦੁਬਾਰਾ ਦੱਸਦਾ, 604-217-7777 ਸੈਮਸੰਗ S26, ਇਹ ਵੀ ਫ੍ਰੀ ਹੈ ਜੀ ਅੱਜ, ਸਾਰੇ ਫ੍ਰੀ ਦੇਣੇ ਤੁਹਾਨੂੰ ਅੱਜ। ਸੈਮਸੰਗ S26 ਅਲਟਰਾ ਸਿਰਫ $2.5, ਇੰਨੇ ਦੇਣੇ ਆ ਤੁਸੀਂ, ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕੁ ਫ੍ਰੀ ਨੇ ਜੀ। ਪੁਨੀਤ ਜੀ,
1: ਹਾਂਜੀ ਜਗਦੀਪ ਜੀ, ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਨਾਂ ਰੱਖਿਆ ਹੈ ਸਮਰ ਬਲੈਕ ਫਰਾਈਡੇ, ਤੇ ਮੈਨੂੰ ਲੱਗਦਾ ਹੈ ਕਿ ਨਾਂ ਤੇ ਇੱਕਦਮ ਹੀ ਮੌਸਮ ਨਾਲ ਮਿਲਦਾ ਜੁਲਦਾ ਹੈ, ਤੇ ਸਮਾਂ ਬਹੁਤ ਹੀ ਵਧੀਆ ਹੋ ਚੁੱਕਿਆ ਹੈ ਬਾਹਰ, ਇੰਨੀ ਸਨਸ਼ਾਈਨ ਹੈ, ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਗੇੜੀ ਮਾਰ ਕੇ ਉਹਨਾਂ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ। ਇੱਕ ਚੀਜ਼ ਮੈਂ ਜ਼ਰੂਰ ਓਬਜ਼ਰਵ ਕੀਤੀ ਹੈ ਜਦੋਂ ਮੈਂ ਆਪਣਾ ਸਾਰਾ ਸੈਟਅਪ ਇੱਥੇ ਲਾ ਰਿਹਾ ਸੀ, ਕਿ ਲੋਕ ਇੱਥੇ ਆ ਕੇ ਪਹਿਲੇ ਪਲਾਨ ਨਹੀਂ ਪੁੱਛ ਰਹੇ, ਪਹਿਲੇ ਆਪਣੀ ਪ੍ਰੋਬਲਮ ਦੱਸ ਰਹੇ ਨੇ ਕਿ ਦੇਖੋ ਮੇਰੇ ਕੋਲ ਇਹ ਪਲਾਨ ਹੈ ਅਤੇ ਮੈਨੂੰ ਕੀ ਫਾਇਦਾ ਹੋ ਸਕਦਾ ਹੈ, ਅਤੇ ਤੁਹਾਨੂੰ ਕੀ ਲੱਗਦਾ ਮੈਨੂੰ ਕੁਝ ਐਕਸਟਰਾ ਦੇਣਾ ਪਏਗਾ ਅਗਰ ਮੈਂ ਤੁਹਾਨੂੰ ਫੋਨ ਵਾਪਸ ਕਰਾਂ ਨਾ ਕਰਾਂ। ਅਤੇ ਮੈਨੂੰ ਲੱਗ ਰਿਹਾ ਹੈ ਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਜਦੋਂ ਤੁਸੀਂ ਮਾਰਕੀਟ ਜਾਂਦੇ ਹੋ ਨਾ, ਤੁਹਾਨੂੰ ਹੁੰਦਾ ਨਹੀਂ ਨਹੀਂ ਮੈਨੂੰ ਇਹ ਲੈਣਾ ਅਤੇ ਇਹ ਨਹੀਂ ਲੈਣਾ, ਤੁਹਾਡਾ ਮਾਇੰਡ ਬੜਾ ਫਿਕਸ ਹੁੰਦਾ ਹੈ। ਬਟ ਜਦੋਂ ਤੁਸੀਂ ਵਿੰਡੋ ਸ਼ਾਪਿੰਗ ਕਰ ਰਹੇ ਹੁੰਦੇ ਨਾ, ਤੁਹਾਨੂੰ ਵੀ ਪਤਾ ਹੁੰਦਾ ਕਿੰਨੀ ਕੁਝ ਚੀਜ਼ਾਂ ਤੁਹਾਨੂੰ ਕਿੰਨੀ ਫਾਇਦੇਮੰਦ ਹੋ ਸਕਦੀਆਂ ਨਹੀਂ, ਰਾਈਟ? ਅਤੇ ਮੈਨੂੰ ਲੱਗਦਾ ਹੈ ਕਿ ਆਪਾਂ ਇੱਥੇ ਹੁਣੇ ਖਾਲੀ ਪਲਾਨ ਹੀ ਨਹੀਂ ਪ੍ਰਮੋਟ ਕਰ ਰਹੇ, ਤੁਹਾਨੂੰ ਰੀਅਲ ਐਕਸਪੀਰੀਅੰਸ ਦੱਸ ਰਹੇ ਹਾਂ ਕਿ ਲੋਕਾਂ ਦੀ ਐਕਚੁਅਲੀ ਕੀ ਪ੍ਰੋਬਲਮ ਵੀ ਹੁੰਦੀਆਂ ਨੇ, ਔਰ ਉਹ ਲੈਣ 'ਤੇ ਆਉਂਦੇ ਨੇ ਕਨੈਕਸ਼ਨ ਬਟ ਛੱਕ ਕੇ ਪਲਾਨ ਲੈ ਜਾਂਦੇ ਨੇ, ਅਤੇ ਇਹ ਬੜਾ ਮੈਂ ਵੇਖਿਆ ਇੱਥੇ।
0: ਇਹ ਤੁਹਾਨੂੰ ਮੈਂ ਦੱਸਦਾ ਪੁਨੀਤ ਜੀ, ਇਹਦਾ ਕਾਰਨ ਤੁਹਾਨੂੰ ਦੱਸਦਾ ਕੀ ਹੈ, ਇਹਦਾ ਕਾਰਨ ਇਹ ਹੈ ਕਿ ਜਿਹੜੇ ਸਨੀ ਜੀ ਨੇ ਸਾਡੇ, ਇਹ ਭਾਈ ਸਾਹਿਬ ਦਾ ਇੱਕ ਰਿਕਾਰਡ ਹੈ, ਰਿਕਾਰਡ ਇਹ ਹੈ ਕਿ ਇਹਨਾਂ ਦਾ ਜਿਹੜਾ ਸਰਵਿਸ ਦਾ ਰਿਕਾਰਡ ਹੈ ਨਾ ਉਹ ਬਹੁਤ ਵਧੀਆ। ਇਹਨਾਂ ਨੂੰ ਕੋਈ ਜਦੋਂ ਬਾਰੇ ਜੀ 12 ਵਜੇ ਮੈਂ ਮਨਦੀਪ ਜੀ ਨਾਲ ਅਸੀਂ ਕਈ ਵਾਰ ਆਇਆ, ਮਨਦੀਪ ਜੀ ਮੈਨੂੰ ਇੱਕ ਦਿਨ ਦੱਸ ਦੇ ਕਿ ਸਾਨੂੰ ਲੋੜ ਪੈ ਗਈ ਰਾਤ ਨੂੰ 8 ਵਜੇ, 8 ਵਜੇ ਕਹਿੰਦੇ ਅਸੀਂ ਫੋਨ ਕੀਤਾ ਅਤੇ 8 ਵਜੇ ਹੀ ਕੰਮ ਹਾਜ਼ਰ ਸੀ। ਇਹ ਇਸ ਗੱਲੋਂ ਬੜੇ ਇਹਨਾਂ ਦੀ ਗਰੰਟੀ ਹੈ ਇਸ ਗੱਲੋਂ ਵੀ ਤੁਹਾਡੀ ਸਰਵਿਸ ਬਹੁਤ ਜ਼ਬਰਦਸਤ, ਤਾਂ ਹੀ ਤੁਸੀਂ ਕਹਿੰਦੇ ਕਿ ਆਪਣੀਆਂ ਸਮੱਸਿਆਵਾਂ ਦੱਸਦੇ ਪਹਿਲਾਂ ਆ ਕੇ, ਉਹ ਸਮੱਸਿਆਵਾਂ ਦਾ ਹੱਲ ਵੀ ਹੈ ਨਾ ਕੋਲ, ਤਾਂ ਦੱਸਦੇ ਨੇ, ਤਾਂ ਦੱਸਦੇ ਨੇ।
1: ਮੈਨੂੰ ਬਿਲਕੁਲ ਲੱਗਦਾ ਹੈ ਕਿ ਇਹ ਖਾਲੀ ਇੱਥੇ ਆ ਕੇ ਖਾਲੀ ਆਪਣੀ ਪਲਾਨ ਦੀ ਸੇਲ ਨਹੀਂ ਕਰ ਰਹੇ, ਜਾਂ ਇਹ ਨਹੀਂ ਕਿ ਜਿਹੜਾ ਕੰਪਨੀ ਤੋਂ ਆ ਰਹੇ ਉਹ ਅੱਗੇ ਤੁਹਾਨੂੰ ਪ੍ਰਮੋਟ ਕਰ ਰਹੇ ਨੇ, ਬਟ ਦੇ ਆਰ ਐਕਚੁਅਲੀ ਅ ਸਰਵਿਸ ਹੈ ਨਾ, ਸੋਲਿਊਸ਼ਨ ਪ੍ਰੋਵਾਈਡਰ, ਅਤੇ ਤੁਹਾਨੂੰ ਸੋਲਿਊਸ਼ਨ ਵੀ ਦੇ ਰਹੇ ਨੇ, ਔਰ ਅਗਰ ਉਹਨੂੰ ਲੱਗਦਾ ਕਿ ਤੁਹਾਡਾ ਪਲਾਨ ਠੀਕ ਹੈ ਜਾਂ ਤੁਹਾਨੂੰ ਫੋਨ ਚੇਂਜ ਕਰਨਾ ਨਹੀਂ ਚਾਹੀਦਾ, ਤਾਂ ਉਹ ਤੁਹਾਨੂੰ ਜੈਨੂਅਲੀ ਦੱਸ ਵੀ ਰਹੇ ਨੇ ਕਿ ਤੁਸੀਂ ਇਹਨੂੰ ਰੱਖ ਲਿਓ ਜਾਂ ਇਹਨੂੰ ਇਹ ਚੇਂਜ ਕਰਕੇ ਤੁਹਾਡਾ ਫਾਇਦਾ ਹੋ ਸਕਦਾ।
0: ਸਹੀ ਗੱਲ ਕਹੀ ਹੈ, ਅਤੇ ਆਥੋਰਾਈਜ਼ਡ ਡੀਲਰ ਨੇ ਇਹ ਰੋਜਰਸ, ਫਾਈਡੋ ਅਤੇ ਚੈਟਰ ਡੀਲਰ, ਇਹਦੇ ਆਥੋਰਾਈਜ਼ਡ ਡੀਲਰ ਵੀ ਨੇ। ਅਤੇ ਮੈਂ ਜਿਹੜੇ ਪਲਾਨ ਦੱਸ ਰਿਹਾ ਸੀ ਪੁਨੀਤ ਜੀ, ਉਹ ਵੀ ਅੱਗੇ ਰਹਿ ਗਏ ਸੀ, ਦੋ ਹੋਰ ਆਈਫੋਨ 17 ਪ੍ਰੋ ਸਿਰਫ $40 'ਚ ਮਿਲਣਾ ਤੁਹਾਨੂੰ, ਇੱਕ ਆਈਫੋਨ 7 ਪ੍ਰੋ ਮੈਕਸ ਸਿਰਫ ਕਿੰਨੇ ਦਾ, $43 ਦਾ।
1: ਬਿਲਕੁਲ ਸਹੀ ਕੀਤਾ ਤੁਸੀਂ, ਔਰ ਮੈਂ ਕਹਾਂਗਾ ਜਿਸ ਤਰ੍ਹਾਂ ਇਨਫਲੇਸ਼ਨ ਵੱਧ ਰਹੀ ਹੈ ਔਰ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਕੁਛ ਵੀ ਐਂ ਮਿਲ ਜਾਏ ਜਿਵੇਂ ਜੇ ਉਹ ਪੈਸੇ ਨਾ ਜਾਣ, ਜਿੱਥੇ ਵੀ ਜੇਬੋ ਪੈਸੇ ਜਾ ਰਹੇ ਨੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ। ਬਟ ਇੱਥੇ ਅਗਰ ਤੁਹਾਨੂੰ ਪਲਾਨ ਮਿਲ ਰਿਹਾ ਜੋ ਕਿ ਸੈਮਸੰਗ S26 $0 ਅਤੇ ਆਈਫੋਨ 17 ਪ੍ਰੋ $40 'ਚ ਅਤੇ ਆਈਫੋਨ 17 ਏਅਰ ਬਿਲਕੁਲ ਫ੍ਰੀ $0 'ਤੇ, ਤਾਂ ਤੁਹਾਡਾ ਕੀ ਮੰਨਣਾ ਹੈ ਜਗਦੀਪ ਜੀ?
0: ਮੇਰਾ ਮੰਨਣਾ ਹੈ ਕਿ ਕੁਛ ਨਹੀਂ ਕਰਨਾ, ਫੋਨ ਚੱਕਣਾ, 604-217-7777 ਯਾਨੀ 604-217-7777 'ਤੇ ਕਾਲ ਕਰਨੀ ਹੈ ਸਨੀ ਜੀ ਨੂੰ, ਅਤੇ ਸਿਲੈਕਟ ਪਲਾਨ ਦੇ ਉੱਤੇ ਜਿਹੜੀਆਂ ਹੋਰ ਤੁਸੀਂ ਡਿਟੇਲਸ ਲੈਣੀ ਹੈ ਨਾ ਉਹ ਫੋਨ ਕਰ ਲਿਓ, ਅਤੇ ਇਹਨਾਂ ਦੇ ਕੋਈ ਸਿਲੈਕਟ ਪਲਾਨ ਨੇ, ਤੁਹਾਨੂੰ ਹੋਰ ਡਿਟੇਲ ਦੇਣਗੇ, ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਾ ਵੀ ਦੇਣਗੇ, ਅਤੇ ਇਸ ਦੇ ਨਾਲ ਹੀ ਬਾਕੀ ਜਿਹੜੇ ਪਲਾਨ ਨੇ ਉਹ ਵੀ ਤੁਹਾਨੂੰ ਦੱਸਦੇ ਰਹਾਂਗੇ, ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਨੀਆਂ ਨੇ। ਅਤੇ ਇੱਕ ਹੋਰ ਨਵੇਂ ਕਸਟਮਰ ਲਈ ਵੀ ਇਹਨਾਂ ਦੀ ਇੱਕ ਪਲਾਨ ਹੈ, ਅਤੇ ਜਿਹੜੇ ਐਗਜ਼ਿਸਟਿੰਗ ਕਸਟਮਰ ਨੇ, ਪੁਰਾਣੇ ਜਿਹੜੇ ਇਹਨਾਂ ਦੇ ਗ੍ਰਾਹਕ ਨੇ, ਉਹਨਾਂ ਲਈ ਵੀ ਇਹਨਾਂ ਕੋਲ ਬਹੁਤ ਵਧੀਆ ਸੁਪਰ ਡੁਪਰ ਡੀਲਾਂ ਅੱਜ ਅਵੇਲੇਬਲ ਨੇ, ਸੁਪਰ ਡੁਪਰ ਡੀਲਾਂ ਇਹਨਾਂ ਕੋਲ ਅਵੇਲੇਬਲ ਨੇ। ਅਤੇ ਆਉਣਾ ਤੁਸੀਂ ਕੁਛ ਨਹੀਂ ਕਰਨਾ, ਅੱਜ ਦਿਨ ਬਹੁਤ ਵਧੀਆ, ਪੁਨੀਤ ਜੀ ਨੇ ਦੱਸਿਆ ਮੇਰੇ ਸਾਥੀ ਧੁੱਪ ਨਿਕਲੀ ਆ ਬਾਹਰ, ਆਇਆ ਪੂਰੀ ਦੁਪਹਿਰ ਜਿਹੜਾ ਦੁਪਹਿਰ ਖਿੰਡੀ ਖਿੜਦੀ ਹੈ ਧੁੱਪਾਂ ਦੇ ਵਿੱਚ, ਉਵੇਂ ਖਿੜੀ ਹੋਈ ਹੈ ਸੂਰਜਮੁਖੀ ਦੇ ਫੁੱਲਾਂ ਵਾਂਗ। ਆਉਣਾ ਅਤੇ ਆ ਕੇ ਤੁਸੀਂ ਬਸ ਆਰਡਰ ਕਰੋ, ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ, ਫਰੇਜ਼ਰ ਹਾਈਵੇ ਦੇ ਉੱਤੇ 2713-0 ਫਰੇਜ਼ਰ ਹਾਈਵੇ ਆਰਡਰ ਕਰੋ, ਔਰ ਆਉਣ ਤੋਂ ਪਹਿਲਾਂ ਕਾਲ ਕਰ ਰਹੀ ਹੈ ਤੁਸੀਂ ਸਨੀ ਜੀ ਨੂੰ, ਸਨੀ ਜੀ ਕਹਿੰਦੇ ਵੀ ਕਾਲ ਸਨੀ ਅਤੇ ਸੇ ਮਨੀ 604-217-7777 ਇਹਨਾਂ ਦਾ ਨੰਬਰ ਹੈ, ਅਤੇ ਤੁਸੀਂ ਕਾਲ ਕਰਨੀ ਹੈ। ਮੈਂ ਅਤੇ ਪੁਨੀਤ ਜੀ ਤੁਹਾਡੇ ਨਾਲ ਅੱਜ 1 ਤੋਂ ਲੈ ਕੇ 5 ਵਜੇ ਤੱਕ ਜੁੜੇ ਰਹਾਂਗੇ, 1550 ਦੇ ਉੱਤੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ। ਅੱਜ ਪੁਨੀਤ ਜੀ ਨੂੰ ਮੈਂ ਲੈ ਕੇ ਆਇਆ ਸੀ ਨਾਲ, ਇਹ ਵੀ ਪੁਰਾਣੇ ਸਾਥੀ ਰਹੇ ਨੇ ਦਿੱਲੀ ਤੋਂ, ਦਿੱਲੀ ਦੇ ਵਿੱਚ ਕੰਮ ਕੁੰਮ ਕਰਕੇ ਆ ਰਹੇ, ਚੰਗਾ ਵੀ ਮੀਡੀਆ ਦੇ ਵਿੱਚ, ਬੜੇ ਵੱਡੇ ਚੈਨਲ ਦੇ ਵਿੱਚ, ਇਹਨਾਂ ਦੇ ਵੀ ਅੱਜ ਐਕਸਪੀਰੀਅੰਸ ਸਾਂਝੇ ਕਰਦੇ ਆ। ਪੁਨੀਤ ਜੀ, ਵੈਸੇ ਆਪਾਂ ਦੋਨੋਂ ਮੀਡੀਆ 'ਚ ਆਏ ਹੋਏ ਨੇ, ਮੇਰਾ ਵੀ ਬੈਕਗਰਾਉਂਡ ਮੀਡੀਆ 'ਚ, ਤੁਹਾਡਾ ਵੀ, ਅਤੇ ਪਹਿਲਾਂ ਦੱਸੋ ਕੈਨੇਡਾ ਆ ਕੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਫਿਰ ਪਹਿਲਾਂ ਤਾਂ ਤੁਸੀਂ ਦੱਸੋ।
1: ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਬੜੇ ਪੁਰਾਣੇ ਖਾਓ ਅੱਜ ਖੋਲ ਰਹੇ ਹੋ, ਤੇ ਮੈਂ ਹੌਲੀ ਹੌਲੀ ਇਹਨੂੰ ਦੱਸਣਾ ਚਾਹਾਂਗਾ।

0: ਬਟ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਇੰਡੀਆ 'ਚ ਮੀਡੀਆ ਕਵਰ ਕੀਤੀ ਹੈ, ਜਿਵੇਂ ਤੁਸੀਂ ਹਰ ਸੈਕਟਰ ਨੂੰ ਕਵਰ ਕੀਤਾ ਹੈ, ਇਮੀਗ੍ਰੇਸ਼ਨ ਨੂੰ ਤੁਸੀਂ ਕਵਰ ਕੀਤਾ ਹੈ, ਕ੍ਰਿਮੀਨੋਲੋਜੀ ਨੂੰ ਕਵਰ ਕੀਤਾ ਹੈ, ਜੇ ਕਿ ਇੰਨਾ ਵੱਡਾ ਇੱਥੇ ਚੈਪਟਰ ਹੈ, ਮੈਂ ਖੁਦ ਹੀ ਕਹਾਂਗਾ ਆਪਣੇ ਆਪ ਵਿੱਚ, ਅਤੇ ਮੈਨੂੰ ਲੱਗਦਾ ਕਿ ਉੱਥੇ ਮੀਡੀਆ ਬੜੀ ਵਾਸਟ ਹੈ, ਉੱਥੇ ਕੰਪੀਟੀਸ਼ਨ ਬੜਾ ਐਗਰੈਸਿਵ ਹੈ, ਅਤੇ ਉੱਥੇ ਜਰਨਲਿਜ਼ਮ ਵੀ ਬੜੀ ਐਗਰੈਸਿਵ ਹੈ, ਅਤੇ ਇੱਥੇ ਕੈਨੇਡਾ ਆ ਕੇ ਮੈਨੂੰ ਲੱਗ ਗਿਆ ਕਿ ਥੋੜ੍ਹੀ ਸੌਫਟ ਹੈ, ਆਪਾਂ ਮੁੱਦਿਆਂ ਨੂੰ ਮੁੱਦੇ ਹੀ ਰੱਖਦੇ ਹਾਂ, ਉਹਨੂੰ ਮੁੱਦਿਆਂ ਨੂੰ ਬਵਾਲ ਨਹੀਂ ਬਣਾਉਂਦੇ, ਅਤੇ ਇਹ ਬੜੀ ਅੱਛੀ ਚੀਜ਼ ਹੈ। ਦੂਜਾ, ਕਮਿਊਨਿਟੀ ਵਿੱਚ ਵੀ ਇੰਨਾ ਸ਼ੋਰ ਨਹੀਂ ਪਾਉਂਦੇ ਇੱਥੇ, ਅਤੇ ਮੀਡੀਆ ਬੜੀ ਸੌਫਟ ਹੈ, ਜੋ ਕਿ ਬਹੁਤ ਅੱਛੀ ਚੀਜ਼ ਹੈ, ਬਟ ਇੱਕ ਡਿਸਕਨੈਕਟ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਮਿਊਨਿਟੀ ਤੋਂ ਦੂਜੀ ਕਮਿਊਨਿਟੀ ਤੱਕ ਸ਼ਾਇਦ ਕਮਿਊਨੀਕੇਸ਼ਨ ਨਹੀਂ ਪਹੁੰਚਦੀ। ਅਗਰ ਤੁਸੀਂ ਅੱਜ ਸਰੀ ਚੋ ਜਾਂ ਐਲਡਰ ਗਰੋਵ ਹੋ, ਤੁਹਾਨੂੰ ਨਹੀਂ ਪਤਾ ਕਿ ਵੈਨਕੂਵਰ ਕੀ ਹੋ ਰਿਹਾ, ਰਾਈਟ? ਅਤੇ ਉਹ ਮੀਡੀਆ ਦਾ ਗੈਪ ਮੈਂ ਇੱਥੇ ਮਹਿਸੂਸ ਕਰਦਾ, ਬਟ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਆਪਾਂ ਹੋਰ ਇੰਪਰੂਵਮੈਂਟ ਇੱਥੇ ਵੇਖੀਏ।
1: ਕੋਈ ਨਹੀਂ, ਅਸੀਂ ਆ ਗਏ ਹੁਣ ਪ੍ਰੀਤ ਜੀ, ਅਸੀਂ ਸਾਰੇ ਗੈਪ ਪੂਰੇ ਕਰ ਦੇਣਾ, ਫਿਕਰ ਨਾ ਕਰੋ ਤੁਸੀਂ। ਅਤੇ ਇਹ ਗੱਲ ਤੁਹਾਡੀ ਸਹੀ ਹੈ, ਵੈਸੇ ਜਿਹੜੀ ਗੱਲ ਮੀਡੀਆ ਦੀ ਹੈ ਉਹਦੇ ਵਿੱਚ ਵਾਕਈ ਥੋੜ੍ਹਾ ਜਿਹਾ ਗੈਪ ਹੈਗਾ, ਇੱਥੇ ਥੋੜ੍ਹੇ ਸ਼ਰੀਫ ਲੋਕ ਨੇ, ਸਾਡੇ ਵਾਲੇ ਅਗਰੈਸਿਵ ਜ਼ਿਆਦਾ ਨੇ, ਸੋ ਕੋਈ ਗੱਲ ਨਹੀਂ, ਚੱਲਦਾ ਰਹਿੰਦਾ ਉਹਦੇ ਸੁਭਾਅ ਹੁੰਦਾ ਲੋਕਾਂ ਦਾ। ਪਰ ਪਲਾਨ ਦੇ ਉੱਤੇ ਆਉਂਦੇ ਹਾਂ ਹੁਣ, ਤੁਸੀਂ ਪਹਿਲਾਂ ਤਾਂ ਮੈਂ ਫੋਨ ਨੰਬਰ ਦੁਬਾਰਾ ਦੁਬਾਰਾ ਰਿਪੀਟ ਇਸ ਲਈ ਕਰ ਰਿਹਾ ਕਿਉਂਕਿ ਤਾਂ ਕਿ ਤੁਹਾਨੂੰ ਆਉਣ ਤੋਂ ਪਹਿਲਾਂ ਇੱਕ ਵਾਰ ਫੋਨ ਕਰ ਲਿਓ ਸਨੀ ਜੀ ਨੂੰ। ਲੋਕੇਸ਼ਨ ਤੁਹਾਨੂੰ ਦੱਸਦੀ ਹੈ, 2713-0 ਫਰੇਜ਼ਰ ਹਾਈਵੇ, ਓਲਡਰ ਗਰੋਵ। ਕਾਲ ਕਰਨੀ ਹੈ ਸਨੀ ਜੀ ਨੂੰ, ਅਤੇ ਪੈਸੇ ਆ ਤੁਸੀਂ ਬਚਾਉਣੇ, ਪਹਿਲਾਂ ਹੀ ਮਹਿੰਗਾਈ ਇੰਨੀ ਜ਼ਿਆਦਾ ਹੈ। ਪਲਾਨ ਲੈ ਕੇ ਆਏ ਹਾਂ, ਜੇ ਕੋਈ ਬੰਦਾ $0 'ਤੇ ਲੈਂਦਾ, 0 ਡਾਊਨ ਪੇਮੈਂਟ ਦੇ ਉੱਤੇ, ਤਾਂ ਮੇਰੇ ਖਿਆਲ ਦੇ ਵਿੱਚ ਇਹ ਤੋਂ ਵਧੀਆ ਡੀਲ ਨਹੀਂ। ਮੈਂ ਦੁਬਾਰਾ ਇੱਕ ਵਾਰ ਰਿਪੀਟ ਕਰਦਾ, ਇਹ ਜਿਹੜੇ ਸਿਲੈਕਟ ਪਲਾਨ ਨੇ ਉਹਦੇ 'ਤੇ ਤੁਹਾਨੂੰ ਹੋਰ ਡਿਟੇਲ ਦੇਣ ਵਾਸਤੇ ਦੱਸਣਗੇ ਸਨੀ ਜੀ, ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰੋਗੇ। ਸੋ ਮੈਂ ਦੁਬਾਰਾ ਇੱਕ ਵਾਰ ਰਿਪੀਟ ਕਰਦਾ, iPhone 17 Air ਬਿਲਕੁਲ ਫ੍ਰੀ ਹੈ, ਕੋਈ ਪੈਸਾ ਨਹੀਂ ਦੇਣਾ, 0 ਡਾਊਨ ਪੇਮੈਂਟ 'ਤੇ। ਸੈਮਸੰਗ S26 0 'ਤੇ, ਇਹ ਵੀ ਆ ਕੇ ਫ੍ਰੀ ਲੈ ਜਾਓ, ਕੋਈ ਚੱਕਰ ਨਹੀਂ, ਉਹ ਕਹਿੰਦੇ ਦੇ ਦਾਂਗੇ ਫ੍ਰੀ ਹੈ ਤੁਹਾਨੂੰ, ਮਾਰੋ ਮੌਜਾਂ। ਸੈਮਸੰਗ S26 Ultra, ਇਹ ਬੜਾ ਵਧੀਆ ਫੋਨ ਹੈ, ਇਹ ਬੜਾ ਹਾਈ ਫਾਈ ਫੋਨ ਮੰਨਿਆ ਜਾਂਦਾ, ਇਹ ਸਿਰਫ $25 ਤੇ ਤੁਹਾਨੂੰ ਦੇ ਦੇਣਾ ਉਹਨਾਂ ਨੇ। ਨਾਲ ਹੀ iPhone 17 Pro ਸਿਰਫ $40, only $40, $17 Pro ਦੀ ਗੱਲ ਕਰ ਰਿਹਾ ਮੈਂ, $17 Pro Max ਸਿਰਫ $43। ਸੋ ਇਹ ਪਲਾਨ ਨੇ, ਤੇ ਜਿਹੜੇ ਨਵੇਂ ਕਸਟਮਰ ਇਹਦੇ ਲਈ, ਜਿਹੜਾ ਨਵਾਂ ਕਸਟਮਰ ਆਏਗਾ ਉਹਦੇ ਲਈ ਵੀ ਇਹਨਾਂ ਕੋਲ ਅਲੱਗ ਤੋਂ ਪਲਾਨ ਨੇ, ਬੜੇ ਵਧੀਆ ਨੇ, ਸੁਪਰ ਡੂਪਰ ਡੀਲ ਆ ਇਹਨਾਂ ਤੋਂ ਅੱਜ। ਤੇ ਨਾਲ ਹੀ ਤੇ ਜਿਹੜੇ ਇਹਨਾਂ ਕੋਲ ਐਗਜਿਸਟਿੰਗ ਕਸਟਮਰ ਨੇ, ਜਿਹੜੇ ਇਹਦੇ ਹੁਣ ਦੇ ਗ੍ਰਾਹਕ ਨੇ, ਉਹਨਾਂ ਦੇ ਲਈ ਵੀ ਇਹਨਾਂ ਕੋਲ ਸੁਪਰ ਡੂਪਰ ਡੀਲਾਂ ਨੇ। ਸੋ ਆਓ ਫੋਨ ਕਰਨਾ, ਫੋਨ ਕਰਕੇ ਤੁਸੀਂ ਪਹੁੰਚਣਾ ਓਲਡਰ ਗਰੋਵ, ਓਲਡਰ ਗਰੋਵ 'ਤੇ ਆ ਕੇ ਮਿਲਣਾ ਸਨੀ ਜੀ ਨੂੰ। ਰੋਜਰਸ ਫਾਈਡੋ ਅਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ। ਹੁਣ ਅਸੀਂ ਥੋੜ੍ਹੀ ਦੇਰ ਤੱਕ ਵਾਪਸ ਆਵਾਂਗੇ, ਮੈਂ ਅਤੇ ਪੁਨੀਤ ਜੀ, ਅਤੇ ਉਨੀ ਦੇਰ ਤੱਕ ਤੁਸੀਂ ਗਾਣਾ ਸੁਣਨਾ, ਗਾਣਾ ਸੁਣ ਕੇ ਯਾਰ ਗਾਣਾ ਇੰਜੋਏ ਕਰੋ, ਅਸੀਂ ਵਾਪਸ ਆਉਂਦੇ ਹਾਂ, ਅਤੇ ਵਾਪਸ ਆ ਕੇ ਕਰਦੇ ਹਾਂ ਤੁਹਾਡੇ ਨਾਲ ਬਾਕੀ ਦੀਆਂ ਗੱਲਾਂ ਬਾਤਾਂ। ਅਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ
0: ਹਾਂਜੀ ਜਗਦੀਪ ਜੀ, ਅਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਮੈਨੂੰ ਲੱਗਦਾ ਹੈ ਕਿ ਅੱਜ ਇੱਥੇ ਵਾਇਰਲੈਸ ਕੰਟਰੀ 'ਤੇ ਸਾਡੀ ਡੀਲਾਂ ਲੱਗੀਆਂ ਹੋਈਆਂ ਨੇ। ਇਹ ਆਥੋਰਾਈਜ਼ ਰੋਜਰ ਫਾਈਡੋ ਅਤੇ ਚੈਟਰ ਡੀਲਰ ਨੇ, ਇਹਨਾਂ ਕੋਲ ਪੂਰੀ ਫੁੱਲ ਫਲੈਜਡ ਇੱਕ ਟੀਮ ਹੈ, ਜਿਹੜੇ ਕਿ ਖਾਲੀ ਤੁਹਾਨੂੰ ਹੈਂਡਸੈਟ ਜਾਂ ਪ੍ਰਾਈਸ ਟੈਗ ਨਹੀਂ ਦੱਸਾਂਗੇ, ਬਟ ਤੁਹਾਨੂੰ ਸੋਲਿਊਸ਼ਨ ਪ੍ਰੋਵਾਈਡ ਕਰ ਰਹੇ ਨੇ, ਤੁਹਾਨੂੰ ਦੱਸਾਂਗੇ ਕਿ ਤੁਸੀਂ ਕੀ ਚਲਾ ਰਹੇ ਹੋ, ਉਹਦੇ ਵਿੱਚ ਤੁਹਾਡਾ ਕੀ ਫਾਇਦਾ ਹੋ ਰਿਹਾ, ਜਾਂ ਤੁਸੀਂ ਹੋਰ ਫਾਇਦਾ ਕਿੱਦਾਂ ਲੈ ਸਕਦੇ ਹੋ। ਅਤੇ ਅਗਰ ਤੁਹਾਡੀ ਨੀਡ ਹੈ ਤਾਂ ਤੁਸੀਂ ਇੱਥੋਂ ਫੋਨ ਵੀ ਲੈ ਸਕਦੇ ਹੋ, ਕਿਉਂਕਿ ਇਹਨਾਂ ਦੇ ਹੁਣੇ ਸਮਰ ਬਲੈਕ ਫਰਾਈਡੇ ਸੇਲ ਚੱਲ ਰਹੀ ਹੈ। ਇਹ ਤੁਹਾਡਾ ਫਰੇਜ਼ਰ ਹਾਈਵੇ ਐਲਡਰ ਗਰੋਵ 'ਤੇ ਲੋਕੇਸ਼ਨ ਹੈ, ਅਤੇ ਮੈਂ ਤੁਹਾਨੂੰ ਫਿਰ ਇੱਕ ਵਾਰੀ ਦੁਬਾਰਾ ਦੱਸਦੇ ਹਾਂ ਕਿ ਕੀ ਹੈਂਡਸੈਟ ਨੇ ਅਤੇ ਉੱਥੇ ਕੀ ਔਫਰ ਇਹਨਾਂ ਨੇ ਲਾਈ ਹੋਈ ਹੈ, ਅਦਰ ਦੈਨ ਜਿਹੜਾ ਕਿ ਹੋਰ ਵੀ ਇਨਸਟੋਰ ਆ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਅਤੇ ਪੁੱਛ ਵੀ ਸਕਦੇ ਹੋ। ਇਹਨਾਂ ਕੋਲ ਹੋਰ ਵੀ ਔਫਰ ਕਾਫੀ ਨੇ, ਜੇ ਕਿ ਹੌਲੇ ਹੌਲੇ ਹੌਲੇ ਹੌਲੇ ਸਾਡੇ ਕੋਲ ਆ ਰਹੀਆਂ ਨੇ, ਬਟ ਹੁਣੇ ਜਿਹੜੀ ਸਾਡੇ ਕੋਲ ਆਈ ਹੈ ਉਹ iPhone 17 Air ਬਿਲਕੁਲ ਫ੍ਰੀ ਹੈ। ਹਾਂਜੀ, ਮੈਂ ਬਿਲਕੁਲ ਕਹਿ ਰਿਹਾ ਕਿ ਇਹ ਬਿਲਕੁਲ ਫ੍ਰੀ, $0 'ਤੇ ਹੈ। ਸੈਮਸੰਗ S26 $0 'ਤੇ, ਸੈਮਸੰਗ S26 Ultra ਸਿਰਫ $2 ਅਤੇ 25 ਸੈਂਟ, iPhone 17 Pro ਸਿਰਫ $40 ਵਿੱਚ, ਅਤੇ iPhone 17 Pro Max ਸਿਰਫ $43 ਵਿੱਚ। ਮੈਨੂੰ ਲੱਗਦਾ ਕਿ ਕਾਫੀ ਕੁਝ ਡੀਲਾਂ ਨੇ, ਤੁਹਾਨੂੰ ਵੀ ਸਮਝਣ ਵਿੱਚ ਤੇ ਟਾਈਮ ਲੱਗੂਗਾ, ਇਨ ਟਰਮਸ ਆਫ ਕਿੱਥੇ ਕੀ ਪ੍ਰਾਈਸ ਦੱਸਿਆ, ਕਿਹੜਾ ਹੈਂਡਸੈਟ ਦੱਸਿਆ। ਮੈਂ ਵੀ ਮੰਨਦਾ ਕਿ ਇੰਨੀ ਛੋਟੇ ਟਾਈਮ ਵਿੱਚ ਇੰਨੀ ਖਬਰ ਲੈਣਾ ਵੀ ਸੌਖਾ ਨਹੀਂ ਹੈ, ਅਤੇ ਤਦ ਹੀ ਮੈਂ ਤੁਹਾਨੂੰ ਕਹਾਂਗਾ ਕਿ ਮੌਸਮ ਦਾ ਮਜ਼ਾ ਲੈ ਕੇ ਆਪਣੀ ਗੇੜੀ ਮਾਰ ਦਿਓ, ਤੁਸੀਂ ਇੱਥੇ ਆਓ, ਸਾਡੇ ਨਾਲ ਵੀ ਮਿਲੋ, ਸਾਡੇ ਨਾਲ ਵੀ ਗੱਲਬਾਤ ਕਰਿਓ, ਅਤੇ ਇੱਥੇ ਆ ਕੇ ਆਪਣੇ ਕਨੈਕਸ਼ਨ ਚੈੱਕ ਕਰਾਓ, ਆਪਣਾ ਹੈਂਡਸੈਟ ਚੈੱਕ ਕਰਾਓ, ਅਤੇ ਆਪਣਾ ਡੀਲਾਂ ਇੱਥੋਂ ਲੈ ਜਾਓ।
1: ਜੀ ਪ੍ਰੀਤ ਜੀ, ਹੁਣ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਵਾਪਸ ਆ ਕੇ ਕਰਦੇ ਅਗਲੀਆਂ ਗੱਲਾਂ ਬਾਤਾਂ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।

0: listening to KRPI 1550 Radio, Ferndale, Washington.
1: ਦੋਸਤੋ ਫਿਰ ਤੋਂ ਸਵਾਗਤ ਹੈ ਤੁਹਾਡਾ 1550 ਸੁਣ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਜਗਦੀਪ ਸਿੰਘ ਅੱਜ ਅਸੀਂ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ ਓਲਡਰ ਗੋਫ ਫਰੇਜ਼ਰ ਹਾਈਵੇ 'ਤੇ ਇੱਥੇ ਅਸੀਂ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ ਦੇ ਵਿੱਚ ਜਿਹੜੇ ਡੀਲਸ ਤੁਹਾਨੂੰ ਦੇ ਰਹੇ ਨੇ ਅੱਜ ਉਹ ਬਿਲਕੁਲ ਫਰੀ ਵਰਗੇ ਫੋਨ ਦੇ ਰਹੇ ਨੇ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਨੇ ਜਿਹੜੇ ਪੁੱਛਣਾ ਚਾਹੁੰਦੇ ਨੇ ਨੰਬਰ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰਦਾ 604-217-7777 ਨੰਬਰ ਹੈ ਤੁਸੀਂ ਇੱਥੇ ਕਾਲ ਕਰਨੀ ਆਉਣ ਤੋਂ ਪਹਿਲਾਂ ਸਨੀ ਨੂੰ ਕਾਲ ਕਰਨੀ ਹੈ ਸਨੀ ਤੁਹਾਨੂੰ ਦੱਸਣਗੇ ਕਿਹੜੀਆਂ ਕਿਹੜੀਆਂ ਡੀਲਾਂ ਉਹਨਾਂ ਦੇ ਕੋਲ ਨੇ ਅਤੇ ਪਹਿਲਾਂ ਮੈਂ ਦੱਸਦਾ ਮੈਂ ਵੀ ਤੁਹਾਨੂੰ ਦੱਸਦਾ ਨਾਲ ਦੀ ਨਾਲ ਡੀਲਾਂ ਕਿਹੜੀਆਂ ਨੇ ਰੁਕੋ ਜਿਹੜਾ ਹੁਣ ਸੁਣਿਓ ਧਿਆਨ ਨਾਲ ਜਿਹੜੇ ਤਾਂ ਉਹਨਾਂ ਦੇ ਹੁਣ ਦੇ ਕਸਟਮਰ ਨੇ ਜਿਹੜੇ ਪਹਿਲਾਂ ਪੁਰਾਣੇ ਕਸਟਮਰ ਨੇ ਉਹਨਾਂ ਕੋਲ $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ ਆ ਕੇ ਅਤੇ ਵਰਲਡ ਵਾਈਡ ਰੋਮਿੰਗ ਹੈ ਉਹਦੇ ਵਿੱਚ $60 ਦੇ ਵਿੱਚ ਤੁਹਾਨੂੰ ਮਿਲ ਜਾਣਾ ਪਰ ਮੰਥ ਅਤੇ ਨਾਲ ਮਿਲ ਰਹੀ ਹੈ ਫਰੀ ਆਈਫੋਨ 17 ਏਅਰ ਜਾਂ ਸੈਮਸੰਗ S26 ਇਹ ਬਹੁਤ ਹੀ ਸ਼ਾਨਦਾਰ ਡੀਲ ਦੱਸ ਤੁਹਾਨੂੰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਜਿਹੜੇ ਇਹਨਾਂ ਦੇ ਪੁਰਾਣੇ ਕਸਟਮਰ ਨੇ ਐਗਜਿਸਟਿੰਗ ਕਸਟਮਰ ਨੇ ਇਹਨਾਂ ਨੂੰ $60 ਪਰ ਮੰਥ ਤੋਂ ਸ਼ੁਰੂ ਹੋਣ ਵਾਲਾ ਪਲਾਨ ਮਿਲ ਰਿਹਾ ਹੈ ਅਤੇ ਜਿਹਦੇ ਵਿੱਚ ਵਰਲਡ ਵਾਈਡ ਰੋਮਿੰਗ ਵੀ ਇਨਕਲੂਡਡ ਹੈ ਅਤੇ ਨਾਲ ਹੀ ਫਰੀ ਹੈ ਆਈਫੋਨ 17 ਏਅਰ ਜਾਂ ਸੈਮਸੰਗ S26 ਅਤੇ ਕਾਲ ਕਰੋ ਚੈੱਕ ਕਰੋ ਤੁਸੀਂ ਕੁਆਲੀਫਾਈ ਕਰ ਦਿਓ ਜਾਂ ਨਹੀਂ ਇਹ ਜ਼ਰੂਰ ਚੈੱਕ ਕਰ ਲਿਓ ਕਾਲ ਕਿੱਥੇ ਕਰਨੀ ਹੈ ਕਾਲ ਕਿੱਥੇ ਕਰਨੀ ਹੈ ਜੀ ਪ੍ਰੀਤ ਜੀ
2: ਹਾਂਜੀ ਜਗਦੀਪ ਜੀ ਅਤੇ ਕਾਲ ਆਪਾਂ ਕਰਨੀ ਹੈ 604-21-77777 ਮੈਂ ਦੁਬਾਰਾ ਦੱਸ
1: ਇੰਡੀਆ ਜਿਹਨੂੰ ਪੈਂਟਾ 7 ਕਹਿੰਦੇ ਸੀ
2: ਕਾਫੀ 7-7-7 ਹੋ ਗਏ ਅਤੇ ਤੁਸੀਂ ਬਿਲਕੁਲ ਸਹੀ ਕਿਹਾ ਮੈਂ ਦੁਬਾਰਾ ਨੰਬਰ ਰਿਪੀਟ ਕਰ ਦਿਆਂ 604-21
3: ਅੱਗੇ ਤੁਸੀਂ ਦੱਸੋ ਜਗਦੀਪ ਜੀ
1: 604-217-7777 ਨੰਬਰ ਹੈ ਜੀ ਅਤੇ ਮੇਰੀ ਇਹ ਥੋੜ੍ਹੀ ਜਿਹੀ ਪੰਜਾਬੀ ਦਿੱਲੀ ਵਾਲੇ ਤੋਂ ਨਾ ਤੋਂ 70 ਚੁੜ ਜਾਂਦੇ ਨੇ ਕਈ ਵਾਰ ਇੰਨੇ ਸਾਤੇ ਪਾਤੇ ਕੋਈ ਗੱਲ ਨਹੀਂ ਮੈਂ ਦੱਸਦਾ ਹੈਗਾ ਕੋਈ ਗੱਲ ਨਹੀਂ ਮੈਂ ਪਿੰਡੋਂ ਹੀ ਆਇਆ
2: ਜੀ ਹੋਈ ਮੈਨੂੰ ਲੱਗਦਾ ਕਿ ਸਾਡਾ ਇੱਕ ਕੰਬੀਨੇਸ਼ਨ ਬੜਾ ਹੀ ਡੈਡਲੀ ਹੈ ਕਿ ਤੁਸੀਂ ਕਵਰ ਕਰਦੇ ਹੋ ਮੋਰ ਆਫ ਐਨ ਇੰਟੀਰੀਅਰ ਅਤੇ ਆਪਾਂ ਕਰਦੇ ਹਾਂ ਮੋਰ ਆਫ ਅ ਮੈਟਰੋ ਅਤੇ ਇੱਕ ਜੋੜੀ ਬਹੁਤ ਹੀ ਵਧੀਆ ਬਣੀ ਹੋਈ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਇੱਥੇ ਵੀ ਫਾਇਦਾ ਦੇਊਗੀ ਕਿ ਆਪਾਂ ਦੋਨੋਂ ਲੈਂਗੁਏਜ ਦੋਨੋਂ ਕਮਿਊਨਿਟੀ ਨੂੰ ਐਡਰੈਸ ਕਰ ਰਹੇ ਹਾਂ ਇੱਥੇ
1: ਬਿਲਕੁਲ ਸਹੀ ਗੱਲ ਹੈ ਜੀ ਕੋਈ ਗੱਲ ਨਹੀਂ ਜੋੜੀਆਂ ਸਲਾਮਤ ਰਹਿਣ ਜੀ ਤੁਹਾਡੀ ਅਤੇ ਐਗਜਿਸਟਿੰਗ ਕਸਟਮਰ ਮੈਂ ਦੁਬਾਰਾ ਇੱਕ ਵਾਰ ਤੁਹਾਨੂੰ ਦੱਸਦਾ ਅਗਲੀ ਜਿਹੜੀ ਡੀਲ 'ਤੇ ਜਾਣ ਤੋਂ ਪਹਿਲਾਂ $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ ਆ ਕੇ ਬਹੁਤ ਹੀ ਸਸਤਾ ਪਲਾਨ ਆ ਔਰ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਇਹਦੇ ਵਿੱਚ ਵਰਲਡ ਵਾਈਡ ਰੋਮਿੰਗ ਵੀ ਇਨਕਲੂਡਡ ਹੈ ਵਰਲਡ ਵਾਈਡ ਰੋਮਿੰਗ ਤੁਹਾਨੂੰ ਮਿਲਣੀ ਇਹਦੇ ਵਿੱਚ ਅਤੇ ਨਾਲ ਹੀ ਫਰੀ ਆਈਫੋਨ 7 ਏਅਰ ਜਾਂ ਸੈਮਸੰਗ S26 ਇਹ ਵੀ ਲੈ ਕੇ ਜਾਓ ਕਾਲ ਕਰਕੇ ਆਪਣੀ ਐਲੀਜੀਬਿਲਟੀ ਚੈੱਕ ਜ਼ਰੂਰ ਕਰ ਲਿਓ ਨੰਬਰ ਤੁਹਾਨੂੰ ਦੱਸਦਾ ਇੱਕ ਵਾਰ ਮੈਂ ਫਿਰ ਰਿਪੀਟ ਕਰ ਦਿੰਦਾ 604-217-7777 ਅਤੇ ਸਮਰ ਬਲੈਕ ਫਰਾਈਡੇ ਸੇਲ ਲਗਾਈ ਇਹਨਾਂ ਨੇ ਬਲੈਕ ਫਰਾਈਡੇ ਪੈਸੇ ਕਹਿੰਦੇ ਨੇ ਵੀ ਬਸ ਉੱਥੇ ਫਰੀ ਵਾਲੇ ਕੰਮ ਹੁੰਦਾ ਲੈ ਜਾਓ ਅਤੇ ਇਹਦਾ ਕਾਰਨ ਇਹ ਹੈ ਕਿ ਹੁਣ ਮਹਿੰਗਾਈ ਇੰਨੀ ਹੈ ਤੇਲ ਪਹਿਲਾਂ ਹੀ ਬਹੁਤ ਵਧੀਆ $2 ਤੋਂ ਉੱਪਰ ਹੋਇਆ ਫਿਰਦਾ ਅਤੇ ਇਸ ਮੌਸਮ ਦੇ ਵਿੱਚ ਮੌਸਮ ਵੀ ਵਧੀਆ ਜਿਹਨੇ ਆ ਕੇ ਲੈ ਕੇ ਜਾ ਸਕਦਾ ਤਾਂ ਵਧੀਆ ਕੋਈ ਡੀਲ ਹੀ ਹੋ ਸਕਦੀ ਅਤੇ ਵਾਇਰਲੈਸ ਕੰਟਰੀ ਦੇ ਉੱਤੇ ਤੁਹਾਨੂੰ ਮਿਲਣਗੇ ਸਨੀ ਜੀ ਸਨੀ ਉਹਨਾਂ ਦਾ ਪੂਰਾ ਸਟਾਫ ਅੱਜ ਲੱਗਿਆ ਸਾਰੇ ਬਿਜ਼ੀ ਨੇ ਵੈਸੇ ਅੱਜ ਉਹ ਅਤੇ ਦੋ ਛੋਟੇ ਛੋਟੇ ਕਸਟਮਰ ਵੀ ਆਇਆ ਸਾਡੇ ਉਹ ਖੇਡਦੇ ਫਿਰਦੇ ਨੇ ਇੱਥੇ ਪਤਾ ਨਹੀਂ ਕਿੱਧਰ ਗਏ ਹੁਣ ਉਹ
3: ਅਤੇ
1: ਫਿਊਚਰ ਕਸਟਮਰ ਨੇ ਫਿਊਚਰ ਹੀ ਆ ਉਹ ਉਹੀ ਫਿਊਚਰ ਅਸਲ 'ਚ
2: ਉਹੀ ਫਿਊਚਰ ਹੈ ਸਾਡਾ ਚਾਹੇ ਤੁਸੀਂ ਕਹਿ ਲਓ ਕੋਈ ਵੀ ਤੁਸੀਂ ਟੋਪਿਕ ਚੱਕ ਲਓ ਅਤੇ ਕੋਈ ਵੀ ਤੁਸੀਂ ਦੇਖ ਲਓ ਚੀਜ਼ਾਂ ਜਿਵੇਂ ਮੂਵ ਹੋ ਰਹੀਆਂ ਨੇ ਆਪਾਂ ਗੱਡੀ 'ਚ ਆ ਰਹੇ ਸੀ ਆਪਾਂ AI ਦੀ ਗੱਲਾਂ ਕਰ ਰਹੇ ਸੀ ਕਿ AI ਨੇ ਕਿੰਨਾ ਕੁਛ ਬਦਲਾਵ ਲਾ ਦਿੱਤਾ ਰਾਈਟ ਕਿ ਅੱਜ ਲੋਕਾਂ ਨੂੰ ਆਪਣੀ ਨੌਕਰੀਆਂ ਦੇ ਹੋ ਰਿਹਾ ਕਿ ਪਤਾ ਨਹੀਂ ਕੱਲ੍ਹ ਨੂੰ ਨੌਕਰੀ ਮਿਲੇ ਨਾ ਮਿਲੇ ਬਟ ਤੁਸੀਂ ਬਿਲਕੁਲ ਇੱਕ ਬਾਤ ਬਹੁਤ ਪਤੇ ਦੀ ਕੀਤੀ ਕਿ AI ਜ਼ਰੂਰ ਆਊਗਾ ਬਟ AI ਨੂੰ ਚਲਾਉਣ ਵਾਲਾ ਵੀ ਇੱਥੇ ਹੀ ਹੋਵੇਗਾ ਅਤੇ ਹਿਊਮਨ ਇੰਟਰਵੈਂਸ਼ਨ 'ਚ ਜਿਹੜੀ ਆਪਾਂ ਗੱਲਾਂ ਕਰ ਰਹੇ ਸੀ ਆਈ ਥਿੰਕ ਉਹ ਹੋਣੀ ਬਹੁਤ ਜ਼ਰੂਰੀ ਹੈ ਉਹ ਇੱਥੇ ਰਹੂਗੀ ਵੀ AI ਆਪਣਾ ਕੰਮ ਕਰੇਗਾ ਫੋਰ ਸ਼ੋਰ ਬਟ ਹਿਊਮਨ ਇੰਟਰਵੈਂਸ਼ਨ ਨਾਲ ਹੀ AI ਸਕਸੈਸਫੁਲ ਹੈ ਅਤੇ ਤਦ ਹੀ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਫੋਨਾਂ ਦੀ ਗੱਲਾਂ ਕਰ ਰਹੇ ਸੀ ਅਤੇ ਜਦੋਂ ਨਵੇਂ ਨਵੇਂ ਫੋਨ ਆਏ ਸੀ ਤਾਂ ਬੜੇ ਖੁਸ਼ ਹੁੰਦੇ ਸੀ ਉਹ ਸਾਡੇ ਕੋਲ ਫੋਨ ਹੈ ਹੁਣ ਆਪਾਂ ਫੋਨ 'ਚ ਗੱਲ ਕਰ ਸਕਦੇ ਹਾਂ ਕਿਸੇ ਨੂੰ ਵੀ ਕਿੱਥੇ ਵੀ ਕਾਲ ਕਰ ਸਕਦੇ ਹਾਂ ਹੁਣ ਐਂ ਨਹੀਂ ਕਿ ਜਾ ਕੇ ਲੈਂਡਲਾਈਨ ਚੈੱਕ ਕਰਨਾ ਉਹ ਘੰਟੀ ਵੱਜ ਗਈ ਜਾ ਕੇ ਚੱਕ ਲੈ ਕਿੱਦਾਂ ਫੋਨ ਆਇਆ ਹੁਣ ਤਾਂ ਤੁਹਾਡਾ ਜਿੱਥੇ ਹੀ ਫੋਨ ਹੈ ਤੁਸੀਂ ਜਾ ਕੇ ਫੋਨ ਚੱਕ ਸਕਦੇ ਹੋ ਬਟ ਹੁਣ ਫੋਨ ਇੰਨੀ ਵੱਡੀ ਚੀਜ਼ ਹੋ ਚੁੱਕੀ ਹੈ ਜ਼ਿੰਦਗੀ ਦੀ ਕਿ ਸ਼ਾਇਦ ਮੈਨੂੰ ਲੱਗਦਾ ਹੈ ਕਿ ਇੱਕ ਮਿੰਟ ਵਾਸਤੇ ਤੁਸੀਂ ਆਪਣਾ ਪਾਰਟਨਰ ਉਹ ਭੁੱਲ ਜਾਓਗੇ ਬਟ ਆਪਣੇ ਫੋਨ ਨੂੰ ਆਪਣੇ ਜੇਬੋਂ ਨਹੀਂ ਭੁੱਲੋਗੇ ਤੁਸੀਂ ਅਤੇ ਇਹ ਫੋਨ ਦੀ ਇਨਵੋਲਵਮੈਂਟ ਇੱਕ AI ਨੂੰ ਦਰਸਾਉਂਦੀ ਹੈ ਕਿ ਦੇਖੋ ਇੱਕ ਫੋਨ ਨੇ ਤੁਹਾਡੀ ਜ਼ਿੰਦਗੀ ਨੂੰ ਬਦਲ ਦਿੱਤਾ ਜਦੋਂ ਕੋਵਿਡ ਆਇਆ ਤਾਂ ਡਾਕਟਰ ਨੇ ਪਹਿਲੀ ਚੀਜ਼ ਕਹੀ ਕਿ ਫੋਨ ਨੂੰ ਆਪਣੇ ਤੋਂ ਦੂਰ ਕਰਿਓ ਕਿਉਂਕਿ ਸਾਰੇ ਜਿੰਨੇ ਵੀ ਕੀਟਾਣੂ ਨੇ ਡਿਸੀਜ਼ ਨੇ ਉਹ ਤੁਹਾਡੇ ਫੋਨ ਤੋਂ ਆ ਰਹੇ ਨੇ ਕਿਉਂਕਿ ਹਰ ਮਿੰਟ ਤੁਹਾਨੂੰ ਫੋਨ ਚਾਹੀਦਾ ਪਲੱਸ ਹੁਣੇ ਤੁਸੀਂ ਮੀਡੀਆ ਵਿੱਚ ਵੀ ਦੇਖ ਲਓ ਹੁਣ ਮੀਡੀਆ ਵਿੱਚ ਫੋਨ ਦੀ ਕਿੰਨੀ ਵੱਡੀ ਸਪੇਸ ਹੋ ਗਈ ਕਿ ਹੁਣ ਆਪਾਂ ਵੱਡੇ ਵੱਡੇ ਕੈਮਰੇ ਸਾਰੇ ਬੰਦ ਕਰ ਦਿੱਤੇ ਹੁਣ ਸਿੱਧਾ ਕੀ ਹੁੰਦਾ, ਇੱਕ ਫੋਨ ਚੱਕਦੇ ਆ, ਤੁਹਾਨੂੰ ਤੇ ਪਤਾ ਹੀ ਹੈ, ਤੁਸੀਂ ਰਿਪੋਰਟਿੰਗ ਕਰਦੇ ਹੋ, ਤੁਸੀਂ ਜ਼ਿਆਦਾ ਵਧੀਆ ਦੱਸ ਸਕਦੇ ਹੋ, ਤੇ ਤੁਸੀਂ ਮੈਨੂੰ ਦੱਸੋ ਕਿ ਫੋਨ ਨਾਲ ਮੀਡੀਆ ਦਾ ਕੀ ਬਦਲਾਵ ਆਇਆ?
1: ਪਨੀਤ ਜੀ, ਵੈਸੇ ਮੈਂ ਗੱਲ ਦੱਸਾਂ, ਜਿਹੜੀ ਜਦੋਂ ਟੈਕਨੋਲੜੀ ਆਉਂਦੀ ਨਾ, ਥੋੜ੍ਹਾ ਡਰ ਹੁੰਦਾ ਲੋਕਾਂ ਦੇ ਵਿੱਚ ਪਹਿਲਾਂ ਪਹਿਲਾਂ। ਜਦੋਂ ਕੰਪਿਊਟਰ ਆਇਆ ਸੀ ਨਾ, ਮੈਨੂੰ ਯਾਦ ਆ ਪਹਿਲਾਂ ਬੜਾ ਇੰਡੀਆ ਦੇ ਵਿੱਚ ਹੜਤਾਲਾਂ ਹੋ ਗਿਆ ਸੀ ਵੀ ਕੰਪਿਊਟਰ ਕਿਉਂ ਆ ਗਿਆ, ਸਾਡੀ ਨੌਕਰੀਆਂ ਖਾ ਜਾਣੀਆਂ। ਸੋ ਜਿਹੜਾ ਇਨਸਾਨ ਆ ਨਾ, ਇਨਸਾਨ ਅਲਟੀਮੇਟਲੀ ਇਨਸਾਨ ਨਹੀਂ ਬਣਾਉਣਾ ਹੁੰਦਾ, ਚੱਲਣੀ ਹਿਊਮਨ ਬ੍ਰੇਨ ਨਾਲ ਹੀ ਹਰੇਕ ਚੀਜ਼। AI ਆਈ ਹੈ, ਖਤਰਾ ਹੈ ਉਹਦੇ ਨਾਲ, ਬਹੁਤ ਨੌਕਰੀਆਂ ਨੂੰ ਖਤਰਾ ਉਹਦੇ ਨਾਲ, ਪਰ ਘਬਰਾਉਣ ਦੀ ਵੀ ਲੋੜ ਨਹੀਂ ਹੁੰਦੀ।
2: ਨਹੀਂ ਨਹੀਂ ਬਿਲਕੁਲ, ਮੈਨੂੰ ਲੱਗਦਾ ਹੈ ਕਿ ਹਰ ਸਿੱਕੇ ਦੇ ਦੋ ਪਹਿਲੂ ਆਉਂਦੇ ਨੇ, ਰਾਈਟ? ਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਜਿੱਥੇ ਫਾਇਦਾ ਹੋ ਸਕਦਾ ਹੈ ਉੱਥੇ ਇਹਦਾ ਨੁਕਸਾਨ ਵੀ ਹੈ। ਹੁਣ ਮੈਂ ਤੁਹਾਡੇ ਸੈਕਟਰ ਨੂੰ ਦੇਖਾਂ, ਜਿਵੇਂ ਤੁਸੀਂ ਕ੍ਰਿਮੀਨੋਲੋਜੀ ਕਨੈਕਟ ਕਰਦੇ ਹੋ, ਰਾਈਟ? ਹੁਣ ਕਦੇ ਵੀ ਕੋਈ ਵੀ ਵਾਰਦਾਤ ਹੁੰਦੀ, ਇੱਕ ਮਿੰਟ ਲੱਗਦਾ, ਕੋਈ ਵੀ ਵੀਡੀਓ ਬਣਦੀ ਹੈ ਤਾਂ ਲੋਕ ਔਨਲਾਈਨ ਕਰ ਦਿੰਦੇ ਨੇ। ਪਹਿਲੇ ਆਉਂਦਾ ਸੀ ਤੁਸੀਂ ਕਿਸੇ ਨੂੰ ਰੀਚ ਆਊਟ ਕਰੋਗੇ, ਸਟੇਸ਼ਨ ਨੂੰ ਕਾਲ ਕਰੋਗੇ, ਸਾਡੀ ਐਂਕਰ ਨਾਲ ਗੱਲ ਕਰਾਓ, ਅਸੀਂ ਰਿਪੋਰਟਿੰਗ ਕਰਨੀ ਹੈ। ਹੁਣ ਮਿੰਟ ਨਹੀਂ ਲੱਗਦਾ ਤੁਸੀਂ ਕਿਵੇਂ ਕਵਰੇਜ ਕਰੋ। ਤਾਂ ਤੁਸੀਂ ਦੇਖਿਆ ਕਿ ਕਿਵੇਂ ਫੋਨ ਨਾਲ ਕਿੰਨੇ ਫਾਇਦੇ ਵੀ ਨੇ ਅਤੇ ਨੁਕਸਾਨ ਤਾਂ ਹੈ ਹੀ।
1: ਨੁਕਸਾਨ ਮੈਨੂੰ ਲੱਗਦਾ ਜ਼ਿਆਦਾ ਵੱਡੇ ਨੇ, ਕਿਉਂਕਿ ਕਈ ਵਾਰ ਨਾ ਗਲਤੀ ਵੀਡੀਓ ਵਾਇਰਲ ਕਰ ਦਿੰਦੇ, ਬਾਅਦ 'ਚ ਪਤਾ ਲੱਗਦਾ ਕਿਸੇ ਹੋਰ ਦੀ ਸੀਗੀ ਅਤੇ ਬੋਲੀ ਕੁਛ ਹੋਰ ਗਿਆ ਅੰਦਰ, ਇਹੋ ਜਿਹਾ ਕੁਛ ਵੀ ਬਹੁਤ ਹੋਇਆ। ਪਰ ਠੀਕ ਹੈ, ਟੈਕਨੋਲੋਜੀ ਜਦੋਂ ਆਉਂਦੀ ਹੈ, ਟੈਕਨੋਲੋਜੀ ਦੇ ਨਾਲ ਬਿਲਕੁਲ ਚੰਗੀਆਂ ਚੀਜ਼ਾਂ ਵੀ ਆਉਂਦੀਆਂ ਅਤੇ ਮਾੜੀਆਂ ਵੀ ਆਉਂਦੀਆਂ, ਦੋਨੋਂ ਹੀ ਪੱਖ ਨੇ। AI ਆਏਗੀ, AI ਤਾਂ ਜਦੋਂ ਆਏਗੀ ਦੇਖਾਂਗੇ, ਪਰ ਫਿਲਹਾਲ ਅਸੀਂ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ 'ਤੇ, ਅਤੇ ਵਾਇਰਲੈਸ ਕੰਟਰੀ ਪਹਿਲਾਂ ਫੋਨ ਹੋਣਾ ਚਾਹੀਦਾ ਟੈਕਨੋਲੋਜੀ ਵਾਸਤੇ,
2: ਬਿਲਕੁਲ ਬਹੁਤ ਹੀ ਜ਼ਰੂਰੀ ਮੈਨੂੰ ਲੱਗਦਾ।
1: ਔਰ ਫੋਨ ਵੀ ਹੋਣਾ, ਪਰ ਸਸਤਾ ਇੱਕ ਪਲਾਨ ਵੀ ਹੋਣਾ ਚਾਹੀਦਾ ਨਾਲ।
2: ਹਾਂਜੀ ਹਾਂਜੀ,
1: ਹੈ ਨਾ? ਉਹ ਹੁਣ ਜਿਹੜਾ ਇਹ ਚੀਜ਼ ਹੈ, ਬੇਸਿਕ ਚੀਜ਼ ਹੈ ਤਾਂ, ਇੱਥੋਂ ਤੋਂ ਬਾਕੀ ਤਾਂ ਕਹਾਣੀ, ਇੱਥੋਂ ਤਾਂ ਮੁੜ ਤਾਂ ਇੱਥੋਂ ਬਚਿਆ ਜਾਣਾ, ਨਹੀਂ ਤਾਂ ਇੱਥੋਂ ਫਿਰ ਘਰ ਤੋਂ ਬਾਅਦ 'ਚ ਬਣਦਾ ਨਾ। ਪਹਿਲਾਂ ਨਹੀਂ ਪੱਟਣਾ, ਗਏ ਪੱਟਾਂਗੇ ਨਾ, ਅਤੇ ਜਿਹੜੇ ਉਹ ਵਿੱਚ ਪਾਉਣਾ ਮਸਾਲਾ ਹੈ ਨਾ, ਉਹ ਤਾਂ ਇੱਥੋਂ ਮਿਲਦਾ ਨਾ, ਵਾਇਰਲੈਸ ਕੰਟਰੀ ਤੋਂ ਆ ਕੇ। ਠੀਕ ਹੈ,
2: ਜ਼ਰੂਰੀ ਵੀ ਹੈ ਮੈਨੂੰ ਲੱਗਦਾ ਕਿ ਅੱਜ ਹਰ ਘਰ ਵਿੱਚ ਫੋਨ ਵੀ ਹੈ ਅਤੇ ਗੱਡੀ ਵੀ ਹੈ। ਬਟ ਇਹ ਹੁੰਦਾ ਕਿ ਚਲੋ ਇੱਕ ਫੋਨ ਹੈ ਤੁਹਾਡੇ ਕੋਲ, ਉਹ ਕੀ ਕੰਡੀਸ਼ਨ ਵਿੱਚ ਹੈ, ਤੁਹਾਨੂੰ ਲੱਗਦਾ ਚੱਲ ਰਿਹਾ, ਚੱਲਣ ਦਿਓ ਚੱਲਣ ਦਿਓ, ਬਟ ਤੁਹਾਨੂੰ ਨਹੀਂ ਪਤਾ ਕਿ ਕਦੀ ਕਦੀ ਔਫਰ ਐਵੇਂ ਹੀ ਆਉਂਦੀਆਂ ਨੇ ਕਿ ਤੁਹਾਨੂੰ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਤੁਸੀਂ ਕੀ ਲੈ ਕੇ ਚਲੇ ਗਏ, ਔਰ ਬਾਅਦ ਵਿੱਚ ਤੁਹਾਨੂੰ ਰਿਲਾਈਜ਼ ਹੁੰਦਾ ਕਿ ਉਹ ਮੈਂ ਤਾਂ ਐਵੇਂ ਗਿਆ ਸੀ ਚੈੱਕ ਕਰਨ, ਕਿਉਂਕਿ ਸੁਣਿਆ ਸੀ, ਬਟ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਡੀਲ ਮਿਲ ਜਾਊਗੀ। ਅਤੇ ਅੱਜ ਉਹ ਮੌਕਾ ਹੈ ਕਿ ਤੁਸੀਂ ਆ ਕੇ ਡੀਲ ਲੈ ਸਕਦੇ ਹੋ। ਅੱਜ ਇਹ ਡਿਫਰੈਂਟ ਡਿਫਰੈਂਟ ਤੁਹਾਨੂੰ ਹੈਂਡਸੈਟ ਦੇ ਰਹੇ ਨੇ, ਕੁਛ ਤਾਂ ਜਿਵੇਂ iPhone 17 Air, ਇਹ ਤਾਂ ਬਿਲਕੁਲ ਹੀ ਫ੍ਰੀ ਤੁਹਾਨੂੰ ਦੇ ਰਹੇ ਨੇ। ਕਰਨਾ ਕੀ ਹੈ, ਤੁਸੀਂ ਆ ਕੇ ਆਪਣਾ ਔਫਰ ਚੈੱਕ ਕਰਨੀ ਹੈ, ਤੁਸੀਂ ਸਕੀਮ ਚੈੱਕ ਕਰਨੀ ਹੈ, ਅਤੇ ਕੀ ਇਹਨਾਂ ਦੀ ਟਰਮਸ ਐਂਡ ਕੰਡੀਸ਼ਨ ਨੇ ਉਹ ਚੈੱਕ ਕਰਕੇ, ਅਗਰ ਤੁਸੀਂ ਜਿਵੇਂ ਕਹਿ ਰਹੇ ਸੀ ਅਗਰ ਕੁਆਲੀਫਾਈ ਕਰਦੇ ਹੋ ਤਾਂ ਤੁਸੀਂ ਲੈ ਸਕਦੇ ਹੋ। ਅਤੇ ਦੂਜਾ ਤੁਹਾਡਾ iPhone 17 Pro Max, ਕਿਉਂਕਿ ਅੱਜ ਕੱਲ੍ਹ ਕੀ ਹੈ ਨਾ, ਹਰ ਕਿਸੇ ਨੂੰ ਹੁੰਦਾ ਕਿ ਮੇਰੇ ਕੋਲ ਨਵਾਂ ਮਾਡਲ ਹੋਣਾ ਚਾਹੀਦਾ, ਕਿਉਂਕਿ ਨਈ ਉਹਦੇ ਵਿੱਚ ਕੋਈ ਨਾ ਕੋਈ ਇੱਕ ਅੱਧਾ ਐਪ ਹੋਊਗਾ ਜਾਂ ਉਹਦੇ ਵਿੱਚ ਕੋਈ ਫੈਸਿਲਿਟੀ ਹੋਏਗੀ, ਜੇ ਕਿ ਮੈਂ ਥੋੜ੍ਹਾ ਜਿਹਾ ਫਲੈਸ਼ ਵੀ ਕਰ ਸਕਦਾ ਕਮਿਊਨਿਟੀ ਵਿੱਚ ਕਿ ਦੇਖੋ ਜੀ ਮੈਂ ਨਵਾਂ ਫੋਨ ਚੱਕ ਕੇ ਲਾਇਆ, ਰਾਈਟ? ਤੁਹਾਡਾ ਕੀ ਮੰਨਣਾ ਹੈ?
1: ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਜਦੋਂ ਨਵਾਂ ਫੋਨ ਆਉਂਦਾ, ਨਵੀਂ ਟੈਕਨੋਲੋਜੀ ਆਉਂਦੀ, ਉਹਦੇ ਫਾਇਦੇ ਤਾਂ ਆਪਣੇ ਹੁੰਦੇ ਹੀ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਪਹਿਲਾਂ ਤੁਹਾਨੂੰ ਮੈਂ ਦੱਸਦਾ, ਨੰਬਰ ਵਾਇਰਲੈਸ ਕੰਟਰੀ, ਕਾਲ ਸਨੀ ਅਤੇ ਸੇਵ ਮਨੀ ਇਹਨਾਂ ਦਾ ਸਲੋਗਨ ਹੈ ਜੀ, ਬਾਕੀ ਗੱਲ ਸਹੀ ਹੈ। ਤੁਸੀਂ ਇਹਨੂੰ ਕਾਲ ਕਰ ਲਓ, ਤੁਹਾਡੇ ਪੈਸੇ ਬਚਾ ਕੇ ਦੇ ਰਹੇ। ਮੈਂ ਦੁਬਾਰਾ ਤੋਂ ਇੱਕ ਵਾਰ ਤੁਹਾਨੂੰ ਸਾਰੀਆਂ ਡੀਲ ਜਿਹੜੀਆਂ ਹੁਣ ਤੱਕ ਦੀਆਂ ਮੈਂ ਦੱਸੀ ਉਹ ਦੱਸਦਾ। ਅਤੇ ਇਹਨਾਂ ਦਾ ਕਹਿਣਾ ਹੈ ਜੀ, ਸਮਰ ਬਲੈਕ ਫਰਾਈਡੇ ਸੇਲ ਲਾਈ ਇਹਨਾਂ ਨੇ, ਜਿਹਦੇ ਵਿੱਚ ਤੁਹਾਨੂੰ ਬਹੁਤ ਹੀ ਸਸਤੇ ਫੋਨ ਮਿਲਣੇ ਆ ਅਤੇ ਤੁਹਾਨੂੰ ਮਿਲਣੀਆਂ ਲਾਈਨਾਂ। iPhone 17, ਜਿਵੇਂ ਸਾਡੇ ਮੇਰੇ ਸਾਥੀ ਪ੍ਰੀਤ ਜੀ ਨੇ ਦੱਸਿਆ, iPhone 17 Air ਬਿਲਕੁਲ ਫ੍ਰੀ ਹੈ। Samsung S26 ਇਹ ਵੀ ਫ੍ਰੀ ਹੈ, $0 ਤੇ, ਜ਼ੀਰੋ ਡਾਊਨ 'ਤੇ ਮਿਲਣਾ। Samsung S26 Ultra ਸਿਰਫ $2.5 ਤੇ ਤੁਹਾਨੂੰ ਮਿਲਣਾ। iPhone 17 Pro ਸਿਰਫ $40 ਅਤੇ iPhone 17 Pro Max ਸਿਰਫ $43। ਨੰਬਰ ਮੈਂ ਤੁਹਾਨੂੰ ਦੁਬਾਰਾ ਦੱਸਦਾ, ਜਿੱਥੇ ਤੁਸੀਂ ਕਾਲ ਕਰਨੀ, ਜਿੱਥੇ ਤੁਸੀਂ ਜ਼ਿਆਦਾ ਜਾਣਕਾਰੀ ਤੁਹਾਨੂੰ ਮਿਲਣੀ ਹੈ, ਜਿਹੜੇ ਸਿਲੈਕਟ ਪਲੈਨਸ ਨੇ ਅਤੇ ਤੁਸੀਂ ਐਲੀਜੀਬਿਲਿਟੀ ਕੀ ਹੈ ਤੁਹਾਨੂੰ ਸਾਰੇ ਦੱਸਣਗੇ ਸਨੀ ਜੀ ਹੋਣੀ। ਇਹਦਾ ਪੂਰਾ ਸਟਾਫ ਬੈਠਾ ਮੌਕੇ 'ਤੇ ਮੌਜੂਦ ਹੈ। 604-217-77-77, 604-217-77-77, 5 ਵਾਰ 7 ਹੈ, 604-21 ਫਿਰ 5 ਵਾਰ 7 ਇਹਦਾ ਨੰਬਰ ਹੈ। ਅਤੇ ਜਿਹੜੇ ਨਵੇਂ ਕਸਟਮਰ ਨੇ ਉਹਨਾਂ ਦੇ ਲਈ ਵੀ ਪਲਾਨ ਨੇ, ਅਤੇ ਜਿਹੜੇ ਪੁਰਾਣੇ ਦੇ ਕਸਟਮਰ ਨੇ ਉਹਦੇ ਲਈ ਵੀ ਸੁਪਰ ਡੁਪਰ ਡੀਲਸ ਇਹਨਾਂ ਦੇ ਕੋਲ ਨੇ। ਅਤੇ ਆ ਕੇ ਇੱਕ ਵਾਰ ਐਲੀਜੀਬਿਲਿਟੀ ਚੈੱਕ ਕਰਿਓ ਫੋਨ ਕਰਕੇ, ਅਤੇ ਬਾਕੀ ਜਿਹੜੇ ਪਲਾਨ ਨੇ ਤੁਹਾਨੂੰ ਦੱਸਦੇ ਰਹਾਂਗੇ, ਨਾਲ ਨਾਲ ਗਾਣਾ ਵੀ ਸੁਣਾਉਂਦੇ ਰਹਾਂਗੇ, ਗੱਲਾਂ ਬਾਤਾਂ ਵੀ ਕਰਦੇ ਰਹਾਂਗੇ। ਅਤੇ ਜਿਹੜੇ ਤੁਹਾਨੂੰ ਦੱਸਦਾ ਜਾਣ ਤੋਂ ਪਹਿਲਾਂ ਪਹਿਲਾਂ ਗਾਣੇ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਦੱਸਦਾ ਮੈਂ, ਜਿਹੜੇ ਇੱਕ ਹੋਰ ਇਹਦੇ ਵਿੱਚ ਬਹੁਤ ਹੀ ਸ਼ਾਨਦਾਰ ਪਲਾਨ ਹੈ, ਜਿਹੜੇ ਇਹਨਾਂ ਦੇ ਪੁਰਾਣੇ ਕਸਟਮਰ ਨੇ, ਜਿਹੜੇ ਐਗਜ਼ਿਸਟਿੰਗ ਕਸਟਮਰ ਜਿਹਨੂੰ ਕਹਿੰਦੇ ਨੇ, ਉਹਨਾਂ ਦੇ ਲਈ $60 ਦਾ ਪਰ ਮੰਥ ਦਾ ਇੱਕ ਪਲਾਨ ਹੈ, ਜਿਹਦੇ ਵਿੱਚ ਵਰਲਡ ਵਾਈਡ ਰੋਮਿੰਗ ਮਿਲਦੀ ਹੈ, ਕਿਤੇ ਵੀ ਚਲੇ ਜਾਓ ਦੁਨੀਆਂ ਦੇ ਵਿੱਚ, ਅਤੇ ਜਿਹੜਾ ਜਿਹੜਾ ਮਹਾਂਦੀਪ ਜਿਹੜਾ ਕੰਟੀਨੈਂਟ ਘੁੰਮਣਾ, ਘੁੰਮਾ ਜਾ ਕੇ ਉੱਥੇ ਤੁਹਾਨੂੰ ਮਿਲਦੀਆਂ ਫ੍ਰੀ ਰੋਮਿੰਗ। ਇਹਦੇ ਨਾਲ ਹੀ iPhone 17 Air ਜਾਂ Samsung S26 ਇਹ ਤੁਹਾਨੂੰ ਫ੍ਰੀ ਮਿਲ ਜਾਣਾ। ਅਤੇ ਕਾਲ ਕਰਕੇ ਆਪਣੀ ਐਲੀਜੀਬਿਲਿਟੀ ਚੈੱਕ ਕਰ ਲਿਓ। ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਗਾਣਾ ਵੀ ਸੁਣਾਵਾਂਗੇ, ਵਾਪਸ ਆਵਾਂਗੇ, ਵਾਪਸ ਆ ਕੇ ਤੁਹਾਨੂੰ ਜਿਹੜੀਆਂ ਅਗਲੀਆਂ ਡੀਲਸ ਨੇ, ਬਾਏ ਬਾਏ। ਵਾਇਰਲੈਸ ਕੰਟਰੀ ਦੀ ਬਹੁਤ ਹੀ ਫੇਮਸ ਡੀਲ ਹੈ। ਜਦੋਂ ਵੀ ਇੱਥੇ ਆਈਦਾ ਬਾਈ ਬਾਈ ਡੀਲ ਤਾਂ ਇੱਦਾਂ ਵਿਕਦੀ ਹੈ ਜਿਵੇਂ ਕੇਕ ਵਿਕ ਰਿਹਾ ਹੁੰਦਾ। ਅਤੇ ਇਹ ਵੀ ਦੱਸਾਂਗੇ ਤੁਹਾਨੂੰ ਅੱਜ ਦੀ ਬਾਈ ਬਾਈ ਡੀਲ ਕੀ ਹੈ, ਇਹ ਡਿਟੇਲ ਦੇ ਵਿੱਚ ਦੱਸਾਂਗੇ। ਉਸ ਤੋਂ ਬਾਅਦ ਸਨੀ ਜੀ ਨੂੰ ਬੁਲਾਵਾਂਗੇ, ਸਨੀ ਜੀ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ ਬਾਅਦ 'ਚੋਂ ਆ ਕੇ। ਪਰ ਉਨੀ ਦੇਰ ਤੱਕ ਹੀ ਗਾਣਾ ਸੁਣਾਉਣਾ ਤੁਹਾਨੂੰ ਵਧੀਆ ਜਿਹਾ, ਗਾਣਾ ਸੁਣਾ ਕੇ ਫਿਰ ਵਾਪਸ ਆਉਂਦੇ ਹਾਂ। ਅਤੇ ਮੈਂ ਅਤੇ ਪਨੀਤ ਜੀ ਤੁਹਾਡੇ ਨਾਲ ਜੁੜੇ ਰਹਾਂਗੇ। ਅਤੇ ਨੰਬਰ ਤੁਹਾਡਾ ਦੁਆ ਜਾਣ ਤੋਂ ਪਹਿਲਾਂ ਮੈਂ ਫਿਰ ਦੱਸ ਦਿਵਾਂ ਵਾਇਰਲੈਸ ਕੰਟਰੀ ਵਾਲਿਆਂ ਦਾ ਕਿੱਥੇ ਕਾਲ ਕਰਨੀ ਹੈ, ਜਿੱਥੇ ਤੁਸੀਂ ਸਾਰਾ ਕੁਝ ਪਤਾ ਕਰਨਾ ਹੈ। 604-217-77-77, 604-217-777-7। 5 ਵਾਰ 7 ਆ ਮਤਲਬ। ਸੋ ਹੁਣ ਗਾਣਾ ਸੁਣਿਓ, ਗਾਣਾ ਸੁਣ ਕੇ ਵਾਪਸ ਆਉਂਦੇ ਹਾਂ ਅਤੇ ਫਿਰ ਮਾਰਦੇ ਅਗਲੀਆਂ ਗੱਲਾਂ ਬਾਤਾਂ ਕਰਦੇ, ਤੁਹਾਡੇ ਨਾਲ ਦੱਸਦੇ ਹਾਂ।

0: ਤੋਂ 5 ਵਜੇ ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਆਲਟੋ ਗਰੋਵ ਵਾਲੀ ਲੋਕੇਸ਼ਨ ਤੇ ਕਾਲ ਸਨੀ ਐਂਡ ਸੇਵ ਮਨੀ 604-381-1008 ਵਾਇਰਲੈਸ ਕੰਟਰੀ
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ 2992152 ਸਟਰੀਟ ਸਰੀ ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ ਲਾਰਜ ਸਾਈਜ਼ ਚੈਰੀਜ ਲਵੋ 299 ਪਾਉਂਡ 2 ਪਾਉਂਡ ਪਲੇਨ ਗੁੜ 2.98 ਨੂੰ ਤਾਜ਼ਾ ਅਦਰਕ 98 ਸੈਂਟਸ ਨੂੰ ਪਾਉਂਡ ਅਤੇ ਬੀਸੀ ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ
2: You're listening to KRPI 1550 Radio, Ferndale, Washington.
3: Welcome back, Ji. 1550 ਸੁਣ ਰਹੇ ਹੋ ਤੁਸੀਂ ਜਗਦੀਪ ਸਿੰਘ ਅੱਜ ਅਸੀਂ ਪਹੁੰਚੇ ਹੋਏ ਹਾਂ ਮੈਂ ਤੇ ਪੁਨੀਤ ਜੀ ਮੇਰੇ ਸਾਥੀ ਕੁਲੀਗ ਅਸੀਂ ਪਹੁੰਚੇ ਹੋਏ ਵਾਇਰਲੈਸ ਕੰਟਰੀ ਆਲਟਰ ਗ੍ਰੋਵ ਤੇ ਅੱਜ ਤੁਹਾਡੇ ਲਈ ਵਾਇਰਲੈਸ ਕੰਟਰੀ ਲੈ ਕੇ ਬਹੁਤ ਹੀ ਸ਼ਾਨਦਾਰ ਡੀਲਾਂ ਉਹਦੇ ਬਾਰੇ ਤੁਹਾਨੂੰ ਇੱਕ ਇੱਕ ਕਰਕੇ ਦੱਸ ਰਹੇ ਹਾਂ ਅਸੀਂ ਅੱਗੇ ਵੀ ਦੱਸਦੇ ਰਹਾਂਗੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਜਾਰੀ ਰਹਿਣਗੀਆਂ ਤੇ ਤੁਸੀਂ ਪਹਿਲਾਂ ਇੱਕ ਵਾਰ ਕਾਲ ਜ਼ਰੂਰ ਕਰਿਓ ਪੁੱਛੋ ਡੀਲਸ ਕਿਹੜੀਆਂ ਕਿਹੜੀਆਂ ਨੇ ਤੁਹਾਨੂੰ ਡਿਟੇਲ ਦੇ ਵਿੱਚ ਹੋਰ ਦੱਸਣਗੇ ਨੰਬਰ ਮੈਂ ਇੱਕ ਵਾਰ ਸਨੀ ਕਾਲ ਸਨੀ ਤੇ ਸੇਵ ਮਨੀ ਇਹਦਾ ਸਲੋਗਨ ਹੈ ਇਹਦਾ ਕਹਿਣਾ ਹੈ 604-217-7777 ਇਹਦਾ ਨੰਬਰ ਹੈ ਤੇ ਐਡਰੈਸ ਤੁਹਾਨੂੰ ਮੈਂ ਦੱਸ ਦਿੰਦਾ ਆਉਣਾ ਕਿੱਥੇ ਤੁਸੀਂ 21730 ਫਰੇਜ਼ਰ ਹਾਈਵੇ ਆਲਟਰ ਗ੍ਰੋਵ ਉੱਥੇ ਆਉਣਾ ਉੱਥੇ ਆ ਕੇ ਗੱਲਬਾਤ ਕਰਨੀ ਹੈ ਦੱਸਣਗੇ ਸਨੀ ਜੀ ਪਹਿਲਾਂ ਤਾਂ ਤੁਹਾਡਾ 1550 ਤੇ ਸਵਾਗਤ ਹੈ ਮੇਰੇ ਨਾਲ ਸਨੀ ਜੀ ਥੋੜ੍ਹਾ ਜਿਹਾ ਵੇਟ ਵਧਾ ਲਿਆ ਪਿਛਲੇ ਸਾਲ ਨਾਲ ਉਹਨਾਂ ਨੇ ਜਦੋਂ ਮੈਂ ਲਾਸਟ ਟਾਈਮ ਆਇਆ ਸੀਗਾ ਪਰ ਹੁਣ ਇਹ ਕਹਿੰਦੇ ਮੈਂ ਦੁਬਾਰਾ ਘੱਟ ਕਰ ਦੇਣਾ ਪਰ ਵੇਟ ਤਾਂ ਵਧਾ ਲਿਆ ਡੀਲਾਂ ਬੜੀਆਂ ਸਸਤੀਆਂ ਕਰਦੀਆਂ ਕਿ ਚੱਕਰ ਆਇਆ ਜੋ ਅੱਛਾ ਮੈਨੂੰ ਤੁਹਾਡੇ ਨਾਲ ਲਗਾਵ ਇਸ ਜਗ੍ਹਾ ਨਾਲ ਪਤਾ ਕਿਉਂ ਹੈ ਪੂਰਾ ਲਗਭਗ ਸਾਲ ਹੋ ਗਿਆ ਮੈਂ ਸਾਲ ਪਹਿਲਾਂ ਇੱਥੇ ਕੱਲਾ ਹੀ ਕਰਕੇ ਗਿਆ ਸੀਗਾ ਉਹ ਲਾਈਵ ਲੋਕੇਸ਼ਨ ਮੇਰੀ ਪਹਿਲੀ ਲਾਈਵ ਲੋਕੇਸ਼ਨ ਸੀਗੀ ਤੇ ਤਾਂ ਹੀ ਫਿਰ ਮੈਨੂੰ ਇਹ ਜਗ੍ਹਾ ਦੇ ਵਿੱਚ ਕੋਈ ਖਾਸ ਅਟਰੈਕਸ਼ਨ ਹੈ ਨਾ ਸੋ ਸਨੀ ਜੀ ਪਹਿਲਾਂ ਤੁਹਾਡਾ ਵੈਲਕਮ ਭਾਅ ਜੀ ਤੇ ਡੀਲ ਸਾਨੂੰ ਦੱਸੋ ਜਰਾ ਮੋਟੀਆਂ ਮੋਟੀਆਂ
4: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਸੋ ਆਪਾਂ ਹੁਣ ਕਾਫੀ ਟਾਈਮ ਹੋ ਗਿਆ ਆਪਾਂ ਲਾਈਵ ਔਨ ਲੋਕੇਸ਼ਨ ਲਾਈ ਨੀਗੀ ਪਰ ਹੁਣ ਆਪਣਾ ਟਾਈਮ ਉਹ ਫਿਰ ਦੁਬਾਰਾ ਆ ਗਿਆ ਡੀਲਾਂ ਆ ਗਈਆਂ ਤੇ ਐਰਕੀ ਵਾਰੀ ਤਾਂ ਸਮਰ ਦੇ ਵਿੱਚ ਹੀ ਬਲੈਕ ਫਰਾਈਡੇ ਸੇਲ ਲਾਤੀ ਆਪਾਂ ਕਦੇ ਅੱਗੇ ਨਵੰਬਰ 'ਚ ਲਾਉਣੇ ਹੁੰਦੇ ਹਾਂ ਹੁਣ ਆਪਾਂ ਆਈਫੋਨ 17 ਏਅਰ ਕਰਤਾ ਬਿਲਕੁਲ ਫਰੀ 0 'ਚ ਸੈਮਸੰਗ ਦਾ S26 ਜਿਹੜਾ ਲੇਟੈਸਟ ਫੋਨ ਹੈ ਉਹ ਵੀ ਬਿਲਕੁਲ ਫਰੀ ਸੈਮਸੰਗ ਦਾ S26 ਅਲਟਰਾ ਸਿਰਫ 2.5 ਡਾਲਰਾਂ 'ਚ ਹੁਣ ਪਲਾਨ ਬਹੁਤ ਵਧੀਆ ਚੱਲਦੇ ਪਏ ਆ ਜਿਵੇਂ ਐਗਜ਼ਿਸਟਿੰਗ ਕਸਟਮਰ ਨੂੰ ਕਈਆਂ ਨੂੰ ਇਸ ਟਾਈਮ ਮਿਲੀ ਜਾਂਦਾ 60 ਡਾਲਰਾਂ 'ਚ ਵਰਲਡ ਵਾਈਡ ਰੋਮਿੰਗ ਵੀ ਜਿੱਥੇ ਮਰਜ਼ੀ ਦੁਨੀਆ ਜਾ ਕੇ ਘੁੰਮੋ ਕਦੇ ਰੋਮਿੰਗ ਫੀਸ ਨਹੀਂ ਆਉਂਦੀ ਵਿੱਚ ਹੀ ਆਈਫੋਨ 17 ਏਅਰ ਵਿੱਚ ਹੀ ਸੈਮਸੰਗ ਦਾ S26 ਸੋ ਆਪਣਾ ਇੱਕ ਜਿਹੜਾ ਮੇਨ ਮੈਸੇਜ ਆ ਸਾਰਿਆਂ ਨੂੰ ਅੱਜ ਵੀ ਸਾਨੂੰ ਫੋਨ ਕਰੋ ਅਤੇ ਇਹ ਡੀਲ ਦਾ ਫਾਇਦਾ ਲਓ 604-217-7777 ਫੋਨ ਕਰ ਲਓ ਜਾਂ ਸਟੋਰ ਦੇ ਵਿੱਚ ਆਇਓ 271-30 ਫਰੇਜ਼ਰ ਹਾਈਵੇ
3: ਬਿਲਕੁਲ ਜੀ ਫੋਨ ਕਰ ਲਿਓ ਆਉਣ ਤੋਂ ਪਹਿਲਾਂ ਮੌਸਮ ਵੀ ਬੜਾ ਵਧੀਆ ਤੁਹਾਨੂੰ ਨਾ ਡਿਟੇਲਸ ਦੇ ਵਿੱਚ ਦੱਸਣਗੇ ਸਾਰੀਆਂ ਜਿਹੜੀਆਂ ਕੋਈ ਸਿਲੈਕਟ ਡੀਲਾਂ ਨੇ ਉਹਦੇ ਵਿੱਚ ਫਿਰ ਤੁਹਾਨੂੰ ਡਿਟੇਲ ਦੇ ਵਿੱਚ ਫੋਨ 'ਤੇ ਦੱਸ ਦੇਣਗੇ ਤੁਹਾਡੇ ਆਉਣ ਦਾ ਫਾਇਦਾ ਵੀ ਹੋਏਗਾ ਔਰ ਨਾਲ ਹੀ ਤੁਹਾਨੂੰ ਹੁਣ ਅਗਲੀ ਜਿਹੜੀ ਡੀਲ ਮੈਂ ਤੁਹਾਨੂੰ ਦੱਸਣੀ ਹੈ ਜਿਹੜੀ ਅਗਲੀ ਡੀਲ ਮੈਂ ਦੱਸਣ ਲੱਗਿਆ ਤੁਹਾਨੂੰ ਉਹ ਹੈਗੀ ਆ ਬਾਈ ਬਾਈ ਡੀਲਸ ਇਹਨਾਂ ਦੀ ਸਭ ਤੋਂ ਫੇਮਸ ਡੀਲਾਂ ਦੇ ਵਿੱਚੋਂ ਇੱਕ ਆ ਬਾਈ ਬਾਈ ਡੀਲਸ ਇਹ ਪਾਉਂਦੀ ਹੈ ਤੱਕ ਡੀਲ ਇਹ ਜਿਹੜੀ ਡੀਲ ਹੈ ਇਹਦੇ ਵਿੱਚ ਦੱਸਿਆ ਕਿ ਆਈਫੋਨ 2 iPhone 17 Air 200 GB ਕੈਨੇਡਾ USA ਫਰੀ ਰੋਮਿੰਗ 200 GB ਡੇਟਾ ਮਤਲਬ ਅਤੇ ਕੈਨੇਡਾ USA ਫਰੀ ਰੋਮਿੰਗ ਦਿੰਦੇ ਆ ਇਹ ਸਿਰਫ $125 ਪਰ ਮੰਥ ਦੋਨੋਂ ਫੋਨਸ 'ਤੇ ਦੋਨੋਂ ਪਲਾਨ ਇਨਕਲੂਡਿਡ ਨੇ ਇਹ ਮੈਂ ਤੁਹਾਨੂੰ ਨਾਲ ਦੱਸਦਾ ਇਹ ਨੋਟ ਕਰਨ ਵਾਲੀ ਜਿਹੜੀ ਗੱਲ ਹੈ ਮੈਂ ਦੁਬਾਰਾ ਡੀਲ ਰਿਪੀਟ ਕਰਦਾ ਇਹਨੂੰ ਬਾਈ ਬਾਈ ਡੀਲ ਕਹਿੰਦੇ ਆ ਇਹ ਵਾਪਸ ਆ ਗਈ ਹੈ 2 iPhone 17 Air 200 GB ਕੈਨੇਡਾ ਅਤੇ US ਫਰੀ ਰੋਮਿੰਗ ਹੈ 200 GB ਡੇਟਾ ਅਤੇ ਨਾਲ ਹੀ $125 ਪਰ ਮੰਥ ਇਹਦੇ ਵਿੱਚ ਤੁਹਾਨੂੰ ਇਹ ਡੀਲ ਮਿਲ ਜਾਣੀ ਹੈ ਅਤੇ ਦੋਨੋਂ ਫੋਨ ਦੇ ਉੱਤੇ ਦੋਨੋਂ ਪਲਾਨ ਇਨਕਲੂਡ ਨੇ ਅਤੇ ਦੂਜੀ ਜਿਹੜੀ ਡੀਲ ਹੈ ਬਾਈ ਬਾਈ ਦੇ ਵਿੱਚ ਬਾਕੀ ਮੈਂ ਫਿਰ ਦੱਸੂੰਗਾ ਪਹਿਲਾਂ ਤੁਹਾਨੂੰ ਦੋ ਦੱਸਦਾ 2 Samsung S26 ਇਹ ਬਹੁਤ ਹੀ ਲੇਟੈਸਟ ਫੋਨ ਹੈ ਸੈਮਸੰਗ ਦਾ ਜਿਹਦੀ ਫੋਟੋ ਕੁਆਲਿਟੀ ਜ਼ਬਰਦਸਤ ਰੰਗ ਐਂ ਬੰਦ ਆਉਂਦੀ ਹੈ ਜਿਵੇਂ ਬੰਦਾ ਦੇਖਦਾ ਜੀ ਕੋਈ ਹੋਰ ਹੀ ਹੁੰਦਾ ਅਤੇ ਵਿੱਚ ਹੋਰ ਦਿਖਦਾ ਫਿਰ ਪੂਰਾ ਮਤਲਬ ਬੰਦੇ ਨੂੰ ਦੱਸ ਦਿੰਦੇ ਫਿਲਟਰ ਲਾਉਣ ਦੀ ਲੋੜ ਨਹੀਂ ਪੈਂਦੀ ਇਕੱਲਾ ਇਕੱਲਾ ਮੂੰਹ ਦਾ ਦਿਖਦਾ ਨੈਣ ਨਕਸ਼ ਚੰਗੀ ਤਰ੍ਹਾਂ ਇੰਨੀ ਵਧੀਆ ਫੋਟੋ ਹੈ ਜੀ ਇਹਦੇ ਬਾਰੇ ਮਸ਼ਹੂਰ ਹੈ 200 GB ਡੇਟਾ ਇਹਦੇ ਵਿੱਚ ਵੀ ਹੈ ਕੈਨੇਡਾ ਦੇ US ਰੋਮਿੰਗ ਹੈ ਸਿਰਫ $107 ਪਰ ਮੰਥ ਓਨਲੀ $107 ਪਰ ਮੰਥ ਅਤੇ ਫੁੱਲ ਬੰਡਲ ਡੀਲ ਹੈ ਇਹ ਫੁੱਲ ਬੰਡਲ ਡੀਲ ਇਹ ਵੀ ਲੈ ਸਕਦੇ ਹੋ, ਪਰ ਉਹਦੇ ਲਈ ਤੁਹਾਨੂੰ ਆਉਣਾ ਪੈਣਾ ਹੈ ਵਾਇਰਲੈਸ ਕੰਟਰੀ। ਇਹ ਕਹਿੰਦੇ ਸਾਡੇ ਵਾਈਬਸ ਬਹੁਤ ਵਧੀਆ ਨੇ ਅਤੇ ਗ੍ਰੇਟ ਸਰਵਿਸ ਸਰਵਿਸ ਤਾਂ ਮੈਂ ਇਹਨਾਂ ਨੂੰ ਗਰੰਟੀ ਦਿੰਦਾ। ਰਾਤ ਨੂੰ 8 ਵਜੇ ਫੋਨ ਕਰ ਲਿਓ, ਸਨੀ ਜੀ ਹੋਣੀ ਫੋਨ ਚੱਕ ਕੇ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਦੇਣਗੇ ਕੋਈ ਨਾ ਕੋਈ ਤੁਹਾਨੂੰ। ਇਹ ਤਾਂ ਇਹਨਾਂ ਦੀ ਖਾਸੀਅਤ ਹੈ। ਅਤੇ ਉਸ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ, ਫੋਨ ਚੱਕਣਾ, ਫੋਨ ਚੱਕ ਕੇ ਕਾਲ ਕਰਨੀ ਹੈ 604-217-7077। ਸਨੀ ਜੀ ਤੇ ਉਹਦਾ ਸਟਾਫ ਤੁਹਾਨੂੰ ਅਟੈਂਡ ਕਰੇਗਾ, ਗੱਲਬਾਤ ਕਰਨਗੇ ਤੁਹਾਡੇ ਨਾਲ, ਤੁਹਾਨੂੰ ਦੱਸਣਗੇ ਡੀਲਾਂ ਕਿਹੜੀਆਂ ਕਿਹੜੀਆਂ ਨੇ, ਕਿਹੜੇ ਕਿਹੜੇ ਪਲਾਨ ਨੇ ਤੇ ਕਿਹੜਾ ਕਿਹੜਾ ਕਿੱਥੋਂ ਕਿੱਥੋਂ ਤੁਹਾਡੇ ਪੈਸੇ ਬਚਣੇ ਨੇ। ਇਹ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ, ਜਦੋਂ ਮਹਿੰਗਾਈ ਨੇ ਪੂਰਾ ਮਤਲਬ ਜੇਠ ਦੀ ਗਰਮੀ ਵਾਂਗੂ ਦਮ ਕੱਢਿਆ ਪਿਆ, ਉਵੇਂ ਹੀ ਜਿਹੜੇ ਫਿਰ ਡੀਲਾਂ ਨੇ ਬਿਲਕੁਲ ਹੀ ਤੁਹਾਨੂੰ ਥੋੜ੍ਹਾ ਰਿਲੈਕਸ ਕਰ ਦੇਣ, ਥੋੜ੍ਹਾ ਜਿਹਾ ਆਰਾਮ ਦੇਣਗੀਆਂ। ਵਾਇਰਲੈਸ ਕੰਟਰੀ ਵਾਲੇ ਰੋਜਰਸ ਫਾਈਡੋ ਅਤੇ ਚਾਈਟਰ ਦੇ ਆਥੋਰਾਈਜ਼ ਡੀਲਰ ਨੇ, ਓਲਡਰ ਗਰੋਵ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ। ਅਤੇ ਸਰਵਿਸ ਲਾਜਵਾਬ, ਆ ਕੇ ਦੇਖਿਓ, ਤੁਹਾਨੂੰ ਵਾਈਬਸ ਵੀ ਲਾਜਵਾਬ ਮਿਲਣੀ ਹੈ। ਸਾਰੇ ਸਟਾਫ ਇਹਦਾ ਬੈਠੇ ਨੇ, ਸਾਰੇ ਲੱਗੇ ਹੋਏ ਨੇ, ਹੁਣ ਤਾਂ ਬਿਜ਼ੀ ਨੇ ਖੈਰ, ਅਤੇ ਦੇਖ ਕੇ ਹੀ ਹੈ ਚਾਰ ਜਾ ਚੜ੍ਹ ਜਾਂਦਾ ਅੱਗੇ ਜਿਹੜਾ ਬੰਦਾ ਅੰਦਰ ਵੜਦਾ। ਛੋਟੇ ਛੋਟੇ ਕਸਟਮਰ ਵੀ ਆ ਗਏ ਸਾਡੇ, ਦੋ ਜਵਾਕ, ਉਹ ਵੀ ਫੋਨ ਦੇਖ ਕੇ ਗਏ, ਦੱਸੋ ਉਹਨਾਂ ਵੀ ਲੈਣਾ ਸੀ। ਅਤੇ ਬਾਈ ਬਾਈ ਡੀਲਸ ਮੈਂ ਦੁਬਾਰਾ ਰਿਪੀਟ ਕਰਦਾ, 2 iPhone 17 ਏਅਰ, 200 GB ਡੇਟਾ, USA ਫ੍ਰੀ ਰੋਮਿੰਗ ਦਿੰਦੇ ਆ, ਅਤੇ ਨਾਲ ਹੀ $125 ਪਰ ਮੰਥ ਦੋਨਾਂ ਫੋਨਾਂ ਦੇ ਉੱਤੇ ਜਿਹੜੇ ਪਲਾਨ ਨੇ ਇਨਕਲੂਡਡ ਨੇ। ਅਤੇ ਸੈਮਸੰਗ S26 ਲੇਟੈਸਟ ਫੋਨ, 200 GB ਡੇਟਾ, ਕੈਨੇਡਾ US ਰੋਮਿੰਗ ਫ੍ਰੀ ਹੈ ਇਹਦੇ 'ਤੇ ਵੀ, 107 ਦੇ ਵਿੱਚ ਪਰ ਮੰਥ, ਫੁੱਲ ਬੰਡਲ ਡੀਲ ਹੈ ਇਹ। ਅਤੇ ਮੇਰੇ ਨਾਲ ਮੇਰੇ ਪੁਨੀਤ ਜੀ ਦੋਸਤ ਮੇਰੇ ਸਾਥੀ ਦੁਬਾਰਾ ਆ ਗਏ ਨੇ, ਕਿਉਂਕਿ ਚਾਹ ਲੈਣ ਗਏ ਸੀ, ਚਾਹ ਲੈ ਆਏ ਨੇ, ਹੁਣ ਚਾਹ ਨਾਲ ਗਲਾ ਥੋੜ੍ਹਾ ਜਿਹਾ ਤਰ ਕਰਕੇ ਫਿਰ ਮੈਂ ਦੁਬਾਰਾ ਆਉਣਾ, ਅਤੇ ਪੁਨੀਤ ਜੀ ਤੁਹਾਨੂੰ ਦੱਸਣਗੇ ਡੀਲਾਂ। ਬਾਈ ਬਾਈ ਡੀਲਸ।
5: ਹਾਂਜੀ ਜਗਦੀਪ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਮੈਂ ਤੁਹਾਡਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਤੁਸੀਂ ਪੂਰੀ ਚੱਕਿਆ ਹੋਇਆ ਇੱਥੇ, ਅਤੇ ਮੈਨੂੰ ਲੱਗਦਾ ਹੈ ਕਿ ਅੱਜ ਅਗਰ ਕੋਈ ਡੀਲਾਂ ਵਧੀਆ ਦੱਸ ਸਕਦਾ ਜਿਹੜੀ ਵਧੀਆ ਆਵਾਜ਼ ਨਾਲ, ਤਾਂ ਉਹ ਜਗਦੀਪ ਜੀ ਨੇ ਸਾਡੇ, ਕਿਉਂਕਿ ਉਹਨਾਂ ਦੀ ਆਵਾਜ਼ ਵਿੱਚ ਜਿਹੜਾ ਠਹਿਰਾਵ ਅਤੇ ਦਬਾਅ ਹੋਵੇ ਅਤੇ ਜ਼ੋਰ ਹੈ, ਅਤੇ ਮੈਨੂੰ ਜ਼ਰੂਰ ਲੱਗਦਾ ਹੈ ਕਿ ਸਾਡੇ ਜਿਹੜੇ ਲਿਸਨਰ ਨੇ, ਸਾਡੇ ਆਪਣੇ ਜਿਹੜੇ ਸਾਡੇ ਚੈਨਲ ਨੂੰ ਆਪਣਾ ਸਮਝ ਕੇ ਸਾਡਾ ਸਾਥ ਸਾਡਾ ਸਮਰਥਨ ਦਿੰਦੇ ਨੇ, ਉਹ ਜ਼ਰੂਰ ਇੱਥੇ ਆਉਣਗੇ, ਚਾਹੇ ਉਹ ਫੋਨ ਇੱਥੋਂ ਚੱਕਣ ਨਾ ਚੱਕਣ, ਬਟ ਸਾਡੇ ਕੋਲ ਆ ਕੇ ਮਿਲਾਂਗੇ। ਅਤੇ ਮੈਨੂੰ ਇੱਕ ਹੋਰ ਗੱਲ ਵੀ ਇੱਥੇ ਲੱਗਦੀ ਹੈ ਕਿ ਅਸੀਂ ਇੱਥੇ ਇੱਕ ਤਾਂ ਜ਼ਰੂਰ ਡੈਫੀਨੇਟਲੀ ਡਿਫਰੈਂਟ ਸਕੀਮਾਂ ਦੱਸ ਰਹੇ ਹਾਂ, ਪਲੱਸ ਅੱਜ ਅਸੀਂ ਇੱਕ ਹੋਰ ਵੀ ਮੌਕਾ ਦੇ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਪਿੱਛੇ ਜਿਵੇਂ ਅਸੀਂ ਕਹਿ ਰਹੇ ਸੀ ਆਪਾਂ ਐਕਸਪੀਰੀਅੰਸ ਰੱਖਦੇ ਹਾਂ ਮੀਡੀਆ ਦਾ, ਅਤੇ ਅਸੀਂ ਸੇਲਸ ਦਾ ਵੀ ਐਕਸਪੀਰੀਅੰਸ ਰੱਖਦੇ ਹਾਂ, ਮਾਰਕੀਟਿੰਗ ਦਾ ਵੀ ਹੈ, ਅਤੇ ਡਿਫਰੈਂਟ ਡਿਫਰੈਂਟ ਡਿਪਾਰਟਮੈਂਟ ਆਪਾਂ ਕਵਰ ਕੀਤੇ ਨੇ ਜਗਦੀਪ ਜੀ, ਤੁਸੀਂ ਇਹਨੂੰ ਮੰਨੋਗੇ ਰਾਈਟ? ਅਤੇ ਮੈਨੂੰ ਲੱਗਦਾ ਹੈ ਕਿ ਅੱਜ ਤੁਸੀਂ ਆ ਕੇ ਸਾਡੇ ਕੋਲ ਕੋਈ ਵੀ ਮਾਰਕੀਟਿੰਗ ਦਾ ਵੀ ਸਲਿਊਸ਼ਨ ਪੁੱਛ ਸਕਦੇ ਹੋ, ਆਪਾਂ ਇੱਥੇ ਅੱਜ ਕੁਛ ਨਹੀਂ ਚਾਰਜ ਕਰਾਂਗੇ ਜਿਹੜਾ ਕਿ ਆਪਾਂ ਮਾਰਕੀਟ ਵਿੱਚ ਚਾਰਜ ਕਰਦੇ ਹਾਂ। ਬਣਾ ਮੈਨੂੰ ਲੱਗਦਾ ਕਾਫੀ ਛੋਟੇ ਛੋਟੇ ਬਿਜ਼ਨਸ ਵੀ ਹੁੰਦੇ ਨੇ ਜਿਹਨਾਂ ਨੂੰ ਹੁੰਦਾ ਕਿ ਭਾਅ ਜੀ ਹੁਣੇ ਆਪਾਂ ਸ਼ੁਰੂ ਕੀਤਾ ਹੈ, ਤੁਹਾਨੂੰ ਕੀ ਲੱਗਦਾ ਸਾਨੂੰ ਕੀ ਕਰਨਾ ਚਾਹੀਦਾ, ਕਿਵੇਂ ਆਪਾਂ ਇਹ ਕਸਟਮਰ ਕੋਲੋਂ ਲੰਘ ਸਕਦੇ ਹਾਂ ਜਾਂ ਉਹਨੂੰ ਦੱਸ ਸਕਦੇ ਹਾਂ ਆਪਾਂ ਕੀ ਕਰ ਰਹੇ, ਬਿਕੋਜ਼ ਅਸੀਂ ਮਲਟੀ ਕਲਚਰਲ ਕਮਿਊਨਿਟੀ ਵਿੱਚ ਕੰਮ ਕੀਤਾ, ਅਤੇ ਇੱਥੇ ਵੀ ਅਸੀਂ ਸਾਊਥ ਏਸ਼ੀਅਨ ਵੀ ਕਰ ਰਹੇ ਹਾਂ, ਅਤੇ ਕੋਕੇਸ਼ੀਅਨ ਵੀ ਕੀਤਾ, ਫਿਲੀਪੀਨੋ ਵੀ ਕੀਤਾ, ਅਤੇ ਡਿਫਰੈਂਟ ਏਸ਼ੀਅਨ ਕਮਿਊਨਿਟੀਜ਼ ਨੂੰ ਆਪਾਂ ਰੀਚ ਆਊਟ ਕੀਤਾ। ਅਤੇ ਅੱਜ ਇਹ ਵੀ ਮੌਕਾ ਹੈ ਤੁਹਾਡੇ ਕੋਲ, ਅਗਰ ਤੁਹਾਡੇ ਕੋਲ ਕੋਈ ਵੀ ਹੈ ਜੋ ਤੁਸੀਂ ਪੁੱਛਣਾ ਚਾਹ ਰਹੇ ਹੋ ਕਿ ਆਪਾਂ ਮਾਰਕੀਟਿੰਗ ਕਿੱਦਾਂ ਕਰੀਏ, ਅਸੀਂ ਇਹ ਨਹੀਂ ਕਹਾਂਗੇ ਕਿ ਤੁਸੀਂ ਸਾਡੇ ਕੋਲ ਹੀ ਆਓ, ਬਟ ਅਸੀਂ ਜ਼ਰੂਰ ਤੁਹਾਨੂੰ ਇਹ ਜ਼ਰੂਰ ਦੱਸ ਦਿਆਂਗੇ ਤੁਸੀਂ ਕੀ ਕਰ ਰਹੇ ਹੋ ਅਤੇ ਹੋਰ ਕੀ ਕਰਨ ਨਾਲ ਤੁਹਾਡੇ ਬਿਜ਼ਨਸ ਵਿੱਚ ਤੁਹਾਨੂੰ ਫਾਇਦਾ ਹੋ ਸਕਦਾ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਇਹ ਕਮਿਊਨਿਟੀ ਦਾ ਕੌਜ਼ ਹੈ ਜੇ ਆਪਾਂ ਇੱਥੇ ਜ਼ਰੂਰ ਕਰਨਾ ਚਾਹਾਂਗੇ। ਤੁਸੀਂ ਕੀ ਕਹਿੰਦੇ ਹੋ?
3: ਬਿਲਕੁਲ ਨਹੀਂ ਨਹੀਂ ਜੀ, ਆਪਣੇ ਨਾਲ ਬਿਲਕੁਲ ਕਰਨਗੇ, ਸਾਡੇ ਸਲਿਊਸ਼ਨ ਆਉਣਗੇ, ਤੁਹਾਡੀ ਪੂਰੀ ਉਹਨਾਂ ਦੀ ਅਸੀਂ ਹੈਲਪ ਕਰਾਂਗੇ, ਜਿਹਨੇ ਕੋਈ ਐਡ ਵੀ ਦੇਣੀ ਹੈ ਆ ਸਕਦਾ, ਪੁਨੀਤ ਜੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਨੇ, ਸਾਡੀ ਵਾਈਡੈਸਟ ਰੀਚ ਹੈ ਜੀ।
5: ਬਿਲਕੁਲ ਤੁਸੀਂ ਸਹੀ ਕਿਹਾ ਜਗਦੀਪ ਜੀ, ਮੈਂ ਇਹ ਤੁਸੀਂ ਬਹੁਤ ਵਧੀਆ ਪੁਆਇੰਟ ਚੱਕਿਆ ਕਿ ਅਸੀਂ ਖਾਲੀ, ਹਾਂਜੀ ਅਸੀਂ ਖਾਲੀ ਇੱਕ ਸਟੇਸ਼ਨ 1550 ਨਹੀਂ ਹਾਂ, ਅਸੀਂ 3 ਸਟੇਸ਼ਨ ਹਾਂ। ਦੂਜਾ ਅਸੀਂ 1550 ਇੱਕ ਹੈ ਜਿੱਥੇ ਸਾਡੀ ਗੁਰਬਾਣੀ ਚੱਲਦੀ ਹੈ, ਸਤਸੰਗ ਚੱਲਦਾ ਹੈ, ਅਤੇ ਦੂਜਾ ਸਾਡਾ AM 600 ਹੈ ਜੋ ਕਿ ਵਾਈਡੈਸਟ ਕਵਰੇਜ ਹੈ ਸਾਡੀ, ਉਹ ਤੁਸੀਂ ਵਿਸਲਰ ਤੋਂ ਲੈ ਕੇ ਅਤੇ ਵਿਕਟੋਰੀਆ ਆਈਲੈਂਡ ਤੱਕ ਸਾਨੂੰ ਸੁਣ ਸਕਦੇ ਹੋ। ਅਤੇ ਇੱਥੇ ਈਵਨ ਤੁਹਾਨੂੰ ਤਾਂ ਪਤਾ ਹੀ ਹੈ ਕਿ ਆਪਾਂ ਸਟੇਟਸ ਵੀ ਕਵਰ ਕਰਦੇ ਹਾਂ, ਸਾਡਾ ਸੀਐਟਲ ਤੱਕ ਸਿਗਨਲ ਜਾਂਦਾ, ਅਤੇ ਕਾਫੀ ਵਾਈਡੈਸਟ ਕਵਰੇਜ, ਵਾਈਡੈਸਟ ਕਮਿਊਨਿਟੀ ਹੈ, ਬਿਕੋਜ਼ ਸਾਨੂੰ ਲੱਗਦਾ ਕਿ ਸਾਡਾ ਸਲੋਗਨ ਜੋ ਕਿ ਮੈਂ ਹਰ ਵਾਰੀ ਹਰਜੀਤ ਜੀ ਨੂੰ ਸੁਣਦਾ ਜਦੋਂ ਵੀ ਆਉਂਦੇ ਨੇ ਕਿ ਜਿੰਦਾਬਾਦ, ਅਤੇ ਜਿੰਦਾਬਾਦ ਇਹ ਸਾਡਾ ਜਿੰਦਾਬਾਦ ਨਹੀਂ ਹੈ, ਇਹ ਜਿੰਦਾਬਾਦ ਸਾਡੀ ਕਮਿਊਨਿਟੀ ਦਾ ਹੈ, ਕਿਉਂਕਿ ਕੱਲ੍ਹ ਨੂੰ ਕੁਛ ਵੀ ਹੁੰਦਾ ਤਾਂ ਪਹਿਲੀ ਚੀਜ਼ ਹੁੰਦੀ ਹੈ ਕਿ ਇਹਨਾਂ ਨੂੰ ਫੋਨ ਕਰਕੇ ਦੱਸਿਓ ਕੀ ਹੋ ਰਿਹਾ ਇੱਥੇ, ਆਪਾਂ ਕਿਵੇਂ ਸੰਦੇਸ਼ਾ ਪਹੁੰਚਾਏ। ਅਤੇ
3: ਬਿਲਕੁਲ ਬਿਲਕੁਲ ਬਿਲਕੁਲ ਪ੍ਰੀਤ ਜੀ ਸਹੀ ਕਿਹਾ, ਜਿੰਦਾਬਾਦ ਹਮੇਸ਼ਾ ਹੀ ਜ਼ਿੰਦਾਬਾਦ ਹੀ ਹੈ, 1550 ਸਾਡੇ ਸਾਰਾ ਗਰੁੱਪ, ਸਾਰੀ ਟੀਮ, ਬੜੀ ਮਿਹਨਤੀ ਟੀਮ, ਪ੍ਰੀਤ ਜੀ ਕ੍ਰਿਸ ਸਾਡੇ ਦੇਖਦੇ ਨੇ ਜਿਹੜਾ ਸੇਲਸ ਦਾ, ਅਤੇ ਜੇ ਕੋਈ ਐਡਵਰਟੀਜ਼ਮੈਂਟ ਵੀ ਕਰਨੀ ਹੈ ਤਾਂ ਵੀ ਤੁਸੀਂ ਪੁਨੀਤ ਜੀ ਕੋਲ ਆ ਕੇ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਦੱਸਣਗੇ ਸਾਰੀਆਂ ਡੀਲ ਉਹ ਸਾਡੀਆਂ ਵੀ ਦੱਸਣਗੇ, ਪਰ ਤੁਸੀਂ ਦੱਸਣੀ ਬਾਏ ਬਾਏ ਡੀਲ ਹੁਣ।
6: ਹਾਂਜੀ,
3: ਬਾਏ ਬਾਏ ਡੀਲ ਜਿਹੜਾ ਸਮਝਾਓ ਜਿਹੜਾ ਚੈਨ ਆਪਣੀ ਭਾਸ਼ਾ ਦੇ ਵਿੱਚ ਤਰੀਕੇ ਦੇ ਨਾਲ।
6: ਨਹੀਂ ਨਹੀਂ ਨਹੀਂ, ਤੇ ਮੈਂ ਇਹ ਸਿੱਧਾ ਤਰੀਕਾ ਰੱਖਾਂਗਾ ਜਿਹੜਾ ਕਿ ਮੈਨੂੰ ਪਤਾ ਕਮਿਊਨਿਟੀ ਨੂੰ ਫਾਇਦਾ ਹੋਏ। ਆਪਾਂ ਇੱਥੇ ਵਾਇਰਲੈਸ ਕੰਟਰੀ 'ਤੇ ਆਏ ਹੋਏ ਹਾਂ, ਇੱਥੇ ਐਲਡਰ ਗਰੋਵ ਲੋਕੇਸ਼ਨ ਇਹਨਾਂ ਦੀ, ਦੇ ਆਰ ਆਥੋਰਾਈਜ਼ਡ ਰੋਜਰ ਫਾਈਡੋ ਐਂਡ ਚਾਰਟਰ ਡੀਲਰ। ਔਰ ਮੈਨੂੰ ਲੱਗਦਾ ਕਿ ਆਪਾਂ ਕਿੰਨੇ 2-3 ਸਾਲ ਤਾਂ ਹੋਈ ਗਏ, ਉੱਤੇ ਹੋ ਗਏ ਆਪਾਂ ਆਉਂਦੇ ਹਾਂ ਇੱਥੇ, ਔਰ ਜਿਹੜਾ ਵੀ ਕਸਟਮਰ ਇੱਥੋਂ ਗਿਆ, ਮੈਂ ਨਹੀਂ ਕਦੇ ਸੁਣਿਆ ਕਿ ਭਾਅ ਜੀ ਉਹ ਡੀਲ ਲੈ ਗਏ ਸੀ ਬੜੋ ਮਜ਼ਾ ਨਹੀਂ ਆਇਆ, ਜਾਂ ਡੀਲ ਚੱਕ ਲਿੱਤੀ ਸੀ ਬਟ ਸਰਵਿਸ ਨਹੀਂ ਮਿਲੀ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਤੁਸੀਂ ਡੀਲਾਂ ਲੈ ਲੈਂਦੇ ਹੋ, ਮੌਕੇ ਦਾ ਫਾਇਦਾ ਉਠਾਉਂਦੇ ਹੋ, ਪਰ ਬਾਅਦ ਵਿੱਚ ਤੁਹਾਨੂੰ ਲੱਗਦਾ ਕਿ ਯਾਰ ਹੁਣ ਤਾਂ ਕੋਈ ਤੁਹਾਨੂੰ ਸਰਵਿਸ ਜਾਂ ਅਟੈਂਡਿੰਗ ਕਰਨੀ। ਅਤੇ ਇਹਨਾਂ ਦੀ ਇਹ ਖਾਸੀਅਤ ਬੜੀ ਹੈ ਕਿ ਜਦੋਂ ਵੀ ਤੁਸੀਂ ਆਓਗੇ ਇਹ ਕਦੀ ਤੁਹਾਨੂੰ ਨਾ ਕਰਕੇ ਨਹੀਂ ਟੋਰਾਂਗੇ, ਚਾਹੇ ਤੁਸੀਂ ਇੱਥੋਂ ਲਿੱਤਾ ਜਾਂ ਨਹੀਂ ਲਿੱਤਾ। ਅਤੇ ਜਿੱਥੇ ਆਪਾਂ ਗੱਲ ਕਰਦੇ ਹਾਂ ਡੀਲਾਂ ਦੀ, ਅਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਬਾਏ ਬਾਏ ਡੀਲ ਤੁਸੀਂ ਕਹਿ ਰਹੇ ਸੀ ਜਗਦੀਪ ਜੀ, ਉਹ ਬਾਏ ਬਾਏ ਡੀਲ ਵਿੱਚ ਕੀ ਹੈ ਕਿ ਤੁਹਾਨੂੰ 2 iPhone 17 Air, ਮੈਂ ਦੁਬਾਰਾ ਇਹ ਕਹਾਂਗਾ ਕਿ 2 iPhone 17 Air 200 GB ਕੈਨੇਡਾ US ਫ੍ਰੀ ਰੋਮਿੰਗ। ਜਿਵੇਂ ਸਨੀ ਕਹਿ ਰਿਹਾ ਸੀ ਤੁਸੀਂ ਕਿੱਥੇ ਵੀ ਘੁੰਮਦੇ ਰਹੋ ਤੁਹਾਨੂੰ ਕੁਝ ਪੇ ਨਹੀਂ ਕਰਨਾ, ਅਤੇ ਐਕਚੁਲੀ ਉਹ ਗੱਲ ਬਿਲਕੁਲ ਠੀਕ ਹੈ ਕਿ ਤੁਹਾਨੂੰ ਬਾਏ ਬਾਏ ਡੀਲ ਵਿੱਚ ਤੁਹਾਨੂੰ 200 GB ਕੈਨੇਡਾ US ਫ੍ਰੀ ਰੋਮਿੰਗ ਅਤੇ ਸਿਰਫ $125 ਮਹੀਨਾ। $125 ਮੈਨੂੰ ਲੱਗਦਾ, ਅਤੇ ਅੱਜ ਤਾਂ ਤੁਸੀਂ ਅਗਰ ਤੇਲ ਵੀ ਪਵਾਉਣ ਜਾਂਦੇ ਹੋ ਨਾ ਮਹੀਨਾ ਦਾ, ਉਹ ਵੀ ਅੱਜ ਕੱਲ੍ਹ $500-$800 ਟੱਪ ਜਾਂਦਾ, ਇਹਨਾਂ ਤੇਲ ਦੀ ਮਹਿੰਗਾਈ ਹੋ ਗਈ। ਅਤੇ ਇਹ ਤਾਂ ਇਹਨਾਂ ਇੰਪੋਰਟੈਂਟ ਹੈ ਜ਼ਰੀਆ ਤੁਹਾਡੀ ਕਮਿਊਨੀਕੇਸ਼ਨ ਵਾਸਤੇ, ਤੁਹਾਨੂੰ ਕਿੱਥੇ ਰੀਚ ਆਊਟ ਕਰਨਾ, ਤੁਹਾਡੇ ਬਿਜ਼ਨਸ ਵਾਸਤੇ, ਕਿਉਂਕਿ ਤੁਹਾਨੂੰ ਪਤਾ ਕਿ ਕਿਸੇ ਕੋਲੋਂ ਵੀ ਕੁਛ ਵੀ ਕਰਾਉਣਾ ਹੈ ਅਤੇ ਪਹਿਲੀ ਚੀਜ਼ ਹੁੰਦੀ ਹੈ ਇਹਨੂੰ ਫੋਨ ਕਰਿਓ, ਪੁੱਛੋ ਕਿੱਥੇ ਹੈ, ਕੀ ਕਰ ਰਹੇ। ਅਤੇ $125 ਮਹੀਨਾ ਦੋਨੋ ਫੋਨ 'ਤੇ, ਦੋਨੋ ਪਲੈਨਸ ਇੰਕਲੂਡਿਡ। ਮੈਂ ਫਿਰ ਕਹਾਂਗਾ $125 ਮਹੀਨਾ ਦੋਨੋ ਫੋਨ 'ਤੇ, ਦੋਨੋ ਪਲੈਨਸ। ਕਰਨਾ ਕੀ ਹੈ ਤੁਹਾਨੂੰ, ਤੁਹਾਨੂੰ ਕਾਲ ਕਰਨਾ ਹੈ, ਨੰਬਰ ਤੁਹਾਨੂੰ ਆਪਾਂ ਦੱਸ ਚੁੱਕੇ ਹਾਂ, ਦੁਬਾਰਾ ਆਪਾਂ ਦੱਸ ਰਹੇ ਹਾਂ, ਨੰਬਰ ਹੈ 6042177777। ਮੈਂ ਫਿਰ ਦੱਸਦੇ ਹਾਂ 6042177777। ਇਹਨਾਂ ਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ, ਅਗੇਨ 27130 ਫਰੇਜ਼ਰ ਹਾਈਵੇ, ਐਲਡਰ ਗਰੋਵ। ਤੁਸੀਂ ਕਾਲ ਕਰੇ ਹੋ, ਉਹਨਾਂ ਕੋਲ ਸਨੀ ਦਾ ਨਾ ਪੁੱਛਿਓ ਅਤੇ ਫਰਦਰ ਡੀਲਾਂ ਪੁੱਛ ਸਕਦੇ ਹੋ। ਅਤੇ ਹੁਣ ਮੈਂ ਜਗਦੀਪ ਜੀ ਨੂੰ ਦਾਂਗਾ, ਹੋਰ ਤੁਹਾਨੂੰ ਦੁਬਾਰਾ ਨੰਬਰ ਰਿਪੀਟ ਕਰਾਂਗੇ।
3: ਨੰਬਰ ਹੈ ਜੀ 604-217-7777 ਨੰਬਰ ਹੈ ਨਾ ਜੀ, ਇਹਨਾਂ ਦਾ ਪਿੱਛੇ 5-7 ਪੈਂਦੇ ਆ, ਧਿਆਨ ਰੱਖਿਓ, 604-21 ਫਿਰ 5-12-7 27130 ਫਰੇਜ਼ਰ ਹਾਈਵੇ ਆਲਡਰ ਗਰੋਵ ਦੇ ਵਿੱਚ ਇਹਨਾਂ ਦਾ ਲੋਕੇਸ਼ਨ ਆ ਸਾਡੀ ਵਾਇਰਲੈਸ ਕੰਟਰੀ ਜਿੱਥੇ ਅਸੀਂ ਬੈਠੇ ਹਾਂ। ਸਨੀ ਜੁਣੀ ਸਾਰਾ ਸਟਾਫ ਲੱਗਿਆ ਹੋਇਆ ਹੈ, ਗੱਲਬਾਤ ਕਰ ਰਹੇ ਨੇ, ਆ ਰਹੇ ਨੇ ਲੋਕ, ਫੋਨ ਵੀ ਕਰ ਰਹੇ ਨੇ। ਤੁਸੀਂ ਫੋਨ ਕਰਕੇ ਡੀਲਾਂ ਬਾਰੇ ਸਾਰਾ ਪਤਾ ਕਰਨਾ ਨਾ, ਅਤੇ ਨਾਲ ਹੀ ਤੁਹਾਨੂੰ ਦੱਸਿਆ ਬਾਏ ਬਾਏ ਡੀਲ ਬਾਰੇ। ਬਾਏ ਬਾਏ ਡੀਲ ਇਹਦੀ ਸਭ ਤੋਂ ਫੇਮਸ ਡੀਲ ਹੈ, ਔਰ ਸਮਰ ਦੇ ਵਿੱਚ ਇਹਨਾਂ ਨੇ ਜਿਹੜਾ ਬਲੈਕ ਫਰਾਈਡੇ ਡੀਲ ਲਾਤੀ ਹੈ। ਔਰ ਸਭ ਤੋਂ ਬੜੀ ਗੱਲ ਆ ਵੀ ਵਰਲਡ ਵਾਈਡ ਘੁੰਮੋ ਕਿਤੇ ਰੋਮਿੰਗ ਕੋਈ ਨਹੀਂ ਹੈ, ਇਹ ਬਹੁਤ ਖਾਸ, ਨਵੇਂ ਅਤੇ ਪੁਰਾਣੇ ਦੋਨੋਂ ਹੀ ਕਸਟਮਰਾਂ ਵਾਸਤੇ ਇਹਨਾਂ ਦੇ ਕੋਲ ਬਹੁਤ ਹੀ ਵਧੀਆ ਡੀਲਾਂ ਨੇ। ਹੋਰ ਸਮਾਂ ਹੋ ਚੁੱਲਿਆ, ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਵਾਂਗੇ, ਦੋ ਪਿਆਰੇ ਪਿਆਰੇ ਗਾਣੇ ਸੁਣਾਂਗੇ, ਉਸ ਤੋਂ ਬਾਅਦ ਮੈਂ ਅਤੇ ਪੁਨੀਤ ਜੀ ਤੁਹਾਡੇ ਨਾਲ ਫਿਰ ਜੁੜਾਂਗੇ। 5 ਵਜੇ ਤੱਕ ਅੱਜ ਅਸੀਂ ਇੱਥੇ ਹਾਂ, ਜੇ ਕੋਈ ਦੋਸਤ ਮਿੱਤਰ ਮਿਲਣਾ ਚਾਹੁੰਦਾ ਹੈ ਉਹ ਵੀ ਆ ਸਕਦਾ, ਵਾਇਰਲੈਸ ਕੰਟਰੀ, ਉੱਥੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਅਸੀਂ ਵੀ ਤੁਹਾਨੂੰ ਦੱਸਾਂਗੇ ਆਪਣੀਆਂ ਗੱਲਾਂ ਬਾਤਾਂ। ਹੁਣ ਤਾਂ ਜਿਹੜਾ ਜਿਵੇਂ ਜਿਵੇਂ ਦਿਨ ਚੜ ਰਿਹਾ ਨਾ, ਜਿਵੇਂ ਸੂਰਜਮੁਖੀ ਦੇ ਖੇਤਾਂ ਵਾਂਗੂ ਖਿੜ ਰਿਹਾ, ਪੂਰਾ ਹੋਣਾ ਚੰਗੀ ਤਰ੍ਹਾਂ। ਹੁਣ ਦੇਖਿਓ, ਲਾਇਓ ਫੋਨ, ਆ ਜਾਓ ਕਿਰਾ।
2: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-6790.

0: इको एक हरमन प्यारा ग्रोसरी स्टोर फ्रूटी कहना जिन्हां दे प्राइसेस होलसेल नालों भी घट हन। फ्रूटी कहना दी नवी लोकेशन साउथ सरी विच जल्द ही खुलन जा रही है 2992 152 स्ट्रीट सरी। इस हफ्ते दे स्पेशल हन 19 जून तो 24 जून तक। लार्ज साइज चेरीज लवो 2.99 पाउंड, 2 पाउंड प्लेन गुड 2.98, ताजा अदरक 98 सेंट्स नू पाउंड, अते बीसी हॉट हाउस टोमेटोज 98 सेंट्स नू पाउंड।
1: दोस्तों स्वागत है तुहाडा, तुसीं सुन रहे हो 1550। मैं ते मेरे साथी पुनीत असीं आए होए हां वायरलैस कंट्री ऑर्डर ग्रुप दे विच, ते अज डीलां दा पूरा जोर रौला पाया पिया पूरे ऑर्डर ग्रुप दे विच। सनी उन्हां ने पहला तां तुहानूं नंबर दसदा जिथे तुसीं गल करके पुछणा है कि डीलां दी डिटेल की है। ब्रेक तो पहला पुनीत जी का धन्यवाद, चाह भी पिलाती उन्होंने बहुत वधिया कैड़ी जी चाह पिलाई है। हुण थोड़ी गल होर बणूगी, गला तर हो गया हुण पूरा, हुण पावांगे तक कोई नहीं। तो 604-217-77-77 नंबर है सनी जी का, तुसीं इत्थे कॉल करके इन्हां तों जानकारी लैणी है। सिलैक्ट डील्स उत्ते बहुत डिटेल देणगे तुहानूं, और आके पता करके जाओ इत्थे ऑल्डर ग्रोव 271-30 फ्रेजर हाईवे, इत्थे इन्हां दी लोकेशन है, इत्थे सारे इन्हां स्टाफ है तुहानूं अटेंड करेगा। ਅਤੇ ਕੀ ਨੇ ਜਿਹੜੇ ਇਹਨਾਂ ਕੋਲ ਪਲੈਨਸ ਨੇ। ਹੁਣ ਮੈਂ ਪਹਿਲਾਂ ਜਦੋਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਦੱਸੀ ਸੀ ਬਾਈ ਬਾਈ ਡੀਲ, ਬਾਈ ਬਾਈ ਡੀਲ ਇਹਦੀ ਬਹੁਤ ਹੀ ਫੇਮਸ ਡੀਲ ਹੈ। ਅਤੇ ਹੁਣ ਉਹਦੇ ਵਿੱਚੋਂ ਮੈਂ ਸੈਮਸੰਗ S26 ਤੱਕ ਤਾਂ ਦੱਸਦੀ ਸੀ, ਹੁਣ ਅਗਲੀ ਵੀ ਤੁਹਾਨੂੰ ਦੱਸਦੇ ਹਾਂ ਧਮਾਕਾ ਜਿਹੜਾ। 2 ਸੈਮਸੰਗ S26 ਅਲਟਰਾ, ਇਹ ਵੀ ਬਹੁਤ ਸ਼ਾਨਦਾਰ ਫੋਨ ਹੈ, ਇਹਦੇ ਰਿਵਿਊ ਕਰੇ ਪੜ੍ਹ ਕੇ ਦੇਖਿਓ, ਤੁਹਾਨੂੰ ਸਵਾਦ ਹੀ ਬੜਾ ਆਉਣਾ। ਕੈਮਰੇ ਤਾਂ ਜਮਾਂ ਹੀ ਲਾਜਵਾਬ, 200 GB ਡੇਟਾ US ਕੈਨੇਡਾ ਰੋਮਿੰਗ ਇਹਦੇ ਵਿੱਚ ਵੀ ਹੈ, ਅਤੇ ਸਿਰਫ 130 ਪਰ ਮੰਥ ਪੂਰਾ ਪੈਕੇਜ ਇਹਦੇ ਵਿੱਚ। ਤੁਸੀਂ ਆਇਓ ਅਤੇ ਤੁਹਾਨੂੰ ਪੂਰਾ ਪੈਕੇਜ ਬਣਾ ਕੇ ਦੇਣਗੇ ਡੀਲ ਦਾ, ਔਰ ਤੁਸੀਂ ਡੀਲ ਲੈ ਕੇ ਕਦੇ ਇਸ ਗੱਲ ਦਾ ਗਿਲਾ ਨਹੀਂ ਕਰੋਗੇ ਵੀ ਤੁਸੀਂ ਵਾਇਰਲੈਸ ਕੰਟਰੀ ਗਏ ਸੀ, ਇਹਦੀ ਗਰੰਟੀ ਅਸੀਂ ਦਿੰਦੇ ਹਾਂ। ਦੁਬਾਰਾ ਮੈਂ ਰਿਪੀਟ ਕਰਦਾ, ਬਾਈ ਬਾਈ ਡੀਲ ਦੇ ਵਿੱਚ ਕਿਹੜੀਆਂ ਕਿਹੜੀਆਂ, ਦੁਬਾਰਾ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਹੈ ਕੀ ਇਹ ਧਮਾਕਾ ਕੀ ਹੈ। 2 ਆਈਫੋਨ 17 ਏਅਰ, 200 GB ਡੇਟਾ ਕੈਨੇਡਾ US ਫ੍ਰੀ ਰੋਮਿੰਗ ਹੈ, ਸਿਰਫ 125 ਪਰ ਮੰਥ, ਸਿਰਫ $125 ਪਰ ਮੰਥ। ਦੋਨੋਂ ਫੋਨਾਂ 'ਤੇ ਦੋਨੋਂ ਪਲੈਨ ਇੰਕਲੂਡ ਨੇ, ਦੋਨਾਂ 'ਤੇ ਮਿਲ ਜਾਣੇ ਆ ਦੋਨਾਂ ਲਾਈਨਾਂ 'ਤੇ। 2 ਸੈਮਸੰਗ S26, 200 GB ਡੇਟਾ US ਕੈਨੇਡਾ ਰੋਮਿੰਗ ਫ੍ਰੀ ਹੈ, ਅਤੇ ਸਿਰਫ $107 ਪਰ ਮੰਥ, ਫੁੱਲ ਬੰਡਲ ਡੀਲ ਹੈ, ਫੁੱਲ ਬੰਡਲ ਡੀਲ। ਫੋਨ ਕਰ ਲਓ, ਫੋਨ ਤੋਂ ਨੰਬਰ ਦੱਸਦਾ ਮੈਂ ਹੁਣੇ। 2 ਸੈਮਸੰਗ S26 ਅਲਟਰਾ, 200 GB ਡੇਟਾ US ਰੋਮਿੰਗ ਨਾਲ ਹੈ, ਇਹਦੇ ਕੈਨੇਡਾ ਅਤੇ US ਰੋਮਿੰਗ, ਅਤੇ ਸਿਰਫ 130 ਪਰ ਮੰਥ ਕੰਪਲੀਟ ਪੈਕੇਜ ਹੈ। ਅਤੇ ਯਾਦ ਰੱਖਿਓ, ਅਨਲਿਮਿਟਡ ਟਾਕ ਅਤੇ ਟੈਕਸ ਪਲੈਨਸ ਨੇ, ਸਟਾਰਟ ਹੁੰਦੇ ਨੇ ਸਿਰਫ $20 ਪਰ ਮੰਥ, ਸਿਰਫ $20 ਪਰ ਮੰਥ ਤੋਂ ਅਨਲਿਮਿਟਡ ਟਾਕ ਅਤੇ ਟੈਕਸ ਪਲੈਨਸ। ਇਹਨੂੰ ਕੋਈ ਬਹੁਤ ਸ਼ਾਨਦਾਰ ਪਲੈਨ, ਇਹਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ ਫਿਰ ਤੁਹਾਨੂੰ ਨੰਬਰ ਯਾਦ ਹੋਣਾ ਚਾਹੀਦਾ, 604-271-77-77। ਇਹਦੇ 'ਤੇ ਫੋਨ ਕਰਨਾ ਹੈ, ਸਨੀ ਜੀ ਤੁਹਾਡੇ ਨਾਲ ਗੱਲ ਕਰਨਗੇ। ਮੈਂ ਦੁਬਾਰਾ ਰਿਪੀਟ ਕਰਦਾ, 604-217-77-77 ਇਹਨਾਂ ਦਾ ਨੰਬਰ ਹੈ। ਅਤੇ ਪੁਨੀਤ ਜੀ ਮੇਰੇ ਨਾਲ ਬੈਠੇ ਨੇ, ਪੁਨੀਤ ਜੀ ਨੂੰ, ਹਾਂ ਪੁਨੀਤ ਜੀ ਕਹਿੰਦੇ ਮੈਂ ਹੁਣ ਦੱਸਣਾ ਹੈ। ਪੁਨੀਤ ਜੀ ਨੂੰ ਵੀ ਥੋੜ੍ਹਾ ਜਿਹਾ ਜੋਸ਼ ਆ ਗਿਆ, ਚਾਹ ਚੂ ਪੀ ਚੰਗੀ। ਲਓ ਪੁਨੀਤ ਜੀ ਗੱਲ ਕਰਕੇ ਦੱਸੋ ਤੁਸੀਂ ਆਪਣੇ ਹਿਸਾਬ ਨਾਲ।
2: ਨਹੀਂ ਨਹੀਂ, ਮੈਨੂੰ ਲੱਗਦਾ ਜਗਦੀਪ ਜੀ ਚਾਹ ਬਹੁਤ ਹੀ ਕੈਂਟ ਸੀ, ਪੀ ਕੇ ਇੱਕਦਮ ਹੀ ਕੈੜੀ ਸੀ ਅਤੇ ਪੀ ਕੇ ਬਹੁਤ ਹੀ ਮਜ਼ਾ ਆ ਗਿਆ, ਅਤੇ ਉੱਤੇ ਸਮੋਸੇ ਵੀ ਚੱਕ ਲਿੱਤੇ, ਅਤੇ ਵੀ ਆਰ ਫੁੱਲ ਐਂਡ ਸਟਫ ਨਾ, ਹੈ ਨਾ। ਅਤੇ ਜਦੋਂ ਤੁਸੀਂ ਇਹ ਪਲੈਨ ਦੱਸ ਰਹੇ ਸੀ ਅਤੇ ਤੁਸੀਂ ਕਹਿ ਰਹੇ ਸੀ ਕਿ ਆਓ ਆਪਣਾ ਫੋਨ ਲੈ ਕੇ ਆਓ, ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹ ਰਿਹਾ ਸੀ ਕਿ ਮੈਨੂੰ ਦੱਸੋ ਕਿ ਤੁਹਾਨੂੰ ਪਤਾ ਕਿ ਤੁਹਾਡੇ ਫੋਨ ਵਿੱਚ ਹੁਣੇ ਕਿੰਨੇ ਐਪ ਹੋਣਗੇ, ਅੰਦਾਜ਼ਾ ਲਾਓ।
1: ਕੋਈ ਅੰਦਾਜ਼ਾ ਨਹੀਂ।
3: ਦੇਖੋ ਇਹ ਚੀਜ਼ ਹੁੰਦੀ ਹੈ ਕਿ ਸਾਡੇ ਕੋਲ ਇੱਕ ਹੁੰਦਾ ਫੋਨ, ਇੱਕ ਹੁੰਦਾ ਫੋਨ ਵਿੱਚ ਕਿੰਨਾ ਕੁਛ ਹੈ,
1: ਇਹ ਬਹੁਤ ਜ਼ਰੂਰੀ ਹੈ।
3: ਆਪਾਂ ਉਹ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ, ਸਾਨੂੰ ਲੱਗਦਾ ਉਹ ਸਾਡੇ ਕੋਲ ਫੋਨ ਹੈ, ਬਾਹਰੋਂ ਵਧੀਆ ਲੱਗ ਰਿਹਾ, ਸਕਰੀਨ ਇੱਕਦਮ ਸਾਫ਼ ਹੈ, ਪਿੱਛੇ ਆਪਾਂ ਚੰਗਾ ਟਸ਼ਨੀ ਜਿਹਾ ਕਵਰ ਪਾਇਆ ਹੋਇਆ ਹੈ, ਅਤੇ ਜਦੋਂ ਹੀ ਫੋਨ ਚੱਕੋ ਵਧੀਆ ਆਵਾਜ਼ ਹੀ ਰਹੀ, ਫੋਨ ਰੱਖੋ ਤਾਂ ਵਧੀਆ ਆਵਾਜ਼ ਕੱਟ ਰਹੀ ਹੈ। ਬਟ ਮੈਨੂੰ ਲੱਗਦਾ ਹੈ ਕਿ ਫੋਨ ਖਾਲੀ ਹੁਣ ਫੋਨ ਹੀ ਨਹੀਂ ਰਹਿ ਗਿਆ, ਤੁਸੀਂ ਇਹਨੂੰ ਮੰਨੋਗੇ?
1: ਬਿਲਕੁਲ ਨਹੀਂ ਜੀ, ਫੋਨ ਤਾਂ ਹੁਣ ਇੱਕ ਪਾਰਟ ਆਫ ਲਾਈਫ ਹੋ ਗਿਆ, ਤੁਹਾਡਾ, ਤੁਹਾਡੇ ਬਿੱਲ ਦੀ ਡਿਟੇਲ, ਤੁਹਾਡੇ ਹਰੇਕ ਬੈਂਕ ਦੀ ਡਿਟੇਲ, ਤੁਹਾਡੇ ਹਰ ਇੱਕ ਬੱਚਿਆਂ ਦੀ ਡਿਟੇਲ ਕਿ ਬੱਚੇ ਦਾ ਕਿਹੜਾ ਸਕੂਲ, ਸਾਰਾ ਕੁਝ ਤੁਹਾਡੇ ਫੋਨ 'ਤੇ ਆਉਣਾ ਹੈ, ਅਤੇ ਤੁਹਾਡੀ ਹਰ ਚੀਜ਼ ਦੀ ਡਿਟੇਲ ਹੀ ਫੋਨ 'ਤੇ ਆਉਣ।
3: ਬਿਲਕੁਲ, ਅਤੇ ਮੈਨੂੰ ਲੱਗਦਾ ਕਿ ਫੋਨ ਇੱਕ ਇਹੋ ਜਿਹਾ ਟੂਲ ਬਣ ਚੁੱਕਿਆ, ਇੱਕ ਇੰਨਾ ਪਾਵਰਫੁਲ ਟੂਲ ਹੈ ਕਿ ਇਹਦੇ ਬਿਨਾਂ ਲਾਈਫ ਅਧੂਰੀ ਹੈ। ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਫੋਨ ਇੰਨਾ ਇੰਪੋਰਟੈਂਟ ਹੋ ਗਿਆ ਕਿ ਘਰੋਂ ਨਿਕਲਣ ਤੋਂ ਪਹਿਲੇ ਤੁਸੀਂ ਗੱਡੀ ਦੀ ਚਾਬੀ ਚੈੱਕ ਕਰ ਦਿਓ ਅਤੇ ਚੈੱਕ ਕਰ ਦਿਓ ਦੂਜਾ ਫੋਨ ਹੈ ਜਾਂ ਨਹੀਂ। ਔਰ ਇਹ ਹੋ ਗਿਆ ਕਿ ਅਗਰ ਫੋਨ ਛੁੱਟ ਜਾਏ ਤੁਹਾਡਾ ਤਾਂ ਤੁਸੀਂ 2 ਕਿਲੋਮੀਟਰ ਦੂਰ ਵਾਪਿਸ ਲੰਘ ਗਿਓ ਕਿ ਪਹਿਲੇ ਫੋਨ ਚੱਕ ਲਈ ਆਪਾਂ।
1: ਨਾ ਨਾ ਜੀ, ਬੰਦਾ ਬੰਦੇ ਨੂੰ ਡਿੱਗਣ ਵਾਲਾ ਹੋ ਜਾਂਦਾ ਜੀ ਫੋਨ ਦੇ ਘਰੇ ਰਹਿ ਜਾਵੇ, ਕਿਤੇ ਅਗਲੇ ਨੂੰ ਲੱਗਦਾ ਮੈਂ ਤਾਂ ਪਤਾ ਨਹੀਂ ਕੀ ਭੁੱਲਿਆ ਘਰ ਦਾ, ਕੋਈ ਹਿੱਸਾ ਹੀ ਭੁੱਲਿਆ ਪਾਰਟ ਦਾ ਬੋਡੀ ਦਾ।
3: ਹਾਂਜੀ, ਅਤੇ
1: ਟੈਨਸ਼ਨ ਨੂੰ ਐਂ ਹੁੰਦੀ ਜਿਵੇਂ ਕਬੂਤਰ ਨੇ ਖੰਭ ਮਾਰ ਦਿੰਦਾ, ਫੜਫੜਾਉਂਦਾ ਹੁੰਦਾ ਇੱਕ ਵਾਰ ਵੀ ਕਿੱਥੇ ਗਿਆ ਮੇਰਾ ਫੋਨ।
3: ਆਹੋ, ਸਹੀ ਕਹਿ ਰਹੇ ਤੁਸੀਂ। ਅਤੇ ਫੋਨ ਹੋਣਾ ਜ਼ਰੂਰੀ ਹੈ, ਬਟ ਕਿਹੜਾ ਫੋਨ ਹੋਣਾ ਚਾਹੀਦਾ, ਕੀ ਉਹ ਤੁਹਾਡੀ ਜ਼ਰੂਰਤ ਉਹਨੂੰ ਪੂਰਾ ਕਰ ਰਿਹਾ ਨਹੀਂ ਕਰ ਰਿਹਾ, ਉਹਦਾ ਉੱਤੇ ਮਨਨ ਕਰਨਾ ਬੜਾ ਜ਼ਰੂਰੀ ਹੈ।
1: ਇਹ ਤੋਂ ਸਭ ਤੋਂ ਵੱਧ ਜ਼ਰੂਰੀ ਹੈ ਕਿ ਡੀਲ ਚੰਗੀ ਹੋਵੇ, ਪੈਸੇ ਘੱਟ ਲੱਗਣ ਮਹੀਨੇ ਦੇ, ਇਹ ਬਹੁਤ ਜ਼ਰੂਰੀ ਹੈ।
3: ਬਹੁਤ ਹੀ ਵਧੀਆ, ਤੁਸੀਂ
1: ਇਹ ਜਿਹੜੀ ਡੀਲ ਹੈ ਨਾ, ਇਹ ਜਿਹੜੀ ਤੁਹਾਡੀ ਸਮੱਸਿਆ ਇੱਕ ਹੀ ਬੰਦੇ ਹੱਲ ਕਰ ਸਕਦੇ ਨੇ, ਇਹ ਹੈਗੇ ਵਾਇਰਲੈਸ ਕੰਟਰੀ ਵਾਲੇ।
3: ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ ਕਿ ਅੱਜ ਦੇ ਬੜਦੇ ਹੋਏ ਖਰਚੇ ਨੂੰ ਵੇਖ ਕੇ ਕਿ ਹਰ ਜਗ੍ਹਾ ਜਿਵੇਂ ਤੁਹਾਡੇ ਹਰ ਡਾਲਰ ਘਰੋਂ ਬਾਹਰ ਬਾਹਰ ਬਾਹਰ ਨਿਕਲਦੇ ਹੋ ਅਤੇ ਪਹਿਲੇ ਤੁਹਾਡੇ ਡਾਲਰ ਨਿਕਲਦੇ ਨੇ, ਅਤੇ ਮੈਨੂੰ ਲੱਗਦਾ ਇੰਨਾ ਖਰਚਾ ਵੱਧ ਚੁੱਕਿਆ ਕਿ ਡੀਲਾਂ 'ਚ ਫਾਇਦਾ ਹੋਣਾ ਬਹੁਤ ਜ਼ਰੂਰੀ ਹੈ। ਕੁਝ ਡੀਲਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਜੇ ਤੁਹਾਨੂੰ ਐਕਚੁਅਲ ਸਹੀ ਮਾਨੇ ਵਿੱਚ ਤੁਹਾਨੂੰ ਫਾਇਦਾ ਦੇ ਜਾਂਦੀਆਂ ਨੇ, ਅਤੇ ਵਾਇਰਲੈਸ ਕੰਟਰੀ ਵਾਲੇ ਅੱਜ ਉਹੀ ਉਹ ਡੀਲਾਂ ਸਾਡੇ ਨਾਲ ਸ਼ੇਅਰ ਕਰ ਰਹੇ ਨੇ, ਅਤੇ ਇਹਨਾਂ ਨੇ ਇਹਨੂੰ ਨਾਂ ਦਿੱਤਾ ਹੈ ਸਮਰ ਬਲੈਕ ਫਰਾਈਡੇ ਸੇਲ। ਆਪਾਂ ਜਿਵੇਂ ਕਹਿ ਰਹੇ ਸੀ ਕਿ ਵਧੀਆ ਮੌਸਮ ਹੈ, ਅਤੇ ਵਧੀਆ ਮੌਸਮ ਦਾ ਲੁਪਤ ਉਠਾਉਂਦੇ ਹੋਏ ਤੁਸੀਂ ਇੱਥੇ ਆ ਕੇ ਚੈੱਕ ਕਰ ਸਕਦੇ ਹੋ, ਔਰ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਸਤੇ ਦੂਰ ਹੈ ਜਾਂ ਤੁਸੀਂ ਕਿਸੇ ਹੋਰ ਕੰਮ ਵਿੱਚ ਹੋ ਤਾਂ ਤੁਸੀਂ ਕਾਲ ਕਰਕੇ ਵੀ ਚੈੱਕ ਕਰ ਸਕਦੇ ਹੋ, ਕਿਉਂਕਿ ਉਹਨਾਂ ਨੇ ਆਪਣਾ ਨੰਬਰ ਵੀ ਦੇ ਦਿੱਤਾ ਹੈ। ਉਹਨਾਂ ਦਾ ਨੰਬਰ ਹੈ 604-217-7777। ਮੈਂ ਦੁਬਾਰਾ ਰਿਪੀਟ ਕਰਦੇ ਹਾਂ, 604-217-7777। ਇਹਨਾਂ ਦਾ ਐਡਰੈਸ, ਜਿਹੜਾ ਕੋਈ ਆਉਣ ਚਾਹ ਰਿਹਾ ਜੀ ਸੱਦ ਕੇ ਆਏ, ਇਹਨਾਂ ਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ, ਐਲਡਰ ਗਰੋਵ।

0: ਲੈ ਲੈਂਦੇ ਤਾਂ ਸ਼ਾਇਦ ਫਾਇਦਾ ਹੋ ਜਾਂਦਾ, ਤੇ ਜਰੂਰ ਤੁਸੀਂ ਇਹਦਾ ਫਾਇਦਾ ਚੱਕ ਲਓ। ਤੇ ਸਕੀਮ ਹੈ ਇਹਨਾਂ ਦੀ ਆਈਫੋਨ 17 ਏਅਰ ਬਿਲਕੁਲ ਫ੍ਰੀ ਜਿਹੜਾ $0 ਤੇ, ਸੈਮਸੰਗ S26 $0 ਤੇ, ਸੈਮਸੰਗ S26 ਅਲਟਰਾ $2.50, ਆਈਫੋਨ 17 ਪ੍ਰੋ ਸਿਰਫ ਤੁਹਾਡਾ $40 ਵਿੱਚ, ਤੇ ਆਈਫੋਨ 17 ਪ੍ਰੋ ਮੈਕਸ $43 ਵਿੱਚ। ਔਰ ਜਿਹਦਾ ਆਪਾਂ ਗੱਲ ਕਰ ਰਹੇ ਸੀ ਐਪ ਨੂੰ ਲੈ ਕੇ ਜਗਦੀਪ ਜੀ, ਤੇ ਮੈਨੂੰ ਲੱਗਦਾ ਹੈ ਕਿ ਸਾਡੇ ਫੋਨ ਵਿੱਚ ਇੰਨੀ ਐਪਾਂ ਹੁੰਦੀਆਂ ਨੇ, ਆਪਾਂ ਕਦੀ ਕਦੀ ਨਾ ਕੁਛ ਕਰ ਰਹੇ ਹੁੰਦੇ, ਸਾਨੂੰ ਲੱਗਦਾ ਕਿ ਉਹ ਯਾਰ ਅਗਰ ਤੁਹਾਨੂੰ ਇਹ ਚਾਹੀਦਾ ਤੁਹਾਨੂੰ ਐਪ ਡਾਊਨਲੋਡ ਕਰਨੀ ਪਏਗੀ, ਤੁਸੀਂ ਡਾਊਨਲੋਡ ਕਰਕੇ ਤੁਸੀਂ ਉਹਦਾ ਯੂਜ਼ ਕਰਕੇ ਤੁਸੀਂ ਛੱਡ ਦਿੰਦੇ ਹੋ, ਬਟ ਤੁਹਾਨੂੰ ਨਹੀਂ ਪਤਾ ਹੈ ਕਿ ਉਹ ਤੁਹਾਡੀ ਐਪ ਤੁਹਾਡੀ ਮੈਮਰੀ ਕਿੰਨੀ ਕੰਜ਼ਿਊਮ ਕਰ ਰਹੀ ਹੈ ਫੋਨ ਦੀ, ਤੁਹਾਡੇ ਹਾਰਡਵੇਅਰ ਨੂੰ ਕਿੰਨਾ ਹੋਰ ਵੀਕ ਕਰ ਰਹੀ ਹੈ, ਤੁਹਾਡੀ ਬੈਟਰੀ ਕਿੰਨੀ ਖਾ ਰਹੀ ਹੈ, ਅਤੇ ਇਹ ਕੁਛ ਕੁਛ ਚੀਜ਼ਾਂ ਹੁੰਦੀਆਂ ਨੇ ਜਿਵੇਂ ਤੁਸੀਂ ਆਪਣੇ ਫੋਨ ਨੂੰ ਪ੍ਰੋਟੈਕਟ ਕਰ ਸਕਦੇ ਹੋ। ਅਤੇ ਮੇਰਾ ਮੰਨਣਾ ਹੈ ਕਿ ਤੁਸੀਂ ਅੱਜ ਜ਼ਰੂਰ ਜਾ ਕੇ ਆਪਣੇ ਫੋਨ ਵਿੱਚ ਐਪ ਚੈੱਕ ਕਰਿਓ, ਜਿਹੜੀ ਜਿਹੜੀ ਐਪ ਤੁਹਾਨੂੰ ਲੱਗਦੀ ਹੈ ਕਿ ਬਹੁਤ ਜ਼ਰੂਰੀ ਹੈ ਤੁਸੀਂ ਜ਼ਰੂਰ ਰੱਖਿਓ, ਬਟ ਜਿਹੜੀ ਐਪ ਤੁਹਾਨੂੰ ਲੱਗਦੀ ਹੈ ਤੁਸੀਂ ਮਾੜੇ ਮੋਟੇ ਕਿਸੇ ਵੇਲੇ ਯੂਜ਼ ਕਰੋ ਜਾਂ ਤੁਹਾਨੂੰ ਨਹੀਂ ਚਾਹੀਦੀ, ਤਾਂ ਡੈਫੀਨੇਟਲੀ ਉਹਨੂੰ ਤੁਸੀਂ ਹਟਾ ਸਕਦੇ ਹੋ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਫੋਨ ਦੀ ਲਾਈਫ ਵੱਧ ਜਾਊਗੀ, ਤੁਹਾਡੀ ਜਿਹੜੀ ਬੈਟਰੀ ਬੈਕਅਪ ਹੈ ਜਿਹੜਾ ਕਿ ਮੇਨ ਮੁੱਦਾ ਹੁੰਦਾ ਫੋਨ ਦਾ, ਆਪਾਂ ਕਿੱਥੇ ਹੁੰਦੇ ਕਹਿੰਦੇ ਉਹ ਯਾਰ ਬੈਟਰੀ ਖਤਮ ਹੋ ਰਹੀ ਹੈ, ਭਰਾਵਾ ਮੈਨੂੰ ਕੋਈ ਕਨੈਕਸ਼ਨ ਦੇ ਦੇ, ਮੈਨੂੰ ਚਾਰਜ ਕਰਾ ਦੇ, ਅਤੇ ਤੁਸੀਂ ਆਪਣੀ ਬੈਟਰੀ ਨੂੰ ਸੇਵ ਕਰ ਸਕਦੇ ਹੋ ਅਤੇ ਤੁਸੀਂ ਫੋਨ ਦੀ ਲਾਈਫ ਵੀ ਵਧਾ ਸਕਦੇ ਹੋ। ਅਤੇ ਹੁਣ ਜਿਹੜੀ ਆਪਾਂ ਇੱਥੇ ਔਫਰ ਦੱਸ ਰਹੇ ਹਾਂ, ਤੁਸੀਂ ਔਫਰ ਦਾ ਵੀ ਫਾਇਦਾ ਚੱਕ ਸਕਦੇ ਹੋ। ਜਗਦੀਪ ਜੀ ਇੱਕ ਵਾਰੀ ਦੁਬਾਰਾ ਔਫਰ ਦੱਸਿਓ।
1: ਦੋਸਤੋ ਦੇਰ ਨਾ ਕਰਿਓ, ਫਿਰ ਹੁਣ 5 ਵਜੇ ਤੱਕ ਤਾਂ ਅਸੀਂ ਹੈ, ਇਹ ਇੱਥੇ ਤੁਹਾਨੂੰ ਅਟੈਂਡ ਕਰਨਗੇ, ਰਾਤ ਤੱਕ ਹੋਣਗੇ, ਅਤੇ ਕਾਲ ਕਰ ਲਿਓ, ਕਾਲ ਕਰਕੇ ਸਮਾਂ ਲੈ ਲਿਓ, ਸਮਾਂ ਦੇਣਗੇ ਵੀ ਅਤੇ ਤੁਹਾਡੀ ਵੇਟ ਵੀ ਕਰਨਗੇ ਅਤੇ ਤੁਹਾਡੀ ਸਮੱਸਿਆ ਵੀ ਹੱਲ ਕਰਨਗੇ, ਜਿਵੇਂ ਪੁਨੀਤ ਜੀ ਨੇ ਦੱਸਿਆ ਕਾਫੀ ਡਿਟੇਲ ਦੇ ਵਿੱਚ ਦੱਸਦਾ। ਉਹ ਕਹਿੰਦੇ ਅੱਜ ਹੀ ਵਿਜ਼ਿਟ ਕਰ ਲਿਓ ਵਾਇਰਲੈਸ ਕੰਟਰੀ ਨੂੰ ਅਤੇ ਸਮਰ ਬਲੈਕ ਫਰਾਈਡੇ ਡੀਲਸ ਮਿਸ ਨਾ ਕਰੋ। ਲਾਈਵ ਆਨ ਲੋਕੇਸ਼ਨ 'ਤੇ ਅਸੀਂ ਜਿਵੇਂ ਤੁਹਾਨੂੰ ਦੱਸਿਆ ਅੱਜ 1550 'ਤੇ ਮੈਂ ਅਤੇ ਪੁਨੀਤ ਜੀ ਮੇਰੇ ਸਾਥੀ ਨੇ ਸਾਡੇ, ਇਹ ਵੈਸੇ ਪੁਨੀਤ ਜੀ ਸਾਡੇ ਆਲਰਾਊਂਡਰ ਨੇ, ਜਿੱਥੇ ਮਰਜ਼ੀ ਲਾ ਦਿੰਦੇ ਉੱਥੇ ਲੱਗ ਜਾਂਦੇ ਆ, ਇਹ ਈਵੈਂਟ ਵੀ ਦੇਖ ਲੈਂਦੇ ਆ, ਸੇਲਸ ਵੀ ਦੇਖ ਲੈਂਦੇ ਆ, ਅਤੇ ਕਦੇ ਅੱਜ ਮੈਂ ਵੀ ਬਿਠਾ ਲਿਆ, ਅਤੇ ਮੈਨੂੰ ਲੱਗਦਾ ਕਈ ਵਾਰ ਅਗਲੀ ਵਾਰ ਸ਼ੋਅ 'ਚ ਵੀ ਬਿਠਾਉਣਾ ਪੈਣਾ ਇਹਨਾਂ ਨੂੰ, ਥੋੜ੍ਹਾ ਜਿਹਾ ਸੇਲਸ ਦੇ ਟਿਪ ਲੈ ਲਾਂਗੇ ਇਹਨਾਂ ਤੋਂ। ਔਰ ਨਾਲ ਹੀ ਖਾਸ ਗੱਲ, ਜੇਕਰ ਤੁਸੀਂ ਸਾਡੇ ਨਾਲ ਐਡਵਰਟੀਜ਼ ਕਰਨਾ ਚਾਹੁੰਦੇ ਹੋ, ਸਾਡੇ ਨਾਲ ਜਿਹੜਾ ਇਸ਼ਤਿਹਾਰ ਦੇਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਪੁਨੀਤ ਜੀ ਨੂੰ ਕੰਟੈਕਟ ਕਰ ਸਕਦੇ ਹੋ, ਇੱਥੇ ਆ ਸਕਦੇ ਹੋ ਲੋਕੇਸ਼ਨ ਦੇ ਉੱਤੇ, ਵਾਇਰਲੈਸ ਕੰਟਰੀ ਆਲਡਰ ਰੋਵ ਅਤੇ ਰੋਜਰਸ ਫਾਈਡੋ ਅਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ ਵਾਇਰਲੈਸ ਕੰਟਰੀ ਵਾਲੇ, ਇੱਥੇ ਇਹਨਾਂ ਕੋਲ ਬਹੁਤ ਹੀ ਸ਼ਾਨਦਾਰ ਬਿਹਤਰੀਨ ਡੀਲਾਂ ਨੇ ਇਹਨਾਂ ਕੋਲ। ਅਤੇ ਨੰਬਰ ਮੈਂ ਤੁਹਾਨੂੰ ਫਿਰ ਦੱਸਦਾ, 604-200-1777 ਇਹਦਾ ਨੰਬਰ ਹੈ, 27130 ਫਰੇਜ਼ਰ ਹਾਈਵੇ ਆਲਡਰ ਗ੍ਰੋਵ, ਕਾਲ ਸਨੀ ਸੇਵ ਮਨੀ ਇਹਦਾ ਸਲੋਗਨ ਹੈ, ਇਹਨੂੰ ਮਾਰਿਆ ਫੋਨ ਮਾਰਿਓ, ਦੇਖੋ ਤੁਹਾਡੇ ਫੋਨ ਦੇ ਪੈਸੇ ਕਿੱਦਾਂ ਬਚਾਉਂਦੇ ਆ ਇਹ। ਆਹ ਡੀਲਾਂ ਵੀ ਤੁਹਾਨੂੰ ਦੱਸਦੇ ਹਾਂ, ਪਰ ਡੀਲ ਜਿਹੜੀ ਲੈਣੀ ਹੈ ਨਾ, ਉਹਦੇ ਲਈ ਆਪਣੀ ਐਲੀਜੀਬਿਲਟੀ ਚੈੱਕ ਕਰਨ ਵਾਸਤੇ ਜਾਂ ਕੋਈ ਹੋਰ ਡਿਟੇਲ ਲੈਣ ਵਾਸਤੇ, ਜਿਹੜੀ ਹੋਰ ਵੀ ਤੁਹਾਨੂੰ ਜ਼ਿਆਦਾ ਸ਼ਾਇਦ ਦੱਸਦਾ ਮੇਰੇ ਨਾਲ ਵੱਧ ਹੋਰ ਡਿਟੇਲ ਦੇ ਵਿੱਚ, ਉਹਦਾ ਸਟਾਫ ਹੈਗਾ, ਉਹਦੇ ਲਈ ਤੁਸੀਂ ਫੋਨ ਜ਼ਰੂਰ ਕਰ ਲਿਓ ਪਹਿਲਾਂ। ਅਤੇ ਹਾਂਜੀ ਪੁਨੀਤ ਜੀ, ਅਤੇ ਫਿਰ ਪਹਿਲਾਂ ਦੱਸੋ ਤੁਹਾਡੀ ਫਸਟ ਲਾਈਵ ਔਨ ਲੋਕੇਸ਼ਨ ਹੈ। ਜਦੋਂ ਮੈਂ ਆਇਆ ਸੀ ਅਤੇ ਮੈਨੂੰ ਤਾਂ ਬੜਾ ਪਹਿਲਾਂ ਤਾਂ ਲੱਗਿਆ ਡਰ ਜਿਹਾ, ਮੈਂ ਕਿਹਾ ਹੁਣ ਕਰੀਏ ਕੀ, ਜਦੋਂ ਪਹਿਲੇ ਦਿਨ ਮਾਈਕ ਫੜਦੇ ਹੋ ਨਾ ਬੜਾ ਔਖਾ ਲੱਗਦਾ, ਫਿਰ ਜਦੋਂ ਲੱਗੇ 2 ਘੰਟੇ, ਫਿਰ ਗਿੱਲ ਸਾਹਿਬ ਆਇਆ ਸੀ ਮੇਰੀ ਲਾਈਵ ਲੋਕੇਸ਼ਨ 'ਤੇ ਪਹਿਲੇ ਦਿਨ, ਮੈਨੂੰ ਯਾਦ ਹੈ ਲੱਗ ਗਿਆ 40 ਮਿੰਟ, ਬਸ ਫਿਰ ਉਹ ਤੋਂ ਬਾਅਦ ਰਮਾ ਜਿਹਾ ਹੋ ਗਿਆ ਕੰਮ, ਜਦ ਤੱਕ ਚਲੋ ਚਾਲ ਹੈ। ਅਤੇ ਤੁਸੀਂ ਵੀ, ਤੁਹਾਡਾ ਵੀ ਮੀਡੀਆ ਦਾ ਐਕਸਪੀਰੀਅੰਸ ਜਿਵੇਂ ਤੁਸੀਂ ਦੱਸਿਆ, ਚਲੋ ਮੀਡੀਆ ਦੀਆਂ ਗੱਲਾਂ ਤਾਂ ਬਹੁਤ ਹੋ ਗਈਆਂ, ਪਰ ਇਹਨੇ ਡੀਲਾਂ ਨਾ, ਸਾਡੇ ਪੰਜਾਬ 'ਚ ਕਹਿੰਦੇ ਵੀ ਤਾਪ ਚੜ੍ਹ ਜਾਂਦਾ, ਤਾਪ ਮਤਲਬ ਸਮਝਦੇ ਟੈਂਪਰੇਚਰ ਅਪ ਹੋ ਜਾਂਦਾ ਹੈ ਨਾ, ਅਤੇ ਸਾਡੇ ਕਹਿੰਦੇ ਤਾਪ, ਸਾਡੀ ਦੇਸੀ ਭਾਸ਼ਾ 'ਚ ਬੁਖਾਰ ਨੂੰ ਤਾਪ ਕਹਿੰਦੇ ਸਾਡੇ ਇਲਾਕੇ 'ਚ ਵੀ ਤਾਪ ਹੋ ਗਿਆ ਹੈ ਨਾ, ਅਤੇ ਤਾਪ ਚੜ੍ਹਾਉਣੀਆਂ ਡੀਲਾਂ ਨੇ, ਅਤੇ ਤੁਸੀਂ ਵੀ ਲੈ ਕੇ ਜਾਣੀ ਫਿਰ ਕੋਈ ਅੱਜ?
0: ਨਹੀਂ ਨਹੀਂ ਜ਼ਰੂਰ ਜੀ, ਮੈਂ ਬਿਲਕੁਲ, ਮੈਂ ਇੱਥੋਂ ਆਉਣ ਤੋਂ ਪਹਿਲੇ ਮੈਂ ਆਪਣੀ ਵਾਈਫ ਨੂੰ ਕਾਲ ਕੀਤਾ, ਮੈਂ ਉਹਨੂੰ ਕਿਹਾ ਕਿ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਣਾ, ਕਿਉਂਕਿ ਸਾਡੀ ਇੱਕ ਰਿਕੁਆਇਰਮੈਂਟ ਸੀ, ਬਿਟੀਆ ਵੱਡੀ ਹੋ ਰਹੀ ਹੈ, ਅਤੇ ਮੈਨੂੰ ਲੱਗਿਆ ਉਹਨੂੰ ਫੋਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਉਹਦੇ ਨਾਲ ਕਨੈਕਟਡ ਰਹੀਏ। ਅਤੇ ਮੈਨੂੰ ਲੱਗਿਆ ਕਿ ਔਫਰਾਂ ਚੱਲ ਰਹੀਆਂ ਨੇ, ਅਤੇ ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕੀਤੀ ਕੁਆਲੀਫਿਕੇਸ਼ਨ, ਕਿ ਤੁਸੀਂ ਕੁਆਲੀਫਾਈ ਕਰਦੇ ਹੋ ਡੀਲ ਵਿੱਚ ਜਾਂ ਨਹੀਂ, ਅਤੇ ਜ਼ਰੂਰ ਆਪਾਂ ਕੁਆਲੀਫਾਈ ਕਰਾਂਗੇ ਅਤੇ ਆਪਾਂ ਇੱਥੋਂ ਲੈ ਕੇ ਜਾਵਾਂਗੇ, ਉੱਥੇ ਕੋਈ ਸ਼ੱਕ ਹੀ ਨਹੀਂ ਹੈ। ਦੂਜਾ, ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਮੇਰੀ ਪਹਿਲੀ ਲੋਕੇਸ਼ਨ ਹੈ, ਅਤੇ ਮੈਂ ਕਹਾਂਗਾ ਕਿ ਮੈਨੂੰ ਡਰ ਤਾਂ ਲੱਗ ਰਿਹਾ ਸੀ, ਬਟ ਮੈਨੂੰ ਯਕੀਨ ਵੀ ਸੀ, ਕਿਉਂਕਿ ਜਦੋਂ ਤੁਹਾਡਾ ਸਾਥ ਤੁਹਾਨੂੰ ਪਤਾ ਹੁੰਦਾ ਨਾ, ਅਤੇ ਤੁਸੀਂ ਲੰਘ ਜਾਂਦੇ ਹੋ ਕੁਛ ਵੀ। ਅਤੇ ਜਿੰਨਾ ਵੀ ਮੈਨੂੰ ਐਕਸਪੀਰੀਅੰਸ ਬੜਾ ਜ਼ਿਆਦਾ ਮਿਲਿਆ, ਚਾਹੇ ਉਹ ਹਰਜੀਤ ਗਿੱਲ ਜੀ ਹੋ ਗਏ, ਚਾਹੇ ਮਨਦੀਪ ਜੀ ਹੋ ਗਏ, ਚਾਹੇ ਜਗਦੀਪ ਜੀ ਹੋ ਗਏ, ਅਤੇ ਬਾਕੀ ਜਿੰਨੇ ਪੌਲ ਬਰਾੜ ਜੀ ਹੋ ਗਏ, ਉਹ ਸ਼ਾਮੀ ਆਉਂਦੇ ਨੇ, ਕੰਮ ਮਿਲਦੇ ਨੇ, ਬਟ 2 ਮਿੰਟ ਵਿੱਚ ਵੀ ਉਹ ਇੰਨਾ ਕੁਛ ਸਾਰ ਦੇ ਜਾਂਦੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਯੂ ਹੈਵ ਲਰਨ ਸਮਥਿੰਗ ਟੂਡੇ। ਤੇ ਮੈਨੂੰ ਲੱਗਦਾ ਹੈ ਕਿ ਈਵਨ ਸਾਡੇ ਜਿਹੜੇ ਓਨਰ ਨੇ ਗੁਰਦਿਆਲ ਭਾਅ ਜੀ, ਸੁਖੀ ਭਾਅ ਜੀ, ਜਸਬੀਰ ਭਾਅ ਜੀ, ਇਟ ਇਜ਼ ਅ ਫੈਮਿਲੀ ਫੋਰ ਅਸ। ਸਾਨੂੰ ਕਦੀ ਨਹੀਂ ਇਹ ਲੱਗਿਆ ਕਿ ਆਪੇ ਕੋਈ ਕਮਰਸ਼ੀਅਲ ਐਕਟੀਵਿਟੀ ਕਰ ਰਹੇ ਹਾਂ। ਉਹਨਾਂ ਨੇ ਹਮੇਸ਼ਾ ਸਾਨੂੰ ਪ੍ਰਮੋਟ ਕੀਤਾ, ਉਹਨਾਂ ਨੇ ਇਹ ਕਿਹਾ ਕਿ ਉਹੀ ਕਰਨਾ ਕਮਿਊਨਿਟੀ 'ਚ ਮਾਇੰਡ ਰੱਖ ਕੇ।

0: ਕਿ ਕਮਿਊਨਿਟੀ ਵਾਸਤੇ ਕਰ ਰਹੇ ਹੋ। ਕੱਲ ਨੂੰ ਕਮਿਊਨਿਟੀ ਨੂੰ ਕੋਈ ਫਾਇਦਾ ਹੋਣਾ ਚਾਹੀਦਾ, ਕਮਿਊਨਿਟੀ ਆ ਕੇ ਇਹ ਕਹੇ ਕਿ ਹਾਂਜੀ ਕੱਲ ਆਪਾਂ ਸੁਣਿਆ ਸੀ ਅਤੇ ਸਾਨੂੰ ਲੱਗ ਗਿਆ ਕਿ ਅਸੀਂ ਕੁਛ ਸਿੱਖ ਕੇ ਜਾ ਰਹੇ ਹਾਂ। ਉਹਨੇ ਵੀ ਅਸੀਂ ਇੱਥੇ ਕੀ ਕਹਿ ਰਹੇ ਹਾਂ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਆ ਕੇ ਲੈ ਕੇ ਜਾਓ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਫਾਇਦਾ ਹੋ ਸਕਦਾ, ਜਿੰਨਾ ਖਰਚੇ ਵੱਧ ਰਹੇ ਨੇ ਇੱਥੇ, ਅਗਰ ਕੁਛ ਓਪਰਚੁਨਿਟੀ ਤੁਹਾਨੂੰ ਮਿਲ ਸਕਦੀ ਹੈ ਜੇ ਤੁਹਾਡੇ ਬਜਟ ਨੂੰ ਲੋਡ ਨਾ ਪਾਏ, ਤਾਂ ਡੈਫੀਨੇਟਲੀ ਤੁਹਾਨੂੰ ਆਉਣਾ ਚਾਹੀਦਾ। ਅਤੇ ਮੈਨੂੰ ਲੱਗਦਾ ਹੈ ਕਿ ਅੱਜ ਦੀ ਲਾਈਵ ਲੋਕੇਸ਼ਨ ਮੇਰੇ ਵਾਸਤੇ ਇੱਕ ਅਨਦਰ ਮਾਈਲਸਟੋਨ ਬਣ ਚੁੱਕੀ ਹੈ, ਇਟਸ ਜਸਟ ਲਾਈਕ ਸੈਰ ਫੈਦਰ ਔਨ ਦਾ ਹੈਟ। ਅਤੇ ਮੈਂ ਇੱਕ ਹੋਰ ਐਕਸਪੀਰੀਅੰਸ ਇੱਥੋਂ ਲੈ ਕੇ ਜਾ ਰਿਹਾ ਤੁਹਾਡੇ ਨਾਲ, ਅਤੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਤੁਹਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਕੇ। ਅਤੇ ਬਟ ਡੈਫੀਨੇਟਲੀ ਜਦ ਤੁਸੀਂ ਈਵੈਂਟ ਦੀ ਗੱਲਾਂ ਕੀਤੀਆਂ, ਮੈਨੂੰ ਲੱਗਦਾ ਹੈ ਕਿ ਈਵੈਂਟਸ ਕਮਿਊਨਿਟੀ ਨੂੰ ਜੋੜਦਾ। ਅਸੀਂ ਰੇਡੀਓ 'ਤੇ ਗੱਲਾਂ ਕਰਦੇ ਨੇ ਹਰ ਵਾਲੀ, ਜ਼ਰੂਰੀ ਨਹੀਂ ਕਿ ਆਪਾਂ ਲਿਸਨਰ ਨਾਲ ਮਿਲ ਸਕੀਏ, ਰਾਈਟ? ਅਸੀਂ ਵੀ ਕਾਫੀ ਬਿਜ਼ੀ ਹੁੰਦੇ ਹਾਂ, ਕਾਫੀ ਐਕਟੀਵਿਟੀ ਕਰ ਰਹੇ ਹੁੰਦੇ, ਬਟ ਈਵੈਂਟ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜਿੱਥੇ ਤੁਸੀਂ ਜਾ ਕੇ ਰਲ ਮਿਲ ਕੇ ਮਿਲਦੇ ਹੋ, ਗੱਲਾਂ ਬਾਤਾਂ ਕਰਦੇ ਹੋ ਅਤੇ ਆਪਣਾ ਸ਼ੇਅਰ ਕਰਦੇ ਹੋ। ਅਤੇ ਈਵੈਂਟ ਮੈਂ ਕਹਾਂਗਾ ਸ਼ੇਰੇ ਪੰਜਾਬ ਦੇ ਬਹੁਤ ਸਾਰੇ, ਅਤੇ KRPA 150-50 ਦੇ ਬਹੁਤ ਸਾਰੇ ਈਵੈਂਟ ਹੁੰਦੇ ਨੇ, ਅਤੇ ਹੁਣੇ ਵੀ ਤੁਸੀਂ ਸਾਡਾ ਇੱਕ ਈਵੈਂਟ ਹੋ ਰਿਹਾ ਹੈ ਕੈਨੇਡਾ ਡੇ, July 1st। ਤੁਹਾਨੂੰ ਬਟ ਪਤਾ ਹੀ ਹੈ ਕਿ ਬਹੁਤ ਵੱਡਾ ਡੇ ਹੈ ਕੈਨੇਡਾ ਡੇ, ਅਤੇ July 1st ਨੂੰ ਆਪਾਂ ਬਿਲ ਰੀਡ ਐਮਫੀਥੀਏਟਰ ਕਲੋਵਰਡੇਲ ਵਿੱਚ ਈਵੈਂਟ ਕਰ ਰਿਹਾ ਸਿਟੀ ਆਫ ਸਰੀ ਦੇ ਨਾਲ ਮਿਲ ਕੇ, ਅਤੇ ਸਾਡਾ ਆਪਣਾ ਬੂਥ ਹੋਏਗਾ ਉੱਥੇ। ਮੈਂ ਕਮਿਊਨਿਟੀ ਨੂੰ ਸੰਦਿਆ ਦਾਂਗਾ ਕਿ ਉੱਥੇ ਆਉਣ, ਆਪਾਂ ਹੀਨਾ ਕਰ ਰਹੇ ਹਾਂ, ਤੁਸੀਂ ਆ ਕੇ ਆਪਣੀ ਮਹਿੰਦੀ ਲਗਵਾ ਸਕਦੇ ਹੋ ਅਤੇ ਕਮਿਊਨਿਟੀ ਨਾਲ ਮਿਲ ਕੇ ਕੈਨੇਡਾ ਨੂੰ ਇੰਜੋਏ ਕਰ ਸਕਦੇ ਹੋ। ਜਿੱਥੇ ਜਿਸ ਥਾਂ 'ਤੇ ਤੁਸੀਂ ਬਹਿ ਕੇ ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਹੋ, ਅਤੇ ਉੱਥੇ ਮੌਕਾ ਹੈ ਕਿ ਆ ਕੇ ਤੁਸੀਂ ਆਪਣਾ ਸ਼ੇਰੇ ਪੰਜਾਬ ਦੇ ਵੀ ਬੂਥ 'ਤੇ, ਅਤੇ 1550 ਵੀ ਆਪਣੇ ਐਂਕਰ ਉੱਥੇ ਹੋਵਾਂਗੇ, ਅਤੇ ਤੁਸੀਂ ਉਹਨਾਂ ਨਾਲ ਮਿਲ ਕੇ ਮਹਿੰਦੀ ਲਗਾ ਕੇ ਹੋਰ ਐਕਟੀਵਿਟੀ ਕਰਕੇ ਅਤੇ ਤੁਸੀਂ ਜ਼ਰੂਰ ਉੱਥੇ ਆਓ।
1: ਬਿਲਕੁਲ ਪ੍ਰੀਤ ਜੀ, ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ ਸਾਡੇ ਸਾਰੇ ਸਰੋਤਿਆਂ ਨੂੰ। ਅਤੇ ਬਿਲਕੁਲ ਜੀ, ਫਾਇਦਾ ਲਿਓ, ਆ ਰਿਹਾ ਕੈਨੇਡਾ ਡੇ, ਵੀ ਰਹਿ ਕੇ 10 ਦਿਨ ਬਸ, ਅਤੇ ਉਸ ਤੋਂ ਬਾਅਦ ਫਿਰ ਸਾਡਾ ਉੱਥੇ ਹੋਏਗਾ ਲੱਗਾ ਹੋਇਆ ਬੂਥ, ਅਤੇ ਪੁਨੀਤ ਜੀ ਵੀ ਹੋਣਗੇ ਸਾਰੇ ਉੱਥੇ, ਸਾਡੇ ਜਿਹੜੇ ਹੋਸਟ ਵੀ ਹੋਣਗੇ ਸਾਰੇ ਸੀਨੀਅਰ ਸਾਹਿਬਾਨ, ਜਿਹੜੇ ਹੋਸਟ ਸਾਹਿਬਾਨ ਨੇ। ਅਤੇ ਨਾਲ ਹੀ ਇਹਦੇ ਵਿੱਚ ਸਨੀ ਜੀ ਹੁਣ ਮੈਨੂੰ ਨਾਲ ਇੱਕ ਪਰਚੀ ਫੜਾ ਗਿਆ, ਜਿਹੜੀ ਕਿ ਬਹੁਤ ਹੀ ਸ਼ਾਨਦਾਰ, ਮਤਲਬ ਅੱਗੇ ਰੱਖਿਆ ਸੀ ਬੰਬ, $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਦੇ ਰਹੇ ਨੇ ਸੈਮਸੰਗ ਫੋਨਾਂ ਦੇ ਉੱਤੇ, ਜੇਕਰ ਫੋਨ ਟੁੱਟਿਆ ਵੀ ਹੋਵੇ ਤਾਂ ਵੀ ਲੈਂਦੇ ਨੇ।
0: ਲੱਗਦਾ ਹੈ ਕਿ ਇਹ ਬਹੁਤ ਹੀ ਵੱਡੀ ਗੱਲ ਹੈ, ਕਿਉਂਕਿ ਸਾਡੇ ਮਾਈਂਡ ਵਿੱਚ ਹਮੇਸ਼ਾ ਹੁੰਦਾ ਹੈ ਕਿ ਯਾਰ ਮੇਰਾ ਫੋਨ ਨਾ ਸਹੀ ਕੰਡੀਸ਼ਨ ਵਿੱਚ ਨਹੀਂ ਹੈ। ਇੱਕ ਤਾਂ ਤੁਹਾਨੂੰ ਖੁਦ ਵੀ ਇੱਕ ਇੰਬੈਰਸਮੈਂਟ ਜਿਹੀ ਹੁੰਦੀ ਹੈ ਨਾ ਕਿ ਯਾਰ ਮੈਂ ਜਾ ਕੇ ਕੀ ਦਿਖਾਵਾਂਗਾ ਕਿ ਮੇਰੇ ਕੋਲ ਇਹ ਫੋਨ ਹੈ, ਉਹ ਕਹਿ ਸਕਦੇ ਨੇ ਨਹੀਂ ਨਹੀਂ। ਬਟ ਅਗਰ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਟੁੱਟਿਆ ਫੋਨ ਵੀ ਇੱਥੇ ਲਿਆਓ, ਆਈ ਮੀਨ ਸਰਟਨਲੀ ਕੁਛ ਉਹਨਾਂ ਦੀ ਕੰਡੀਸ਼ਨ ਹੋਵੇਗੀ, ਉਹ ਦੇਖ ਕੇ ਦੱਸਾਂਗੇ, ਐਵੇਂ ਨਹੀਂ ਕਿ ਇੱਕਦਮ ਹੀ ਤੁਸੀਂ ਟੁੱਟਿਆ। ਬਟ ਹਾਂ, ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਗਰ ਤੁਹਾਡਾ ਕੋਈ ਟੁੱਟਿਆ ਫੋਨ ਹੈ ਤੁਸੀਂ ਉਹ ਵੀ ਲਾ ਕੇ ਇੱਥੇ ਦਿਖਾ ਸਕਦੇ ਹੋ, ਕੋਈ ਪਤਾ ਨਹੀਂ ਤੁਹਾਨੂੰ ਕੋਈ ਡੀਲ ਮਿਲ ਜਾਏ ਇੱਥੋਂ।
1: ਬਿਲਕੁਲ ਜੀ, ਇਹ ਬੈਦ ਰੋਗੀਆਂ ਦੇ ਨੇ ਪੂਰੇ, ਇਹੋ ਜਿਹੀ ਗੱਲ ਨਹੀਂ, ਇਹ ਬੜੇ ਕਲਾਕਾਰ ਬੰਦੇ ਨੇ। ਮੈਂ ਦੱਸਣਾ ਵੀ ਬੈਦ ਰੋਗੀਆਂ ਦੇ ਨੇ ਸਨੀ ਹੋਣੀ, ਸਨੀ ਉਹਨਾਂ ਦਾ ਨੰਬਰ ਹੈ 604-217-7077, 604-217-7777 77 ਨੰਬਰ ਆ, ਨੰਬਰ 'ਤੇ ਕਾਲ ਕਰ ਲਿਓ, ਕਾਲ ਕਰਕੇ ਫਿਰ ਇਹ ਬੈਦ ਰੋਗੀਆਂ ਤੋਂ ਲਿਓ ਸੇਵਾ, ਤੁਹਾਨੂੰ ਦੱਸਣਗੇ ਇਹ ਸ਼ਾਨਦਾਰ ਡੀਲਾਂ, $300 ਟ੍ਰੇਡ ਇਨ ਕ੍ਰੈਡਿਟ ਦੇ ਰਹੇ ਨੇ ਸੈਮਸੰਗ ਫੋਨ ਦੇ ਲਈ, ਅਤੇ ਚਾਹੇ ਟੁੱਟਿਆ ਵੀ ਹੋਵੇ ਉਹਦਾ ਵੀ ਇਲਾਜ ਕਰ ਦੇਣਗੇ, ਵਿਗੜੇ ਤਿਗੜੇ ਦਾ ਇਲਾਜ ਵੀ ਕਰ ਦਿੰਦੇ ਇਹ, ਅਤੇ ਸ਼ਾਨਦਾਰ ਡੀਲਾਂ। ਬਾਕੀ ਆ ਕੇ ਦੱਸ ਦਿਆ, ਇੱਕ ਬ੍ਰੇਕ ਲਈਏ ਛੋਟੀ ਜੀ, ਬ੍ਰੇਕ ਤੋਂ ਬਾਅਦ ਅਸੀਂ ਆਉਂਦੇ ਹਾਂ ਜੀ, ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ। ਵਾਇਰਲੈਸ ਕੰਟਰੀ 'ਤੇ ਪਹੁੰਚੇ ਹੋਏ ਆਲਟਰ ਰੋਫ ਜਿਹਨੇ ਆਉਣਾ, ਸਾਥੀ ਨੇ ਆਏ, ਅਤੇ ਮਿਲਾਂਗੇ ਵੀ, ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਸਨੀ ਹੋਣੀ ਬਿਜ਼ੀ ਨੇ, ਸਨੀ ਹੋਣੀ ਹੁਣ ਲੱਗੇ ਹੋਏ ਨੇ ਆਪਣੇ ਕੰਮਾਂ ਕਾਰਾਂ 'ਤੇ, ਫੋਨ ਫਾਨ 'ਤੇ ਆ ਰਹੇ ਨੇ, ਉਹਨੂੰ ਸਾਰੇ ਜਿਹੜੇ ਲੈਣ ਵਾਸਤੇ ਜਾਣਕਾਰੀ, ਅਤੇ ਡੀਲਾਂ ਵਾਸਤੇ ਜਾਣਕਾਰੀ ਲੈਣ ਵਾਸਤੇ ਫੋਨ ਕਰਨਾ ਬਹੁਤ ਜ਼ਰੂਰੀ। ਪਹਿਲਾਂ ਪੁੱਛ ਲਓ ਚੰਗੀ ਤਰ੍ਹਾਂ, ਦਿਨ ਖਿੜਿਆ ਹੋਇਆ ਪੂਰਾ ਚੰਗੀ ਤਰ੍ਹਾਂ, ਬਾਹਰ ਲੱਗਦਾ ਪਤਾ ਵੀ ਅੱਜ ਕੋਈ ਦਿਨ ਚੜਿਆ ਹੋਇਆ ਕੈਨੇਡਾ 'ਚ ਹੈ। ਅਤੇ ਹੁਣ ਬ੍ਰੇਕ ਲੈਂਦੇ ਹਾਂ, ਮੈਂ ਅਤੇ ਪ੍ਰੀਤ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ ਫਿਰ ਦੁਬਾਰਾ ਆ ਕੇ।

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रो वाली लोकेशन पे कॉल सनी एंड सेव मनी 604-381-1008 वायरलेस कंट्री.
1: You're listening to KRPI 1550 Radio, Ferndale, Washington.
2: वेलकम बैक जी, तुसी सुन रहे हो 1550 कॉल सनी से मनी. बिल्कुल जो दस के गए ने साडी पहला एड दे विच बिल्कुल सही गल आ, उवें ही है. कॉल करियो ते पैसे बचाओ. हुणे मैं पिछे दस के गया सी, जे पर्ची फड़ाई सी मैनू सनी जी ने, वो दुबारा मैं तुहानू दसदा, बहुत इंपोर्टेंट, बहुत जरूरी है. वो $300 तक का ट्रेड इन क्रैडिट है सैमसंग फोन वास्ते. जो कोई सैमसंग का फोन का ट्रेड इन जो क्रैडिट लेना है, कोई बटाउना फोन कह लो, वो आ जाओ. चाहे टुटिया हो फोन माड़ा मोटा, वो भी कर देंगे एडजस्ट. सनी जी ने कहा है. बाकी सनी जी तो जो आने, सनी जी फिर उन्होंने ज़्यादा गलबात करा, हम बिजी है. तो पुनीत जी थोड़ा स्वागत है फिर तो. मेरे नाल अज मेरे दोस्त साथी दोस्त पहली अज लाइव ऑन कर रहे हैं पुनीत जी. पुनीत जी साढ़े ऑलराउंडर ने. तो पुनीत जी ये दसो पहला, अज तो पहला लाइव ऑन देखे तुम बहुत ने?
3: हाँ जी जगदीप जी, मैं काफ़ी लाइव ऑन देखी ने.
2: कर जिंदगी सोचा भी कहीं रेडियो तो भी बोलेंगे?
3: नहीं नहीं, मैंने तो हुने भी यकीन नहीं हो रहा कि मैं रेडियो ते गल कर रहा, तो लोग मैनू सुन रहे हैं. तो जो मैं कहा गया कि तुसी रेडियो भी करना जगदीप जी नाल, तो तुहानू याद होगा तो मैं कहा कि जगदीप जी मैं थोड़ा फोबिया आता है बोलन का, तो तुसी क्या कोई गल नहीं मैं है ना करा लाँगा. तो मैं लगता है कि इस स्टेटमेंट ने ही मैं काफ़ी कॉन्फिडेंस दिता, तो अब मैं थोड़े नाल बह के कर पा रहा.
2: कोई चक्कर नहीं है, कोई कम कम जो कम हो गई है. ये तो जो तो मैं आया सी, मैं मैनू भी इदा ही गया सी. मैं तुम्हें बड़ी इंट्रस्टिंग गल दसदा, मैं गया साढ़े बॉस ने सुखी जी, मैनू कहिंदे कि शो करना. मैं जी मैं कदम मैं बैठा नहीं, मैंने तो इदा लगे मैं कितने जहाज के बैठ गया चला वास्ते, पायलट नहीं बैठे होंगे जिम्मे. मैं जी उड़ा कि होना है, बिठा दता. कहते जिनी देर डरी जाएगा ना उन्नी देर नहीं होना कुछ भी, बैठ जरा बिच जाके देख, लै जरा चेक कर मेच लै कि गए, तो बस चल सौ चल फिर उस तो बाद.
3: नहीं तो बिल्कुल तुसी सही किया, और मैंने लगता है कि एक यही लीडरशिप की पहचान होती है. लीडर का काम आता है कि किवें हर टीम मैंबर नू अगे खड़ा करके चलना, तो लीडर पिछे रहिंदा है. तो मैं लगता है कि सुखी जी या पूरा जिहड़ी मैनेजमेंट है उन्होंने हमेशा अपनी टीम पर भरोसा रहा, उन्होंने यकीन किया. ट्रस्ट एक बहुत ही वड्डी गल है जिहड़ा वो करदे ने सब दे उत्ते. तो मैं लगता है कि यही चीज़ है जो सानू अगे लैके होर बढ़ चढ़ के करन दा मौका देंदे ने. तो यह ऑपरचुनिटी हर वारी नहीं मिलती, बट जो मिली ने मैं लगता है कि कोई मुड़ के आया तो उन्हें क्या कि ओहो मैं कर नहीं पा रहा या मैं कर नहीं सकता. तो दीज आर द ऑपरचुनिटी जी मैं लगदिया ने कि वो मिलती ने, बड़ी कम मिलती ने, बट जो मिलती ने तो बाद एहसास होंगे.
2: नहीं जी, ये साढ़े जे सारे बॉस उन्होंने जरूर शुकराना बनता, धनवाद भी बनता, कद यह गल ही नहीं हुई. सो असी मुड़े हाँ हूँ वायरलैस कंट्री वाल. वायरलैस कंट्री से पहुंचे हुए हैं इतने सनी जी, उनका पूरा स्टाफ मौके पर मौजूद है, तो लोग आ रहे ने, गलबात कर रहे ने, पूछ भी रहे ने. नंबर उन्होंने मैं तुम दसदा, पर नंबर दसना बहुत जरूरी है. नंबर एक तो सोना बहुत उन्होंने, तो मेरा जेड़ा जेड़ा मेरा बर्थ है ना वो भी सत्त आता.
3: अच्छा जी.
2: हाँ हूँ मैं पूरा तेन दसूँगा डेट ऑफ बर्थ जी मेरी, वह भी सत्त आता.
3: नहीं
2: नहीं छुपाई नहीं चाहता, वो तो मैं जो साल दसूँगा तो पता लगेगा ना, डेट ना ही ना पता लगता. सो 604-217 77-77 एक नहीं छपानी चाहिए, गली लुकानी चाहिए. तो ये तो जो जिन्हें हो गए जी कड़ी गल हूँ जो दुनिया देखी है, तो मतलब बड़ी गल है उम्र दुनिया देखी है, है ना. सो 604-217-77-77 नंबर है जी सनी हुणा दा. सनी बाई जी खड़े है, तो फिटनेस के फ्रीक ने बहुत, ये जिम जुम के बहुत शौकीन ने. तो फ्रेजर हाईवे ऑल्डर ग्रोव की लोकेशन है इन्हों की, जितने अक्सर ही होंगे ने. आके इन्हों तो लियो जरा फाइडो रोजर्स के चैटर के ऑथराइज्ड डीलर ने. ਜਦੋਂ ਵੀ ਗੱਲ ਹੁੰਦੀ ਹੈ ਨਾ ਕਦੇ ਇੱਥੇ ਆ ਕੇ ਦੇਖੋ, ਮੈਂ ਨਾ ਪਿਛਲੀ ਵਾਰ ਜਦੋਂ ਆਇਆ ਨਾ ਲਾਸਟ ਜਿਹੜੀ ਲਾਈਵ ਆਨ ਲੋਕੇਸ਼ਨ ਸੀ ਮੇਰੀ, ਇੱਥੇ ਕੁਝ ਬੰਦੇ ਆਏ, ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੀ ਸਰਵਿਸ ਦੀ ਜਾਂਦੀ ਕਮਾਲ, ਬਾ ਕਮਾਲ ਸਰਵਿਸ.
3: ਹਾਂਜੀ,
2: ਇਹ ਫੋਨ ਤਾਂ ਬੰਦਾ ਲੈ ਜਾਂਦਾ, ਤੁਸੀਂ ਲਿਆਓਗੇ ਵੱਡੇ ਮੋਲ ਤੋਂ ਫੋਨ, ਕੋਈ ਚੱਕਰ ਨਹੀਂ ਹੈ. ਮੁੜ ਕੇ ਨਹੀਂ ਪਰ ਪੁੱਛਦਾ ਉੱਥੇ ਜਾ ਕੇ ਖੜੇ ਆ ਤਾਂ ਖੜੇ ਆ ਉੱਥੇ. ਇੱਥੇ ਆ ਕੇ ਘੱਟੋ ਘੱਟ ਤੁਹਾਨੂੰ ਨਾ ਇੱਕ ਆਪਣਾ ਆਪਣਾਪਣ ਜਿਹਾ ਮਹਿਸੂਸ ਹੁੰਦਾ. ਆਓ ਤੁਹਾਨੂੰ ਅਟੈਂਡ ਕਰਦੇ ਨੇ ਪ੍ਰੋਪਰਲੀ, ਚਾਹ ਪਾਣੀ ਪੁੱਛਦੇ ਨੇ. ਇੱਥੇ ਇਸ ਮੁਲਕ ਦੇ ਵਿੱਚ ਬੜਾ ਰੇਅਰ ਹੁੰਦਾ,
3: ਨਹੀਂ ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਵਿੱਚ ਇਹ ਬੜੀ ਚੀਜ਼ ਦਾ ਖਾਸ ਕਰ ਧਿਆਨ ਰੱਖਿਆ ਜਾਂਦਾ ਕਿ ਸਭ ਦਾ ਸਤਿਕਾਰ ਕੀਤਾ ਜਾਂਦਾ ਅਤੇ ਇਹ ਨਹੀਂ ਕਿ ਖਾਲੀ ਬਿਜ਼ਨਸ ਨੂੰ ਬਿਜ਼ਨਸ ਦੇ ਤਰੀਕੇ ਕੀਤਾ ਜਾਂਦਾ ਉਹ ਪਹਿਲੇ ਕਮਿਊਨਿਟੀ ਦੀ ਪੂਰੀ ਕਦਰ ਹੁੰਦੀ ਹੈ ਉਹਨਾਂ ਦੇ ਰਿਸਪੈਕਟ ਕਰਕੇ ਆਓ ਭਗਤ ਕਰਕੇ ਤਦ ਉਹਨੂੰ ਪੁੱਛਿਆ ਜਾਂਦਾ ਹਾਂਜੀ ਦੱਸੋ ਅਤੇ ਇਹ ਸਾਡਾ ਪ੍ਰੇਮ ਹੈ ਕਮਿਊਨਿਟੀ ਦਾ ਜੇ ਸਾਨੂੰ ਅੱਗੇ ਲੈ ਕੇ ਚੱਲਦਾ ਤੁਸੀਂ ਗੱਲ ਕੀਤੀ ਜਿਮ ਦੀ ਬੜੀ ਵਧੀਆ ਗੱਲ ਕੀਤੀ ਹੁਣ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਜਦੋਂ ਵੀ ਆਪਾਂ ਜਿਮ ਜਾਂਦੇ ਹਾਂ ਤੇ ਦੋ ਕਿਹੜੀ ਚੀਜ਼ਾਂ ਹੁੰਦੀਆਂ ਨੇ ਜਿਹੜੀ ਤੁਸੀਂ ਪਹਿਲੇ ਚੈੱਕ ਕਰਦੇ ਹੋ ਕਿ ਜਿਮ ਵਿੱਚ ਇਹ ਹੋਣੀ ਚਾਹੀਦੀਆਂ ਨੇ ਤੁਹਾਨੂੰ ਕੀ ਲੱਗਦਾ
2: ਜਿਮ ਦੇ ਵਿੱਚ ਪਹਿਲੀ ਗੱਲ ਤਾਂ ਬੰਦੇ ਦੇ ਵਿੱਚ ਡਿਸਿਪਲਿਨ ਹੋਣਾ ਚਾਹੀਦਾ ਜੀ ਉਸ ਤੋਂ ਬਾਅਦ ਬੰਦਾ ਜਿਮ ਦੇ ਰਸਤੇ ਚੱਲਦਾ ਨਹੀਂ ਤਾਂ ਕਈ ਮੈਨੂੰ ਕਹਿ ਦਿੰਦੇ ਮੋਟੀਵੇਸ਼ਨ ਮੋਟੀਵੇਸ਼ਨ ਨਾਲ ਜਿਮ ਜਾਂ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਹੁੰਦਾ ਮੈਂ ਮੰਨ ਮੇਰਾ ਮੰਨਣਾ ਮੇਰੇ ਨਾਲ ਕੋਈ ਡਿਸਐਗਰੀ ਵੀ ਕਰ ਸਕਦਾ ਪਹਿਲਾਂ ਡਿਸਿਪਲਿਨ ਹੁੰਦਾ ਚਾਹੇ ਦਿਨ ਜੋ ਮਰਜ਼ੀ ਹੋਵੇ ਰਾਤੀ ਲੇਟ ਸੁੱਤੇ ਆ ਪਰ ਜਦੋਂ ਉੱਠ ਕੇ ਜਾਣਾ ਪੈਂਦਾ ਨਾ ਫਿਰ ਉਹ ਜਿਮ 'ਚ ਪਹਿਲੀ ਗੱਲ ਤੁਹਾਨੂੰ ਉਹ ਦੇਖਣੀ ਪੈਂਦੀ ਹੈ ਮਸ਼ੀਨਾਂ ਤਾਂ ਕਿਤੇ ਵੀ ਹੋ ਸਕਦੀਆਂ ਇੱਥੇ ਬਹੁਤ ਐਡਵਾਂਸ ਮਸ਼ੀਨਾਂ ਇਸ ਕੰਟਰੀ 'ਚ ਅਤੇ ਮਸ਼ੀਨਾਂ ਆਲਮੋਸਟ ਨੂੰ ਸਾਰੀਆਂ ਮਿਲ ਜਾਂਦੀਆਂ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਜਿਹੜਾ 24 ਘੰਟੇ ਵਾਲਾ ਜਿਮ ਹੈ ਨਾ ਉਹ ਵਧੀਆ ਲੱਗਦਾ ਹੁੰਦਾ ਮੈਨੂੰ ਵੀ ਜਦੋਂ ਮਰਜ਼ੀ ਜਾਓ ਬਸ ਤੁਹਾਡਾ ਮਨ ਜਿਹਾ ਹੋਵੇ ਉਹ ਬਹੁਤ ਜ਼ਰੂਰੀ ਹੈ ਬਾਕੀ ਤਾਂ ਸਾਰੀਆਂ ਸੈਕੰਡਰੀ ਚੀਜ਼ਾਂ ਨੇ
3: ਨਹੀਂ ਤਾਂ ਤੁਸੀਂ ਸਹੀ ਕਿਹਾ ਕਿ ਇੱਕ ਤਾਂ ਡਿਸਿਪਲਿਨ ਹਰ ਚੀਜ਼ ਵਿੱਚ ਚਾਹੇ ਉਹ ਜਿਮ ਹੋਏ ਚਾਹੇ ਬਿਜ਼ਨਸ ਹੋਏ ਚਾਹੇ ਤੁਸੀਂ ਰਾਤੀ ਸੌ ਕੇ ਉੱਠਦੇ ਹੋ ਨਾ ਸਵੇਰੇ ਅਤੇ ਹਮੇਸ਼ਾ ਇਹ ਸਿਖਾਇਆ ਜਾਂਦਾ ਕਿ ਪਹਿਲੇ ਆਪਣੇ ਬੈੱਡ ਨੂੰ ਤੈਅ ਕਰਿਓ ਤਦ ਹੀ ਉੱਠੋ ਅਤੇ ਅੱਜ ਤੁਸੀਂ ਅਗਰ ਉਹਦੀ ਰਿਸਪੈਕਟ ਕਰੋਗੇ ਤਾਂ ਉਹ ਤੁਹਾਡੀ ਰਿਸਪੈਕਟ ਕਰੂਗਾ ਅਤੇ ਇੱਕ ਚੀਜ਼ ਤੁਸੀਂ ਜਿਹੜੀ ਮਿਸ ਕਰ ਰਹੇ ਹੋ ਜਿਹੜੀ ਮੈਨੂੰ ਲੱਗਦਾ ਜਿਹੜੀ ਅੱਜ ਦੇ ਨਾਲ ਜੁੜੀ ਹੋਈ ਹੈ ਉਹ ਹੈ ਮਿਊਜ਼ਿਕ ਮੈਨੂੰ ਲੱਗਦਾ ਮਿਊਜ਼ਿਕ ਇੱਕ ਬਹੁਤ ਹੀ ਵੱਡਾ ਕੰਮ ਕਰਦਾ ਜਿਮ ਵਿੱਚ ਚਾਹੇ ਤੁਸੀਂ ਜਿਮ ਕਰ ਰਹੇ ਹੋ ਚਾਹੇ ਪਾਰਕ ਵਿੱਚ ਤੁਸੀਂ ਜਿਵੇਂ ਰਨਿੰਗ ਜਾਂਦੇ ਹੋ ਤੁਸੀਂ ਕਹਿ ਰਹੇ ਸੀ ਕਿ ਹਰ ਸਵੇਰੇ 6:30 ਉੱਠ ਕੇ ਤੁਸੀਂ ਹਾਲੈਂਡ ਪਾਰਕ 'ਚ ਜਾ ਕੇ ਰਨਿੰਗ ਕਰਦੇ ਹੋ ਚਾਹੇ ਵਾਕ ਕਰਦੇ ਹੋ ਅਤੇ ਮੈਨੂੰ ਲੱਗਦਾ ਅਗਰ ਮਿਊਜ਼ਿਕ ਨਹੀਂ ਹੁੰਦਾ ਨਾ ਤਾਂ ਬੰਦੇ ਨੂੰ ਥੋੜ੍ਹੀ ਜਿਹੀ ਕਮੀ ਮਹਿਸੂਸ ਹੁੰਦੀ ਹੈ ਕਿ ਉਹ ਕੱਢ ਤਾਂ ਲੈਂਦਾ ਬਟ ਮਿਊਜ਼ਿਕ ਸ਼ਾਇਦ ਤੁਹਾਡਾ 15-20 ਮਿੰਟ ਅੱਧਾ ਘੰਟਾ ਹੋਰ ਵਧਾ ਦਿੰਦਾ ਰਾਈਟ
2: ਅਤੇ ਇਹ ਗੱਲ ਤੁਸੀਂ ਬੜੀ ਇੰਪੋਰਟੈਂਟ ਕਹੀ ਆ ਪਰ ਬਾਕੀ ਸਹੀ ਗੱਲ ਹੈ ਜਦੋਂ ਕਰਨਾ ਹੋਵੇ ਨਾ ਐਕਸਰਸਾਈਜ਼ ਕਰਨਾ ਤੁਹਾਡਾ ਮਿਊਜ਼ਿਕ ਲੱਗਾ ਹੋਵੇ ਉਹਦਾ ਆਪਣੇ ਉਹ ਡਬਲ ਹੋ ਜਾਂਦਾ ਤੁਹਾਡੀ ਇੰਟੈਂਸਿਟੀ ਡਬਲ ਹੋ ਜਾਂਦੀ ਹੈ ਤੁਹਾਡੀ ਜਿਹੜੀ ਉਹ ਜਿਹੜਾ ਜੋਸ਼ ਹੁੰਦਾ ਨਾ ਡਬਲ ਹੋ ਜਾਂਦਾ ਤੁਸੀਂ ਆਪ ਕਿਉਂਕਿ ਉਹਦਾ ਕੰਟਰੋਲ ਤੁਹਾਡੇ ਹੱਥ 'ਚ ਹੁੰਦਾ ਤੁਸੀਂ ਆਪਣੀ ਮਰਜ਼ੀ ਦਾ ਲਾ ਲਓ ਜੋ ਮਰਜ਼ੀ ਸੁਣ ਲਓ ਪਰ ਉਹਦੇ ਲਈ
4: ਫੋਨ ਹੋਣਾ ਜ਼ਰੂਰੀ
2: ਹੈ ਅਤੇ ਫੋਨ ਜੇ ਤੁਹਾਨੂੰ ਚੰਗੇ ਪਲਾਨ ਵਾਲਾ ਮਿਲਿਆ ਹੋਵੇ ਹੈ ਨਾ ਫਿਰ ਉਹਦਾ ਹੋਰ ਵੀ ਡਬਲ ਹੋ ਜਾਂਦਾ ਕੰਮ ਵੀ ਜੋ ਮਰਜ਼ੀ ਕਰੀ ਜਾਓ ਫਿਰ ਅਤੇ ਫਿਰ ਉਹ ਤੁਹਾਨੂੰ ਕਿੱਥੇ ਮਿਲਣਾ ਹੁਣ ਆ ਕੇ
3: ਉਹ ਤੁਹਾਨੂੰ ਸਨੀ ਸੇਮ ਮਨੀ ਉੱਥੇ ਹੀ ਆ ਕੇ ਮਿਲ
2: ਤੁਹਾਨੂੰ ਮਿਲਣਾ ਵਾਇਰਲੈਸ ਕੰਟਰੀ 'ਤੇ ਆ ਕੇ ਅਤੇ ਵਾਇਰਲੈਸ ਕੰਟਰੀ ਦੇ ਵਿੱਚ ਆ ਕੇ ਤੁਹਾਨੂੰ ਕੀ ਮਿਲਣਾ ਆਈਫੋਨ 17 ਏਅਰ ਬਿਲਕੁਲ 0 ਡਾਊਨ ਪੇਮੈਂਟ 'ਤੇ ਬਿਲਕੁਲ 0 ਸੈਮਸੰਗ S26 0 'ਤੇ ਸੈਮਸੰਗ S26 ਅਲਟਰਾ ਸਿਰਫ $2.5 ਡਾਊਨ ਪੇਮੈਂਟ ਆਈਫੋਨ 17 ਪ੍ਰੋ ਸਿਰਫ $40 ਸਿਰਫ $40 17 ਪ੍ਰੋ ਦੀ ਗੱਲ ਕਰ ਰਹੇ ਹਾਂ 17 ਪ੍ਰੋ ਮੈਕਸ ਸਿਰਫ $43 ਇਹ ਮਿਲਣੇ ਆ ਡੀਲਾਂ ਨੇ ਬਾਕੀ ਇਹਨਾਂ ਡੀਲਾਂ ਬਾਰੇ ਹੋਰ ਵੀ ਜ਼ਰਾ ਡਿਟੇਲ ਦੇ ਵਿੱਚ ਤੁਸੀਂ ਜਾਣਕਾਰੀ ਲੈਣੀ ਹੈ ਤਾਂ 604-200-17-77 ਇਹ 'ਤੇ ਕਾਲ ਕਰਨੀ ਹੈ ਨਵੇਂ ਕਸਟਮਰ ਅਤੇ ਪੁਰਾਣੇ ਕਸਟਮਰ ਲਈ ਸੁਪਰ ਡੁਪਰ ਡੀਲਾਂ ਇਹਨਾਂ ਦੇ ਕੋਲ ਅੱਜ ਆਈਆਂ ਹੋਈਆਂ ਨੇ ਉਹਦੇ ਲਈ ਤੁਹਾਨੂੰ ਪਤਾ ਕਰਨ ਦੇ ਲਈ ਜ਼ਿਆਦਾ ਫੋਨ ਕਰਨਾ ਪੈਣਾ ਜਾਂ ਫਿਰ ਆਉਣਾ ਪੈਣਾ ਮੌਕੇ 'ਤੇ ਲੋਕੇਸ਼ਨ 'ਤੇ ਪਹੁੰਚੋ ਜਾਇਆ ਬਕੂਆ 'ਤੇ ਫਿਰ
3: ਹਾਂਜੀ ਬਿਲਕੁਲ
2: ਅਤੇ ਵਾਇਰਲੈਸ ਕੰਟਰੀ ਵਾਇਰਲੈਸ ਕੰਟਰੀ ਦੇ ਉੱਤੇ ਤੁਹਾਨੂੰ ਸਾਰੀਆਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਸਾਰੇ ਫੋਨ ਦੇ ਰਿਲੇਟਡ ਜੋ ਵੀ ਤੁਹਾਡਾ ਕੋਈ ਸਵਾਲ ਆ ਮਿਲੇਗਾ ਅਤੇ ਫਿਰ ਜਦੋਂ ਫੋਨ ਲੈ ਕੇ ਜਾਓਗੇ ਨਾ ਫਿਰ ਜਦੋਂ ਸੈਰ ਸੂਰ ਕਰਨ ਦਾ ਮੌਕਾ ਮੂਡ ਬਣਦਾ ਨਾ ਜਾਂ ਰਨਿੰਗ ਰੁਨਿੰਗ ਕਰਨ ਦਾ ਅਤੇ ਫਿਰ ਉੱਥੇ ਉਹ ਮਿਊਜ਼ਿਕ ਬੜਾ ਕੰਮ ਆਉਂਦਾ ਫਿਰ ਉਹ ਬੰਦਾ ਹੋਰ ਵੀ ਖੁਸ਼ ਹੁੰਦਾ ਵੀ ਚਲੋ ਕੋਈ ਇਹਦੇ ਕਿਹੜੇ ਪੈਸੇ ਲੱਗਣੇ ਬਹੁਤੇ
3: ਨਹੀਂ ਨਹੀਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਅਤੇ ਮੈਂ ਇਹੀ ਕਹਾਂਗਾ ਕਿ ਜਦੋਂ ਵੀ ਫੋਨ ਨਿਆ ਲਓ ਤੁਸੀਂ ਇੱਥੋਂ ਦੀ ਆ ਕੇ ਅਤੇ ਤੁਸੀਂ ਦੋ ਕੰਮ ਕਰਨੇ ਨੇ ਪਹਿਲਾਂ ਤੁਸੀਂ 1550 ਉੱਥੇ ਪਾਉਣਾ ਅਤੇ ਉੱਥੇ ਆ ਕੇ ਗੁਰਬਾਣੀ ਸਵੇਰੇ ਸੁਣੀ ਹੈ ਅਤੇ ਉਹਦੇ ਬਾਅਦ ਤੁਸੀਂ ਆਪਣੇ ਗਾਣੇ ਸੁਣਨੇ ਨੇ ਅਤੇ ਐਂਡ ਆਫ ਦ ਡੇ 'ਤੇ ਆਈ ਹੈ ਸਰ ਅਗਰ ਵਧੀਆ ਫੋਨ ਹੈ ਵਧੀਆ ਹੈਲਥ ਹੈ ਅਤੇ ਵਧੀਆ ਲਾਈਫ ਹੈ ਅਗਰ ਤਾਂ ਤੁਹਾਡੇ ਕੋਲ ਵਧੀਆ ਫੋਨ ਹੈ ਅਤੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਜੋ ਤੁਹਾਡੀ ਰਿਕੁਆਇਰਮੈਂਟ ਹੈ ਤੁਸੀਂ ਗੱਲਬਾਤ ਕਰਨੀ ਹੈ ਤੁਸੀਂ ਵੀਡੀਓ ਕਾਲ ਕਰਨੀ ਹੈ ਤੁਸੀਂ ਜ਼ੂਮ ਕਾਲ ਕਰਨੀ ਹੈ ਅਤੇ ਇਹ ਹੋ ਗਿਆ ਕਿ ਇੱਥੇ ਬੈਠੇ ਬੈਠੇ ਤੁਸੀਂ ਆਪਣੇ ਪਿੰਡ ਕਾਲ ਕਰਕੇ ਵੀਡੀਓ ਕਾਲ ਕਰਕੇ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਨੇੜੇ ਹੋ ਉੱਥੇ ਅਤੇ ਫੋਨ ਹੈ ਵਧੀਆ ਸਕਰੀਨ ਵਧੀਆ ਅਤੇ ਸਭ ਕੁਝ ਵਧੀਆ ਹੈਲਥ ਵਧੀਆ ਅਤੇ ਸਭ ਕੁਝ ਚੰਗਾ ਅਤੇ ਇਹ ਦੋ ਚੀਜ਼ਾਂ ਦਾ ਤੁਸੀਂ ਖਿਆਲ ਰੱਖੋਗੇ ਅਤੇ ਮੈਨੂੰ ਲੱਗਦਾ ਕਿ ਹੋਰ ਕੋਈ ਚੀਜ਼ ਦੀ ਲੋੜ ਨਹੀਂ ਹੈ ਅਦਰ ਦੈਨ ਤੁਹਾਡਾ ਖਾਣ ਪੀਣ ਦੀ
2: ਪੁਰੀ ਜੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਅਤੇ ਸਾਡੇ ਇਲਾਕੇ 'ਚ ਇੱਕ ਸ਼ਹਿਰ ਪੈਂਦਾ ਛੋਟਾ ਜਿਹਾ ਖੰਨਾ ਟਾਊਨ ਹੈ ਜਿਹੜੇ ਮੇਰੇ ਇਲਾਕੇ ਦੇ ਨੇ ਉਹਨਾਂ ਨੂੰ ਪਤਾ ਹੋਊਗਾ ਖੰਨਾ ਬੜਾ ਮਸ਼ਹੂਰ ਟਾਊਨ ਹੁੰਦਾ ਸੀ ਅਤੇ ਉੱਥੇ ਗਏ ਅਤੇ ਉੱਥੇ ਮੈਂ ਕਿਸੇ ਰਿਸ਼ਤੇਦਾਰਾਂ ਦੇ ਘਰੇ ਰਹਿ ਮਾਮਾ ਜੀ ਦੇ ਉੱਥੇ ਇੱਕ ਨਾ ਮੈਂ ਮੂਵੀ ਦੇਖੀ ਉਦੋਂ ਕੇਬਲ ਹੁੰਦੀ ਸੀ ਸ਼ਹਿਰਾਂ 'ਚ ਸਾਡੇ ਪਿੰਡ ਪੁੰਡ ਤੋਂ ਉਦੋਂ ਕੇਬਲ ਨਹੀਂ ਸੀ ਹੁੰਦੀ ਅਤੇ ਛੁੱਟੀਆਂ 'ਚ ਗਿਆ ਹੋਇਆ ਸੀ ਅਤੇ ਮੈਂ ਉੱਥੇ ਦੇਖੀ ਮੂਵੀ ਮੂਵੀ ਤਾਂ ਹੁਣ ਮੈਨੂੰ ਨਾਂ ਨਹੀਂ ਯਾਦ ਭੁੱਲਰ ਵਿਸਰ ਗਿਆ ਬਹੁਤ ਪੁਰਾਣੀ ਗੱਲ ਹੈ ਉਹਦੇ ਵਿੱਚ ਨਾ ਇੱਕ ਕੋਈ ਦਿਖਾ ਰਹੇ ਆ ਵੀ ਉਹ ਕੋਈ US ਦੇ ਨਾ ਕੋਈ ਦੋ ਵੱਡੇ ਕੋਈ ਲੀਡਰ ਆਪਸ ਗੱਲ ਕਰ ਰਹੇ ਨੇ ਵੀਡੀਓ ਕਾਲ ਉਦੋਂ ਪੁਰਾਣੀ ਅੱਛਾ ਮੈਨੂੰ ਦੱਸਦੇ ਨਹੀਂ ਮੈਂ ਹੀ ਸੋਚੀ ਗਿਆ ਵੀ ਇਹ ਝੂਠ ਮਤਲਬ ਮੈਂ ਤਾਂ ਸੋਚਿਆ ਫਿਲਮ ਹੀ ਹੈ ਨਾ ਅਤੇ ਮੈਂ ਸੋਚਿਆ ਕਿੱਦਾਂ ਪੋਸੀਬਲ ਹੋ ਸਕਦਾ ਦੋ ਬੰਦੇ ਕਿਤੇ ਆਪਸ ਗੱਲ ਕਰ ਸਕਦੇ ਹਾਂ ਬਾਏ ਬਾਏ ਕਾਲ ਤੁਹਾਨੂੰ ਅਗਲੇ ਜਾ ਕੇ ਦੱਸਾਂਗੇ। ਜਾਣ ਤੋਂ ਪਹਿਲਾਂ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਹਿਲਾਂ ਮੈਂ ਇਸ ਬ੍ਰੇਕ ਦੇ ਆਉਣ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ, $300 ਟ੍ਰੇਡ ਇਨ ਕ੍ਰੈਡਿਟ ਹੈ ਸੈਮਸੰਗ ਫੋਨ ਵਾਸਤੇ, ਇਹਨਾਂ ਨੇ ਇਹ ਵੀ ਲਾਇਆ ਹੋਇਆ ਜੀ, ਇਹਦੀ ਵੀ ਪਲਾਨ ਅੱਜ ਤੁਸੀਂ ਆ ਕੇ ਇਹਦੇ ਬਾਰੇ ਪਤਾ ਕਰ ਲਿਓ। ਨੰਬਰ ਤੁਹਾਨੂੰ ਦੱਸ ਦੇਣਾ 604-217-7070 ਇਹਨਾਂ ਦਾ ਨੰਬਰ ਹੈ। ਅਤੇ ਜੇਕਰ ਫੋਨ ਮਾੜਾ ਮੋਟਾ ਟੁੱਟਿਆ ਭੰਨਿਆ ਤਾਂ ਵੀ ਕੋਈ ਚੱਕਰ ਨਹੀਂ ਹੈ, ਟੁੱਟ ਭੱਜ ਵੀ ਕਰ ਦੇਣਗੇ ਸੈੱਟ, ਅਤੇ ਪੂਰੇ ਮਤਲਬ ਬਿਹਤਰ ਹੋ ਗਈ ਇਹਦੇ ਨੇ। ਪ੍ਰਨੀਤ ਜੀ ਖੈਰ ਕੋਈ ਕੈਲਕੂਲੇਸ਼ਨ ਕਰ ਰਹੇ ਨੇ ਹੁਣ, ਸੇਲਸ ਵਾਲਿਆਂ ਦਾ ਕੰਮ ਹੀ ਹੁੰਦਾ, ਕਰਨੀ ਹੁੰਦੀ ਹੈ ਜੀ ਪ੍ਰਨੀਤ ਜੀ?
3: ਨਹੀਂ, ਮੈਂ ਬਸ ਇਹੀ ਕਰ ਰਿਹਾ ਸੀ, ਮੈਂ ਇਹੀ ਵੇਖ ਰਿਹਾ ਸੀ ਕਿ ਇਹਨਾਂ ਦੇ ਜਿਹਨਾਂ ਸਕੀਮ ਕੱਢੀਏ ਬ੍ਰੋਕਨ ਫੋਨ, ਮੈਨੂੰ ਲੱਗਦਾ ਕਿ ਇਹ ਬੜੀ ਐਕਸਾਈਟਿੰਗ ਹੈ। ਅਤੇ ਸੱਚੀ ਅਗਰ ਮੇਰੇ ਕੋਲ ਕੋਈ ਟੁੱਟਿਆ ਫੋਨ ਹੁੰਦਾ ਨਾ ਤਾਂ ਮੈਂ ਤਾਂ ਲੈ ਕੇ ਪਹੁੰਚ ਜਾਣਾ ਸੀ, ਕਿਉਂਕਿ ਮੈਨੂੰ ਲੱਗਦਾ ਉਹ ਤਾਂ ਵੈਸੇ ਹੀ ਕੋਈ ਕੰਮ ਦਾ ਨਹੀਂ, ਐਟਲੀਸਟ ਹੋਰ ਕੁਛ ਨਹੀਂ, ਤਾਂ ਕੀ ਪਤਾ ਤੁਹਾਨੂੰ ਕੁਝ ਮਿਲ ਜਾਏ। ਹੁੰਦਾ ਨਾ ਜਦੋਂ ਤੁਸੀਂ ਖੁਦਾ ਨੂੰ ਖੋਦਣ ਜਾਂਦੇ ਹੋ ਤੁਹਾਨੂੰ ਨਹੀਂ ਪਤਾ ਹੁੰਦਾ ਉੱਥੇ ਕੀ ਨਿਕਲੇ ਕੀ ਨਾ ਨਿਕਲੇ, ਅਤੇ ਉਹੀ ਖੁਦਾਨ ਹੈ ਕਿ ਤੁਸੀਂ ਜਾ ਕੇ ਖੋਦੇ ਹੋ ਤੁਹਾਨੂੰ ਨਹੀਂ ਪਤਾ ਖੋਦ ਕੇ ਤੁਹਾਨੂੰ ਕੀ ਮਿਲ ਜਾਓ।
2: ਸਹੀ ਗੱਲ ਹੈ ਜੀ, ਇਹ ਤਾਂ ਜਦੋਂ ਫਿਰ ਖੂਹ ਪੱਟਦੇ ਫਿਰ ਹੀ ਪਤਾ ਲੱਗਦਾ ਪਾਣੀ ਤਾਂ ਹੀ ਨਿਕਲਦਾ, ਖੂਹ ਪੱਟ ਕੇ ਹੀ। ਅਸੀਂ ਤਾਂ ਖੈਰ ਪ੍ਰੋਫੈਸ਼ਨ 'ਚੋਂ ਇਹੋ ਜਿਹੇ ਚੋਣ ਜਿਹੜਾ ਰੋਜ਼ ਖੂਹ ਪੱਟ ਕੇ ਪਾਣੀ ਪੀਣਾ ਪੈਂਦਾ, ਰੋਜ਼ ਹੀ ਨਵਾਂ ਬਣਾਉਣਾ ਪੈਂਦਾ, ਰੋਜ਼ ਹੀ ਨਵੇਂ ਪਤੀਲਾ 'ਚ ਧਰਨਾ ਪੈਂਦਾ। ਅਤੇ ਹੁਣ ਕਿ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਵਾਪਸ ਆ ਕੇ ਕਰਦੇ ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਨੂੰ ਦੱਸਦੇ ਹਾਂ ਡੀਲਾਂ।
4: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
5: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: स्वागत है दोस्तों, तुसी सुन रहे हो 1550 रेडियो ते। असी अज पहुंचे हुए हैं वायरलैस कंट्री। वायरलैस कंट्री ते डीलां लाइया ने इन्होंने जिहड़िया की बाकमाल डील्स। सनी जी हुण साडे नाल आउणगे 2 मिंट लई, ते उन्हां तों एक बार फिर तों बाई बाई जिहड़ी डील है इन्हां दी, जिहड़ी सब तों खासम खास डील हुंदी है, उहदे बारे गल्लबात करनी है। ते जिहड़ा ट्रेड इन वाला ऑप्शन है उहदे बारे भी गल्लबात करनी है, उहदे बारे भी गल्लबात इहनां दे नाल करनी है। पहला तो सनी जी तुहाडा स्वागत है जी, फिर तो एक बार 1550 ते।
2: थैंक यू जी। चेरिया अपने को बाई बाई डीलर चली जाए सैमसंग से भी आईफोन से भी। सो जे तो सैमसंग दे लेने सैमसंग लेटेस्ट S26 S26 थोनू मिलेंगे 2 लाइना 200 GB कैनेडा US फ्री रोमिंग सिर्फ 107 महीने। ये दोनों लाइना दोनों फोन सिंगल सिंगल नहीं 107 दोनों 107 मिलते हैं। जे तुसी लेने दो आईफोन 17 एयर 200 GB कैनेडा US फ्री रोमिंग ये सिर्फ $125 च विचे फोन विचे प्लान। बाकी जिमें मेरे कहते भी अप टू $300 आप ट्रेड इन फो क्रैडिट भी दे जाने हूँ भी टुटे फोन भी होन अप टू $300 मिल जाता। सो मेन मैसेज यही है सानू स्टोर चाके मिलो जां फोन करो। प्लान अपने को सारे वास्ते है, थोड़े को 1 लाइन है 2 लाइन है 10 लाइन है, सारे वास्ते आप कस्टमाइज कर सकते प्लान। सो प्लीज़ सानू आके मिलो जां फोन करो।
1: ते सर जी एक मैं ये दसो जी तुम ट्रेड इन वाली दसी है ये बारे में जरा डिटेल दसो की है।
2: सो आप सारे फोन ट्रेड करते हैं भला टुटे होन चलते होन ना चलते होन सारे ची सारे फोन की कोई ना कोई वैल्यू हैगी है। हुण थोड़े को घरे पे उहदी तो कोई वैल्यू है नहीं गी पर साडे कोल लैके आओ तो उही फोन नूं तुसीं कैश रिटर्न करो।
1: सही गल है जी, कोई टुटिया फोन पिया होवे घरे तो कोई फायदा नहीं हैगा, एवें टुटे ही हुंदा हो। ते तुसीं सनी जी नूं कॉल करनी है 604-217-7070 ते फ्रेजर हाईवे ऑल्डर ग्रोव ते लोकेशन है, उत्थे आके तुसीं होर भी ज़्यादा जिहड़ी डिटेल लै सकते हो ते उत्थे आके अपने प्लान समझ भी सकते हो ते लै भी सकते हो। ते सनी जी किदां दा रिस्पोंस रिहा फिर पहला ते दसो।
2: रिस्पोंस वधिया, फोन कॉलां काफ़ी आई जांदे आ ते अज आपां जिवें शेरे पंजाब सॉरी KRPI नाल ते 4 बजे तक ही जुड़े 5 बजे तक, पर अपनी स्टोर खोली रहेगी अज 9 बजे तक। सो जे कोई काम करते है अज भी नहीं आ सकते कल नू भी आ सकते, ये सारिया वीकेंड डीलां चलनगियां। पर मेन मैसेज ये है जी अज आ जाओ क्योंकि स्टॉक लिमिटेड है।
1: स्टॉक लिमिटेड है जी। तो सनी जी ने सानू दस्सिया है कि 9 बजे तक इत्थे होणगे, असीं तुहाडे नाल 5 बजे तक जुड़े रहांगे। तो कॉल करके पुछ लिओ, कॉल करके पुछ लिओ ते मैं तुहानू दसदा कि टुट्टिया कोई फोन घरे पिया ट्रेड इन बारे दसता तुहानू सारा। इहनू जरूर जरा देखियो, ध्यान दिओ, तवज्जो दिओ इस गल दे उत्ते। बहुत ही वधिया डील है इहदे नाल, तुहानू फायदे बड़े होणे आ। ते मेरे नाल मेरे साथी पुनीत जी जुड़े हुए ने। पुनीत जी नूं अज पहला पहला एक्सपीरियंस है लाइव लोकेशन का, खुश बड़े ने, वीडियो वूडियो बना रहे ने, अज पूरी आए ने क्लास, बेटी भी उन्हें सुन रही थी बैठी इन्हां नूं, ते चंगी गल लगती है ना। ते पहला पहला थोड़ी जी हुंदी है घबराहट बंदे दे विच, जदों आपां गड्डी दे स्टीयरिंग ते बैठदे आ ना लगदा भी कितें होर नहीं जाके बजे, पर फिर हौली हौली जदों पैरां पूरां ते कंट्रोल आ जांदा फिर बंदा कहिंदा मेरे वर्गा ड्राइवर कोई नहीं। क्यों पुनीत जी?
3: नहीं नहीं सर, मैं यह कहंगा कि मैंने खुशी इस गल दी है कि सनी कह रहे ने काफ़ी फोन आ रहे हैं, लोग उन्होंने को पुछ रहे हैं। तो दूजी खुशी मैं यह है कि जड़ा उन्होंने कहा कि जड़ा भी टुटिया फुटिया थोड़ा फोन है, आप गल कर रहे थे थोड़े डरे हुए थे कि यार आप कह तो रहे हैं कि टुटिया फोन ले आओ, बट सानू नहीं पता कि कंडीशन ने टुटे फोन दिए थे। बट उन्होंने कहा कि थोड़ा टुटा फुटा फोन ना भी चलता हो तुल मिट्टी लगी हुई वह भी लिया हुआ इतने, आप भी तो कोई डील दे देंगे। तो तद मैं काफ़ी खुशी मिली कि एटलीस्ट हूँ साड़ी कम्यूनिटी वास्ते वो फिर भी सोच रहे हैं कि वह की कर सकते हैं, क्योंकि असी भी इतने टाइम ला रहे हैं, वह भी इतने टाइम ला रहे हैं। तो उन्होंने यह है कि एटलीस्ट जेडे लिसनर साढ़े सानू सुन रहे हैं उन्होंने कितों किदा फायदा मिल सकता है, तो वह उत्थे आके जरूर फायदा ला। अगर तुसी आ सकते हो तो जी सदके, वैदर बहुत ही वधिया है, एकदम धुप निकली हुई है, तो आप भी उत्थे समर बैक फ्राइडे सेल लाई हुई है। तो अगर तुसी नहीं भी आ सकते किसी कारणवश तो तुसी इन्हां नूं फोन कर सकते हो, एंड वो कह रहे हैं कि असी फोन ते 9 बजे तक इत्थे हाँ, आप तुहाडी हर गल नूं सुन के तुहानूं दस सकते हैं। उन्हां दा फोन नंबर है 604-217-7777। मैं एक बार फिर दस दें 604-217-7777। उन्हों का एड्रेस है 27130 फ्रेजर हाईवे एल्डर ग्रोव। ਤੁਸੀਂ ਇੱਥੇ ਆ ਕੇ ਸਨੀ ਨਾਲ ਗੱਲ ਵੀ ਕਰ ਸਕਦੇ ਹੋ ਜਾਂ ਫੋਨ ਕਰਕੇ ਉਹਨਾਂ ਤੋਂ ਗੱਲ ਕਰਕੇ ਆਪਣਾ ਫੋਨ ਦੀ ਉਹਨਾਂ ਨੂੰ ਦੱਸ ਸਕਦੇ ਹੋ ਕੰਡੀਸ਼ਨ, ਆਪਣੇ ਕਨੈਕਸ਼ਨ ਬਾਰੇ ਉਹਨਾਂ ਨੂੰ ਦੱਸ ਸਕਦੇ ਹੋ, ਅਤੇ ਉਹ ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਕਿਹੜਾ ਕਿੱਦਾਂ ਫੋਨ ਕਿਹੋ ਜਿਹਾ ਕਿਹਨੇ ਇੱਥੇ ਮਿਲ ਜਾਊਗਾ। ਬਿਕੋਜ਼ ਕਾਫੀ ਇੱਥੇ ਫੋਨ ਨੇ, ਆਪਾਂ ਦੱਸ ਰਹੇ ਸੀ ਕਿ ਜਿਹੜੇ ਬਿਲਕੁਲ ਫਰੀ ਨੇ, ਆਈਫੋਨ 17 ਏਅਰ ਬਿਲਕੁਲ ਫਰੀ $0 ਅਤੇ ਤੁਹਾਡਾ ਆਈਫੋਨ 17 ਪ੍ਰੋ $40 'ਚ। ਅਗਰ ਤੁਹਾਨੂੰ ਹੋਰ $0 'ਚ ਸਕੀਮ ਚਾਹੀਦੀਆਂ ਨੇ, ਤੁਹਾਡਾ ਸੈਮਸੰਗ S26 ਵੀ ਤੁਹਾਨੂੰ $0 'ਚ ਮਿਲ ਰਿਹਾ। ਅਤੇ ਕਾਫੀ ਇੱਥੇ ਹੈਂਡਸੈਟ ਨੇ, ਤੁਸੀਂ ਜ਼ਰੂਰ ਆਓ ਜਾਂ ਫੋਨ ਕਰਿਓ। ਅੱਜ ਇਹ ਔਫਰ ਹੈ, ਕੱਲ੍ਹ ਹੋ ਨਾ ਹੋ ਸਾਨੂੰ ਵੀ ਨਹੀਂ ਪਤਾ, ਤੁਹਾਨੂੰ ਵੀ ਨਹੀਂ ਪਤਾ, ਬਟ ਅੱਜ ਕਿਉਂਕਿ ਆਪਾਂ 1550 ਇੱਥੇ ਆਏ ਹੋਏ ਲੋਕੇਸ਼ਨ 'ਤੇ, ਉਹਨਾਂ ਨੇ ਕਾਫੀ ਸਾਡਾ ਵੀ ਸਹਿਯੋਗ ਦਿੱਤਾ ਹੈ, ਅਸੀਂ ਵੀ ਉਹਨਾਂ ਕੋਲ ਜਾ ਕੇ ਉਹਨੂੰ ਦੱਸ ਰਹੇ ਹਾਂ ਕਿ ਲੋਕਾਂ ਨੂੰ ਕੀ ਪਸੰਦ ਹੈ ਜਾਂ ਕਿਹੋ ਜਿਹਾ ਕਨੈਕਸ਼ਨ ਜਾਂ ਕਿਹੋ ਜਿਹਾ ਫੋਨ ਜਾਂ ਕਿਹੋ ਜਿਹੀ ਔਫਰ ਉਹਨਾਂ ਨੂੰ ਵਧੀਆ ਲੱਗੂਗੀ, ਅਤੇ ਉਹ ਵੀ ਸਾਡਾ ਪੂਰਾ ਸਾਥ ਦੇ ਕੇ ਅਤੇ ਥੋੜ੍ਹੀ ਥੋੜ੍ਹੀ ਦੇਰ ਵਿੱਚ ਆ ਕੇ ਸਾਨੂੰ ਇਹ ਸ਼ੇਅਰ ਕਰ ਰਹੇ ਨੇ। ਮੈਂ ਫਿਰ ਦੱਸ ਦਿਆਂ ਕਿ ਇੱਥੇ ਕਾਫੀ ਕੁਝ ਔਫਰਾਂ ਚੱਲ ਰਹੀਆਂ ਨੇ, ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਫੋਨ ਕਰ ਸਕਦੇ ਹੋ ਜਾਂ ਤੁਸੀਂ ਇੱਥੇ ਆ ਕੇ ਸਾਡੇ ਨਾਲ ਵੀ ਮਿਲ ਕੇ ਗੱਲਬਾਤ ਕਰਕੇ ਤੁਸੀਂ ਹੋਰ ਫਾਇਦਾ ਉਠਾ ਸਕਦੇ ਹੋ।
1: ਬਿਲਕੁਲ ਪੁਨੀਤ ਜੀ ਨੇ ਜਿਵੇਂ ਦੱਸਿਆ ਡਿਟੇਲ ਦੇ ਵਿੱਚ ਸਾਰੀਆਂ ਤੁਹਾਨੂੰ ਡੀਲਾਂ ਦੱਸਦੀਆਂ, ਮੈਂ ਵੀ ਤੁਹਾਨੂੰ ਦੱਸਦਾ ਰਹਾਂਗਾ, ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਅਸੀਂ ਪਹੁੰਚੇ ਹੋਏ ਅੱਜ ਵਾਇਰਲੈਸ ਕੰਟਰੀ, ਜਿਵੇਂ ਵਾਰ ਵਾਰ ਤੁਹਾਨੂੰ ਅਨਾਊਂਸ ਕਰ ਰਹੇ ਹਾਂ, ਇੱਥੇ ਅੱਜ ਸ਼ਾਨਦਾਰ ਡੀਲਾਂ। ਫੋਨ ਤੁਹਾਨੂੰ ਨੰਬਰ ਮੈਂ ਦੁਬਾਰਾ ਫਿਰ ਤੋਂ ਇੱਕ ਵਾਰ ਦੱਸਣ ਲੱਗਾ, ਕਿਉਂਕਿ ਜਦੋਂ ਫੋਨ ਕਰੋਗੇ ਥੋੜ੍ਹਾ ਟਾਈਮ ਵੀ ਬਚ ਜਾਂਦਾ, ਫਿਰ ਤੁਹਾਨੂੰ ਡੀਲ ਸਮਝ ਆ ਜਾਂਦੀ ਹੈ ਅਤੇ ਬੰਦਾ ਫਿਰ ਨਾਲ ਹੀ ਟਾਈਮ ਬਚਾ ਲੈਂਦਾ, ਨਹੀਂ ਤਾਂ ਫਿਰ ਆ ਕੇ ਥੋੜ੍ਹਾ ਜਿਹਾ ਟਾਈਮ ਲੱਗਦਾ ਤੁਹਾਨੂੰ ਵੀ ਸਮਝਣ ਨੂੰ ਵੀ। 604-217-77-77 ਇਹਨਾਂ ਦਾ ਨੰਬਰ ਹੈ, ਇੱਥੇ ਕਾਲ ਕਰਕੇ ਸਾਰੀ ਡੀਲ ਸਮਝ ਲਿਓ ਪਹਿਲਾਂ, ਉਸ ਤੋਂ ਬਾਅਦ ਫਿਰ ਆਪਣਾ ਫਾਈਨਲ ਕਰਿਓ। ਅਤੇ ਨਵੇਂ ਅਤੇ ਪੁਰਾਣੇ ਦੋਨਾਂ ਕਸਟਮਰਾਂ ਲਈ ਇਹਨਾਂ ਕੋਲ ਬਹੁਤ ਹੀ ਸ਼ਾਨਦਾਰ ਡੀਲਾਂ ਨੇ। ਇਹਨਾਂ 'ਚੋਂ ਇੱਕ ਡੀਲ ਬੜੀ ਵਧੀਆ ਹੈ ਪੁਨੀਤ ਜੀ, $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ, ਜਿਹੜੇ ਕਿ ਵਰਲਡ ਵਾਈਡ ਰੋਮਿੰਗ ਵਾਲੇ ਨੇ, ਜਿੱਥੇ ਜਾਓਗੇ ਪੂਰੀ ਦੁਨੀਆਂ 'ਚ ਫ੍ਰੀ ਨੇ, ਰੋਮਿੰਗ ਫ੍ਰੀ ਹੈ, ਅਤੇ ਨਾਲ ਹੀ ਆਈਫੋਨ 17 ਏਅਰ ਜਾਂ ਸੈਮਸੰਗ S26 ਮਿਲ ਰਿਹਾ। ਅਤੇ ਕਾਲ ਕਰੋ, ਚੈੱਕ ਕਰੋ, ਕੁਆਲੀਫਾਈ ਕਰਦੇ ਹੋ ਕਿ ਨਹੀਂ ਕਰਦੇ, ਇਹਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ, ਜਿਹੜਾ ਮੈਂ ਨੰਬਰ ਦੱਸਿਆ, ਓਲਡ ਗ੍ਰੋਵ ਫਰੇਜ਼ਰ ਹਾਈਵੇ ਦੇ ਉੱਤੇ। ਸੋ ਇਹ ਤਾਂ ਜਿਹੜੀਆਂ ਹੋ ਗਈਆਂ ਗੱਲਾਂ ਬਾਤਾਂ ਅੱਜ ਡੀਲ ਦੀਆਂ, 1 ਜੁਲਾਈ ਨੂੰ ਕੈਨੇਡਾ ਡੇ 'ਤੇ ਸਾਨੂੰ ਦੱਸਿਆ ਪ੍ਰੀਤ ਜੀ ਨੇ, ਅਸੀਂ ਉਹਦਾ ਹਿੱਸਾ ਬਣ ਰਹੇ ਹਾਂ। ਅਤੇ ਬਿਲ ਰੀਡ ਮਿਲੇਨੀਅਮ ਐਮਪੀ ਥੀਏਟਰ, ਉੱਥੇ ਅਸੀਂ ਸਾਡੀ ਟੀਮ ਰਹੇਗੀ, ਹੋਏਗੀ, ਸਾਡਾ ਸਟਾਲ ਹੋਏਗਾ, ਅਤੇ ਜਿਹਨੇ ਸਾਡੀ ਕਿਸੇ ਮਹਿੰਦੀ ਦਾ ਕੋਈ ਸ਼ੌਕੀਨ ਹੈ ਲਗਾਉਣ ਦੇ, ਸਾਡੀਆਂ ਭੈਣਾਂ ਉਹ ਜਾ ਕੇ ਉੱਥੇ ਲਵਾ ਸਕਦੀਆਂ ਨੇ, ਅਤੇ ਉੱਥੇ ਸਾਡੀ ਸਾਰੀ ਟੀਮ ਰਹੇਗੀ, ਪੁਨੀਤ ਜੀ ਲੀਡ ਕਰਨਗੇ ਟੀਮ ਨੂੰ, ਉੱਥੇ ਹੋਣਗੇ ਅਤੇ ਦੱਸਣਗੇ ਤੁਹਾਨੂੰ ਬਾਅਦ 'ਚੋਂ ਡਿਟੇਲ ਦੇ ਵਿੱਚ ਕੀ ਹੈ। ਅਤੇ ਇਹ ਜਿਹੜੀਆਂ ਡੀਲਾਂ ਨੇ ਪੁਨੀਤ ਜੀ, ਤੁਸੀਂ ਕਾਫੀ ਡਿਟੇਲ ਦੇ ਵਿੱਚ ਦੱਸੀਆਂ ਡੀਲਾਂ, ਪਹਿਲਾਂ ਜਦੋਂ ਫੋਨ ਤੁਸੀਂ ਪਹਿਲਾਂ ਲਿਆ ਸੀ, ਸਭ ਤੋਂ ਪਹਿਲਾਂ ਫੋਨ, ਤੁਸੀਂ ਕਿੱਦਾਂ ਫੋਨ ਲਿਆ ਸੀ, ਤੁਹਾਡਾ ਕਿਵੇਂ ਸਬੱਬ ਬਣਿਆ ਸੀ ਫੋਨ ਲੈਣ ਦਾ, ਕਦੋਂ ਲਿਆ ਸੀ?
3: ਦੇਖੋ ਜੀ, ਜਦੋਂ ਪਹਿਲਾਂ ਮੈਂ ਫੋਨ ਚੱਕਿਆ ਸੀ ਤੇ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ ਮੈਨੂੰ ਮੈਨੂੰ ਲੱਗਦਾ ਸੀ ਕਿ ਫੋਨ ਹੀ ਮਿਲ ਜਾਏ, ਚਾਹੇ ਜਿਹੜਾ ਹੀ ਮਿਲ ਜਾਏ, ਬਟ ਫੋਨ ਮਿਲ ਗਿਆ ਤੇ ਕਾਫੀ ਵੱਡੀ ਅਚੀਵਮੈਂਟ ਹੈ, ਕਿਉਂਕਿ ਉਸ ਵੇਲੇ ਮੈਨੂੰ ਲੱਗਦਾ ਹੈ ਕਿ ਕਾਫੀ ਕੰਮ ਆਉਂਦੇ ਸੀ ਲੋਕਾਂ ਕੋਲ ਫੋਨ, ਔਰ ਜਿਹਨਾਂ ਕੋਲ ਹੁੰਦੇ ਸੀ ਉਹ ਲੱਗਦਾ ਸੀ ਕਿ ਇਹਦੇ ਕੋਲ ਤੇ ਮਰਸਡੀਜ਼ ਆ ਗਈ ਹੈ, ਤੇ ਇਨੀ ਤੁਹਾਡੀ ਉਹ ਤਾਕ ਹੋ ਜਾਂਦੀ ਸੀ ਕਿ ਤੁਸੀਂ ਉਹ ਕਮਿਊਨੀਕੇਟਰ ਕਰਕੇ ਫੋਨ ਆਉਂਦੇ ਸੀ ਡਬਲ ਟੈਕਰ, ਉਹ ਤੁਸੀਂ ਖੋਲ ਕੇ ਕਰਦੇ ਸੀ, ਦੇਖੋ ਜੀ ਇਹ ਫੋਨ ਆ ਗਿਆ। ਤੇ ਮੈਨੂੰ ਲੱਗਦਾ ਕਿ ਪਹਿਲਾ ਫੋਨ ਮੇਰੇ ਵਾਸਤੇ ਐਕਸਾਈਟਮੈਂਟ ਜ਼ਿਆਦਾ ਸੀ, ਬ੍ਰਾਂਡ ਕਮ ਸੀ, ਮੈਨੂੰ ਲੱਗਦਾ ਸੀ ਕਿ ਉਸ ਵੇਲੇ ਚਾਹੇ ਤੁਹਾਨੂੰ ਨੋਕੀਆ ਹੋ, ਐਰਿਕਸਨ ਹੋ, ਇਹ ਵੱਡੇ ਵੱਡੇ ਬ੍ਰਾਂਡ ਚੱਲਦੇ ਸੀ, ਤੇ ਮੇਰਾ ਪਹਿਲਾ ਫੋਨ ਨੋਕੀਆ ਸੀ, ਉਹ ਨੋਕੀਆ ਤੁਹਾਨੂੰ ਪਤਾ ਛੋਟਾ ਡੱਬੀ ਜਿਹੀ ਹੁੰਦੀ ਸੀ, ਅਤੇ ਉਹ ਮੈਨੂੰ ਕਾਫੀ ਵਧੀਆ ਲੱਗਦਾ ਸੀ, ਔਰ ਉਹਦੀ ਟੋਨ ਨੋਕੀਆ ਦੀ ਜਿਹੜੀ ਟੋਨ ਹੁੰਦੀ ਸੀ ਨਾ, ਉਹ ਮੈਨੂੰ ਲੱਗਦਾ ਸੀ ਕਿ ਹੁਣ ਆਈਫੋਨ ਦੀ ਟੋਨ ਨੂੰ ਰਿਪਲੇਸ ਕਰ ਦਿੱਤਾ, ਆਈਫੋਨ ਨੇ ਉਹਨੂੰ ਰਿਪਲੇਸ ਕਰ ਦਿੱਤਾ ਹੈ। ਅਤੇ ਨੋਕੀਆ ਮੇਰਾ ਪਹਿਲਾ ਫੋਨ ਸੀ, ਔਰ ਮੈਨੂੰ ਲੱਗਦਾ ਹੈ ਕਿ ਉਹ ਹੁਣੇ ਵੀ ਮੇਰਾ ਬੜਾ ਇਤਿਹਾਸਿਕ ਫੋਨ ਹੈ, ਅੱਜ ਵੀ ਅਗਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਉਹ ਫੋਨ ਲੈਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ।
1: ਹੁਣ ਤਾਂ ਨਹੀਂ, ਮੈਨੂੰ ਲੱਗਦਾ ਮੌਕਾ ਮਿਲਦਾ ਉਹ ਤਾਂ ਹੁਣ ਨਿਬੜ ਲਿਆ ਕੰਮ ਉਹਨਾਂ ਨਾਲ, ਹੁਣ ਤਾਂ ਜਿਸ ਹਿਸਾਬ ਨਾਲ ਐਡਵਾਂਸਮੈਂਟ ਹੋ ਰਹੀ ਹੈ, ਹੁਣ ਉਹ ਦਿਨ ਤਾਂ ਲੱਥ ਗਏ ਪ੍ਰੀਤ ਜੀ। ਹੁਣ ਮੈਨੂੰ ਲੱਗਦਾ ਫੋਨ ਮੈਨੂੰ ਲੱਗਦਾ ਤੁਹਾਡੇ ਕੰਨਾਂ 'ਚ ਹੀ ਦੇਣਾ ਉਹਨੇ, ਬਸ ਇੱਕ ਕੰਨਾਂ 'ਚ ਪਾਇਆ ਕਰਨਾ, ਬਾਅਦ ਤੁਹਾਡੀ ਘੜੀ 'ਤੇ ਦਿਖਿਆ ਕਰਨਾ, ਉੱਥੇ ਤੁਸੀਂ ਕਰ ਲਿਆ ਕਰਨਾ ਸਾਰਾ ਓਪਰੇਟ, ਲੱਗਦਾ ਹੁਣ ਲੱਗ ਗਿਆ, ਅਤੇ ਬਸ ਮੈਨੂੰ ਲੱਗਦਾ ਹੁਣ ਕਿ ਤੁਹਾਨੂੰ ਹੁਣ ਤਾਂ ਐਨਕਾਂ ਵੀ ਇਹੋ ਜਿਹੀ ਆ ਗਈ, ਉਹ ਲਾ ਕੇ ਤੁਹਾਨੂੰ ਸਾਰਾ ਕੁਝ ਉੱਥੇ ਓਪਰੇਟ ਕਰੀ ਜਾਂਦਾ ਬੰਦਾ, ਅਤੇ ਉਹ ਹੁਣ ਨੋਕੀ ਵਾਲਾ ਤਾਂ ਦਿਲ ਲੱਥ ਗਏ ਹੁਣ ਜਿਹੜੇ ਪੁਰਾਣੇ ਹੁੰਦੇ ਸੀਗੇ। ਖੈਰ, ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਟ੍ਰੇਡ ਇਨ ਆਪਸ਼ਨ ਆ ਸਾਰਿਆਂ ਵਾਸਤੇ ਬਹੁਤ ਵਧੀਆ, ਉਹ ਹੈ ਕਿ $300 up to $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਦੇ ਰਹੇ ਨੇ ਸੈਮਸੰਗ ਦੇ ਫੋਨ ਵਾਸਤੇ, ਟੁੱਟੇ ਫੋਨ ਵੀ ਲੈ ਰਹੇ ਨੇ, ਅਤੇ ਜੇ ਕੋਈ ਘਰ ਫੋਨ ਕੋਈ ਟੁੱਟਿਆ ਪਿਆ ਉਹਦਾ ਕੋਈ ਫਾਇਦਾ ਨਹੀਂ ਹੈ, ਉਹ ਵੇਸਟੀ ਹੈ, ਉਹਨੂੰ ਲੈ ਆਇਓ ਅਤੇ ਆ ਕੇ ਸਨੀ ਜੀ ਨਾਲ ਗੱਲ ਕਰ ਲਓ, ਤੁਹਾਨੂੰ ਡੀਲ ਚੰਗੀ ਤਰ੍ਹਾਂ ਸਮਝਾ ਦੇਣਗੇ ਕਿਵੇਂ ਆ ਉਹ, ਅਤੇ ਉਹਦੇ ਲਈ ਫੋਨ ਵੀ ਕਰ ਲਓ ਚਾਹੇ। ਜ਼ਿਆਦਾ ਚੱਕਰ ਤੋਂ ਪੈਣ ਦੀ ਲੋੜ ਨਹੀਂ ਹੈ। ਜੇ ਟ੍ਰੇਨਿੰਗ ਕਰ ਸਕਦੇ ਟ੍ਰੇਨਿੰਗ ਕਰ ਲਓ, 604-217-7770 ਇਹਦਾ ਨੰਬਰ ਹੈ। ਸੋ ਅਸੀਂ ਤੁਹਾਨੂੰ ਡੀਲਾਂ ਵੀ ਦੱਸਦੇ ਰਹਾਂਗੇ, ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਨੇ। ਵਾਇਰਲੈਸ ਕੰਟਰੀ 'ਤੇ ਅਸੀਂ ਪਹੁੰਚੇ ਹੋਏ ਹਾਂ। ਮੈਂ ਜਦੋਂ ਫੋਨ ਲਿਆ ਸੀ ਨਾ ਪਹਿਲਾਂ ਆਪਣੀ ਜੀ ਆਪਣਾ, ਮੈਨੂੰ ਫੋਨ ਮਿਲਿਆ, ਕੰਪਨੀ ਮੈਨੂੰ ਸ਼ਾਇਦ ਮੋਟਰੋਲਾ ਹੁੰਦੀ ਸੀ ਉਦੋਂ ਉਹਦਾ ਮਿਲਿਆ ਫੋਨ ਮੈਨੂੰ, ਅਤੇ ਉਹਦੇ ਵਿੱਚ 4-5 ਮੈਸੇਜ ਆਉਂਦੇ ਸੀਗੇ ਟੈਕਸਟ ਮੈਸੇਜ, ਅਤੇ 5 ਮਿੰਟ ਤੋਂ ਬਾਅਦ ਉਹਦੀ ਜਗ੍ਹਾ ਭਰ ਜਾਂਦੀ ਸੀਗੀ। ਅਤੇ ਉਸ ਤੋਂ ਬਾਅਦ ਬਸ ਚਾਰਜ ਕਰਨਾ ਸੁਣਨਾ, ਚਾਰਜ ਕਰਨਾ ਸੁਣਨਾ, ਹੋਰ ਕੁਛ ਐਪਲੀਕੇਸ਼ਨ ਤਾਂ ਉਹਦੇ ਹੁੰਦੀ ਨਹੀਂ ਸੀ ਕੋਈ, ਅਤੇ ਉਹਦੇ ਨਾਲ ਵੀ ਬੜੇ ਖੁਸ਼ ਸੀਗੇ। ਫਿਰ ਉਹਨਾਂ ਐਡਵਾਂਸ ਲੈ ਲਿਆ, ਹੁਣ ਇਹਦੇ ਨਾਲ ਵੀ ਐਂ ਲੱਗਦਾ ਵੀ ਘੱਟ ਆ, ਕੁਛ ਨਾ ਕੁਛ ਇਹਦੇ ਵਿੱਚ ਘੱਟ ਹੈ, ਅਤੇ ਇੰਨੀਆਂ ਪਤਾ ਨਹੀਂ ਲੱਗਦਾ ਵੀ ਕਿੰਨੀਆਂ ਐਪਾਂ ਕਿੰਨੀਆਂ ਪਾਈਆਂ ਹੋਈਆਂ, ਵੀ ਕੀ ਕੀ ਪਿਆ ਕੀ ਨਹੀਂ ਪਿਆ। ਫਿਰ ਹੁਣ ਇਹ ਵੀ ਲੱਗ ਜਾਂਦਾ ਵੀ ਨਹੀਂ ਯਾਰ, ਕੋਈ ਮੈਮਰੀ ਹੋਰ, ਪਹਿਲਾਂ ਮੈਮਰੀ ਮੂਮਰੀ ਦਾ ਹਿਸਾਬ ਤਾਂ ਵੀ ਕੋਈ ਨਹੀਂ ਸੁਣਦਾ ਹੁੰਦਾ। ਪਹਿਲਾਂ ਫੋਨ ਚੱਕਿਆ ਜੇਬ 'ਚ ਫੋਨ ਹੁੰਦਾ ਸੀਗਾ, ਕੋਈ ਕਰਦਾ ਵੀ ਨਹੀਂ ਸੁਣਦਾ, ਪੜ੍ਹਦੇ ਨੂੰ ਕੌਣ ਕਰਦਾ ਫੋਨ ਪਰ।
3: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਤੁਹਾਨੂੰ ਯਾਦ ਹੋਗਾ ਜਦੋਂ ਨਏ ਨਏ ਫੋਨ ਆਏ ਸੀ ਤੇ ਜ਼ਿਆਦਾਤਰ ਉਹਦੇ ਵਿੱਚ ਕਾਲਿੰਗ ਹੁੰਦਾ ਸੀ ਤੇ ਟੈਕਸਟਿੰਗ ਹੁੰਦਾ ਸੀ, ਤੇ ਸਾਡੇ ਪਲਾਨ ਵੀ ਹੋਈ ਕਾਲਿੰਗ ਐਂਡ ਟੈਕਸਟਿੰਗ ਹੁੰਦਾ ਸੀ, ਤੇ ਆਪਾਂ ਦੇਖਦੇ ਸੀ ਅੱਛਾ ਤੁਹਾਨੂੰ 30 ਟੈਕਸਟ ਮੈਸੇਜ ਮਿਲਾਂਗੇ ਤੇ ਇੰਨੀ 100 ਤੁਹਾਡੀ ਕਾਲਿੰਗ ਹੋ ਸਕਦੀਆਂ ਨੇ, ਤੇ ਉਹੀ ਕਰਕੇ ਤੁਹਾਨੂੰ ਪਲਾਨ ਵੀ ਮਿਲਦੇ ਸੀ ਤੇ ਬੜੀ ਰਿਸਟ੍ਰਿਕਟਿਡ ਕੰਜ਼ਮਪਸ਼ਨ ਫੋਨ ਦੀ ਹੁੰਦੀ ਸੀ। ਤੇ ਹੁਣ ਫੋਨ ਅਗਰ ਤੁਸੀਂ ਦੇਖੋ, ਖਾਸ ਕਰ ਜਦੋਂ ਵੀ ਸੋਸ਼ਲ ਮੀਡੀਆ ਆਇਆ, ਤੁਹਾਡੇ ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ, ਲਿੰਕਡਇਨ, ਇਹਨਾਂ ਦਾ ਇੰਨਾ ਇਨਵੋਲਵਮੈਂਟ ਹੋ ਗਿਆ ਫੋਨਾਂ 'ਚ ਕਿ ਫੋਨ 'ਤੇ ਇੱਕ ਮਾਧਿਅਮ ਹੈ, ਇਟ ਜਸਟ ਅ ਪਲੇਟਫਾਰਮ ਵੱਧ ਗਿਆ। ਅਦਰਵਾਈਜ਼ ਇਹਨਾਂ ਐਪ ਨਾਲ ਤੁਹਾਡਾ ਕੰਜ਼ਮਪਸ਼ਨ ਫੋਨ ਦਾ ਵੱਧ ਗਿਆ। ਤੁਸੀਂ ਹੁਣ ਸਕਰੀਨ ਟਾਈਮ, ਪਹਿਲੇ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਸਕਰੀਨ ਟਾਈਮ ਕੀ ਹੁੰਦਾ, ਹੁਣ ਆਈਫੋਨ ਆਪਣੇ ਆਪ ਹੀ ਦੱਸ ਦੇਗਾ ਕਿ ਤੁਹਾਡਾ ਸਕਰੀਨ ਟਾਈਮ ਪਿਛਲੇ ਮਹੀਨਾ ਜਾਂ ਪਿਛਲੇ ਹਫ਼ਤੇ ਇੰਨਾ ਵੱਧ ਚੁੱਕਿਆ। ਅਤੇ ਟੈਕਨੋਲੋਜੀ ਧੀਰੇ ਧੀਰੇ ਵੱਧਦੀ ਗਈ, ਲੋਕਾਂ ਦੇ ਫੋਨ ਮਾਡਲ ਸਾਰੇ ਵੱਧਦੇ ਗਏ, ਹੁਣ ਨਏ ਨਏ ਫੋਨ ਆ ਰਹੇ ਨੇ, ਨਈ ਨਈ ਉਹਦੇ ਵਿੱਚ ਟੈਕਨੋਲੋਜੀ ਆ ਰਹੀ ਹੈ, ਤੁਸੀਂ ਆਪਣੇ ਫੋਨ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਹੋ। ਹੁਣ ਤਾਂ ਇਹ ਹੋ ਗਿਆ ਕਿ ਤੁਸੀਂ ਆਪਣੇ ਫੋਨ ਨੂੰ ਪਾਣੀ ਵਿੱਚ ਸੱਟ ਦਿਓ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਵਾਟਰ ਪਰੂਫਿੰਗ ਹੋ ਗਈ ਹੈ। ਪਹਿਲੇ ਇਹ ਕੁਛ ਨਹੀਂ ਹੁੰਦਾ ਸੀ, ਪਹਿਲੇ ਤਾਂ ਹੁੰਦਾ ਸੀ ਇੱਕ ਫੋਨ ਹੈ ਉਹਨੂੰ ਚੱਕ ਕੇ ਸੰਭਾਲ ਕੇ ਰੱਖਣਾ, ਹੁਣ ਤਾਂ ਇਹ ਕਿ ਟੈਂਪਰਡ ਸਕਰੀਨਾਂ ਹੋ ਗਈਆਂ ਨੇ, ਪ੍ਰੋਟੈਕਟਰ ਆ ਗਏ ਨੇ, ਸਕਰੀਨ ਕਿਵੇਂ ਤੁਸੀਂ ਉਹਨੂੰ ਆਪਣੇ ਟੈਕਸਟ ਨੂੰ ਦੂਜੇ ਕੋਲੋਂ ਛੁਪਾ ਕੇ ਵੇਖ ਸਕਦੇ ਹੋ, ਇਹਨਾਂ ਵੀ ਟੈਂਪਰਡ ਸਕਰੀਨਾਂ ਦਾ ਹੁਣ ਹੋ ਚੁੱਕਿਆ, ਅਤੇ ਇਹਨਾਂ ਇਵੋਲਵਮੈਂਟ ਹੋ ਚੁੱਕਿਆ ਹੈ ਮੈਨੂੰ ਲੱਗਦਾ ਹੈ ਇਹਨਾਂ ਫੋਨਾਂ ਦਾ। ਤਦ ਹੀ ਕਰਕੇ ਜਿੰਨੇ ਵੀ ਨਏ ਮਾਡਲ ਆ ਰਹੇ ਨੇ ਉਹ ਨਈ ਨਈ ਟੈਕਨੋਲੋਜੀ ਨੂੰ ਅਡਾਪਟ ਕਰ ਰਹੇ ਨੇ, ਤਾਂ ਕਿ ਕੱਲ੍ਹ ਨੂੰ ਅਗਰ ਆਪਾਂ ਏ ਆਈ ਦਾ ਰੌਲਾ ਪਾ ਰਹੇ ਹਾਂ ਤਾਂ ਏ ਆਈ ਐਕਚੁਲੀ ਸਹੀ ਮਾਇਨੇ ਵਿੱਚ ਤਾਂ ਨਏ ਫੋਨਾਂ ਵਿੱਚ ਆ ਚੁੱਕੀ ਹੈ। ਜਿਵੇਂ ਤੁਸੀਂ ਕਿਹਾ ਕਿ ਹੁਣ ਚਸ਼ਮੇ ਵਿੱਚ ਹੀ ਏ ਆਈ ਹੈ, ਕਿ ਤੁਸੀਂ ਚਸ਼ਮਾ ਲਓ ਅਤੇ ਉਹਦੇ ਵਿੱਚ ਏ ਆਈ ਤੁਸੀਂ ਕਾਲ ਚੱਕ ਸਕਦੇ ਹੋ, ਲੋਕਾਂ ਨੂੰ ਲੱਗੇਗਾ ਬਾਵਰਾ ਹੋ ਗਿਆ, ਗੱਲਾਂ ਕਰ ਰਿਹਾ, ਕੋਈ ਫੋਨ ਨਹੀਂ ਕੁਛ ਨਹੀਂ, ਬਟ ਤੁਹਾਡੇ ਚਸ਼ਮੇ ਵਿੱਚ ਸਾਡੀ ਗੱਲਾਂ ਹੋ ਰਹੀਆਂ ਨੇ, ਤੁਸੀਂ ਉਹਦੇ ਵਿੱਚ ਸਾਰਾ ਕੁਝ ਆਪਣਾ ਟੈਕਸ ਦੇਖ ਸਕਦੇ ਹੋ। ਅਤੇ ਆਉਣ ਵਾਲਾ ਟਾਈਮ ਇੰਨਾ ਐਡਵਾਂਸ ਹੁੰਦਾ ਜਾ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਫੋਨ, ਤੁਸੀਂ ਸਹੀ ਕਹਿ ਰਹੇ ਹੋ, ਉਹ ਫੋਨ ਤੁਹਾਡਾ ਹੈੱਡਫੋਨ ਜਿੰਨਾ ਬਣ ਕੇ ਨਾ ਤੁਹਾਡੇ ਕੰਨਾਂ ਵਿੱਚ ਚਲਾ ਜਾਊਗਾ, ਉਹਦੇ ਵਿੱਚ ਹੀ ਤੁਹਾਡਾ ਸਾਰਾ ਕੁਛ ਇੰਕਲੂਡ ਹੋ ਜਾਏਗਾ, ਔਰ ਤੁਹਾਡੀ ਵੋਇਸ ਵੁੱਡ ਬੀ ਯੋਰ ਕਮਾਂਡ, ਜਿਵੇਂ ਆਪਾਂ ਕਹਿੰਦੇ ਨਾ ਸਿਰੀ ਪਲੇ ਦਿਸ, ਸਿਰੀ ਡੂ ਦਿਸ। ਅਤੇ ਆਉਣ ਵਾਲਾ ਸਮੇਂ ਇਹ ਹੋਗਾ ਕਿ ਤੁਸੀਂ ਜਾਂ ਤਾਂ ਚਸ਼ਮਾ ਪਹਿਣਾ ਹੈ ਜਾਂ ਤੁਸੀਂ ਹੈੱਡਫੋਨ ਲਾਇਆ ਹੋਇਆ, ਅਤੇ ਤੁਸੀਂ ਕਮਾਂਡ ਦੇਣੀ ਹੈ ਅਤੇ ਤੁਹਾਡੇ ਸਾਰੇ ਕੰਮ ਹੋ ਜਾਂਦੇ। ਅਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਤੁਸੀਂ ਆਪਣੇ ਫੋਨ ਨੂੰ ਅਪਗ੍ਰੇਡ ਕਰਿਓ, ਜਿੰਨੇ ਪੁਰਾਣੇ ਫੋਨ ਨੇ ਉਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਕੁਛ ਨਹੀਂ ਮਿਲਣਾ, ਹੋਰ ਹੀ ਨੁਕਸਾਨ ਹੋਏਗਾ। ਅਤੇ ਮੈਨੂੰ ਲੱਗਦਾ ਹੈ ਕਿ ਅੱਜ ਮੌਕਾ ਹੈ ਤੁਸੀਂ ਆਪਣੇ ਟੁੱਟੇ ਫੁੱਟੇ ਫੋਨਾਂ ਨੂੰ ਲਾ ਕੇ ਉਹਨੂੰ ਆਪਣੇ ਨਵੇਂ ਫੋਨਾਂ ਨਾਲ, ਨਵੇਂ ਆਫਰ ਨਾਲ ਚੇਂਜ ਕਰਕੇ ਜਾ ਸਕਦੇ ਹੋ।
1: ਸੀਰੀ ਸਭ ਤੋਂ ਬਿਜ਼ੀ ਦੁਨੀਆ ਦਾ ਕੋਈ ਇਨਸਾਨ ਦੇਖਣਾ ਹੋਵੇ ਨਾ, ਕੌਣ ਆ ਸੀਰੀ ਹੈ ਉਹ। ਅਤੇ ਸਾਡੇ ਪੰਜਾਬ ਦੇ ਵਿੱਚ ਜਦੋਂ ਕੋਈ ਘਰ ਦੇ ਵਿੱਚ ਨੌਕਰ ਰੱਖਦੇ ਹੁੰਦੇ ਸੀ ਨਾ ਸਾਡੇ, ਜਿਹੜਾ ਖਾਸ ਕਰਕੇ ਐਗਰੀਕਲਚਰ, ਖਾਸ ਖੇਤੀਬਾੜੀ ਦੇ ਕੰਮ 'ਚ ਨੌਕਰ ਹੁੰਦੇ ਸੀ ਪਹਿਲਾਂ ਪੁਰਾਣੇ, ਕਹਿ ਰਿਹਾ ਸੀ ਤਾਂ ਕਦੇ ਨੌਕਰ ਮੰਨੇ ਨਹੀਂ, ਪਰ ਚਲੋ ਉਹਨੂੰ ਸੀਰੀ ਕਹਿੰਦੇ ਸੀ, ਉਹਦੇ ਲਈ ਜਿਹੜਾ ਠੇਠ ਵਾਰਾ ਨਾ ਪੰਜਾਬੀ ਉਹ ਸੀਰੀ ਹੈ। ਅਤੇ ਆਹ ਐਪਲ ਵਾਲੇ ਨੇ ਵੀ ਸੀਰੀ ਰੱਖਦਾ ਹੈ ਨਾ, ਉਹ ਵੀ ਸੀਰੀ ਹੈ, ਉਹ ਵੀ ਸੀਰੀ ਵਾਂਗੂ ਕੰਮ ਕਰਦਾ, ਉਹਨੂੰ ਕਹਿ ਦਿਓ ਵੀ ਆਹ ਫਲਾਣਾ ਕਰਦੇ, ਮੁੱਲਾ ਲੱਗੇ ਤਾਂ ਚਾਹ ਨਾ ਬਣਾਉਣ ਲੱਗ ਜੇ, ਸੀਰੀ ਬੜਾ ਔਖਾ ਹੋ ਜਾਣਾ ਕੰਮ ਫਿਰ। ਅਤੇ ਬਾਹਰਲੈਸ ਕੰਟਰੀ ਇੱਥੇ ਵੀ ਆਓ ਅਤੇ ਸੀਰੀ ਤੁਸੀਂ ਵੀ, ਸੀਰੀ ਵੀ ਨਾਲ ਹੀ ਦੇਣਗੇ ਤੁਹਾਨੂੰ, ਜਦੋਂ ਤੁਸੀਂ ਫੋਨ ਦਊਂਗੇ ਸੀਰੀ ਵੀ ਨਾਲ ਹੀ ਦੇਣਗੇ।
3: ਮੈਂ ਬਿਲਕੁਲ ਬਿਲਕੁਲ ਮੈਂ ਕਹਾਂਗਾ ਤੁਸੀਂ ਉੱਥੇ ਸੀਰੀ ਪਾ ਕੇ ਕਹਿਣਾ, ਸੀਰੀ ਮੈਨੂੰ ਲੈ ਚੱਲ ਐਲਡਗਰੋ ਵਾਇਰਲੈਸ 'ਤੇ, ਅਤੇ ਸਾਡਾ ਐਡਰੈਸ ਪਾ ਦਿਓ 27130 ਫਰੇਜ਼ਰ ਹਾਈਵੇ ਐਲਡਗਰੋ, ਅਤੇ ਸੀਰੀ ਤੁਹਾਨੂੰ ਆਪਣੇ ਆਪ ਹੀ ਚੱਕ ਕੇ ਇੱਥੇ ਲੈ ਆਏਗੀ।
1: ਸੀਰੀ ਨੇ ਲੈ ਆਉਣਾ, ਸੀਰੀ ਨੂੰ ਦੱਸ ਦੇਣਾ। ਅਤੇ ਮੈਂ ਸਹੀ ਗੱਲ ਹੈ, ਠੇਠ ਪੰਜਾਬੀ ਦਾ ਜਿਹੜਾ ਸ਼ਬਦ ਸੀ ਨਾ ਸੀਰੀ ਸੀਗਾ, ਉਹਨੂੰ ਅਸੀਂ ਨੌਕਰ ਨਹੀਂ ਕਹਿੰਦੇ, ਰਿਸਪੈਕਟਫੁਲੀ ਅਸੀਂ ਸੀਰੀ ਕਹਿੰਦੇ ਹਾਂ। ਇਹ ਮੈਨੂੰ ਲੱਗਦਾ ਐਪਲ ਵਾਲਿਆਂ ਨੇ ਉੱਥੇ ਚੋਰੀ ਕੀਤਾ ਨਾ, ਪੰਜਾਬੀ ਦੇ ਸ਼ਬਦ ਬੜੇ ਚੋਰੀ ਹੁੰਦੇ ਆ। ਅਤੇ ਮੈਨੂੰ ਯਾਦ ਹੈ ਇੱਕ ਵਾਰ ਇੱਕ ਬਹੁਤ ਪੁਰਾਣੀ ਐਡ ਆਈ ਸੀ ਕਿਸੇ ਕੋਲਡ ਡਰਿੰਕ ਦੀ, ਚਲੋ ਨਾ ਤਾਂ ਹੀ ਲਊਂਗਾ ਮੈਂ ਉਹਦਾ, ਟਸ਼ਨ, ਉਹ ਟਸ਼ਨ ਪੰਜਾਬੀ ਦਾ ਸ਼ਬਦ ਸੀ, ਉਹ ਸ਼ਬਦ ਦੇ ਉੱਤੇ ਬਾਅਦ 'ਚ ਸਰਚ ਵੀ ਟਸ਼ਨ ਦਾ ਮਤਲਬ ਕੀ ਹੈ, ਅਮੀਰ ਖਾਨ ਇੱਕ ਬਹੁਤ ਵੱਡੇ ਐਕਟਰ ਨੇ, ਉਹਨਾਂ ਦੀ ਐਡ ਸੀਗੀ, ਉਹ ਬੜੀ ਪੁਰਾਣੀ ਐਡ ਸੀ। ਸਿਰ ਪੰਜਾਬੀ ਦੇ ਸ਼ਬਦ ਬੜੇ ਉਹ ਹੁੰਦੇ ਆ, ਮਤਲਬ ਬੜੇ ਰੌਚਕ ਸ਼ਬਦ ਹੁੰਦੇ ਆ, ਆ ਸੀਰੀ ਵੀ ਮਤਲਬ ਲੱਗੇ ਤਾਂ ਉੱਥੋਂ ਤਾਂ ਲੱਭਿਆ ਹੋਇਆ, ਮੈਨੂੰ ਇਹੀ ਲੱਗਦਾ ਖੈਰ ਅਸੀਂ ਵਾਇਰਲੈਸ ਕੰਟਰੀ ਪਹੁੰਚੇ ਹਾਂ ਜੀ 604-217-7070 ਤੁਹਾਡੇ ਕੋਲ ਤੁਹਾਨੂੰ ਜਿਹੜਾ ਨੰਬਰ ਦੇ ਰਹੇ ਹਾਂ ਇਹਦੇ 'ਤੇ ਕਈ ਸਵਾਲਾਂ ਦੇ ਜਵਾਬ ਤੁਹਾਡੇ ਜੇ ਕੋਈ ਫੋਨ ਦਾ ਪਲੈਨ ਲੈਣਾ ਚੇਂਜ ਕਰਨਾ ਕੋਈ ਹੋਰ ਕੋਈ ਗੱਲਬਾਤ ਫੋਨ ਬਾਰੇ ਲੈਣੀ ਹੈ ਕਰਨੀ ਹੈ ਇਸ ਫੋਨ ਨੰਬਰ ਤੋਂ ਤੁਹਾਨੂੰ ਮਿਲਣਾ ਜਵਾਬ ਕਿਉਂਕਿ ਇਹ ਫੋਨ ਨੰਬਰ ਹੈ ਜੀ ਸਨੀ ਜੀ ਦਾ ਸਨੀ ਅਤੇ ਮਨੀ ਕੋ ਕਹਿੰਦੇ ਕਾਲ ਸਨੀ ਅਤੇ ਸੇ ਮਨੀ ਇਹ ਦੋਨੋਂ ਹੀ ਤੁਹਾਨੂੰ ਜਿਹੜੇ ਮਿਲਣੇ ਆ ਕੇ ਵਾਇਰਲੈਸ ਕੰਟਰੀ ਉੱਥੇ ਆਇਓ ਗੱਡੀ ਦੀ ਮਾਰੋ ਸੈਲਫ ਤੇ ਪਹੁੰਚੋ ਜਰਾ ਵਾਇਰਲੈਸ ਕੰਟਰੀ ਇੱਥੇ ਆ ਕੇ ਦੇਖੋ ਕੀ ਕੀ ਪਲਾਨ ਨੇ ਅਗਲੀ ਬ੍ਰੇਕ ਤੋਂ ਬਾਅਦ ਆ ਕੇ ਤੁਹਾਨੂੰ ਸਾਰੇ ਪਲਾਨ ਇੱਕ ਵਾਰ ਦੁਬਾਰਾ ਤੋਂ ਦੱਸਾਂਗਾ ਮੈਂ ਤੇ ਪ੍ਰੀਤ ਜੀ ਤੇ ਹੁਣ ਛੋਟਾ ਜਿਹਾ ਬ੍ਰੇਕ ਤੇ ਕੁਝ ਸੁਣਦੇ ਆ ਗਾਣੇ ਫਿਰ ਵਾਪਸ ਆਉਂਦੇ ਆ ਜੀ।

0: listening to KRPI 1550 Radio, Ferndale, Washington.
1: ਹਾਂਜੀ ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे कॉल सनी एंड सेव मनी 6043811008 वायरलेस कंट्री।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਟ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
2: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 6043515111 ਗੁਰਦਿਆਲ ਸਿੰਘ ਬਾਦ।

0: ਕਹਿ ਲਓ ਵੀ ਉਪਰਾਲਾ ਕੀਤਾ ਅਸੀਂ ਵੀ ਸਾਰੇ ਸਾਡੇ ਲਿਸਨਰ ਨੇ ਉਹਨਾਂ ਵਾਸਤੇ ਉਹ ਵੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਤੁਸੀਂ ਵੀ ਜਿੱਤ ਸਕਦੇ ਹੋ ਤੁਹਾਨੂੰ ਕੁਛ ਜਿਹੜਾ ਇਨਾਮ ਜਿੱਤਣ ਦਾ ਮੌਕਾ ਦੇਵਾਂਗੇ ਥੋੜ੍ਹੀ ਦੇਰ ਤੱਕ ਉਹ ਅਨਾਊਂਸ ਕਰਾਂਗੇ ਅਸੀਂ ਉਸ ਤੋਂ ਬਾਅਦ ਜਿਹੜਾ ਵਿਨਰ ਹੋਏਗਾ ਜਿਹੜਾ ਵਿਜੇਤਾ ਹੋਏਗਾ ਜਿਹੜਾ ਜੇਤੂ ਹੋਊਗਾ ਬੰਦਾ ਸਾਡਾ ਲਿਸਨਰ ਉਹਨਾਂ ਦਾ ਨਾਂ ਅਸੀਂ ਅਨਾਊਂਸ ਕਰਾਂਗੇ ਔਨ ਏਅਰ ਤਾਂ ਕਿ ਜਦੋਂ ਅਸੀਂ ਜਾਵਾਂਗੇ ਸਾਡੇ ਵੱਲੋਂ ਛੋਟਾ ਜਿਹਾ ਗਿਫਟ ਕਾਰਡ ਹੋਊਗਾ ਪੁਨੀਤ ਜੀ ਉਹਦੇ ਬਾਰੇ ਜ਼ਿਆਦਾ ਡਿਟੇਲ ਦੇ ਵਿੱਚ ਦੱਸਣਗੇ ਥੋੜ੍ਹੀ ਦੇਰ ਤੱਕ ਤੁਹਾਨੂੰ ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ 604-217-7777 ਨੰਬਰ ਹੈ ਤੁਸੀਂ ਇਸ 'ਤੇ ਕਾਲ ਕਰਨੀ ਹੈ ਅਤੇ ਕੋਈ ਵੀ ਜਿਹੜੀ ਪਲਾਨ ਹੈ ਤੁਸੀਂ ਜਿਹੜਾ ਹੁਣ ਇਸ ਸਮੇਂ ਵਾਇਰਲੈਸ ਕੰਟਰੀ 'ਤੇ ਚੱਲ ਰਿਹਾ ਉਹਦੇ ਬਾਰੇ ਤੁਸੀਂ ਇਹਦੇ ਨਾਲ ਗੱਲ ਕਰ ਸਕਦੇ ਹੋ ਅਤੇ ਪਲਾਨ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸਦਾ ਪਹਿਲੀ ਗੱਲ ਤਾਂ ਦੱਸ ਦਈਏ ਕਿ ਜਿਹੜੇ ਵਾਇਰਲੈਸ ਕੰਟਰੀ ਆਥੋਰਾਈਜ਼ਡ ਡੀਲਰ ਨੇ ਰੋਜਰਸ ਫਾਈਡੋ ਅਤੇ ਚੈਟਰ ਦੇ ਇਹਦੇ ਆਥੋਰਾਈਜ਼ ਡੀਲਰ ਨੇ ਇੱਥੇ ਆ ਕੇ ਤੁਸੀਂ ਆਪਣੇ ਫੋਨ ਜਾਂ ਜਿਹੜੀਆਂ ਲਾਈਨਾਂ ਨੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦ ਸਕਦੇ ਹੋ ਅਤੇ ਤੁਹਾਨੂੰ ਬੜੇ ਜ਼ਬਰਦਸਤ ਪਲਾਨ ਦੇਣਗੇ ਅਤੇ ਰੱਖੇ ਵੀ ਹੋਏ ਨੇ ਇਹਨਾਂ ਨੇ ਪਲਾਨ ਆਫਰ ਅੱਜ ਇਹਨਾਂ ਨੇ ਕਮਾਲ ਦੇ ਲਾਏ ਹੋਏ ਨੇ ਮੈਂ ਤੁਹਾਨੂੰ ਇੱਕ ਵਾਰ ਹਲਕੇ ਹਲਕੇ ਰਿਪੀਟ ਵੀ ਕਰਦਾ ਨਾ ਦੁਬਾਰਾ ਦੁਹਰਾ ਵੀ ਦਿੰਦਾ ਵੀ ਕਿਹੜੇ ਕਿਹੜੇ ਪਲਾਨ ਨੇ ਮੇਨ ਮੇਨ ਜਿਹੜੇ ਵੱਡੇ ਨੇ ਆਈਫੋਨ 17 ਏਅਰ ਬਿਲਕੁਲ 0 ਡਾਊਨ ਪੇਮੈਂਟ 'ਤੇ ਆ ਸੈਮਸੰਗ S26 $0 'ਤੇ ਸੈਮਸੰਗ S26 ਅਲਟਰਾ $25 ਦੇ ਉੱਤੇ ਤੁਹਾਨੂੰ ਦੇਣਾ ਇਹਨਾਂ ਨੇ ਇਸ ਦੇ ਨਾਲ ਹੀ ਆਈਫੋਨ 17 ਪ੍ਰੋ ਸਿਰਫ $40 $40 ਦੇ ਵਿੱਚ ਮਿਲਣਾ ਆਈਫੋਨ 17 ਪ੍ਰੋ ਮੈਕਸ ਸਿਰਫ $43 ਅਤੇ ਇਹਦੇ ਬਾਰੇ ਜਾਣਕਾਰੀ ਲੈਣ ਵਾਸਤੇ ਤੁਸੀਂ ਫੋਨ ਕਰਨਾ ਜਿਵੇਂ ਨੰਬਰ ਮੈਂ ਤੁਹਾਨੂੰ ਦੱਸਦਾ ਜ਼ਿਆਦਾ ਡਿਟੇਲ ਵੀ ਤੁਹਾਨੂੰ ਜਾਣਕਾਰੀ ਦੇਣਗੇ ਨੰਬਰ ਹੈ ਜੀ 604-217-7777 ਨਵੇਂ ਅਤੇ ਪੁਰਾਣੇ ਕਸਟਮਰਸ ਲਈ ਦੋਨਾਂ ਦੇ ਲਈ ਬਹੁਤ ਹੀ ਸ਼ਾਨਦਾਰ ਇਹਨਾਂ ਦੇ ਕੋਲ ਡੀਲਰ ਨੇ ਸੁਪਰ ਡੁਪਰ ਡੀਲਰ ਨੇ ਇਹਨਾਂ ਦੇ ਕੋਲ ਅਤੇ ਜਿਹੜੇ ਇਹਨਾਂ ਦੇ ਐਗਜਿਸਟਿੰਗ ਕਸਟਮਰ ਨੇ ਮਤਲਬ ਜਿਹੜੇ ਇਹਨਾਂ ਦੇ ਪੁਰਾਣੇ ਕਸਟਮਰ ਨੇ ਕਹਿ ਲਓ $60 ਦੀ ਇੱਕ ਕੋਈ ਇਹਨਾਂ ਕੋਲ ਸਕੀਮ ਹੈ ਪਲਾਨ ਹੈ ਇਹ ਜਿਹੜਾ ਪਲਾਨ ਹੈ ਇਹਦੇ ਬਾਰੇ ਇਹ ਬੜਾ ਸ਼ਾਨਦਾਰ ਪਲਾਨ ਵਰਲਡ ਵਾਈਡ ਰੋਮਿੰਗ ਹੈ ਇਹਦੇ ਵਿੱਚ ਫ੍ਰੀ ਹੈ ਅਤੇ ਨਾਲ ਹੀ ਆਈਫੋਨ 17 ਏਅਰ ਜਾਂ ਸੈਮਸੰਗ S26 ਇਹ ਵੀ ਮਿਲਣਗੇ ਕਾਲ ਕਰੋ ਅਤੇ ਚੈੱਕ ਕਰ ਲਿਓ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਇਸ ਲਈ ਜਾਂ ਨਹੀਂ ਦੂਜੀ ਜਿਹੜੀ ਇਹਦੀ ਡੀਲ ਹੈ ਬਾਈ ਬਾਈ ਡੀਲ ਹੈ ਬਾਈ ਬਾਈ ਡੀਲ ਜਿਹੜੀ ਹੈ ਇਹ ਇਹਨਾਂ ਦੀ ਬਹੁਤ ਹੀ ਫੇਮਸ ਡੀਲ ਹੁੰਦੀ ਹੈ ਹਰ ਵਾਰ ਜਦੋਂ ਵੀ ਇੱਥੇ ਆਈਦਾ ਇਹ ਡੀਲ ਜ਼ਰੂਰ ਲੱਗ ਦਿੰਦੇ ਨੇ ਇਹ ਅਤੇ ਇਹ ਡੀਲ ਦੇ ਉੱਤੇ ਬੜੇ ਲੋਕਾਂ ਦਾ ਰਿਸਪੋਂਸ ਵੀ ਆਉਂਦਾ ਜਦੋਂ ਕਈ ਵਾਰ ਕਿਸੇ ਨੂੰ ਪੁੱਛੀਦਾ ਵੀ ਕਿਵੇਂ ਲੱਗਿਆ ਉਹ ਤਾਰੀਫ ਜ਼ਰੂਰ ਕਰਦਾ ਬਾਈ ਬਾਈ ਡੀਲ ਦੇ ਵਿੱਚ ਦੋ ਆਈਫੋਨ 17 ਏਅਰ 200 GB ਡੇਟਾ ਦਿੰਦੇ ਨੇ US ਅਤੇ ਕੈਨੇਡਾ ਫ੍ਰੀ ਰੋਮਿੰਗ ਹੈ ਸਿਰਫ 125 ਦੇ ਵਿੱਚ ਦੇਣਾ ਦਿੰਦੇ ਤੁਹਾਨੂੰ ਪਰ ਮੰਥ ਦੋਨੋਂ ਫੋਨਾਂ ਦੇ ਉੱਤੇ ਪਲਾਨ ਵੀ ਇੰਕਲੂਡਡ ਨੇ ਸੈਮਸੰਗ S26 200 GB ਡੇਟਾ US ਕੈਨੇਡਾ ਰੋਮਿੰਗ ਫ੍ਰੀ ਹੈ ਅਤੇ ਨਾਲ 107 ਪਰ ਮੰਥ ਫੁੱਲ ਬੰਡਲ ਡੀਲ ਹੈ ਦੋ ਸੈਮਸੰਗ S26 ਅਲਟਰਾ 200 GB ਡੇਟਾ ਕੈਨੇਡਾ US ਰੋਮਿੰਗ ਸਿਰਫ 130 ਪਰ ਮੰਥ ਕੰਪਲੀਟ ਪੈਕੇਜ ਦਿੰਦੇ ਨੇ ਅਤੇ ਇਹ ਵੀ ਯਾਦ ਰੱਖਿਓ ਕਿ ਟਾਕ ਟਾਈਮ ਅਤੇ ਅਨਲਿਮਿਟਡ ਟੈਕਸਟ ਇਹਦਾ ਵੀ ਪਲਾਨ ਹੈ ਜਿਹੜਾ ਕਿ ਸਿਰਫ $20 ਤੁਹਾਨੂੰ ਮਿਲ ਜਾਣਾ ਮੰਥਲੀ ਇਹਦੇ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਜਿਵੇਂ ਮੈਂ ਤੁਹਾਨੂੰ ਨੰਬਰ ਦੱਸਿਆ ਪਹਿਲਾਂ ਸ਼ੁਰੂ ਦੇ ਵਿੱਚ 604-204-7777 ਇਹਨਾਂ ਦਾ ਨੰਬਰ ਹੈ ਅਤੇ ਇਹਨਾਂ ਨੂੰ ਕਾਲ ਕਰ ਲਿਓ ਸਨੀ ਜੀ ਨੂੰ ਕਾਲ ਸਨੀ ਅਤੇ ਸੇਵ ਮਨੀ ਜੀ ਪ੍ਰੀਤ ਜੀ ਅਤੇ ਹੁਣ ਜਿਹੜਾ ਆਪਾਂ ਆਪਣੇ ਜਿਹੜੇ ਸਾਡੇ ਸਰੋਤੇ ਨੇ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਵਾਸਤੇ ਫਿਰ ਅਸੀਂ ਕੀ ਤੋਹਫਾ ਪੇਸ਼ ਕਰ ਰਹੇ ਹਾਂ ਵੀ ਸਾਨੂੰ ਦੱਸੋ ਜ਼ਰਾ ਡਿਟੇਲ ਦੇ ਵਿੱਚ
1: ਜੀ ਜਗਦੀਪ ਜੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਪਹਿਲੇ ਵੀ ਕਿ ਸਨੀ ਜੀ ਬਹੁਤ ਹੀ ਖੁਸ਼ ਨੇ ਕਾਫੀ ਉਹਨਾਂ ਨੂੰ ਕਾਲਾਂ ਆ ਰਹੀਆਂ ਨੇ ਲੋਕ ਕਾਫੀ ਪਲਾਨ ਪੁੱਛ ਰਹੇ ਨੇ ਉਹਨਾਂ ਕੋਲ ਫੋਨਾਂ ਦੀ ਸਕੀਮ ਪੁੱਛ ਰਹੇ ਨੇ ਔਰ ਇੱਕ ਵਧੀਆ ਗੱਲ ਹੈ ਉਹ ਤੋਂ ਰਹੀ ਹੈ ਕਿ ਜਿਨ੍ਹਾਂ ਕੋਲ ਵੀ ਟੁੱਟੇ ਵੁੱਟੇ ਫੋਨ ਨੇ ਉਹ ਵੀ ਹੁਣ ਫੋਨ ਕਰਕੇ ਪੁੱਛ ਰਹੇ ਨੇ ਕੀ ਹੋ ਸਕਦਾ ਹੈ ਜਾਂ ਸਾਨੂੰ ਹੋਰ ਕੁਛ ਮਿਲ ਸਕਦਾ ਜਿਵੇਂ ਸਾਡੇ ਕੋਈ ਐਕਸਟਰਾ ਕੁਛ ਨਾ ਲੱਗੀਏ ਅਤੇ ਜਿੰਨਾ ਵੀ ਵੇਸਟੇਜ ਹੈ ਇਹਨੂੰ ਕਹਿੰਦੇ ਨੇ ਵੇਸਟ IT ਵੇਸਟ ਕਹਾਂਗੇ ਰਾਈਟ ਜਿਹੜਾ ਕਿ ਨੁਕਸਾਨਦਾਇਕ ਹੈ ਅਤੇ ਲੋਕ ਉਹਨਾਂ ਨੂੰ ਵੀ ਗੱਲਬਾਤ ਕਰਕੇ ਪੁੱਛ ਰਹੇ ਨੇ ਅਤੇ ਹੁਣੇ ਸਾਨੂੰ ਸਾਡੀ ਮੈਨੇਜਮੈਂਟ ਦਾ ਕਾਲ ਵੀ ਆਇਆ ਅਤੇ ਅਸੀਂ ਸਭ ਨੂੰ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਨੇ ਇੰਨਾ ਸਾਡਾ ਸਮਰਥਨ ਦਿੱਤਾ ਸਾਡਾ ਆਦਰ ਸਤਿਕਾਰ ਕੀਤਾ ਕਿ ਉਹ ਇੱਥੇ ਫੋਨ ਕਰਕੇ ਪੁੱਛ ਰਹੇ ਨੇ ਅਤੇ ਮੈਨੇਜਮੈਂਟ ਤਰਫੋਂ ਇੱਕ ਛੋਟੀ ਜਿਹੀ ਸਾਡੀ ਤਰਫ ਭੇਟ ਹੀ ਕਹਿ ਲਓ ਜਗਦੀਪ ਜੀ ਕਿ ਅਸੀਂ ਉਹਨਾਂ ਨੂੰ ਇੱਕ ਰਿਵਾਰਡ ਕਹਿ ਕੇ ਉਹਨਾਂ ਨੂੰ ਦੇਣਾ ਚਾਹ ਰਹੇ ਹਾਂ ਕਿ ਹੁਣੇ ਅਸੀਂ $50 ਦਾ ਗਿਫਟ ਕਾਰਡ ਜੇ ਕਿ ਆਪਾਂ 4:40 'ਤੇ ਜਗਦੀਪ ਜੀ ਕੱਢਾਂਗੇ ਅਤੇ 4:30 ਆਪਾਂ ਇੱਕ ਡਰੋ ਕੱਢ ਰਹੇ ਹਾਂ ਕਿਉਂਕਿ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਇੰਨੇ ਫੋਨ ਆ ਰਹੇ ਨੇ ਅਤੇ ਸਿੰਪਲ ਹੈ ਕਿ ਅਸੀਂ ਨਹੀਂ ਚਾਹ ਰਹੇ ਕਿ ਤੁਸੀਂ ਅਗਰ ਨਹੀਂ ਆ ਪਾ ਰਹੇ ਤਾਂ ਤੁਹਾਨੂੰ ਆਉਣਾ ਇੱਥੇ ਜ਼ਰੂਰੀ ਹੈ ਚਾਹੇ ਤੁਸੀਂ ਇੱਥੇ ਆ ਰਹੇ ਹੋ, ਚਾਹੇ ਤੁਸੀਂ ਫੋਨ ਕਾਲ ਕਰਕੇ ਪੁੱਛ ਰਹੇ ਹੋ, ਤੁਹਾਨੂੰ ਕਰਨਾ ਬਸ ਇਹ ਹੈ ਕਿ ਤੁਹਾਨੂੰ ਸਨੀ ਨੂੰ ਫੋਨ ਕਰਨਾ ਹੈ। ਸਨੀ

0: ਦਾ ਅਸੀਂ ਨੰਬਰ ਤੁਹਾਨੂੰ ਦੱਸ ਚੁੱਕੇ ਹਾਂ, ਉਹਦਾ ਨੰਬਰ ਹੈ 6042177777। ਇੱਕ ਵਾਰੀ ਦੁਬਾਰਾ ਮੈਂ ਰਿਪੀਟ ਕਰਦੇ ਹਾਂ, ਇਟਸ 6042177777। ਤੁਸੀਂ ਸਨੀ ਨੂੰ ਫੋਨ ਕਰ ਸਕਦੇ ਹੋ ਜਾਂ ਵਾਇਰਲੈਸ ਕੰਟਰੀ ਐਲਡਗਰੋਵ ਲੋਕੇਸ਼ਨ ਤੇ ਆ ਸਕਦੇ ਹੋ, ਜਿਹਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ। ਤੁਸੀਂ ਚਾਹੇ ਫੋਨ ਕਰਿਓ ਚਾਹੇ ਇੱਥੇ ਆਓ, ਕਹਿਣਾ ਹੈ ਕਿ ਤੁਸੀਂ ਆ ਕੇ ਆਪਣੀ ਇਨਕੁਆਇਰੀ ਲੈਣੀ ਹੈ, ਤੁਸੀਂ ਉਹਨਾਂ ਕੋਲ ਪੁੱਛਣਾ ਹੈ, ਚਾਹੇ ਫੋਨ ਬਾਰੇ ਪੁੱਛਿਓ ਚਾਹੇ ਕਨੈਕਸ਼ਨ ਬਾਰੇ ਪੁੱਛਿਓ, ਖਾਲੀ ਤੁਸੀਂ ਉਹਨਾਂ ਕੋਲ ਪੁੱਛ ਕੇ ਲਓਗੇ ਤਾਂ ਬਹੁਤ ਹੀ ਵਧੀਆ ਹੈ, ਨਹੀਂ ਤਾਂ ਅਗਰ ਤੁਸੀਂ ਪੁੱਛ ਵੀ ਲਿੱਤਾ ਤਾਂ ਤੁਸੀਂ ਕੁਆਲੀਫਾਈ ਕਰੋਗੇ ਇੱਕ ਡਰਾਅ ਵਿੱਚ। ਉਹ ਡਰਾਅ ਕੀ ਇਹ ਫਰਜ਼ ਕਰਿਓ ਕਿ ਤੁਸੀਂ ਕਾਲ ਕਰ ਰਹੇ ਹੋ ਸਨੀ ਨੂੰ, ਸਨੀ ਨੂੰ ਕਾਲ ਕਰਕੇ ਤੁਸੀਂ ਆਪਣੀ ਇਨਕੁਆਇਰੀ ਪੁੱਛ ਕੇ ਤੇ ਤੁਸੀਂ ਆਪਣੇ ਨੰਬਰ ਤੇ ਨਾਂ ਨੂੰ ਸਾਡੇ ਨੰਬਰ, ਸਾਡਾ ਨੰਬਰ ਹੈ 7788736003। ਇੱਕ ਵਾਰੀ ਆਪਾਂ ਪੰਜਾਬੀ ਵਿੱਚ ਵੀ ਕਹਿ ਦਈਏ ਨੰਬਰ ਨੂੰ,
1: 7788736003। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ, 7788736003 ਇਹ ਸਾਡਾ ਨੰਬਰ ਹੈ ਜਿੱਥੇ ਤੁਸੀਂ ਗੱਲ ਕਰਨੀ ਹੈ। ਬਾਕੀ ਪੁਨੀਤ ਜੀ ਤੁਹਾਨੂੰ
0: ਇੱਥੇ ਤੁਸੀਂ ਆਪਣਾ ਨਾਂ ਤੇ ਨੰਬਰ ਖਾਲੀ ਸਾਨੂੰ ਮੈਸੇਜ ਜਾਂ ਵਟਸਐਪ ਕਰ ਦਿਓ ਤੇ ਉਹ ਨੰਬਰ ਸਾਡਾ ਕੁਆਲੀਫਾਈ ਕਰ ਜਾਊਗਾ ਡਰਾਅ ਵਿੱਚ। ਮੈਂ ਇੱਕ ਵਾਰੀ ਫਿਰ ਰਿਪੀਟ ਕਰਦੇ ਹਾਂ, ਤੁਸੀਂ ਇੱਥੇ ਬੇਸ਼ੱਕ ਆਓ ਚਾਹੇ ਤੁਸੀਂ ਫੋਨ ਤੇ ਸਨੀ ਨੂੰ ਕਾਲ ਕਰਿਓ ਸਨੀ ਦੇ ਨੰਬਰ 'ਚ, ਉੱਥੇ ਗੱਲਬਾਤ ਕਰਕੇ ਤੁਸੀਂ ਆਪਣਾ ਨਾਂ ਤੇ ਨੰਬਰ ਸਾਨੂੰ ਮੈਸੇਜ ਕਰਨਾ ਹੈ 7788736003। ਉਹ ਨੰਬਰ ਤੁਹਾਡਾ ਡਰਾਅ ਵਿੱਚ ਚਲਾ ਜਾਊਗਾ, ਫਿਰ ਆਪਾਂ 4:30 ਤੇ ਡਰਾਅ ਕੱਢਾਂਗੇ। ਜਿੱਦਾਂ ਵੀ ਨਾਂ ਨਿਕਲੂਗਾ ਅਸੀਂ ਉਹਨੂੰ ਔਨ ਏਅਰ ਅਨਾਊਂਸ ਕਰਾਂਗੇ, ਉਹਨੂੰ ਔਨ ਏਅਰ ਅਨਾਊਂਸ ਕਰਕੇ ਤੇ ਉਹ ਸਾਡੇ ਆ ਤੋਂ ਸਟੇਸ਼ਨ ਤੋਂ ਚੱਕ ਸਕਦਾ ਹੈ ਜਾਂ ਉਹ ਫੋਨ ਕਰਕੇ ਤੁਹਾਡੇ ਕੋਲ ਡਿਟੇਲ ਲੈ ਸਕਦਾ ਕਾਰਡ ਦੀ।
1: 5 ਵਜੇ ਤੱਕ ਅਸੀਂ ਇੱਥੇ ਹੋਵਾਂਗੇ, ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਜਿੱਦਾਂ 5 5:30 ਤੱਕ ਕੋਈ ਆ ਗਿਆ ਤਾਂ ਅਸੀਂ ਸਨੀ ਨੂੰ ਕਹਿ ਦਾਂਗੇ, ਬਟ ਨਹੀਂ ਤਾਂ ਫਿਰ ਸਾਡੇ ਉੱਥੇ ਸਟੇਸ਼ਨ 'ਤੇ ਆ ਕੇ ਕੋਈ ਸਾਡੇ ਤੋਂ ਲੈ ਸਕਦਾ। ਪੁਨੀਤ ਜੀ ਉਹਨੂੰ ਦੱਸ ਦੇਣਗੇ ਸਾਰਾ ਕੁਛ, ਉਹਦੀ ਕੀ ਡਿਟੇਲਸ ਨੇ। ਪੁਨੀਤ ਜੀ ਉੱਥੇ ਹੋਣਗੇ ਵੀ ਮੌਕੇ 'ਤੇ, ਅਤੇ ਜੇ ਪੁਨੀਤ ਜੀ ਨਾ ਹੋਏ ਤਾਂ ਕੋਈ ਨਾ ਕੋਈ ਸਾਡੇ ਆਫਿਸ ਦਾ ਹੋਏਗਾ, ਪੁਨੀਤ ਜੀ ਉਹਨਾਂ ਨੂੰ ਜਾ ਕੇ ਦੱਸ ਦੇਣਗੇ ਅਤੇ ਤੁਸੀਂ ਆਪਣਾ ਜਿਹੜਾ ਰਿਵਾਰਡ ਹੈ ਜਿਹੜਾ ਵੀ ਤੁਹਾਨੂੰ ਦਿੱਤਾ ਜਾਣਾ ਚੈਨਲ ਵੱਲੋਂ ਤੋਹਫਾ, ਉਹ ਤੁਸੀਂ ਉੱਥੋਂ ਲੈ ਸਕਦੇ ਹੋ। ਅਤੇ ਸਾਰਿਆਂ ਦਾ ਧੰਨਵਾਦ ਮੈਂ ਦੁਬਾਰਾ ਕਰੂੰਗਾ ਸਾਡੇ ਲਿਸਨਰਸ ਦਾ ਜਿਨ੍ਹਾਂ ਨੇ ਕਾਲ ਕਰਕੇ ਸਾਰੀਆਂ ਇਨਕੁਆਇਰੀਆਂ ਕੀਤੀਆਂ ਨੇ, ਅਤੇ ਇਨਕੁਆਇਰੀਆਂ ਨਾ ਕਰੋ, ਹੁਣ ਆ ਕੇ ਫੋਨ ਵੀ ਲਓ।
0: ਇਹ ਬਿਲਕੁਲ ਤੁਸੀਂ ਸਹੀ ਕਿਹਾ, ਅਤੇ ਮੈਂ ਫਿਰ ਦੁਬਾਰਾ ਇੱਕ ਵਾਰੀ ਰਿਪੀਟ ਕਰ ਦਿਆਂ ਕਿ ਤੁਸੀਂ ਸਨੀ ਨੂੰ ਕਾਲ ਕਰਨਾ ਹੈ, ਕਾਲ ਕਰਕੇ ਉਹਦੇ ਕੋਲ ਚੈੱਕ ਕਰਨਾ ਹੈ ਆਫਰਾਂ ਕੀ ਚੱਲ ਰਹੀਆਂ ਨੇ, ਅਤੇ ਉਹਦੇ ਬਾਅਦ ਤੁਸੀਂ ਸਾਨੂੰ ਆਪਣਾ ਨਾਂ ਅਤੇ ਨੰਬਰ ਮੈਸੇਜ ਕਰਨਾ ਹੈ ਸਾਡੇ ਨੰਬਰ 'ਤੇ 7788736003 'ਤੇ। ਉਹ ਨੰਬਰ ਤੁਹਾਡਾ ਨਾਂ ਡਰਾਅ ਵਿੱਚ ਚਲਾ ਜਾਊਗਾ, ਆਪਾਂ 4:30 ਡਰਾਅ ਕੱਢਾਂਗੇ, ਜਿੱਦਾਂ ਵੀ ਨਾਂ ਆਏਗਾ ਉਸ ਨੂੰ ਆਪਾਂ ਔਨ ਏਅਰ ਅਨਾਊਂਸ ਕਰ ਦਿਆਂਗੇ। ਭਾਵੇਂ 5 ਵਜੇ ਤੱਕ ਇੱਥੇ ਆ ਕੇ ਉਹ ਆਪਣਾ ਕਾਰਡ ਚੱਕ ਸਕਦਾ, ਜਾਂ ਕਦੀ ਵੀ ਸਟੇਸ਼ਨ ਤੋਂ ਆ ਕੇ ਸਾਡੇ ਫਰੰਟ ਡੈਸਕ 'ਤੇ ਕਿਰਨ ਨੂੰ ਅਸੀਂ ਉੱਥੇ ਡਿਟੇਲ ਛੱਡ ਦਿਆਂਗੇ, ਉੱਥੋਂ ਉਹ ਕਲੈਕਟ ਕਰ ਸਕਦਾ ਸਾਡੇ ਆਫਿਸ ਤੋਂ।
1: ਬਿਲਕੁਲ ਜੀ, ਇਹ ਸਾਡਾ ਪ੍ਰੋਸੀਜਰ ਹੈ ਸਾਰਾ, ਜਿਵੇਂ ਜਿਵੇਂ ਤੁਸੀਂ ਜਿਹੜੀ ਪ੍ਰੋਸੈਸ ਫੋਲੋ ਕਰਨੀ ਹੈ ਪ੍ਰਕਿਰਿਆ ਇਹੀ ਹੈ। ਇਹਦੇ ਤਹਿਤ ਤੁਸੀਂ ਆਪਣਾ ਰਿਵਾਰਡ ਵੀ ਲੈ ਲਿਓ, ਅਤੇ ਜਿਵੇਂ ਤੁਹਾਨੂੰ ਪੁਨੀਤ ਜੀ ਨੇ ਸਾਰਾ ਡਿਟੇਲ ਦੇ ਵਿੱਚ ਦੱਸਤਾ ਹੈ, ਸਮਝਾਤਾ, ਤੁਸੀਂ ਉਵੇਂ ਕਰ ਸਕਦੇ ਹੋ। ਅਤੇ ਜਿਸ ਸਕਦੇ ਹੋ ਤੁਸੀਂ ਵੀ ਸਾਡੇ ਲਈ ਇੱਕ ਛੋਟਾ ਜਿਹਾ ਸਾਡੇ ਵੱਲੋਂ ਤੁਹਾਨੂੰ ਗਿਫਟ ਹੈ ਜਿਹੜਾ ਦੇਣਾ, ਸਾਡੀ ਮੈਨੇਜਮੈਂਟ ਤੋਂ ਸਾਨੂੰ ਆਇਆ ਸੀ ਸੁਨੇਹਾ ਕਿ ਲਾ ਦਿਓ। ਜਿਹੜੇ ਸਾਡੇ ਲਿਸਨਰ ਨੇ ਇੰਨੇ ਸਾਲਾਂ ਤੋਂ ਸਾਨੂੰ ਸੁਣ ਰਹੇ ਨੇ, ਸਾਡਾ ਅਸੀਂ ਉਹਨਾਂ ਦਾ ਵੀ ਹਮੇਸ਼ਾ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਨੇ ਹਮੇਸ਼ਾ ਹੀ, ਜਦੋਂ ਵੀ ਲੋੜ ਪੈਂਦੀ ਹੈ ਹਮੇਸ਼ਾ ਖੜ੍ਹੇ ਹੁੰਦੇ ਨੇ। 1550 ਰੇਡੀਓ ਜਿਹੜਾ ਕਿ ਸਭ ਤੋਂ ਪੁਰਾਣਾ ਰੇਡੀਓ ਇਸ ਖਿੱਤੇ ਦਾ, ਜਿਹਨੇ ਇਸ ਸਾਡੀ ਕਮਿਊਨਿਟੀ ਨੂੰ ਸਭ ਤੋਂ ਪਹਿਲਾਂ ਆਵਾਜ਼ ਦਿੱਤੀ ਹੈ, ਜਿੱਥੇ ਕਮਿਊਨਿਟੀ ਦੀਆਂ ਗੱਲਾਂ ਹੋਈਆਂ, ਜਿੱਥੇ ਸਾਡੀਆਂ ਆਪਣੀਆਂ ਗੱਲਾਂ ਹੋਈਆਂ, ਸਾਡੀ ਮਾਂ ਭਾਸ਼ਾ ਪੰਜਾਬੀ ਦੇ ਵਿੱਚ ਗੱਲਾਂ ਹੋਈਆਂ, ਉਹ ਰੇਡੀਓ ਸਟੇਸ਼ਨ ਮਾਣ ਵੀ ਹੁੰਦਾ ਕਈ ਵਾਰ ਇਸ ਧਰਤੀ ਉੱਤੇ, ਇਸ ਖਿੱਤੇ ਉੱਤੇ, ਜਿੱਥੇ ਕਿਸੇ ਸਮੇਂ ਸਾਡੇ ਬਜ਼ੁਰਗਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਵਾਪਸ ਜਾਓ, ਕਾਮਾ ਗਾਟਾ ਮਾਰੂ, ਗੁਰੂ ਨਾਨਕ ਜਹਾਜ਼, ਸਾਰਿਆਂ ਨੇ ਕਹਾਣੀ ਸੁਣੀ ਹੈ ਉਹਦੀ, ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਅਤੇ ਉਸ ਤੋਂ ਬਾਅਦ ਇਸ ਖਿੱਤੇ ਉੱਤੇ ਆ ਕੇ ਆਪਣੇ ਰੇਡੀਓ ਸਟੇਸ਼ਨ ਹੋਣਾ, 1550 ਵਰਗਾ ਰੇਡੀਓ ਸਟੇਸ਼ਨ ਚੱਲਣਾ, ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਈ ਵਾਰ ਮਾਈਕ ਫੜ ਹੱਥ ਫੜ ਕੇ ਬੋਲਦੇ ਹਾਂ, ਅਤੇ ਇਹਦੇ ਪਿੱਛੇ ਬਜ਼ੁਰਗਾਂ ਦੀ ਕਿੰਨੀ ਮਿਹਨਤ ਹੋਈ ਹੋਊਗੀ ਉਸ ਸਮੇਂ, ਅਤੇ ਇਹ ਬਹੁਤ ਬਹੁਤ ਹੀ ਸਾਡੇ ਲਈ ਇੱਕ ਬਹੁਤ ਮਾਣ ਵਾਲੀ ਗੱਲ, ਪ੍ਰਾਊਡ ਵਾਲੀ ਗੱਲ। ਸੋ ਮੈਂ ਵਾਇਰਲੈਸ, ਤੁਹਾਡਾ ਜ਼ਿਆਦਾ ਸਮਾਂ ਵੀ ਨਹੀਂ ਲਊਂਗਾ, ਹੁਣ ਮੈਂ ਵਾਇਰਲੈਸ ਕੰਟਰੀ 'ਤੇ ਦੁਬਾਰਾ ਮੁੜ ਕੇ ਆਉਣਾ, ਅਤੇ ਤੁਹਾਡੇ ਲਈ ਸਾਰਿਆਂ ਲਈ ਬਹੁਤ ਹੀ ਸ਼ਾਨਦਾਰ ਪਲਾਨ ਲੈ ਕੇ ਆਏ ਨੇ ਵਾਇਰਲੈਸ ਕੰਟਰੀ ਵਾਲੇ, ਜਿਵੇਂ ਮੈਂ ਦੱਸਿਆ 604-200-17-77-77 ਇਹਨਾਂ ਦਾ ਨੰਬਰ ਹੈ, ਤੁਸੀਂ ਇੱਥੇ ਕਾਲ ਕਰਕੇ ਆਉਣਾ। ਉਸ ਤੋਂ ਬਾਅਦ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਇਹ ਡੀਲਾਂ ਦੱਸਣਗੇ ਸਾਰੀਆਂ ਕੀ ਨੇ, ਅਤੇ ਨਾਲ ਹੀ ਲੋਕੇਸ਼ਨ ਤੁਹਾਨੂੰ ਦੱਸ ਦਿੰਦਾ ਮੈਂ, 271-30 ਫਰੇਜ਼ਰ ਹਾਈਵੇ ਓਲਡਰ ਗਰੋਵ ਦੇ ਵਿੱਚ ਇਹਦੀ ਲੋਕੇਸ਼ਨ ਹੈ, ਬਿਲਕੁਲ ਖੂੰਜੇ ਵਾਲਾ ਇਹਨਾਂ ਦਾ ਜਿਹੜਾ ਸ਼ੋਰੂਮ ਹੈ, ਜਿਹੜਾ ਜਿਹੜੀ ਸ਼ੋਪ ਹੈ ਜਿੱਥੇ ਤੁਸੀਂ ਆ ਸਕਦੇ ਹੋ, ਉੱਥੋਂ ਆ ਕੇ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਸਟਾਫ ਹੈ ਤਾਂ ਤੁਹਾਨੂੰ ਬਹੁਤ ਹੀ ਸ਼ਾਨਦਾਰ ਟ੍ਰੀਟਮੈਂਟ, ਔਰ ਦੱਸ ਕੇ ਗਏ ਨੇ ਸਨੀ ਸਾਨੂੰ ਕਿ 9 ਵਜੇ ਤੱਕ ਇੱਥੇ ਹੋਣਗੇ, ਅਸੀਂ ਤੁਹਾਡੇ ਕੋਲ ਹੋਵਾਂਗੇ 5 ਵਜੇ ਤੱਕ, 1550 ਰੇਡੀਓ ਅੱਜ 5 ਵਜੇ ਤੱਕ ਲਾਈਵ ਔਨ ਲੋਕੇਸ਼ਨ 'ਤੇ ਹੋਏਗਾ ਇੱਥੇ ਇਸ ਜਗ੍ਹਾ ਦੇ ਉੱਤੇ, ਪਰ ਸਨੀ ਹੋਣੀ 9 ਵਜੇ ਤੱਕ ਹੋਣਗੇ, ਉਹ ਕਹਿੰਦੇ ਜੋ ਕਿ ਰਹਿ ਗਿਆ ਅੱਜ ਫੋਨ ਕਰਕੇ ਆਪਣਾ ਬੁੱਕ ਕਰਾ ਲਿਓ, ਕੱਲ੍ਹ ਨੂੰ ਵੀ ਲੈ ਕੇ ਪਿੱਕ ਕਰ ਸਕਦੇ ਹਾਂ, ਸੋ ਕੱਲ੍ਹ ਨੂੰ ਵੀ ਤੁਹਾਨੂੰ ਆਪਸ਼ਨ ਦੇ ਰਹੇ ਨੇ ਵੀ ਕੱਲ੍ਹ ਨੂੰ ਵੀ ਤੁਸੀਂ ਆ ਕੇ ਲੈ ਸਕਦੇ ਹੋ। ਅਤੇ ਪੁਨੀਤ ਜੀ ਮੇਰੇ ਸਾਥੀ ਅੱਜ ਹੁਣ ਕੰਫਰਟੇਬਲ ਫੀਲ ਕਰ ਰਹੇ ਨੇ, ਪਹਿਲਾਂ ਤਾਂ ਕਹਿੰਦੇ ਸੀ ਨਹੀਂ ਨਹੀਂ ਇੱਦਾਂ, ਥੋੜ੍ਹਾ ਜਿਹਾ ਬੰਦੇ ਨੂੰ ਘਬਰਾਹਟ ਹੁੰਦੀ ਹੈ ਪਹਿਲੇ ਦਿਨ ਜਦੋਂ ਬੰਦਾ ਬਰਾਤ ਚੜ੍ਹਨ ਲੱਗਦਾ ਹੁੰਦਾ, ਉਹਨੂੰ ਹੁੰਦਾ ਪਤਾ ਨਹੀਂ ਕੀ ਹੋਊਗਾ, ਬਾਅਦ 'ਚ ਪਤਾ ਲੱਗਦਾ ਵੀ ਕੋਈ ਨਹੀਂ ਮਿੱਤਰਾ ਸਾਰੇ ਬਰਾਬਰ ਹੀ ਨੇ, ਹੁਣ ਖੁਸ਼ ਨੇ ਵੀ ਕੋਈ ਗੱਲ ਨਹੀਂ ਹੁਣ ਤਾਂ ਚੜ੍ਹ ਗਏ, ਹੁਣ ਤਾਂ ਘੋੜੀ ਚੜ੍ਹਾ ਲਿਆ ਇਹਨੂੰ। ਸੋ ਪ੍ਰੀਤ ਜੀ ਚੜ੍ਹ ਕੇ ਫਿਰ ਘੋੜੀ ਕਰੀ
2: ਸਰ, ਮੈਨੂੰ ਲੱਗਦਾ ਹੈ ਕਿ ਇਹ ਤੁਹਾਡਾ ਸਾਥ ਹੈ ਅਤੇ ਸਾਡਾ ਵਿਕਾਸ ਹੈ, ਅਤੇ ਬਿਲਕੁਲ ਅਸੀਂ ਘੋੜੀ ਚੜ੍ਹ ਚੁੱਕੇ ਹਾਂ, 1 ਘੰਟਾ ਰਹਿ ਗਿਆ, ਤੁਸੀਂ ਵਾਇਰਲੈਸ ਕੰਟਰੀ ਆ ਸਕਦੇ ਹੋ ਜਿਵੇਂ ਆਪਾਂ ਦੱਸਿਆ ਤੁਹਾਨੂੰ, ਤੁਸੀਂ ਇੱਥੇ ਕਾਲ ਵੀ ਕਰ ਸਕਦੇ ਹੋ, ਕਾਲ ਕਰਕੇ ਤੁਸੀਂ ਇੱਥੇ ਡੀਲਾਂ ਅਤੇ ਆਫਰ ਬਾਰੇ ਜਾਣਕਾਰੀ ਲੈ ਸਕਦੇ ਹੋ, ਆਪਣੇ ਟੁੱਟੇ ਫੁੱਟੇ ਪੁਰਾਣੇ ਗਲੇ ਗੁਲੇ ਸਾਰੇ ਫੋਨ ਇੱਥੇ ਲਾ ਕੇ ਤੁਸੀਂ ਉਹਨਾਂ ਕੋਲ ਚੱਕ ਸਕਦੇ ਹੋ ਕਿ ਕੀ ਪਤਾ ਤੁਹਾਨੂੰ ਕੋਈ ਅੱਛੀ ਆਫਰ ਹੀ ਮਿਲ ਜਾਓ, ਅਤੇ ਇਹ ਸਭ ਕਰਨ ਬਾਅਦ ਤੁਸੀਂ ਸਾਡਾ $50 ਦਾ ਗੈਸ ਕਾਰਡ ਜੇ ਕਿ ਆਪਾਂ ਤੁਹਾਨੂੰ ਦੇਣਾ ਚਾਹ ਰਹੇ ਹਾਂ ਐਜ਼ ਅ ਟੋਕਨ ਆਫ ਥੈਂਕਸ ਕਿ ਹਮੇਸ਼ਾ ਤੁਸੀਂ ਸਾਡਾ ਸਮਰਥਨ ਦਿੱਤਾ ਹੈ, ਅਤੇ ਕਰਨਾ ਇਹੀ ਹੈ ਕਿ ਪਹਿਲੇ ਤੁਸੀਂ ਸਨੀ ਨੂੰ ਕਾਲ ਕਰਕੇ ਆਪਣੀ ਆਫਰ ਅਤੇ ਹੈਂਡਸੈਟ ਬਾਰੇ ਗੱਲਬਾਤ ਕਰਕੇ ਉਹਦੇ ਬਾਅਦ ਤੁਸੀਂ ਆਪਣਾ ਨਾਂ ਅਤੇ ਨੰਬਰ ਸਾਨੂੰ ਸਾਡੇ ਨੰਬਰ 'ਤੇ ਜਿਹੜਾ ਕਿ 778-873-6003 ਅਤੇ ਨਾਂ ਅਤੇ ਨੰਬਰ ਮੈਸੇਜ ਕਰਨਾ ਖਾਲੀ, ਉਹਦੇ ਬਾਅਦ ਅਸੀਂ ਉਹ ਨੰਬਰ ਨੂੰ ਡਰਾਅ 'ਚ ਪਾ ਦੇਵਾਂਗੇ ਅਤੇ 4:30 'ਤੇ ਆਪਾਂ ਡਰਾਅ ਕੱਢਾਂਗੇ, ਜਿੱਦਾਂ ਵੀ ਨਾਂ ਆਇਆ ਉਹ ਆਪਾਂ ਔਨ ਏਅਰ ਅਨਾਊਂਸ ਵੀ ਕੱਢਾਂਗੇ, ਔਨ ਏਅਰ ਅਨਾਊਂਸ ਕਰਨ ਬਾਅਦ ਉਹ ਤੁਸੀਂ ਜਾਂ ਤਾਂ 5 ਵਜੇ ਤੱਕ ਇੱਥੇ ਆ ਕੇ ਕਲੈਕਟ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਸਾਡੇ ਸਟੇਸ਼ਨ ਤੋਂ ਵੀ ਕਿਰਨ ਤੋਂ ਸਾਡੀ ਫਰੰਟ ਡੈਸਕ ਸੰਭਾਲਦੀ ਹੋ, ਉੱਥੋਂ ਵੀ ਜਾ ਕੇ ਤੁਸੀਂ ਕਦੇ ਵੀ ਚੱਕ ਸਕਦੇ ਹੋ। ਬਟ ਮੈਂ ਤੁਹਾਨੂੰ ਇਹ ਦੱਸਦੇ ਹਾਂ ਕਿ ਇਹਦੇ ਵਿੱਚ ਤੁਸੀਂ ਜ਼ਰੂਰੀ ਨਹੀਂ ਕਿ ਕੁਛ ਖਰੀਦਦਾਰੀ ਕਰਨੀ ਹੈ, ਇਹ ਸਾਡੇ ਤਰਫੋਂ ਇੱਕ ਰਿਕਾਰਡ ਹੈ ਆਪਾਂ ਤੁਹਾਨੂੰ ਦੇਣਾ ਚਾਹ ਰਹੇ ਹਾਂ, ਅਤੇ ਤੁਹਾਡਾ ਸਤਿਕਾਰ ਹੈ, ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਸਾਡੇ ਨਾਲ ਰਹੇ, ਤੁਹਾਡੀ ਕਾਫੀ ਸਪੋਰਟ ਸਾਨੂੰ ਮਿਲੀ, ਸਨੀ ਨੂੰ ਵੀ ਕਾਫੀ ਕਾਲਾਂ ਆ ਰਹੀਆਂ ਸੀ, ਅਤੇ ਸਾਨੂੰ ਲੱਗ ਗਿਆ ਕਿ ਜਦੋਂ ਲੋਕ ਇਹਨਾਂ ਕਰ ਰਹੇ ਨੇ ਅਤੇ ਐਜ਼ ਅ ਸਟੇਸ਼ਨ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਦਾ ਮਾਣ ਅਤੇ ਸਤਿਕਾਰ ਕਰੀਏ, ਕੀ ਕਹਿੰਦੇ ਹੋ ਜਗਦੀਪ ਜੀ ਤੁਸੀਂ?
1: ਬਿਲਕੁਲ ਜੀ ਬਿਲਕੁਲ, ਮਾਣ ਸਤਿਕਾਰ ਸਾਡੇ ਵੱਲੋਂ ਪੂਰਾ, ਅਤੇ ਜਿੰਨਾ ਸਾਨੂੰ ਮਾਣ ਸਤਿਕਾਰ ਦਿੰਦੇ ਆ ਸਾਡੇ ਲਿਸਨਰ, ਉਹਨਾਂ ਲਈ ਤਾਂ ਹਮੇਸ਼ਾ ਹੀ ਹਾਜ਼ਰ ਹਾਂ, ਜਦੋਂ ਵੀ ਕਦੇ ਸਮਾਂ ਆਉਂਦਾ ਹੈ ਹਮੇਸ਼ਾ ਹੀ ਹਾਜ਼ਰ ਇੱਕ ਦੂਜੇ ਲਈ ਰਹਿੰਦੇ ਹਾਂ, ਅਤੇ ਸਾਰਿਆਂ ਦਾ ਧੰਨਵਾਦ। ਅਤੇ ਵਾਇਰਲੈਸ ਕੰਟਰੀ ਜਿਵੇਂ ਮੈਂ ਦੱਸਿਆ, ਫਿਰ ਤੋਂ ਇੱਕ ਵਾਰ ਮੈਂ ਦੱਸਦਾ ਕਿ 604-217-7777 ਨੰਬਰ ਹੈ, ਇੱਥੇ ਕਾਲ ਕਰ ਲਿਓ, ਕਾਲ ਕਰਕੇ ਪੁੱਛਦੇ ਰਹੋ, ਡੀਲਾ ਡੀਲਾ ਬੜੀਆਂ ਸ਼ਾਨਦਾਰ ਨੇ, ਪ੍ਰੀਤ ਜੀ ਨੇ ਸਾਰਾ ਡਿਟੇਲ ਵੀ ਦੱਸਤਾ, ਤੁਹਾਨੂੰ ਸਮਝਾਤਾ। ਆਹ ਜਿਹੜੀ ਇੱਕ ਡੀਲ ਹੈ ਵੀ ਅਪ ਟੂ $300, ਮਤਲਬ $300 ਤੱਕ ਦਾ ਜਿਹੜਾ ਟ੍ਰੇਡ ਇਨ ਕ੍ਰੈਡਿਟ ਹੈ ਸੈਮਸੰਗ ਫੋਨਾਂ ਦੇ ਵਾਸਤੇ, ਇਹ ਬੜੀ ਸ਼ਾਨਦਾਰ ਡੀਲ ਹੈ। ਜੇ ਕਿਸੇ ਦਾ ਘਰ ਕੋਈ ਫੋਨ ਪਿਆ ਹੈ, ਤੁਹਾਨੂੰ ਲੱਗਦਾ ਵੀ ਖਰਾਬ ਹੋਇਆ ਪਿਆ, ਟੁੱਟਿਆ ਭੱਜਿਆ ਪਿਆ, ਉਹ ਜ਼ਰੂਰ ਲਿਆਓ, ਉਹ ਲਿਆ ਕੇ ਅਤੇ ਇਹਨੂੰ ਕਰਾਓ, ਵਟਾਓ ਇਹਨੂੰ, ਇਹ ਵਧੀਆ ਇਹਨਾਂ ਦੀ ਡੀਲ ਹੈ। ਅਤੇ ਕਿਉਂ ਉੱਥੇ ਪਿਆ ਵੀ ਕੀ ਕਰਦਾ ਘਰੇ, ਉਹਦਾ ਕੋਈ ਫਾਇਦਾ ਨਹੀਂ ਹੈਗਾ, ਇਹ ਖੁੰਝ ਸੱਟਿਆ ਪਿਆ ਹੋਣਾ ਕਿਤੇ, ਅਤੇ ਉਹਨੂੰ ਲਿਆਓ ਅਤੇ ਉਹਨੂੰ ਜ਼ਰੂਰ ਬਦਲਾਓ ਲਿਆ ਕੇ, ਅਤੇ ਬੜੀ ਵਧੀਆ ਡੀਲ ਲੱਗਦੀ ਹੁੰਦੀ ਹੈ ਮੈਨੂੰ। ਮੈਂ ਤਾਂ ਹੀ ਵਾਰ ਵਾਰ ਇਹਨੂੰ ਅਨਾਊਂਸ ਕਰ ਰਿਹਾ, ਅਤੇ ਇਹਨਾਂ ਨੇ ਬਕਾਇਦਾ ਸਾਨੂੰ ਸਪੈਸ਼ਲੀ ਦਿੱਤੀ ਹੈ ਸਨੀ ਨੇ, ਉਹ ਕਹਿੰਦਾ ਵੀ ਕਹੋ ਦੱਸੋ ਉਹਨਾਂ ਨੂੰ ਸਾਡੇ ਆਪਣੇ ਲਿਸਨਰਾਂ ਨੂੰ ਵੀ ਇਹਨੂੰ ਵੱਢੋ ਫਹਾਏ ਦੇ ਜਿਹੜੇ ਪੁਰਾਣੇ ਫੋਨ ਪਏ ਟੁੱਟੇ ਟੁੱਟੇ।
2: ਬਿਲਕੁਲ ਜਗਦੀਪ ਜੀ, ਔਰ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਫੋਨ ਦੀ ਯੂਜ਼ੇਬਿਲਿਟੀ ਕਿੰਨੀ ਵੱਧ ਚੁੱਕੀ ਹੈ, ਅਤੇ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਫੋਨ ਇੱਥੇ ਲਾ ਕੇ ਉਹਨੂੰ ਚੈੱਕ ਕਰਾਉਣਾ, ਅਗਰ ਤੁਸੀਂ ਨਹੀਂ ਵੀ ਆ ਪਾ ਰਹੇ ਤਾਂ ਤੁਸੀਂ ਸਨੀ ਨਾਲ ਗੱਲ ਕਰਕੇ ਐਟਲੀਸਟ ਆਪਣੇ ਫੋਨ ਦੀ ਫੋਟੋ ਖਿੱਚ ਕੇ ਉਹਨਾਂ ਨੂੰ ਵਟਸਐਪ ਜਾਂ ਮੈਸੇਜ 'ਤੇ ਪਾ ਸਕਦੇ ਹੋ, ਤਾਂ ਕਿ ਉਹ ਉੱਥੇ ਵੀ ਕੋਸ਼ਿਸ਼ ਕਰਾਂਗੇ ਚੈੱਕ ਕਰਕੇ ਤੁਹਾਨੂੰ ਇੱਕ ਐਸਟੀਮੇਟ ਆਈਡੀਆ ਦੇ ਦੇਣ, ਤਾਂ ਕਿ ਜਦੋਂ ਵੀ ਤੁਸੀਂ ਆ ਰਹੇ ਹੋ ਤਾਂ ਤੁਹਾਨੂੰ ਪਤਾ ਕਿ ਤੁਹਾਡੀ ਗੱਲਬਾਤ ਹੋ ਚੁੱਕੀ ਹੈ, ਅਤੇ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪਹਿਲੀ ਕਾਲ ਵਿੱਚ ਇੱਥੇ ਆਉਣਾ ਹੀ ਆਉਣਾ ਫੋਨ ਚੈੱਕ ਕਰਾਉਣ।
1: ਸਹੀ ਗੱਲ ਹੈ ਜੀ ਬਿਲਕੁਲ, ਅਤੇ ਅੱਜ ਤਾਂ ਵੈਸੇ ਦਿਨ ਵੀ ਬਹੁਤ ਸ਼ਾਨਦਾਰ ਸੀਗਾ, ਪੂਰਾ ਜਿਵੇਂ ਕਹਿੰਦੇ ਨੇ ਟਿਕਾ ਕੇ ਦਿਨ ਲੱਗਿਆ ਹੋਇਆ ਸੀ, ਧੁੱਪ ਚੜ੍ਹੀ ਹੋਈ ਸੀ, ਮੌਸਮ ਵੀ ਖਰਾਬ ਸੀ। 9 ਵਜੇ ਤੱਕ ਇੱਥੇ ਨੇ ਸਨੀ ਹੋਣੀ, ਖੁੱਲ੍ਹਾ ਹੁੰਦਾ ਇਹਨਾਂ ਦੀ ਸ਼ੋਪ, ਅਤੇ 9 ਵਜੇ ਤੱਕ ਤੁਸੀਂ ਜਦੋਂ ਮਰਜ਼ੀ ਆਓ, ਅਤੇ ਇਹਨਾਂ ਦੇ ਕੋਲ ਆ ਕੇ ਜਿਹੜੀਆਂ ਡੀਲਾਂ ਤੁਹਾਨੂੰ ਅਸੀਂ ਦੱਸੀਆਂ ਨੇ ਉਹਦੇ ਵਿੱਚੋਂ ਕੋਈ ਵੀ ਆਪਣੀ ਦੇਖ ਲਓ ਕਿਹੜੀ ਤੁਹਾਨੂੰ ਫਿੱਟ ਬੈਠਦੀ ਹੈ ਉਹ ਲੈ ਲਓ, ਤੇ ਹੁਣ ਅਸੀਂ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਆ ਕੇ ਫਿਰ ਕਰਦੇ ਹਾਂ ਅਗਲੀਆਂ ਗੱਲਾਂ ਬਾਤਾਂ ਅਤੇ ਫਿਰ ਸਨੀ ਜੀ ਨੂੰ ਬੁਲਾਉਂਦੇ ਹਾਂ ਦੁਬਾਰਾ, ਤੁਹਾਡੇ ਰੂਬਰੂ ਕਰਾਉਂਦੇ ਹਾਂ, ਉਹਨਾਂ ਤੋਂ ਵੀ ਹੋਰ ਪੁੱਛਦੇ ਹਾਂ ਕੀ ਸੱਪ ਕੱਢ ਰਿਹਾ ਨਵਾਂ ਹੁਣ।
3: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रो वाली लोकेशन पे कॉल सनी एंड सेव मनी 6043811008 वायरलेस कंट्री
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ 2992152 ਸਟਰੀਟ ਸਰੀ ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ ਲਾਰਜ ਸਾਈਜ਼ ਚੈਰੀਜ ਲਵੋ 2.99 ਪਾਊਂਡ 2 ਪਾਊਂਡ ਪਲੇਨ ਗੁੜ 2.98 ਨੂੰ ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ ਅਤੇ ਬੀਸੀ ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
3: Yo. DJ, jump the rapper out of it.

0: listening to KRPI 1550 Radio, Ferndale, Washington.
1: ਸਵਾਗਤ ਹੈ ਦੋਸਤੋ। ਹੁਣੇ ਹੁਣੇ ਬ੍ਰੇਕ 'ਤੇ ਗਏ ਸੀ, ਬੜੇ ਮੈਸੇਜ ਆਏ ਤੁਹਾਡੇ ਸਾਰਿਆਂ ਦੇ। ਇੱਕ ਛੋਟਾ ਜਿਹਾ ਤੁਹਾਨੂੰ ਜਿਵੇਂ ਦੱਸਿਆ ਇੱਕ ਟੋਕਨ ਆਫ ਲਵ ਹੀ ਹੈ ਸਾਡੇ ਮੈਨੇਜਮੈਂਟ ਵੱਲੋਂ, ਛੋਟਾ ਜਿਹਾ ਇੱਕ ਤੋਹਫਾ ਤੁਹਾਨੂੰ ਤੁਹਾਨੂੰ ਪੁਨੀਤ ਜੀ ਨੇ ਦੱਸਤਾ। ਮੈਂ ਦੁਬਾਰਾ ਇਸ ਜਿਹੜਾ ਹੁਣ ਇਸ ਹਿੱਸੇ 'ਚ ਅਸੀਂ ਗੱਲਬਾਤ ਕਰਾਂਗੇ, ਤੁਹਾਨੂੰ ਹੋਰ ਡਿਟੇਲ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਐਲੀਜੀਬਲ ਹੋ, ਫਿਰ ਤਾਂ ਕਿ ਤੁਹਾਨੂੰ ਜਿਹੜਾ ਅਵਾਰਡ ਦੇ ਦੀਏ। 4:30 ਵਜੇ ਅਸੀਂ ਡਰੋਅ ਦੱਸ ਦਾਂਗੇ, ਜਿਹੜਾ ਵੀ ਜੇਤੂ ਹੋਊਗਾ ਉਹਦਾ ਨਾਂ ਅਸੀਂ ਔਨ ਏਅਰ ਅਨਾਊਂਸ ਕਰ ਦਾਂਗੇ, ਅਤੇ ਜੋ ਮੈਸੇਜ ਆਉਣਗੇ ਫਿਰ ਉਹਦੇ ਹਿਸਾਬ ਨਾਲ ਅਸੀਂ ਦੇਖ ਲਾਂਗੇ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਅਸੀਂ ਅੱਜ 1550 ਰੇਡੀਓ ਪਹੁੰਚਿਆ ਹੋਇਆ ਵਾਇਰਲੈਸ ਕੰਟਰੀ, ਮੈਂ ਅਤੇ ਮੇਰੇ ਸਾਥੀ ਪੁਨੀਤ ਜੀ ਅਸੀਂ ਆਏ ਹੋਏ ਹਾਂ। ਇੱਥੇ ਸ਼ਾਨਦਾਰ ਡੀਲਾਂ ਤੁਹਾਡੇ ਲਈ ਲੈ ਕੇ ਆਏ ਨੇ। ਮੈਂ ਬਾਕੀ ਡੀਲਾਂ ਦੱਸਣ ਤੋਂ ਪਹਿਲਾਂ ਬਾਈ ਬਾਈ ਡੀਲਾਂ ਇੱਕ ਵਾਰ ਦੁਬਾਰਾ ਦੱਸਦਾ, ਜਿਹੜੀਆਂ ਕਿ ਇਹਨਾਂ ਦੀ ਸਭ ਤੋਂ ਮਸ਼ਹੂਰ ਡੀਲਾਂ ਮੰਨੀਆਂ ਜਾਂਦੀਆਂ ਨੇ। ਸਮਰ ਬਲੈਕ ਫਰਾਈਡੇ ਵਾਲੀ ਡੀਲ ਲਾਈ ਇਹਨਾਂ ਨੇ ਅੱਜ ਸ਼ਾਨਦਾਰ। ਇਹਨਾਂ ਦੇ ਕੋਲ ਜਿਹੜਾ ਪਲਾਨ, ਦੋ ਆਈਫੋਨ 17 ਏਅਰ 200 GB ਕੈਨੇਡਾ US ਰੋਮਿੰਗ ਫ੍ਰੀ ਹੈ, ਸਿਰਫ $125 ਪਰ ਮੰਥ। ਆਹ ਸੈਮਸੰਗ ਦੇ ਬੜੇ ਵਧੀਆ ਫੋਨ ਆ, ਇਹਦੀ ਫੋਟੋ ਬਹੁਤ ਵਧੀਆ ਹੁੰਦੀ ਹੈ, ਅਤੇ ਬਾਕੀ ਵੀ ਇਹਦੀ ਕੋਈ ਜਿਹੜੀ ਮੈਮਰੀ ਹੁੰਦੀ ਹੈ ਅਤੇ ਕਹਿੰਦੇ ਹੈਂਗ ਨਹੀਂ ਹੁੰਦੀ, ਅੱਜ ਕੱਲ੍ਹ ਬੜੇ ਵਧੀਆ ਟੈਕਨੋਲੋਜੀ ਦੇ ਆਏ ਨੇ। 200 GB ਡੇਟਾ ਕੈਨੇਡਾ US ਰੋਮਿੰਗ ਫ੍ਰੀ ਹੈ, ਦੋ ਸੈਮਸੰਗ S26 ਬਹੁਤ ਲੇਟੈਸਟ ਫੋਨ ਹੈ ਇਹਦਾ, $107 ਪਰ ਮੰਥ ਫੁੱਲ ਬੰਡਲ ਡੀਲ ਹੈ। ਦੋ ਸੈਮਸੰਗ S26 ਅਲਟਰਾ 200 GB ਕੈਨੇਡਾ ਅਤੇ US ਰੋਮਿੰਗ, ਸਿਰਫ 130 ਪਰ ਮੰਥ ਕੰਪਲੀਟ ਪੈਕੇਜ ਹੈ, ਅਤੇ ਅਨਲਿਮਿਟਡ ਟਾਕ ਟਾਈਮ ਅਤੇ ਟੈਕਸਟ ਜਿਹੜੇ ਮੈਸੇਜ ਨੇ ਉਹਨਾਂ ਦਾ ਪਲਾਨ $20 ਦੇ ਤੁਹਾਨੂੰ ਮਿਲ ਜਾਣਾ। ਇਹ ਇਹਨਾਂ ਦੀ ਬਾਈ ਬਾਈ ਡੀਲ ਹੈ, ਬਾਈ ਬਾਈ ਡੀਲ ਦਾ ਫਾਇਦਾ ਲੈ ਸਕਦੇ ਹੋ। ਤੁਸੀਂ ਕਰਨਾ ਕੀ ਹੈ, ਵਾਇਰਲੈਸ ਕੰਟਰੀ ਆਉਣਾ, ਵਾਇਰਲੈਸ ਕੰਟਰੀ ਆ ਕੇ ਮਿਲੋ ਸਨੀ ਜੀ ਨੂੰ। ਸਨੀ ਕਹਿੰਦਾ ਕਾਲ ਸਨੀ ਸੇਵ ਮਨੀ, ਇਹਦਾ ਸਲੋਗਨ ਹੈ, ਇਹਨੂੰ ਕਾਲ ਕਰ ਲਓ, ਤੁਹਾਡੇ ਕਈ ਪੈਸੇ ਬਚਾ ਰਹੇ ਨੇ, ਚੰਗੇ ਪੈਸੇ ਬਚਾ ਰਹੇ ਨੇ, ਕਈ ਤਾਂ ਨਹੀਂ ਚੰਗੇ ਪੈਸੇ ਬਚਾ ਰਹੇ ਨੇ ਤੁਹਾਡੇ। ਇਹ ਡੀਲਾਂ ਬੜੀਆਂ ਸਸਤੀਆਂ ਨੇ। ਖੈਰ ਡੀਲਾਂ ਦੀ ਗੱਲਬਾਤ ਵੀ ਕਰਦੇ ਰਹਾਂਗੇ ਅਸੀਂ 1550 ਸੁਣਨ ਵਾਲਿਆਂ ਨੂੰ। ਪਹਿਲਾਂ ਸਾਰਿਆਂ ਦਾ ਧੰਨਵਾਦ ਜਿਹਨਾਂ ਨੇ ਰਿਸਪੋਂਸ ਦਿੱਤਾ ਅੱਜ, ਦੱਸਿਆ ਸਨੀ ਨੇ ਸਾਨੂੰ ਆ ਕੇ, ਕਹਿੰਦੇ ਵੀ ਸਾਨੂੰ ਕਾਲਾਂ ਦੀ ਲੜੀ ਟੁੱਟ ਨਹੀਂ ਰਹੀ ਹੈ, ਝੜੀ ਲੱਗੀ ਹੋਈ ਹੈ, ਕਾਲ ਕਰ ਕਰਕੇ ਪੁੱਛ ਰਹੇ ਨੇ ਡੀਲਾਂ ਬਾਰੇ, ਅਤੇ ਜਿਹੜੇ ਆ ਸਕਦੇ ਨੇ ਆ ਕੇ ਵੀ ਜਾਇਓ, ਅਤੇ ਜੋ ਕਿ ਮਿਲਣਾ ਚਾਹੁੰਦਾ ਦੋਸਤ ਮਿੱਤਰ ਸੱਜਣ ਆ ਕੇ ਮਿਲ ਸਕਦਾ। ਅਸੀਂ 5 ਵਜੇ ਤੱਕ ਇੱਥੇ ਹਾਂ, ਪਰ 9 ਵਜੇ ਤੱਕ ਸਟੋਰ ਖੁੱਲ੍ਹਾ, ਸਟੋਰ 9 ਵਜੇ ਤੱਕ ਖੁੱਲ੍ਹਾ ਹੋਊਗਾ, ਅਤੇ ਇਹ ਤੁਹਾਨੂੰ 9 ਵਜੇ ਤੱਕ ਅਟੈਂਡ ਕਰਨਗੇ। ਜੇ ਤੁਸੀਂ ਕੋਈ ਅੱਜ ਡੀਲ ਲੈਣੀ ਹੈ ਬੁੱਕ ਕਰਾ ਦਿਓ ਫੋਨ ਕਰਕੇ, ਅਤੇ ਕੱਲ੍ਹ ਆ ਕੇ ਲੈ ਸਕਦੇ ਹੋ, ਕੱਲ੍ਹ ਆ ਕੇ ਤੁਸੀਂ ਆਪਣਾ ਜਿਹੜਾ ਕੁਲੈਕਟ ਕਰ ਸਕਦੇ ਹੋ ਸਾਰਾ ਕੁਛ। ਪੁਨੀਤ ਜੀ ਮੇਰੇ ਨਾਲ ਨੇ, ਪੁਨੀਤ ਜੀ ਅੱਜ ਬੜਾ ਅਲੱਗ ਵਿਲੱਖਣ ਐਕਸਪੀਰੀਅੰਸ ਅੱਜ ਉਹਨਾਂ ਦਾ, ਅਲੱਗ ਐਕਸਪੀਰੀਅੰਸ ਕਹਿੰਦੇ ਤਾਂ ਕਰਕੇ ਮੈਂ ਕਹਿੰਦੇ ਸਪੀਕਰ 'ਤੇ ਇੰਨੀ ਮਾਈਕ 'ਤੇ ਬੋਲਿਆ ਨਹੀਂ ਇੰਨਾ ਲੰਬਾ, ਅੱਜ ਫਿਰ ਮੈਂ ਬੁਲਾ ਲਿਆ ਉਹਨਾਂ ਨੂੰ। ਪੁਨੀਤ ਜੀ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ, ਫਿਰ ਜੋ ਇੱਕ ਪੱਕਾ ਹੀ ਹੁੰਦਾ ਨਾ ਸਵਾਲ, ਵੀ ਕੈਸਾ ਮਹਿਸੂਸ ਕਰ ਰਹੇ
2: ਹੈ? ਸਵਾਲ ਦਾ ਜਵਾਬ ਇੱਕ ਹੀ ਰਹੂਗਾ ਕਿ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ, ਅਤੇ ਇਹਦਾ ਸ਼੍ਰੇਅ ਸਾਰਾ ਜਗਦੀਪ ਜੀ ਨੂੰ ਜਾਂਦਾ, ਜੋ ਕਿ ਬਹੁਤ ਹੀ ਸੁਲਝੇ ਹੋਏ ਅਤੇ ਬਹੁਤ ਹੀ ਐਕਸਪੀਰੀਅੰਸਡ ਐਂਕਰ ਨੇ, ਇਹ ਸਾਰੇ ਸੈਕਟਰ ਨੂੰ ਕਵਰ ਕਰ ਚੁੱਕੇ ਨੇ, ਅਤੇ ਇਹਨਾਂ ਦੀ ਐਕਸਪਰਟੀਜ਼ ਹਮੇਸ਼ਾ ਇਮੀਗ੍ਰੇਸ਼ਨ ਅਤੇ ਕ੍ਰਿਮੀਨਲ ਚਾਰਜਸ ਅਤੇ ਕ੍ਰਿਮੀਨਲ ਓਫੈਂਸ ਨੂੰ ਲੈ ਕੇ ਰਹੀ ਹੈ, ਅਤੇ ਮੈਨੂੰ ਲੱਗਦਾ ਹੈ ਬਹੁਤ ਹੀ ਦੋਨੋਂ ਹੀ ਬੜੇ ਸੈਂਸਿਟਿਵ ਮੁੱਦੇ ਨੇ। ਜਿੰਨੇ ਵੀ ਸਟੂਡੈਂਟ ਸਾਡੇ ਨਿਆਣੇ ਇੱਥੇ ਨੇ, ਇਮੀਗ੍ਰੇਸ਼ਨ ਬਹੁਤ ਹੀ ਵੱਡਾ ਮੁੱਦਾ ਹੈ, ਤਾਂ ਆਈ ਥਿੰਕ ਜਿੰਨੀ ਡਿਟੇਲ ਵਿੱਚ ਹੈ, ਅਤੇ ਮਨਦੀਪ ਜੀ ਆਪਣੇ ਦੁਪਹਿਰੀ ਸ਼ੋਅ ਵਿੱਚ ਵੀ ਸ਼ੇਰੇ ਪੰਜਾਬ 'ਤੇ ਵੀ ਜਾ ਕੇ ਕਰਦੇ ਨੇ, ਕਾਫੀ ਲੋਕ ਰੀਚ ਆਊਟ ਕਰਦੇ ਨੇ ਇਹਨਾਂ ਨੂੰ, ਅਤੇ ਉਹਨਾਂ ਨੂੰ ਵੀ ਬਿਨਾਂ ਕਿਸੇ ਚਾਰਜਿਸ 'ਤੇ ਜਾਂ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੈਲਪ ਕਰਦੇ ਨੇ। ਅਤੇ ਕ੍ਰਿਮੀਨਲ ਤਾਂ ਬਹੁਤ ਹੀ ਵੱਡਾ ਚੈਪਟਰ ਹੈ ਮੈਨੂੰ ਲੱਗਦਾ, ਅਤੇ ਜਗਦੀਪ ਜੀ ਦੀ ਨੌਲੇਜ ਇੰਨੀ ਹੈ ਮੈਨੂੰ ਲੱਗਦਾ ਉਹ ਚੈਪਟਰ ਤੋਂ ਵੀ ਵੱਧ ਕੇ ਹੈ, ਅਤੇ ਉਹਨਾਂ ਦਾ ਐਕਸਪੀਰੀਅੰਸ ਡੈਫੀਨੇਟਲੀ ਮੈਨੂੰ ਮਿਲਿਆ, ਆਪਾਂ ਗੱਲਾਂ ਬਾਤਾਂ ਕਰਦੇ ਨੇ ਸਟੂਡੀਓ ਵਿੱਚ ਵੀ, ਅਤੇ ਉਹਨਾਂ ਦਾ ਹੀ ਸ਼੍ਰੇਅ ਅਤੇ ਉਹਨਾਂ ਦੀ ਹੀ ਸਪੋਰਟ ਹੈ ਜੀ ਮੈਨੂੰ ਲੱਗਦਾ ਆਪਾਂ ਇੱਥੇ ਬਹਿ ਕੇ ਅੱਜ ਫਸਟ ਟਾਈਮ ਲਾਈਵ ਔਨ ਲੋਕੇਸ਼ਨ ਕਰ ਰਹੇ ਹਾਂ ਵਾਇਰਲੈਸ ਕੰਟਰੀ 'ਚ, ਅਤੇ ਤੁਹਾਨੂੰ ਡੀਲਾਂ ਦੱਸ ਰਹੇ ਹਾਂ ਜਿਹੜੀ ਕਿ ਸਮਰ ਬਲੈਕ ਫਰਾਈਡੇ ਸੇਲ ਲੱਗੀ ਹੋਈ ਹੈ। ਤੁਸੀਂ ਸਨੀ ਨੂੰ ਕਾਲ ਕਰ ਸਕਦੇ ਹੋ, ਅਤੇ ਸਨੀ ਨਾਲ ਗੱਲ ਕਰਕੇ ਤੁਸੀਂ ਆਪਣਾ ਨਾਂ ਅਤੇ ਨੰਬਰ ਸਾਨੂੰ ਜ਼ਰੂਰ ਮੈਸੇਜ ਕਰਿਓ ਸਾਡੇ ਨੰਬਰ 'ਤੇ 7788736003 'ਤੇ, ਤਾਂ ਕਿ ਜਿਹੜਾ ਅਸੀਂ $50 ਦਾ ਗੈਸ ਕਾਰਡ 4:30 ਵਜੇ ਕੱਢਾਂਗੇ ਅਤੇ ਨਾਂ ਵੀ ਅਨਾਊਂਸ ਕਰਾਂਗੇ। ਅਤੇ ਸਾਨੂੰ ਕਾਫੀ ਮੈਸੇਜ ਹੁਣ ਤੱਕ ਆ ਚੁੱਕੇ ਨੇ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਅਸੀਂ ਉਹਨਾਂ ਨੂੰ ਨੋਟ ਕਰ ਲਿੱਤਾ, ਅਤੇ ਬਾਕੀ ਜਿਹਨੇ ਹੋਰ ਵੀ ਕਰਨਾ ਚਾਹ ਰਹੇ ਨੇ ਤਾਂ ਜ਼ਰੂਰ ਸਾਨੂੰ ਕਾਲ ਕਰਕੇ ਆਪਣਾ ਕਾਲ ਨਹੀਂ ਸਾਨੂੰ ਮੈਸੇਜ ਕਰਕੇ ਆਪਣਾ ਨਾਂ ਅਤੇ ਨੰਬਰ ਜ਼ਰੂਰ ਕਰੇ। ਬਾਕੀ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਇੱਥੇ ਕਾਫੀ ਸਾਰੇ ਫੋਨ ਨੇ ਅਤੇ ਉਹਨਾਂ 'ਚ ਫ੍ਰੀ ਡੀਲਾਂ ਨੇ, ਜਿਵੇਂ ਆਈਫੋਨ 17 ਏਅਰ, ਜੇ ਕਿ ਉਹ ਕਹਿ ਰਹੇ ਨੇ ਬਿਲਕੁਲ $0 'ਤੇ ਦੇ ਰਹੇ ਨੇ। ਇਹਦੇ 'ਚ ਇੱਕ ਚੀਜ਼ ਜ਼ਰੂਰ ਤੁਸੀਂ ਯਾਦ ਰੱਖਣਾ ਕਿ ਜਿੰਨੀ ਵੀ ਨਈ ਟੈਕਨੋਲੋਜੀ ਆਉਂਦੀ ਹੈ ਉਹ ਨਵਾਂ ਕੁਛ ਨਾ ਕੁਛ ਫੀਚਰ ਲੈ ਕੇ ਆਉਂਦੀ ਹੈ। ਜਿਵੇਂ ਤੁਹਾਡਾ ਆਈਫੋਨ 17 ਏਅਰ ਹੈ, ਇਹਦੇ ਬਾਰੇ 'ਚ ਕਿਹਾ ਗਿਆ ਕਿ ਇਹ ਬਹੁਤ ਹੀ ਅਲਟਰਾ ਥਿਨ ਅਤੇ ਲਾਈਟ ਵੇਟ ਹੈ। ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਹੋ ਚੁੱਕੀ ਹੈ ਫੋਨਾਂ ਵਿੱਚ ਕਿ ਅੱਜ ਕੱਲ੍ਹ ਲੋਕਾਂ ਨੂੰ ਫੋਨ ਪਸੰਦ ਆਉਣੇ, ਬਟ ਉਹਨਾਂ ਦਾ ਵੇਟ ਇੰਨਾ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਨਹੀਂ ਨਹੀਂ ਆਪਾਂ ਇਹਨੂੰ ਨਹੀਂ ਚੱਕ ਸਕਦੇ ਕਿਉਂਕਿ ਬਹੁਤ ਹੀ ਹੈਵੀ ਵੇਟ ਹੈ। ਅਤੇ ਜਦੋਂ ਵੀ ਆਪਾਂ ਲੈ ਕੇ ਚੱਲਦੇ ਹਾਂ ਐਟ ਟਾਈਮਸ ਲੱਗਦਾ ਹੈ ਕਿ ਬਹੁਤ ਹੀ ਭਾਰੀ ਵੇਟ ਚੱਲ ਰਿਹਾ ਸਾਡੇ ਨਾਲ। ਅਤੇ ਇਹਦੇ ਵਿੱਚ ਇਹ ਫੀਚਰ ਬਹੁਤ ਵਧੀਆ ਹੈ ਕਿ ਬਹੁਤ ਹੀ ਥਿਨ ਅਤੇ ਲਾਈਟ ਵੇਟ ਹੈ। ਦੂਜਾ ਇਹਦੀ ਡਿਸਪਲੇ ਬੜੀ ਸਮੂਥ ਹੈ, ਤੁਹਾਨੂੰ 6.5 ਇੰਚ ਸੁਪਰ ਰੈਟੀਨਾ XDR ਓਲਿਡ ਸਕਰੀਨ। ਆਈ ਥਿੰਕ ਇਟਸ ਅ ਨਿਊ ਟੈਕਨੋਲੋਜੀ, ਸਮੂਥ ਡਿਸਪਲੇ ਹੈ। ਅਤੇ ਅੱਜ ਕੱਲ੍ਹ ਜਿਵੇਂ ਫੁੱਟਬਾਲ ਦਾ ਫੀਫਾ ਮੈਚ ਚੱਲ ਰਿਹਾ, ਅਤੇ ਅਗਰ ਤੁਸੀਂ ਨਹੀਂ ਵੀ ਜਾ ਰਹੇ ਤਾਂ ਮੈਨੂੰ ਲੱਗਦਾ ਫੋਨ ਉੱਤੇ ਵੀ ਤੁਹਾਨੂੰ ਬੜੀ ਕਲੀਅਰ ਅਤੇ ਵਾਈਡ ਸਕਰੀਨ, ਅਤੇ ਤੁਸੀਂ ਫੁੱਟਬਾਲ ਮੈਚ ਨੂੰ ਇੰਜੋਏ ਕਰ ਸਕਦੇ ਹੋ। ਪਲੱਸ ਹੋਰ ਵੀ ਇਹਦੇ ਉੱਤੇ ਕਾਫੀ ਕੁਛ ਫੀਚਰਸ ਨੇ ਜੇ ਕਿ ਤੁਸੀਂ ਖੁਦ ਵੀ ਜਾ ਕੇ ਇਹਨੂੰ ਚੈੱਕ ਕਰ ਸਕਦੇ ਹੋ। ਅਤੇ ਮੈਨੂੰ ਲੱਗਦਾ ਹੈ ਕਿ ਇਹ ਖਾਲੀ ਇੱਕ ਫੋਨ ਹੀ ਨਹੀਂ ਹੈ, ਜਾਂ ਇੱਕ ਨਈ ਅਪਗ੍ਰੇਡੇਸ਼ਨ ਨਹੀਂ ਹੈ, ਮਾਡਲ ਨਹੀਂ ਹੈ, ਜਾਂ ਇੱਕ ਇਹ ਪ੍ਰਾਈਸ ਟੈਗ ਨਹੀਂ ਹੈ। ਇਹਦੇ 'ਚ ਕਾਫੀ ਹੋਰ ਵੀ ਖਾਸ ਚੀਜ਼ਾਂ ਨੇ ਜਿਹੜੀ ਜਦ ਤੁਸੀਂ ਮਨਨ ਕਰੋਗੇ, ਤੁਸੀਂ ਆਪਣੇ ਫੋਨ ਨੂੰ ਚੱਕ ਕੇ ਵੇਖੋਗੇ ਤਾਂ ਤੁਹਾਨੂੰ ਜ਼ਰੂਰ 1% ਲੱਗੇਗਾ ਕਿ ਨਹੀਂ ਤੁਹਾਨੂੰ ਇਹ ਚੈੱਕ ਕਰਨਾ ਚਾਹੀਦਾ। ਅਤੇ ਤੁਹਾਡਾ ਹੋ ਸਕਦਾ ਕਿ ਤੁਸੀਂ ਕਹੋ ਕਿ ਮੈਂ ਇੱਕ ਵਾਰੀ ਫੋਨ ਕਰਕੇ ਜ਼ਰੂਰ ਪੁੱਛ ਲਾਂ।
1: ਬਿਲਕੁਲ, ਜਿਵੇਂ ਤੁਸੀਂ ਨਾ ਬਾਰ ਬਾਰ ਗੱਲ ਕਰ ਰਹੇ ਹੋ ਪ੍ਰੀਜੀ, ਇਹ ਜਿਹੜੀ ਫੋਨ ਆ ਨਾ ਸਾਡੇ ਜ਼ਿੰਦਗੀ ਦਾ ਇੱਕ ਅਨਿੱਖੜ ਮੰਗ, ਜਿਹਨੂੰ ਅਸੀਂ ਕਹਿੰਦੇ ਨਾ ਇਨਸੈਪਰੇਬਲ ਪਾਰਟ ਅੰਗਰੇਜ਼ੀ 'ਚ, ਅਤੇ ਪੰਜਾਬੀ 'ਚ ਅਸੀਂ ਕਹਿੰਦੇ ਅਨਿੱਖੜ ਮੰਗ, ਸਾਡੇ ਸਾਡੇ ਤੋਂ ਦੂਰ ਨਹੀਂ ਹੋ ਸਕਦਾ। ਮੈਂ ਕਿਸੇ ਸਟੱਡੀ ਪੜ੍ਹ ਰਿਹਾ ਸੀ, ਮੈਂ ਪੜ੍ਹ ਰਿਹਾ ਸੀ ਵੀ ਇੱਕ ਦਿਨ ਦੇ ਵਿੱਚ ਆਪਾਂ ਕਿੰਨੀ ਵਾਰ ਫੋਨ ਦੇਖਦੇ ਹਾਂ ਇੱਕ ਐਵਰੇਜ ਬੰਦਾ, ਉਹ ਕਹਿੰਦਾ 96 ਤੋਂ ਲੈ ਕੇ 352 ਵਾਰ ਅਸੀਂ ਆਪਣਾ ਫੋਨ ਚੈੱਕ ਕਰਦੇ ਹਾਂ ਇੱਕ ਦਿਨ 'ਚ, 96 ਤੋਂ ਲੈ ਕੇ 100 352 ਵਾਰ ਬਾਰ ਬਾਰ ਫੋਨ ਚੱਕ ਕੇ। ਔਰ ਜਿਹੜਾ ਬ੍ਰੇਕਡਾਊਨ ਪੀਰੀਅਡ ਹੁੰਦਾ ਨਾ, ਟਾਈਮ ਹੁੰਦਾ ਵੀ ਕਿੰਨੇ ਮਿੰਟ ਬਾਅਦ ਆਪਾਂ 2 ਤੋਂ 3 ਮਿੰਟ ਦੇ ਵਿੱਚ। ਸੋ ਇਹ ਸਾਡੀ ਫੋਨ ਦੇ ਨਾਲ ਲਗਾਵ ਹੋ ਗਿਆ ਸਾਡਾ। ਸੋ ਫੋਨ ਜਿਵੇਂ ਹੁਣ ਤੁਸੀਂ ਦੱਸਿਆ ਵੇਟ ਘੱਟ ਹੋਵੇ, ਫੀਚਰ ਜ਼ਿਆਦਾ ਹੋਣ, ਅਤੇ ਮੈਨੂੰ ਲੱਗਦਾ ਫਿਰ ਇਹ 96 352 ਡਬਲ ਹੋ ਜਾਣਾ, 700 ਹੋ ਜਾਣਾ ਇਹ ਜੀ। ਇੰਨਾ ਫੋਨ ਵੈਸੇ ਕਹਿੰਦੇ ਵਰਤਣਾ ਵੀ ਚੰਗਾ ਨਹੀਂ ਹੁੰਦਾ, ਪਰ ਗੱਲ ਇਹ ਹੈ ਵੀ ਫੋਨ ਤੋਂ ਬਿਨਾਂ ਸਰਦਾ ਵੀ ਨਹੀਂ ਹੈਗਾ ਅੱਜ ਕੱਲ੍ਹ, ਇਹ ਵੀ ਗੱਲ ਆ ਨਾਲ। ਸੋ ਜਿਵੇਂ ਜਿਵੇਂ ਸਮਾਂ ਸਮਾਂ ਬਦਲ ਗਿਆ, ਜਿਵੇਂ ਜਿਵੇਂ ਟੈਕਨੋਲੋਜੀ ਨਵੀਂ ਆ ਗਈ, ਪਹਿਲਾਂ ਕੋਈ ਸਮਾਂ ਹੁੰਦਾ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਤੁਸੀਂ ਦੱਸਿਆ ਸੀ ਫੋਨ ਡਿੱਗ ਜਾਂਦਾ ਸੀਗਾ, ਹੁਣ ਤਾਂ ਅੱਜ ਕੱਲ੍ਹ ਵਾਟਰ ਪਰੂਫ ਜੇ। ਅੱਛਾ ਪਹਿਲਾਂ ਫੋਨ ਵੀ ਬੜੇ ਢੀਠ ਹੁੰਦੇ ਸੀਗੇ, ਉਹ ਗਿਰ ਵੀ ਗਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਉਹਨਾਂ ਨੂੰ, ਇਕੱਠਾ ਜਿਹਾ ਕਰਦੇ ਸੀਗੇ ਚੱਕ ਕੇ ਫਿਰ ਚੱਲ ਪੈਂਦੇ ਸੀਗੇ ਉਹ। ਮੈਨੂੰ ਯਾਦ ਆ ਮੇਰੇ ਤੋਂ ਇੱਕ ਵਾਰ ਫੋਨ ਪਾਣੀ ਜਿਹਾ ਗਿਰ ਗਿਆ, ਲੱਗਿਆ ਤਾਂ ਨਹੀਂ ਜ਼ਿਆਦਾ ਪਾਣੀ, ਉੱਪਰ ਉੱਪਰੋਂ ਚੱਕਿਆ, ਉਹਦੇ ਮਾਰਿਆ ਜਾ ਕੇ ਡਰਾਇਰ ਜਿਹਾ ਸੁਕਾਇਆ, ਫਿਰ ਚੱਲ ਪਿਆ ਉਹ। ਉਹ ਤੋਂ ਬਾਅਦ ਵੀ ਸਾਲ ਕੱਢ ਗਿਆ, ਉਹ ਘੱਸ ਜਾਂਦੇ ਸੀ ਫੋਨ ਬਟਨ ਘੱਸ ਜਾਂਦੇ ਸੀ ਉਹਦੇ ਕੀਪੈਡ, ਨੰਬਰ ਨਹੀਂ ਦੇਦੇ ਪਰ ਇੰਨੇ ਯਾਦ ਹੁੰਦੇ ਸੀ, ਉੱਥੇ ਦੱਬਦੇ ਹੁੰਦੇ ਸੀ ਜਾ ਕੇ, ਫਿਰ ਉਹ ਜਿਹੜੀ ਸੱਪ ਵਾਲੀ ਗੇਮ ਖੇਡਣੀ ਹੁੰਦੀ ਸੀ। ਖੇਡੀ ਗਏ ਸੱਪ ਵਾਲੀ ਗੇਮ?
2: ਨਹੀਂ ਨਹੀਂ ਮੈਨੂੰ ਲੱਗਦਾ ਅੱਜ ਵੀ ਆਪਾਂ ਜਦੋਂ ਵੀ ਗੇਮ ਦੀ ਯਾਦ ਆਉਂਦੀ ਹੈ ਨਾ ਤੇ ਸੱਪ ਸੀੜੀ ਹੁੰਦੀ ਹੈ ਤੇ ਲੂਡੋ ਹੁੰਦੀ ਹੈ। ਇੱਕ ਸੱਪ ਹੁੰਦਾ ਹੈ ਜਿਵੇਂ ਕਿ ਉਹ ਖਾਂਦਾ ਖਾਂਦਾ ਖਾਂਦਾ ਖਾਂਦਾ ਉਹ ਬਕਸਿਆਂ ਨੂੰ ਉੱਤੇ ਪਹੁੰਚ ਜਾਂਦਾ, ਤੇ ਇਹ ਬਚਪਨ ਦੀ ਗੇਮਾਂ ਰਹੀਆਂ ਨੇ, ਔਰ ਸਾਡੇ ਉਹ ਲੱਟੂ ਤੇ ਕੰਚੇ ਛੱਡ ਕੇ ਤੇ ਆਪਾਂ ਫੋਨਾਂ 'ਚ ਸੱਪਾਂ 'ਚ ਆ ਗਏ ਨੇ। ਅਤੇ ਤੁਸੀਂ ਜਿਹੜੀ ਇੱਕ ਗੱਲ ਬੜੀ ਵਧੀਆ ਕੀਤੀ ਕਿ ਪਹਿਲੇ ਬੜੇ ਭਾਰੀ ਫੋਨ ਹੁੰਦੇ ਸੀ, ਅਤੇ ਹੁਣੀ ਮੈਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਤੇ ਮੈਂ ਜਾ ਕੇ ਉਹ ਸਰਚ ਕਰ ਰਿਹਾ ਸੀ, ਅਤੇ ਪਹਿਲਾ ਜਿਹੜਾ ਫੋਨ ਆਇਆ ਸੀ ਜਗਦੀਪ ਜੀ ਉਹ 2.2 ਪਾਊਂਡ ਦਾ ਸੀ। ਤੁਸੀਂ ਮੰਨੋਗੇ ਇੰਨਾ ਇੰਨਾ ਭਾਰੀ ਫੋਨ?
1: ਬਲੇ ਨਾ, ਮੈਂ ਨਹੀਂ ਮੰਨ ਸਕਦਾ, ਹੁਣ ਤਾਂ ਗ੍ਰਾਮਾਂ ਦੇ ਵਿੱਚ ਨੇ।
2: ਹੁਣ ਤਾਂ ਗ੍ਰਾਮਾਂ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਇਟ ਇਜ਼ ਦ ਲਾਈਟੈਸਟ ਫੋਨ, ਤੁਸੀਂ ਏਅਰ ਮੀਨਸ ਅ ਪੇਪਰ ਫੋਨ ਹੈ ਕਿ ਤੁਸੀਂ ਕਿੱਥੇ ਵੀ ਲੈ ਲਓ। ਦੂਜਾ ਕੀ ਹੁੰਦਾ ਸੀ ਕਿ ਪਹਿਲੇ ਫੋਨਾਂ ਵਿੱਚ ਖਾਲੀ ਤੁਹਾਨੂੰ ਮੈਸੇਜ ਫੈਸਿਲਿਟੀ ਜ਼ਿਆਦਾ ਹੁੰਦੀ ਸੀ ਅਤੇ ਕਾਲਿੰਗ ਬੜੀ ਲਿਮਿਟਿਡ ਹੁੰਦੀ ਸੀ, ਹੁਣ ਕੀ ਹੈ ਜਿੰਨੇ ਮਰਜ਼ੀ ਮੈਸੇਜ ਕਰੋ, ਜਿੰਨੀ ਮਰਜ਼ੀ ਕਾਲਾਂ ਕਰੋ, ਜਿਵੇਂ ਕਹਿੰਦੇ ਨੇ ਤੁਸੀਂ ਪਲਾਨ ਲਓ, ਤੁਹਾਡੇ ਪਲਾਨ ਵਿੱਚ ਵੀ ਅਨਲਿਮਿਟਿਡ ਕਾਲਿੰਗ ਹੈ, ਤੁਸੀਂ ਚਾਹੇ ਕੈਨੇਡਾ ਹੋ ਚਾਹੇ US ਹੋ, ਬਟ ਤੁਸੀਂ ਉਹ ਪਲਾਨ ਵਿੱਚ ਅਗਰ ਕੁਆਲੀਫਾਈ ਕਰ ਰਹੇ ਹੋ ਤਾਂ ਤੁਹਾਨੂੰ ਅਨਲਿਮਿਟਿਡ ਕਾਲਿੰਗ ਤੁਹਾਨੂੰ ਸੋਚਣ ਦੀ ਲੋੜ ਨਹੀਂ। ਨਹੀਂ ਤਾਂ ਅੱਜ ਵੀ ਜਦੋਂ ਤੁਸੀਂ ਇੰਟਰਨੈਟ ਲੈਣ ਜਾਂਦੇ ਹੋ ਤਾਂ ਤੁਹਾਨੂੰ ਪਤਾ ਕਿੰਨਾ ਕੋਸਟਲੀ ਹੈ।
1: ਕੋਸਟਲੀ ਬਿਲਕੁਲ ਜੀ, ਮੈਂ ਇੱਥੇ ਆ ਕੇ ਮੈਨੂੰ ਥੋੜ੍ਹਾ ਜਿਹਾ ਜ਼ਿਆਦਾ ਮਹਿੰਗਾ ਲੱਗਦਾ ਹੁੰਦਾ, ਉੱਥੇ ਤਾਂ ਖੈਰ ਇੰਨਾ ਮਹਿੰਗਾ ਨਹੀਂ ਸੀ ਸਾਡਾ, ਪਰ ਗੱਲ ਇਹ ਆ ਵੀ ਜੇ ਕੋਈ ਚੰਗੀ ਡੀਲ ਲੱਗੀ ਹੋਵੇ ਅਤੇ ਚੰਗਾ ਫੋਨ ਨਾਲ ਮਿਲ ਰਿਹਾ, ਵਧੀਆ ਹੈ, ਕਲਾਸ ਜਿਵੇਂ ਦੱਸਿਆ ਫੀਚਰਾਂ ਦੱਸ ਰਹੇ ਨੇ ਮੈਨੂੰ ਬੈਠ ਕੇ ਨਾਲ ਪੁਨੀਤ ਜੀ, ਕਰ ਮੈਂ ਤਾਂ ਬਹੁਤ ਟੈਕਸ ਹੈ ਵੀ ਨਹੀਂ ਹੈਗਾ ਫੋਨਾਂ ਫਾਨਾਂ ਦੇ ਮਾਮਲੇ 'ਚ, ਮੈਂ ਤਾਂ ਬਹੁਤ ਹੀ ਬੇਸਿਕ ਜਿਹਾ ਫੋਨ ਰੱਖਦਾ ਉਹਨਾਂ ਵੀ ਜਿੰਨਾ ਕੁ ਸਮਝ ਆਵੇ ਉਹਨਾਂ ਕੋਈ। ਹਾਲਾਂਕਿ ਪੁਨੀਤ ਜੀ ਮੈਂ ਆਪਣਾ ਅੱਧਾ ਕਰੀਅਰ ਦਾ ਕੰਮ ਫੋਨ ਦੇ ਉੱਤੇ ਕੀਤਾ, ਮੈਂ ਕੰਪਿਊਟਰ ਬੜਾ ਘੱਟ ਵਰਤਿਆ, ਮੇਰੀ ਸਪੀਡ ਇੰਨੀ ਜ਼ਿਆਦਾ ਸੀਗੀ, ਫੋਨ ਵੀ ਇੰਨੀ ਜ਼ਿਆਦਾ ਮੇਰੀ ਟਾਈਪ ਕਰਦੀ, ਮੈਨੂੰ ਕਈ ਵਾਰ ਆਪ ਨੂੰ ਯਕੀਨ ਨਹੀਂ ਹੁੰਦਾ ਹੁੰਦਾ, ਮੈਂ ਮਤਲਬ ਆਪਣੀ ਖਬਰਾਂ ਫੋਨ ਤੇ ਟਾਈਪ ਕਰਦਾ ਰਿਹਾ ਹੁਣ ਤੱਕ।
3: ਨਹੀਂ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਔਰ ਜਿਵੇਂ ਮੈਂ ਸਵੇਰੇ ਵੀ ਕਹਿ ਰਿਹਾ ਸੀ ਕਿ ਪਹਿਲੇ ਕੀ ਹੁੰਦਾ ਸੀ, ਜਿੰਨੇ ਵੀ ਗਰਾਊਂਡ ਰਿਪੋਰਟਰ ਹੁੰਦੇ ਸੀ ਉੱਥੇ ਦੋ ਬੰਦੇ ਜਾਂਦੇ ਸੀ, ਇੱਕ ਹੁੰਦਾ ਸੀ ਜਿਹੜਾ ਕੈਮਰਾ ਚੱਕਦਾ ਸੀ ਅਤੇ ਦੂਜਾ ਹੁੰਦਾ ਸੀ ਜਿਹੜਾ ਮਾਈਕ ਚੱਕ ਕੇ ਰਿਪੋਰਟਿੰਗ ਕਰ ਰਿਹਾ ਹੁੰਦਾ ਸੀ। ਬਟ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਹੁਣ ਤੁਹਾਡੇ ਫੋਨ ਨਾਲ ਹੀ, ਜਿਵੇਂ ਆਪਾਂ ਗੱਲ ਕਰ ਰਹੇ ਸੀ, ਕੋਈ ਵੀ ਵਾਰਦਾਤ ਹੁੰਦੀ ਹੈ ਇੱਕ ਮਿੰਟ ਲੱਗਦਾ, ਤੁਹਾਨੂੰ ਕਿਸੇ ਬੰਦੇ ਦੀ ਲੋੜ ਨਹੀਂ, ਤੁਸੀਂ ਖੁਦ ਹੀ ਫੋਨ ਚੱਕ ਕੇ, ਕੈਮਰਾ ਤੁਹਾਡਾ ਵਧੀਆ ਹੋਣਾ ਚਾਹੀਦਾ ਹੈ ਅਤੇ ਤੁਹਾਡੀ ਵੋਇਸ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ ਅਤੇ ਤੁਸੀਂ ਜਾ ਕੇ ਉਹਨੂੰ ਪੋਸਟ ਵੀ ਖੁਦ ਹੀ ਕਰ ਸਕਦੇ ਹੋ। ਅਤੇ ਇਹ ਅੱਜ ਦੇ ਟਾਈਮ ਵਿੱਚ ਇਹ ਵਪਾਰ ਬਣ ਚੁੱਕਿਆ। ਅਗਰ ਤੁਸੀਂ ਜਿਹਨੂੰ ਕਹਿੰਦੇ ਨੇ ਤੁਸੀਂ ਇਨਫਲੂਐਂਸਰ ਹੋ, ਯੂਟਿਊਬਰ ਹੋ, ਅਤੇ ਅੱਜ ਕੱਲ੍ਹ ਲੋਕ ਜਿਹੜੇ ਵੀ ਨਿਆਣੇ ਨੇ ਜੋ ਕਿ ਜੈਨਜੀ ਹੈ, ਉਹ ਕੀ ਕਰ ਰਹੇ ਨੇ, ਉਹਨਾਂ ਨੂੰ ਵੱਡੇ ਵੱਡੇ ਕੈਮਰੇ ਨਹੀਂ ਚਾਹੀਦੇ, ਉਹਨਾਂ ਨੂੰ ਮਾਈਕ ਨਹੀਂ ਚਾਹੀਦੇ, ਉਹਨਾਂ ਨੂੰ ਕੋਈ ਸਿਸਟਮ ਨਹੀਂ ਚਾਹੀਦਾ ਅਤੇ ਕੋਈ ਪਲੇਟਫਾਰਮ ਨਹੀਂ ਚਾਹੀਦਾ, ਉਹਨਾਂ ਨੂੰ ਫੋਨ ਹੀ ਹੋ, ਉਹਨਾਂ ਦੇ ਵਾਸਤੇ ਸਭ ਕੁਝ ਹੈ, ਉਹਨਾਂ ਦੀ 90% ਜਿਹੜੀ ਲਾਈਫ ਹੈ ਉਹ ਫੋਨਾਂ ਵਿੱਚ ਹੈ। ਆ ਜਿਹੜੇ ਛੋਟੇ ਛੋਟੇ ਬੱਚੇ ਵੀ ਨੇ ਜਿਹੜੇ ਪੈਦਾ ਹੋ ਰਹੇ ਨੇ, ਉਹਨਾਂ ਨੂੰ ਪਹਿਲੀ ਚੀਜ਼ ਆਪਾਂ ਖਿਲੌਣੇ ਨਹੀਂ ਦਿੰਦੇ, ਉਹਨਾਂ ਨੂੰ ਫੋਨ ਦਿੰਦੇ। ਕਿਉਂ? ਕਿਉਂਕਿ ਪਤਾ ਇੱਕ ਫੋਨ ਹੀ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਗੇਮਾਂ ਵੀ ਖੇਡ ਸਕਦੇ ਹੋ, ਜਿਹਦੇ ਵਿੱਚ ਤੁਸੀਂ ਮੂਵੀ ਵੇਖ ਸਕਦੇ ਹੋ, ਜਿਹਦੇ ਵਿੱਚ ਤੁਸੀਂ ਆਪਣੀ ਸੋਸ਼ਲ ਮੀਡੀਆ ਵੀ ਕਰ ਸਕਦੇ ਹੋ, ਅਤੇ ਜਦੋਂ ਅਗਰ ਤੁਸੀਂ ਦੂਰ ਰਹਿੰਦੇ ਹੋ ਤਾਂ ਆਪਣੇ ਪਰਿਵਾਰ ਨਾਲ ਵੀ ਜੁੜ ਕੇ ਗੱਲਬਾਤ ਕਰ ਸਕਦੇ ਹੋ। ਅਤੇ ਫੋਨਾਂ ਦਾ ਬਹੁਤ ਬੜਾ ਮਹੱਤਵ ਬਣ ਚੁੱਕਿਆ ਹੈ, ਅਤੇ ਤਦੀ ਮੈਨੂੰ ਲੱਗਦਾ ਹੈ ਕਿ ਅਗਰ ਤੁਹਾਡਾ ਕੋਈ ਵੀ ਫੋਨ ਟੁੱਟਿਆ ਹੋਇਆ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੈਮਰਾ ਵਧੀਆ ਨਹੀਂ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦੀ ਸਪੀਡ ਕਮ ਹੈ, ਜਾਂ ਉਹਦੀ ਬੈਟਰੀ ਹੁਣ ਬੜੀ ਜਲਦੀ ਡਰੇਨ ਆਊਟ ਹੋ ਜਾਂਦੀ ਹੈ, ਅਤੇ ਕੋਈ ਵੀ ਇਹੋ ਜਿਹੀ ਪ੍ਰੋਬਲਮ ਹੈ ਤੁਹਾਨੂੰ, ਜਾਂ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਜਾਂ ਮੈਨੂੰ ਫੋਨ ਤਾਂ ਚਾਹੀਦਾ ਬਟ ਜਿੰਨੀ ਐਕਸਪੈਂਸ ਵੱਧ ਰਹੀ ਹੈ ਮੈਂ ਹੁਣ ਐਕਸਟਰਾ ਖਰਚਾ ਨਹੀਂ ਕਰਨਾ ਚਾਹੁੰਦਾ, ਅਤੇ ਤਦ ਵੀ ਮੈਨੂੰ ਲੱਗਦਾ ਹੈ ਕਿ ਸਨੀ ਜਿਹਨੇ ਆਪਣਾ ਸਲੋਗਨ ਰੱਖਿਆ ਸਨੀ ਸੇਵ ਮਨੀ, ਉਹ ਆਪਣੇ ਸਲੋਗਨ 'ਤੇ ਬੜੇ ਖਰੇ ਉਤਰ ਰਹੇ ਨੇ। ਉਹ ਫੋਨ ਵੀ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੇ $0 ਨੇ, ਉਹ ਤੁਹਾਨੂੰ ਆਫਰ ਵੀ ਦੇ ਰਹੇ ਨੇ ਜਿਹਦੇ ਵਿੱਚ ਤੁਸੀਂ ਪੈਸੇ ਬਚਾ ਸਕਦੇ ਹੋ, ਅਤੇ ਉਹ ਤੁਹਾਨੂੰ ਉਹ ਤੋਂ ਵੱਧ ਕਿਆ ਕਹਿ ਰਹੇ ਨੇ, ਟੁੱਟੇ ਫੋਨ ਵੀ ਲਿਆਓ, ਉਹਦੇ ਵਿੱਚ ਵੀ ਆਪਾਂ ਕੁਛ ਕੱਢ ਦੇਵਾਂਗੇ।
1: ਟੁੱਟਿਆ ਫੋਨ ਮੈਂ ਤਾਂ ਪਹਿਲਾਂ ਕਿਹਾ ਕਿ ਹਟਿਆ ਵੀ ਜਿਹੜੇ ਪਏ ਆ ਟੁੱਟੇ ਖੁੰਝੇ ਉਹਨੂੰ ਲਿਆਓ, ਜਿਹੜਾ ਉਹ ਪਹਿਲਾਂ ਬਟਾਓ ਆ ਜਾ ਕੇ, ਕੁਛ ਨਹੀਂ ਹੈ, $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਹੈ ਜਿਹੜਾ ਕਿ ਸੈਮਸੰਗ ਦੇ ਫੋਨਾਂ 'ਚ ਦੇ ਰਹੇ ਨੇ ਇਹ, ਵੈਸੇ ਸੈਮਸੰਗ ਦੀ ਨਹੀਂ। ਬਾਕੀ ਜੇ ਡਿਟੇਲ ਲੈਣੀ ਹੈ ਫਿਰ ਤੁਹਾਨੂੰ ਮੈਂ ਨੰਬਰ ਬਾਰ ਬਾਰ ਰਿਪੀਟ ਕਰ ਰਿਹਾ, 604-200-77-77 'ਤੇ ਕਾਲ ਕਰ ਲਿਓ, ਅਤੇ ਇਹ ਤੁਹਾਨੂੰ ਦੇ ਦੇਣਗੇ, ਕਹਿੰਦੇ ਫੋਨ ਚਾਹੇ ਟੁੱਟਿਆ ਹੋਵੇ, ਇਹ ਟੁੱਟ ਭੱਜ ਵੀ ਅੱਜ ਪੂਰੀ ਮਨਜ਼ੂਰ ਕਰ ਰਹੇ ਨੇ, ਲਿਆਓ, ਕਿਉਂਕਿ ਉਹ ਪੈਣ ਦਾ ਫਾਇਦਾ ਕੋਈ ਹੈ ਨਹੀਂ ਹੈ, ਨਾ ਉਹ ਕਿਸੇ ਕੰਮ ਦੇ ਨੇ, ਨਾ ਕਾਰ ਦੇ ਨੇ, ਇੱਥੇ ਲਿਆ ਕੇ ਵਧੀਆ ਨਵਾਂ ਲੈ ਜਾਓ, ਕੋਈ ਫਾਇਦਾ ਨਹੀਂ ਰੱਖਣ ਦਾ ਹੁੰਦਾ। ਸੋ ਤੁਸੀਂ ਸਮਰ ਬਲੈਕ ਫਰਾਈਡੇ ਸੇਲ ਲੱਗੀ ਹੋਈ ਹੈ ਜੀ, ਵਾਇਰਲੈਸ ਕੰਟਰੀ ਦੇ ਉੱਤੇ ਆਰਡਰ ਗਰੋਪ ਬੈਠੇ ਹਾਂ ਅਸੀਂ, ਮੈਂ ਅਤੇ ਪੁਨੀਤ ਜੀ, 1550 ਰੇਡੀਓ ਸੁਣ ਰਹੇ ਹੋ ਤੁਸੀਂ, ਇਸ ਸਮੇਂ 3:45 ਹੋ ਚੁੱਕੇ ਨੇ, 5 ਵਜੇ ਤੱਕ ਤੁਹਾਡੇ ਕੋਲ ਹਾਂ ਅਸੀਂ, ਅਤੇ 9 ਵਜੇ ਤੱਕ ਸਟੋਰ ਖੁੱਲ੍ਹਾ, ਅਤੇ ਡਰੋਅ ਅਸੀਂ ਕੱਢਾਂਗੇ 4:30, ਅਤੇ ਪੁਨੀਤ ਜੀ ਹੁਣ ਤੁਹਾਨੂੰ ਡਰੋਅ ਬਾਰੇ ਥੋੜ੍ਹਾ ਜਿਹਾ ਬਰੀਫਲੀ ਦੱਸ ਦੇਣਗੇ, ਉਸ ਪ੍ਰਕਿਰਿਆ ਜਿਹੜੀ ਪੂਰੀ ਦੱਸਣਗੇ ਉਹਨੂੰ ਫੋਲੋ ਕਰ ਲਿਓ, ਮੈਸੇਜ ਕਰ ਲਿਓ, ਫਿਰ ਅਸੀਂ ਡਰੋਅ ਕੱਢ ਦਾਂਗੇ, ਜਿਹੜਾ ਜੇਤੂ ਹੋਊਗਾ ਡਰੋਅ ਦਾ ਉਹਦਾ ਅਸੀਂ ਨਾਂ ਅਸੀਂ ਅਨਾਊਂਸ ਕਰਵਾ ਦਾਂਗੇ।
3: ਹਾਂਜੀ ਜਗਦੀਪ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਔਰ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਲੋਕ ਫੋਨ ਕਰ ਰਹੇ ਨੇ, ਸਨੀ ਵੀ ਉਹਦੇ ਕੋਲ ਵੀ ਟਾਈਮ ਨਹੀਂ ਕਿ ਸਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰ ਲੈ, ਉਹਨੂੰ ਵੀ ਜਦੀ ਵੇਖੋ ਫੋਨ ਚੱਕ ਕੇ ਗੱਲਾਂ ਕਰ ਰਿਹਾ, ਆਫਰਾਂ ਦੱਸ ਰਿਹਾ, ਅਤੇ ਅਗੇਨ ਮੈਂ ਸਭ ਨੂੰ ਸਭ ਦਾ ਸ਼ੁਕਰੀਆ ਧੰਨਵਾਦ ਕਹਾਂਗਾ, ਅਤੇ ਜ਼ਰੂਰ ਹੈ ਸਾਡਾ ਤੁਸੀਂ ਮਾਣ ਰੱਖਿਆ ਜੋ ਹਰ ਵਾਰੀ ਤੁਸੀਂ ਰੱਖਦੇ ਹੋ, ਅਤੇ ਇੱਕ ਮੈਨੇਜਮੈਂਟ ਤਰਫੋਂ ਇੱਕ ਛੋਟੀ ਜਿਹੀ ਭੇਟ ਸਮਝ ਲਓ ਇਹਨੂੰ ਕਿ ਆਪਾਂ ਤੁਹਾਨੂੰ ਦੇ ਰਹੇ ਹਾਂ, ਤੁਸੀਂ ਹੁਣ ਜਦੋਂ ਵੀ ਉਹਨੂੰ ਫੋਨ ਕਰਿਓ ਸਨੀ ਨੂੰ, ਅਤੇ ਉਹਦੇ ਬਾਅਦ ਸਾਨੂੰ ਆਪਣਾ ਨਾਂ ਨੰਬਰ ਜ਼ਰੂਰ ਮੈਸੇਜ ਜਾਂ ਵਟਸਐਪ ਕਰ ਸਕਦੇ ਹੋ, ਸਾਡਾ ਨੰਬਰ ਹੈ 7788736003, ਮੈਂ ਰਿਪੀਟ ਕਰ ਰਿਹਾ 7788736003, ਤੁਸੀਂ ਕਰਨਾ ਹੈ ਕਿ ਖਾਲੀ ਆਪਣਾ ਨਾਂ ਅਤੇ ਨੰਬਰ ਸਾਨੂੰ ਮੈਸੇਜ ਜਾਂ ਵਟਸਐਪ ਕਰ ਦਿਓ, ਅਸੀਂ 4:30 ਵਜੇ ਇੱਕ ਨੰਬਰ ਕੱਢਾਂਗੇ ਅਤੇ ਔਨ ਏਅਰ ਜਗਦੀਪ ਜੀ ਉਹਨੂੰ ਅਨਾਊਂਸ ਕਰਾਂਗੇ, ਉਹ ਨੰਬਰ ਦੇ ਬਾਅਦ ਜਿਹਦਾ ਵੀ ਉਹ ਨੰਬਰ ਹੋਊਗਾ ਉਹਨੂੰ ਆਪਾਂ ਫੋਨ ਵੀ ਕਰ ਦੇਵਾਂਗੇ, ਉਹ ਆ ਕੇ ਜਾਂ ਤਾਂ 5 ਵਜੇ ਤੱਕ ਸਾਡੇ ਕੋਲ ਇੱਥੋਂ ਆ ਕੇ ਕਾਰਡ ਲੈ ਸਕਦਾ, ਨਹੀਂ ਤਾਂ ਸਾਡੇ ਆਫਿਸ ਵਿੱਚ ਕਿਰਨ ਕੋਲ ਜਿਹੜੀ ਫਰੰਟ ਡੈਸਕ 'ਤੇ ਸਾਡਾ ਆਫਿਸ ਸੰਭਾਲਦੀ ਹੈ ਉਹਦੇ ਕੋਲ ਜਾ ਕੇ ਕਦੇ ਵੀ ਆਪਣਾ ਕਲੈਕਟ ਕਰ ਸਕਦਾ। ਅਗੇਨ ਮੈਂ ਇਹੀ ਕਹਾਂਗਾ ਕਿ ਇਹ ਤੁਹਾਡੇ ਵਾਸਤੇ ਇੱਕ ਛੋਟੀ ਜਿਹੀ ਸਾਡੀ ਤਰਫੋਂ ਇੱਕ ਭੇਂਟ ਹੈ, ਇਹਨੂੰ ਕਬੂਲ ਕਰਿਓ, ਅਤੇ ਤੁਹਾਡਾ ਅਗੇਨ ਤਹਿ ਦਿਲ ਤੋਂ ਸ਼ੁਕਰੀਆ ਕਿ ਤੁਸੀਂ ਸਾਡਾ ਸਾਥ ਦਿੱਤਾ, ਸਾਡੀ ਲੋਕੇਸ਼ਨ ਵਿੱਚ ਸਾਡੇ ਨਾਲ ਹੋ। ਸਾਨੂੰ ਪਤਾ ਹੈ ਕਿ ਹੁਣੇ ਤੁਸੀਂ ਸਾਨੂੰ ਕਾਲ ਨਹੀਂ ਕਰ ਸਕਦੇ ਕਿਉਂਕਿ ਥੋੜ੍ਹੀ ਟੈਕਨੋਲੋਜੀ ਦੀ ਲਿਮਿਟੇਸ਼ਨ ਰਹਿੰਦੀ ਹੈ, AI ਜਿੰਨਾ ਮਰਜ਼ੀ ਐਡਵਾਂਸ ਹੋ ਜਾਏ ਬਟ ਆਪਾਂ ਕਹਿ ਰਹੇ ਸੀ ਕਿ ਹਿਊਮਨ ਇੰਟਰਵੈਂਸ਼ਨ ਜ਼ਰੂਰੀ ਹੈ, ਬਟ ਸਾਨੂੰ ਪਤਾ ਹੈ ਕਿ ਤੁਹਾਡੀ ਕਾਲਾਂ ਨਾਲ ਹੀ ਸਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਸਾਨੂੰ ਸੁਣ ਰਹੇ ਹੋ, ਸਾਡਾ ਮਾਣ ਸਤਿਕਾਰ ਤੁਸੀਂ ਰੱਖਿਆ ਹੋਇਆ, ਅਤੇ ਸਾਡੀ ਤਰਫੋਂ ਵੀ ਜ਼ਰੂਰ ਤੁਸੀਂ ਪਲੀਜ਼ ਆਪਣਾ ਨਾਂ ਨੰਬਰ ਜ਼ਰੂਰ ਮੈਸੇਜ ਕਰਿਓ, ਅਤੇ ਕੀ ਪਤਾ ਤੁਸੀਂ ਇਹ $50 ਗੈਸ ਕਾਰਡ ਲੈ ਕੇ ਜਾਓ।
1: ਬਿਲਕੁਲ ਜੀ, ਜਿਵੇਂ ਤੁਹਾਨੂੰ ਪੁਨੀਤ ਜੀ ਨੇ ਦੱਸਤਾ ਸਾਰਾ, ਤੁਹਾਨੂੰ ਸਾਰਾ ਵੇਰਵਾ ਦੱਸਤਾ ਹੈ, ਤੁਹਾਨੂੰ ਸਾਰੀ ਜਾਣਕਾਰੀ ਉਹਨੇ ਦਿੱਤੀ ਹੈ, ਇਸ ਤਰ੍ਹਾਂ ਤੁਸੀਂ ਜਿੱਤ ਸਕਦੇ ਹੋ ਜਿਹੜਾ ਸਾਡਾ ਡਰੋਅ ਅਸੀਂ 4:30 ਕੱਢ ਦਾਂਗੇ। ਤੇ ਇਹ ਤੁਸੀਂ ਬਿਨਾ ਕਿਸੇ ਉਹਦੇ ਤੇ ਸ਼ੱਕ ਸ਼ੁਬੇ ਦੇ ਤੁਸੀਂ ਇਹ ਕਾਲ ਕਰ ਲਿਓ। ਸਨੀ ਦੇ ਨੰਬਰ ਤੁਹਾਨੂੰ ਦੱਸਿਆ ਉਹਨਾਂ ਨੇ, ਉਸ ਤੋਂ ਬਾਅਦ ਮੈਸੇਜ ਆਊਗਾ ਤੇ ਫਿਰ ਪੁਨੀਤ ਜੀ ਦੱਸ ਦੇਣਗੇ, ਉਹਦਾ ਡਰਾ ਕੱਢ ਦਾਂਗੇ ਤੇ ਡਰਾ ਤੋਂ ਬਾਅਦ ਤੁਹਾਨੂੰ ਇਹ ਸਾਰਾ ਜਿਹੜਾ ਦਿੱਤਾ ਗੈਸ ਕਾਰਡ ਉਹ ਮਿਲ ਜਾਏਗਾ। ਸੋ ਹੁਣ ਅਸੀਂ ਗੱਲਬਾਤ ਕਰਾਂਗੇ ਦੁਬਾਰਾ ਤੋਂ ਵਾਇਰਲੈਸ ਕੰਟਰੀ ਦੀ ਜਿੱਥੇ ਪਹੁੰਚੇ ਹੋਏ ਮੈਂ ਤੇ ਪੁਨੀਤ ਜੀ। ਪੁਨੀਤ ਜੀ, ਗੱਲ ਇਹ ਹੈ ਕਿ ਜਦੋਂ ਬੰਦਾ ਪਹਿਲਾਂ ਫੋਨ ਲੈਂਦਾ ਸੀ ਨਾ, ਬੜਾ ਇੱਕ ਤਰ੍ਹਾਂ ਦਾ ਹੁੰਦਾ ਸੀ, ਚਾਅ ਹੁੰਦਾ ਸੀ ਮੁਹੱਲੇ ਦੇ ਵਿੱਚ ਵੀ। ਮੈਨੂੰ ਯਾਦ ਹੈ ਮੈਂ 2001 ਦੇ ਆਸ ਪਾਸ ਦੇਖਿਆ ਸੀ ਪਹਿਲੀ ਵਾਰ ਫੋਨ, ਇਹ ਮਤਲਬ ਮੈਂ ਕਿਸੇ ਦੇ ਹੱਥ 'ਚ ਦੇਖਿਆ ਸੀਗਾ ਅਤੇ ਐਡਾ ਵੱਡਾ ਫੋਨ ਸੀਗਾ ਬੋਟਲ ਜਿੱਡਾ। ਮੈਂ ਸੋਚਦਾ ਸੀ ਇਹਦਾ ਫਾਇਦਾ ਕੀ ਹੈ, ਜਿਵੇਂ ਪਹਿਲਾਂ ਕੋਡਲੈਸ ਹੁੰਦੇ ਸੀ ਨਾ, ਜਦੋਂ ਕੋਡਲੈਸ ਸੀ ਬੜਾ ਚਾਅ ਚੜਿਆ ਸੀਗਾ। ਅੱਛਾ, ਸਾਡੀ ਜਨਰੇਸ਼ਨ ਇੰਨੀ ਜ਼ਬਰਦਸਤ ਜਨਰੇਸ਼ਨ ਹੈ, ਮੈਨੂੰ ਲੱਗਦਾ ਮੈਂ ਸਾਰਾ ਕੁਛ ਹੀ ਦੇਖ ਲਿਆ ਸੀ। ਅਸੀਂ ਬਲੈਕ ਐਂਡ ਵਾਈਟ ਟੀਵੀ ਵੀ ਦੇਖ ਲਏ, ਅਸੀਂ ਛੱਤਾਂ ਦੇ ਕੋਠਿਆਂ 'ਤੇ ਬਹਿ ਕੇ ਵੀ ਸੌਂ ਕੇ ਵੀ ਦੇਖ ਲਿਆ, ਵਿਦਾਊਟ ਬਿਨਾਂ ਲਾਈਟ ਜਦੋਂ ਕੱਟ ਲੱਗਦੇ ਉਹ ਵੀ ਦੇਖਿਆ। ਉਸ ਤੋਂ ਬਾਅਦ ਫਿਰ ਆ ਫੋਨ ਆ ਗਏ ਲੈਂਡਲਾਈਨ, ਪਹਿਲਾਂ ਫਿਰ ਕੋਡਲੈਸ ਵੀ ਹੁੰਦੇ ਸੀਗੇ, ਲੈਂਡਲਾਈਨ ਹੁੰਦੇ ਸੀ ਫਿਰ ਕੋਡਲੈਸ ਹੁੰਦੇ ਸੀ, ਅੰਦਰ ਜਾ ਕੇ ਬੜਾ ਚਾਅ ਹੁੰਦਾ ਸੀ, ਅੱਛਾ ਦੂਰ ਜਾ ਕੇ ਸੁਣਦੇ ਆ ਫੋਨ। ਉਸ ਤੋਂ ਬਾਅਦ ਫਿਰ ਮੋਬਾਈਲ ਫੋਨ ਆ ਗਏ, ਫਿਰ ਉਹ ਵੀ ਇੱਕ ਬੜਾ ਆਪਣੇ ਆਪ 'ਚ ਵਿਲੱਖਣ ਐਕਸਪੀਰੀਅੰਸ 'ਚ ਮੋਬਾਈਲ ਫੋਨ ਆ ਗਏ ਜੀ, ਤਾਰੇ ਨਹੀਂ ਤਾਂ ਮਰਜ਼ੀ ਲੈ ਜਾਓ। ਆ ਫਿਰ ਹੁਣ ਆ ਗਏ, ਆ ਹੁਣ ਏ ਆਰ ਆ ਗਏ ਜਿਹੜਾ ਪਤਾ ਹੀ ਲੱਗਦਾ ਵੀ ਹੈ ਨਾ, ਫਿਰ ਉਹ ਦੇਖੋ ਤੁਸੀਂ, ਆ ਫਿਰ ਹੋਰ ਕਈ ਫੀਚਰ ਆ ਗਈਆਂ, ਤੁਸੀਂ ਗੱਲ ਕਰ ਸਕਦੇ ਹੋ, ਵੀਡੀਓ ਕਾਲ ਕਰ ਲਓ, ਜਾਂ ਹੋਰ ਲੱਲੇ ਭਾਵੇਂ ਜਿੰਨਾ ਮਰਜ਼ੀ ਕਰੀ ਹੋਏ ਤਾਂ ਬੈਠੇ ਹੁਣ, ਮਤਲਬ ਹੁਣ ਤੁਹਾਡਾ ਸਾਥੀ ਹੈ ਇੱਕ ਤਰ੍ਹਾਂ ਦਾ, ਇਹ ਤੁਹਾਡਾ ਸਾਥੀ ਹੋ ਗਿਆ ਬੰਦੇ ਨੂੰ। ਪਰ ਇੱਕ ਗੱਲ ਆ, ਮੈਨੂੰ ਇੱਕ ਬੰਦੇ ਨੂੰ ਇਕੱਲਾ ਵੀ ਕਰਤਾ ਬਹੁਤ।
3: ਇਹ ਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਦੋਂ ਨਿਆ ਨਿਆ ਫੋਨ ਆਇਆ ਸੀ ਤੇ ਫੋਨ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਪੇਜਰ ਚੱਲਦੇ ਸੀ, ਉਹ ਪੇਜਰ ਦੀ ਵੀ ਇੰਨੀ ਉਹ ਹੁੰਦੀ ਸੀ ਵੱਡੀ ਬੜਾਈ ਕਿ ਲੋਕ ਕਹਿੰਦੇ ਸੀ, ਅੱਗੇ ਟੰਗ ਕੇ ਚੱਲਦੇ ਸੀ ਪੈਂਟਾਂ 'ਚ, ਅਤੇ ਉਹ ਦਿਖਾਉਂਦੇ ਸੀ ਕੋਈ ਵੀ ਮੈਸੇਜ ਆਉਣਾ ਫਟਾਫਟ ਪੇਜਰ ਕੱਢਣਾ ਅਤੇ ਮੈਸੇਜ ਪੜ੍ਹਨਾ ਅਤੇ ਮੈਸੇਜ ਸੈਂਡ ਕਰਨਾ, ਅਤੇ ਉਹ ਟੈਕਨੋਲੋਜੀ ਪੇਜਰ ਤੋਂ ਫੋਨ ਆਇਆ। ਅਤੇ ਤੁਸੀਂ ਸਹੀ ਕਹਿ ਰਹੇ ਹੋ, ਫੋਨ ਪਹਿਲੇ ਬਲੈਕ ਆਉਂਦੇ ਸੀ, ਜਦੋਂ ਨਏ ਨਏ ਆਏ ਸੀ ਨਾ, ਕਿਸੇ ਵੀ ਮੁਹੱਲੇ ਵਿੱਚ ਇੱਕ ਵੀ ਫੋਨ ਹੁੰਦਾ ਸੀ ਨਾ ਅਤੇ ਉਹਦੇ ਜ਼ਿਆਦਾਤਰ ਦੋਸਤ ਬਣ ਜਾਂਦੇ ਸੀ, ਅਤੇ ਉਹ ਖੁਦ 'ਤੇ ਫਲੌਂਟ ਕਰਦਾ ਹੀ ਸੀ, ਬਾਕੀ ਜਿੰਨੇ ਵੀ ਉਹਦੇ ਦੋਸਤ ਵੀ ਹੁੰਦੇ ਸੀ ਨਾ, ਉਹ ਵੀ ਕਹਿੰਦੇ ਸੀ ਯਾਰ ਮੇਰੇ ਦੋਸਤ ਕੋਲ ਫੋਨ ਹੈ। ਅਤੇ ਮੈਨੂੰ ਲੱਗਦਾ ਕਿ ਫੋਨ ਇੱਕ ਸਟੇਟਸ ਸਿੰਬਲ ਸੀ ਉਸ ਸਮੇਂ, ਲੋਕਾਂ ਨੂੰ ਲੱਗਦਾ ਸੀ ਕਿ ਜਿਹਦੇ ਕੋਲ ਫੋਨ ਹੈ ਉਹਦੇ ਕੋਲ ਪਾਵਰ ਹੈ, ਪਾਵਰ ਹੁੰਦੀ ਸੀ ਕਮਿਊਨੀਕੇਸ਼ਨ ਦੀ, ਕਿ ਉਹਨੂੰ ਬੇਲੀ ਯਾਰ ਬਣਾ ਕੇ ਚੱਲਾਂ ਕਿ ਯਾਰ ਉਹਦੇ ਕੋਲ ਫੋਨ ਹੈ, ਯਾਰ ਉਹਦੇ ਨਾਲ ਗੱਲ ਕਰੀਏ, ਉਹਦੇ ਨਾਲ ਰਹੀਏ। ਅਤੇ ਧੀਰੇ ਧੀਰੇ ਫੋਨ ਕਰਦੇ ਕਰਦੇ ਕਾਲਿੰਗ ਵਧੀ, ਕਾਲਿੰਗ ਵਧਦੇ ਵਧਦੇ ਕੈਮਰੇ ਆਏ, ਕੈਮਰੇ ਵਧਦੇ ਵਧਦੇ ਕੈਲਕੂਲੇਟਰ ਆਏ, ਕਲੋਕ ਆ ਗਈ, ਅਤੇ ਹੁਣ ਉਹ ਤਾਂ ਇਹਨੇ ਬੇਸਿਕ ਬਣ ਚੁੱਕੇ ਨੇ ਕਿ ਕੋਈ ਉਹਨੂੰ ਵੇਖਦਾ ਹੀ ਨਹੀਂ। ਹੁਣ ਕੀ ਹੋ ਗਿਆ, ਹੁਣ ਲੋਕ ਕਹਿੰਦੇ ਨੇ ਕਿ ਮੈਨੂੰ ਉਹ ਫੋਨ ਚਾਹੀਦਾ ਜਿਹਦੇ ਵੱਧ ਤੋਂ ਵੱਧ ਕੈਮਰਾ ਆਉਣਾ ਚਾਹੀਦਾ, ਕਿ ਮੈਂ ਇੱਥੇ ਖੜਾ ਨਾ 5 ਕਿਲੋਮੀਟਰ ਤੱਕ ਮੈਂ ਕੈਪਚਰ ਕਰ ਲਾਂ, ਅਤੇ ਦੂਜਾ ਸਾਊਂਡ ਅੱਛੀ ਹੋਣੀ ਚਾਹੀਦੀ ਹੈ, ਤੀਜਾ ਉਹਦੇ ਵਿੱਚ ਮੈਮਰੀ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਅੱਜ ਕੱਲ੍ਹ ਇੰਨੇ ਐਪ ਆ ਗਏ ਨੇ। ਦੂਜਾ ਉਹਦੇ ਐਪ ਜੋ ਤੁਸੀਂ ਜਦੋਂ ਐਪ ਪਾਉਂਦੇ ਹੋ ਉਹਦੇ ਬਾਅਦ ਉਹ ਅਪਲੋਡ ਹੁੰਦੇ ਨੇ, ਉਹ ਅਪਗ੍ਰੇਡ ਹੁੰਦੇ ਨੇ, ਅਤੇ ਤੁਹਾਨੂੰ ਮੈਮਰੀ ਚਾਹੀਦੀ ਹੈ। ਉਹਦੇ ਉੱਤੇ ਇੰਨੀ ਗੇਮਾਂ ਆ ਗਈਆਂ ਨੇ, ਹੁਣ ਮੈਨੂੰ ਲੱਗਦਾ ਕਿ ਜਿੰਨਾ ਵੀ ਪਲੇ ਸਟੇਸ਼ਨ ਅਤੇ ਐਕਸਬੋਕਸ ਨੇ, ਹੁਣ ਲੋਕ ਕਹਿੰਦੇ ਨੇ ਉਹਨੂੰ ਛੱਡ ਕੇ ਫੋਨਾਂ 'ਚ ਖੇਡਦੇ ਰਹੋ। ਕਾਫੀ ਬੱਚੇ ਮੈਂ ਵੇਖੇ ਨੇ ਕਿ ਜਿਹੜੇ ਫੋਨਾਂ ਵਿੱਚ ਹੀ ਗੇਮ ਖੇਡਦੇ ਰਹਿੰਦੇ ਨੇ, ਅਤੇ ਗੇਮ ਵਾਸਤੇ ਵੀ ਤੁਹਾਨੂੰ ਮੈਮਰੀ ਚਾਹੀਦੀ ਹੈ। ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜਾ ਪਹਿਲੇ ਸਮੇਂ ਸੀ, ਜਦੋਂ ਪਹਿਲੇ ਫੋਨ ਹੁੰਦੇ ਸੀ ਔਰ ਹੁਣ ਦਾ ਸਮੇਂ, ਫੋਨ ਅਤੇ ਟੈਕਨੋਲੋਜੀ ਦੋਨੋਂ ਇੰਨੀ ਵੱਧ ਰਹੀ ਹੈ ਕਿ ਇਹਦੇ 'ਚ ਕੋਈ ਦੁਰਾਈ ਨਹੀਂ ਕਿ ਆਉਣ ਵਾਲਾ ਸਮੇਂ ਆਏਗਾ ਕਿ ਤੁਹਾਡੇ ਹੱਥ ਵਿੱਚ ਫੋਨ ਨਹੀਂ ਹੋਏਗਾ, ਬਟ ਤੁਹਾਡੇ ਹੱਥ 'ਚ ਪਾਵਰ ਹੋਊਗੀ ਕਿ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਅਤੇ ਤੁਸੀਂ ਆਪਣੀ ਫੀਲਿੰਗ ਨੂੰ ਜ਼ਾਹਿਰ ਕਰ ਸਕਦੇ ਹੋ।
1: ਜਦੋਂ ਨਵੇਂ ਨਵੇਂ ਫੋਨ ਆਏ ਨਾ ਵੀਡੀਓ ਕਾਲ ਵਾਲੇ, ਮੈਂ ਮੇਰੇ ਪਿੰਡ 'ਚੋਂ ਦਾਦਾ ਜੀ ਲੱਗਦੇ, ਮੈਂ ਉਹਨਾਂ ਕੋਲ ਬੈਠਾ, ਮੈਂ ਦਿਖਾਤੀ, ਮੈਂ ਕਿਹਾ ਕਰੋ ਵੀਡੀਓ ਕਾਲ, ਜਿਹੜਾ ਇੱਥੇ ਉਹਨਾਂ ਦਾ ਆਇਆ ਸਾਡਾ ਮੇਰਾ ਕਜ਼ਨ, ਉਹਨੂੰ ਮੈਂ ਕਰਾਈ ਵੀਡੀਓ ਕਾਲ, ਅਤੇ ਬਾਪੂ ਕਹਿ ਵੀ ਇਹ ਤਾਂ ਮੂਰਤ ਵਾਲਾ ਫੋਨ ਆ ਗਿਆ ਹੈ, ਵੀ ਮੂਰਤਾਂ ਵੀ ਦੇਖਦੀ ਹੈ, ਇਹ ਮੂਰਤ ਵਾਲੇ ਫੋਨ ਆ ਗਏ। ਹੁਣ ਮੂਰਤ ਵਾਲੇ ਫੋਨ ਤੁਹਾਨੂੰ ਬੜੇ ਸਸਤੇ ਦੇ ਰਹੇ ਨੇ ਵਾਇਰਲੈਸ ਕੰਟਰੀ ਵਾਲੇ, ਆਈਫੋਨ 17 ਏਅਰ, ਕਦੇ ਹਵਾ ਵਾਂਗੂ ਹੁੰਦਾ ਇੰਨਾ ਕੁ ਭਾਰਾ, ਬਸ ਜਿੰਨੀ ਕੱਖਾਂ ਜਿੰਨਾ ਭਾਰ ਹੈ ਫੋਨ ਦਾ, ਜਮਾਂ ਹੀ ਫ੍ਰੀ, $0 ਡਾਊਨ ਪੇਮੈਂਟ 'ਤੇ। ਸੈਮਸੰਗ S26 ਜ਼ੀਰੋ 'ਤੇ, ਸੈਮਸੰਗ S26 Ultra ਸਿਰਫ $25, ਆਈਫੋਨ 17 Pro ਸਿਰਫ $40, ਆਈਫੋਨ 17 Pro Max ਸਿਰਫ $43। ਅਤੇ ਨਵੇਂ ਅਤੇ ਪੁਰਾਣੇ ਕਸਟਮਰਾਂ ਲਈ ਬਹੁਤ ਹੀ ਸੁਪਰ ਡੁਪਰ ਡੀਲਾਂ ਨੇ ਅੱਜ ਵਾਇਰਲੈਸ ਕੰਟਰੀ ਵਾਲਿਆਂ ਕੋਲ। ਨੰਬਰ ਨੋਟ ਕਰ ਲਓ ਜੀ, 604-274-7070, ਅਤੇ ਇਹਨਾਂ ਦਾ ਨੰਬਰ ਹੈ, ਫੋਨ ਕਰਕੇ ਗੱਲਬਾਤ ਕਰਿਓ ਅਤੇ ਇਹਨਾਂ ਤੋਂ ਜਾਣਕਾਰੀ ਲੈ ਲਿਓ, ਸਾਰੀ ਤੁਹਾਨੂੰ ਜਾਣਕਾਰੀ ਦੇਣਗੇ। ਅਤੇ 9 ਵਜੇ ਤੱਕ ਸਟੋਰ ਖੁੱਲ੍ਹਾ ਜਿਵੇਂ ਮੈਂ ਦੱਸਿਆ, ਅਤੇ ਤੁਸੀਂ ਆ ਕੇ ਇੱਥੇ 9 ਵਜੇ ਤੱਕ ਲੈ ਸਕਦੇ ਹੋ। ਜੇ ਕੋਈ ਮਾੜਾ ਮੋਟਾ ਬੁੱਕ ਕਰਾਉਣਾ ਫੋਨ ਦੇ ਉੱਤੇ ਕਰਾ ਲਿਓ ਆਪਣੀ ਡੀਲ, ਅਤੇ ਕੱਲ੍ਹ ਨੂੰ ਆ ਕੇ ਫਿਰ ਇੱਥੋਂ ਲੈ ਲਿਓ, ਕੱਲ੍ਹ ਨੂੰ ਵੀ ਖੁੱਲ੍ਹਾ ਸਟੋਰ।
4: ਹਾਂਜੀ ਬਿਲਕੁਲ, ਤੁਸੀਂ ਸਹੀ ਕਿਹਾ। ਅਤੇ ਇੱਕ ਗੱਲ ਹੋਰ, ਇਹ $300 ਦਾ ਟ੍ਰੇਡ ਇਨ ਕ੍ਰੈਡਿਟ ਵੀ ਦੇ ਰਹੇ ਨੇ ਔਨ ਸੈਮਸੰਗ ਫੋਨ, ਔਰ ਤੁਸੀਂ ਅਗਰ ਤੁਹਾਡੇ ਕੋਈ ਟੁੱਟਿਆ ਉੱਡਿਆ ਫੋਨ ਵੀ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਉਹਦੀ ਜ਼ਰੂਰਤ ਨਹੀਂ ਹੈ, ਕਿਤੇ ਤੁਸੀਂ ਰੱਖਿਆ ਹੋਇਆ ਅਤੇ ਉਹਨੂੰ ਵੀ ਤੁਸੀਂ ਲਾ ਕੇ ਉਹ ਟੁੱਟੇ ਹੋਏ ਨੂੰ ਵੀ ਚਲਾ ਸਕਦੇ ਹੋ,
2: ਦੂਜਾ ਨਵਾਂ ਫੋਨ ਲੈ ਕੇ। ਉਹਦੇ ਵਾਸਤੇ ਤੁਸੀਂ ਕਰਨਾ ਕਿ ਤੁਹਾਨੂੰ ਸਨੀ ਨੂੰ ਕਾਲ ਕਰਨਾ ਹੈ। ਸਨੀ ਦਾ ਨੰਬਰ ਹੈ 604-217-7777। ਸਨੀ ਨੂੰ ਕਾਲ ਕਰਿਓ ਜਾਂ ਉਹਦੀ ਲੋਕੇਸ਼ਨ 'ਤੇ ਆ ਕੇ ਵੀ ਗੱਲਬਾਤ ਕਰ ਸਕਦੇ ਹੋ। ਉਹਦੀ ਲੋਕੇਸ਼ਨ ਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ ਐਲਡਰ ਗਰੋਵ। ਅਤੇ ਤੁਸੀਂ ਜਾਂ ਤਾਂ ਫੋਨ ਕਰਿਓ ਜਾਂ ਇੱਥੇ ਆ ਕੇ ਗੱਲਬਾਤ ਕਰਕੇ ਅਤੇ ਆਪਣਾ ਫੋਨ ਚੈੱਕ ਕਰਾ ਲਿਓ, ਨਵਾਂ ਫੋਨ ਚੈੱਕ ਕਰ ਸਕਦੇ ਹੋ, ਨਵੀਂ ਕਨੈਕਸ਼ਨ ਚੈੱਕ ਕਰ ਸਕਦੇ ਹੋ। ਅਤੇ ਇਹ ਸਭ ਕਰਨ ਬਾਅਦ ਤੁਸੀਂ ਜ਼ਰੂਰ ਆਪਣਾ ਨਾਂ ਔਰ ਨੰਬਰ ਸਾਨੂੰ ਦੇ ਕੇ ਜਾਓ ਚਾਹੇ ਮੈਸੇਜ ਕਰਿਓ, ਤਾਂ ਕਿ 4:30 ਵਜੇ ਜੇ ਆਪਾਂ ਡਰੋ ਜਿਹੜਾ ਵੀ ਆਪਾਂ ਡਰੋ ਕੱਢ ਰਹੇ ਹਾਂ, ਗੈਸ ਕਾਰਡ ਦੇ ਰਹੇ ਹਾਂ $50 ਦਾ, ਜਿਹਦਾ ਵੀ ਨਾਂ ਕੱਢੂਗਾ ਉਹਦਾ ਅਸੀਂ ਅਨਾਊਂਸ ਕਰਾਂਗੇ। ਅਤੇ ਉਹ ਜਾਂ ਤਾਂ ਇੱਥੇ ਆ ਕੇ ਲੈ ਸਕਦੇ ਨੇ ਜਾਂ ਸਾਡੇ ਸਟੇਸ਼ਨ ਤੋਂ ਵੀ ਕਲੈਕਟ ਕਰ ਸਕਦੇ ਨੇ।
1: ਬਿਲਕੁਲ ਜੀ, ਪ੍ਰੀਤ ਜੀ ਨੇ ਤੁਹਾਨੂੰ ਸਾਰਾ ਦੱਸਤਾ ਪ੍ਰਕਿਰਿਆ ਕਿਸ ਤਰ੍ਹਾਂ ਉਹ ਕਰਨਾ ਕਨੈਕਟ। ਅਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਵਾਪਸ ਆ ਕੇ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਜਾਰੀ ਰੱਖਾਂਗੇ, ਫੋਨਾਂ ਦੀ ਦੁਨੀਆ ਦੀ ਗੱਲਬਾਤ ਜਾਰੀ ਰੱਖਾਂਗੇ। ਹਰੇਕ ਦੇ ਆਪਣੇ ਆਪਣੇ ਐਕਸਪੀਰੀਅੰਸ ਨੇ, ਕੋਈ ਜਦੋਂ ਫੋਨ ਲੈ ਹੋਣੇ ਆ ਪਤਾ ਵੀ ਨਹੀਂ ਹੋਣਾ ਵੀ ਇੱਦਾਂ ਗੱਲਾਂ ਬਾਤਾਂ ਹੋਣਗੀਆਂ, ਫਿਰ ਆ ਨਵੇਂ ਨਵੇਂ ਪਲਾਨ ਹੋਣਗੇ, ਹੁਣ ਪਲਾਨ ਆ ਗਏ ਸਸਤੇ ਹੋ ਗਏ, ਮਹਿੰਗੇ ਹੋ ਗਏ, ਪਤਾ ਨਹੀਂ। ਉਦੋਂ ਕਹਿੰਦੇ ਇਨਕਮਿੰਗ ਦੀ ਵੀ ਪੈਸੇ ਲੱਗਦੇ ਹੁੰਦੇ ਸੀ ਵੀ ਜਦੋਂ ਬੰਦਾ ਸੁਣਦਾ ਹੁੰਦਾ ਸੀ ਉਹਦੇ ਵੀ ਪੈਸੇ ਲੱਗਦੇ ਹੁੰਦੇ ਸੀਗੇ ਪਹਿਲਾਂ। ਹੁਣ ਸਮਾਂ ਬਦਲ ਗਿਆ, ਦੇਖ ਲਓ, ਦੇਖਦੇ ਦੇਖਦੇ 10-20 ਸਾਲਾਂ ਦੇ ਵਿੱਚ ਦੁਨੀਆ ਪਲਟਾ ਹੀ ਮਾਰ ਗਈ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
1: ਗੁਰਦੇਵ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਵੀਟ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ 604-351-5111.
2: You're listening to KRPI 1550 Radio, Ferndale, Washington.
3: Welcome back ji, tusi sun rahe ho 1550 Radio. ਮੈਂ ਤੁਹਾਡਾ ਹੋਸਟ, ਤੁਹਾਡਾ ਸਾਥੀ ਜਗਦੀਪ ਸਿੰਘ ਪਹੁੰਚਿਆ ਹੋਇਆ ਜੀ। ਅਸੀਂ, ਮੈਂ ਮੇਰੇ ਸਾਥੀ ਪੁਨੀਤ ਜੀ ਨਾਲ ਵਾਇਰਲੈਸ ਕੰਟਰੀ ਤੇ। ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਜਿਹੜੀਆਂ ਡੀਲਾਂ ਲੈ ਕੇ ਆਇਆ ਸੀ ਵਾਇਰਲੈਸ ਕੰਟਰੀ ਵਾਲੇ ਹਨੀ ਜੁਣੀ। ਮੈਂ ਬਾਰ ਬਾਰ ਤੁਹਾਨੂੰ ਡੀਲਾਂ ਦੱਸਦੀਆਂ ਸੀ ਵੀ ਜਿਹੜਾ ਸਾਡਾ ਵੀ ਛੋਟਾ ਜਿਹਾ ਫਰਜ਼ ਬਣਦਾ ਸੀ ਉਹ ਵੀ ਤੁਹਾਨੂੰ ਪੁਨੀਤ ਜੀ ਨੇ ਬੜੇ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਆ ਕੇ ਕਰ ਸਕਦੇ ਹੋ ਕੰਟੈਕਟ ਅਤੇ ਜਿੱਤ ਸਕਦੇ ਹੋ ਗੈਸ ਕਾਰਡ, ਉਹ ਕਿਸ ਤਰ੍ਹਾਂ ਜਿੱਤਣਾ। ਪੁਨੀਤ ਜੀ ਆ ਕੇ ਤੁਹਾਨੂੰ ਫਿਰ ਦੁਬਾਰਾ ਦੱਸਣਗੇ। ਥੋੜ੍ਹੀ ਦੇਰ ਬਾਅਦ ਉਹਨੂੰ ਭੇਜਿਆ ਜਿਹੜਾ ਹਵਾ ਲਿਆਓ ਤਾਜੀ, ਅਤੇ ਮੈਂ ਉਹਨੀ ਦੇਰ ਤੁਹਾਨੂੰ ਦੱਸਦਾ ਕਿ ਡੀਲ ਜਿਹੜੀ ਆ ਸਭ ਤੋਂ ਵਧੀਆ ਡੀਲ ਇਹਨਾਂ 'ਚ ਕੀ ਆ, ਜਿਹੜਾ $300 ਤੱਕ ਦਾ ਟ੍ਰੇਡ ਇਨ ਦੇ ਰਿਹਾ ਹੈ ਨਾ ਇਹ ਕ੍ਰੈਡਿਟ ਸੈਮਸੰਗ ਫੋਨ ਵਾਸਤੇ, ਬਹੁਤ ਸ਼ਾਨਦਾਰ ਹੈ। ਕਹਿੰਦੇ ਟੁੱਟਿਆ ਫੋਨ ਆ ਨਾ ਮਾੜਾ ਮੋਟਾ, ਉਹ ਵੀ ਇਹ ਸੰਭਾਲ ਲੈਣਗੇ, ਉਹਦਾ ਵੀ ਇਲਾਜ ਇਹਨਾਂ ਕੋਲ ਹੈਗਾ। ਸੋ ਜਿਹੜੇ ਖੁੰਜੇ ਖਾਂਜੇ ਸੁੱਟੇ ਪਏ ਆ ਫੋਨ ਨਾ ਤੋੜ ਕੇ, ਕੋਈ ਕੰਮ ਦੇ ਨਹੀਂ, ਕਿਸੇ ਕਾਰੇ ਦੇ ਨਹੀਂ, ਉਹਨਾਂ ਨੂੰ ਲੈ ਆਓ ਅਤੇ ਬਟਾ ਕੇ ਲੈ ਜਾਓ ਉਹਨਾਂ ਨੂੰ। ਇਹ ਤੁਹਾਨੂੰ ਮੈਂ ਦੱਸ ਦਿੰਦਾ ਬਹੁਤ ਸ਼ਾਨਦਾਰ ਹੈ। ਇਸ ਜਿਹੜੇ ਫੋਨ ਨਵੇਂ ਆਏ ਨੇ ਇਹਨਾਂ ਦੇ ਵਿੱਚ ਤੁਹਾਨੂੰ ਇਹਨਾਂ ਕੁਛ ਨਾ ਕੁਛ ਕਰਕੇ ਸਿਸਟਮ ਲਾ ਕੇ ਦੇ ਦੇਣਾ ਤੁਹਾਨੂੰ ਕੁਛ ਨਾ ਕੁਛ ਇਹਨਾਂ ਨੂੰ ਵਧੀਆ, ਅਤੇ ਉਹ ਨਹੀਂ ਕਰੋਗੇ ਮਤਲਬ ਇਹਦਾ ਕੋਈ ਮਲਾਲ ਨਹੀਂ ਹੋਣਾ ਤੁਹਾਨੂੰ ਬਾਅਦ 'ਚ ਮੁੜ ਕੇ। ਅਤੇ ਇੱਕ ਇਹਨਾਂ ਦੀ ਬਾਈ ਬਾਈ ਡੀਲ ਆ, ਬੜੀ ਮਸ਼ਹੂਰ ਡੀਲ ਹੁੰਦੀ ਹੈ ਇਹਨਾਂ ਦੀ, ਹਰੇਕ ਵਾਰ ਹੀ ਲਾਉਂਦੇ ਹੁੰਦੇ ਆ ਇਹ ਜਦੋਂ ਵੀ ਆਈਦਾ। ਸਮਰ ਬਲੈਕ ਫਰਾਈਡੇ ਸੇਲ ਦੱਸਦੇ ਇਹਨੂੰ ਇਹ, ਅਤੇ ਇਹ ਕਹਿੰਦੇ ਕਿ ਬਾਈ ਬਾਈ ਡੀਲ ਆ ਜਿਹੜੀ, ਉਹਦੇ ਵਿੱਚ ਦੱਸਦਾ ਤੁਹਾਨੂੰ ਕਿ ਇਹ ਦੋ ਸੈਮਸੰਗ S26 Ultra, ਇਹ ਬੜਾ ਇਹਦਾ ਚੱਲਣ ਵਾਲਾ ਫੋਨ ਹੈ ਸੈਮਸੰਗ ਕੰਪਨੀ ਦਾ, ਇਹ ਦਿੰਦੇ ਆ ਜੀ ਇਹ 200 GB ਡੇਟਾ ਇਹਦੇ ਵਿੱਚ, ਕੈਨੇਡਾ US ਰੋਮਿੰਗ ਇਹਦੇ ਵਿੱਚ, ਅਤੇ $130 ਦਾ ਦੇ ਦੇਣਾ ਇਹਨੇ ਪੂਰਾ ਪੈਕੇਜ ਹੈ। ਦੋ ਸੈਮਸੰਗ ਦੇ S26 ਫੋਨ ਨੇ ਵੀ, ਬੜਾ ਸ਼ਾਨਦਾਰ ਫੋਨ ਹੈ ਇਹਦਾ, 200 GB ਡੇਟਾ, ਕੈਨੇਡਾ US ਰੋਮਿੰਗ ਹੈ, ਅਤੇ $107 ਪਰ ਮੰਥ, ਅਤੇ ਪੂਰੀ ਬੰਡਲ ਡੀਲ ਕਹਿੰਦੇ ਇਹਨੂੰ, ਬੰਡਲ ਡੀਲ ਹੈ ਕਹਿੰਦੇ। ਬਾਈ ਬਾਈ ਡੀਲਸ ਦੇ ਵਿੱਚ ਇੱਕ ਹੋਰ ਵੀ ਆ, ਦੋ iPhone 17 Air, 200 GB ਡੇਟਾ, ਅਤੇ US ਫਰੀ ਰੋਮਿੰਗ, ਕੈਨੇਡਾ US ਫਰੀ ਰੋਮਿੰਗ ਇਹ ਵੀ ਹੈ। ਸੋ ਇਹ ਡੀਲਾਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਮੈਨੂੰ ਵੀ ਲੈਣੀ ਚਾਹੀਦੀ ਤੁਹਾਨੂੰ, ਬਾਈ ਬਾਈ ਡੀਲ ਇਹਨਾਂ ਦੀ। ਅਸੀਂ ਅੱਜ ਮੌਕੇ 'ਤੇ ਆ, ਐਡਰੈਸ ਤੁਹਾਨੂੰ ਦੱਸ ਦਿੰਦੇ ਹਾਂ, 271-30 ਫਰੇਜ਼ਰ ਹਾਈਵੇ, ਓਲਡ ਗਰੋਵ, ਇੱਥੋਂ ਸਟੋਰ ਹੈ ਜਿੱਥੇ ਲੋਕੇਸ਼ਨ ਆ ਜਿਹੜੀ ਸਟੋਰ ਦੀ, ਉੱਥੇ ਅਸੀਂ ਆਏ ਹੋਏ ਹਾਂ ਅੱਜ 1550 ਰੇਡੀਓ 'ਤੇ ਪਹੁੰਚਿਆ ਹੋਇਆ। ਮੈਂ ਆਪਣੇ ਸਾਥੀ ਨਾਲ, ਜਿਵੇਂ ਮੈਂ ਦੱਸਿਆ ਪੁਨੀਤ ਜੀ ਨਾਲ, ਅਤੇ ਨੰਬਰ ਨੋਟ ਕਰ ਲਿਓ ਤਾਂ ਕਿ ਜਿਹੜੀ ਜਾਣਕਾਰੀ ਆਉਣ ਤੋਂ ਪਹਿਲਾਂ ਲੈ ਲਿਓ, 604-217-7777 ਇਹਦਾ ਨੰਬਰ ਹੈ, 5x7 ਆਉਂਦਾ ਪਿਛ ਨੰਬਰ 'ਚ, 604-21 ਪਾ ਕੇ ਫਿਰ 5x7, ਇਹਦੇ ਕਾਲ ਕਰ ਲਿਓ, ਸਨੀ ਜੀ ਤੁਹਾਡਾ ਕਾਲ ਚੱਕਣਗੇ, ਚੱਕ ਕੇ ਤੁਹਾਨੂੰ ਦੱਸਣਗੇ ਵੀ ਕੀ ਹੈ ਡੀਲਾਂ ਦੇ ਵਿੱਚ ਅਤੇ ਤੁਹਾਨੂੰ ਡੀਲ ਕਿਵੇਂ ਫਾਇਦਾ ਦੇਊਗੀ। ਸੋ ਇਹ ਡੀਲਾਂ ਅਤੇ ਫੋਨ ਦੀ ਕਹਾਣੀ ਅਸੀਂ ਕਰ ਦੱਸ ਰਹੇ ਸੀ ਪਹਿਲਾਂ ਤੁਹਾਨੂੰ, ਜਦੋਂ ਫੋਨ ਨਵੇਂ ਨਵੇਂ ਆਉਂਦੇ ਸੀ ਆ ਫੋਨ ਦੇ ਉੱਤੇ, ਫਿਰ ਫੋਨ ਨੇ ਤਾਂ ਸਾਰਾ ਕੁਛ ਬਦਲ ਕੇ ਰੱਖਤਾ, ਹੁਣ ਇਹ ਤੋਂ ਬਿਨਾਂ ਜ਼ਿੰਦਗੀ ਹੁਣ ਔਖੀ ਲੱਗਦੀ ਹੈ। ਪਹਿਲਾਂ ਤਾਂ ਹੁੰਦਾ ਸੀ ਵੀ ਬਸ ਵੈਸੇ ਪਹਿਲਾਂ ਬੰਦੇ ਆਪਸ ਜ਼ਿਆਦਾ ਗੱਲਾਂ ਕਰਦੇ ਸੀ, ਹੁਣ ਅੱਜ ਕੱਲ੍ਹ ਫੋਨ 'ਤੇ ਕਰਦੇ ਨੇ, ਪਰ ਫੋਨ ਨੇ ਥੋੜ੍ਹਾ ਜਿਹਾ ਜਿੱਥੇ ਚੰਗੇ ਕੰਮ ਕੀਤੇ ਆ ਅਤੇ ਮਾੜੇ ਵੀ ਸਾਰੇ ਇੱਕ ਬਰਾਬਰ ਹੀ ਹੁੰਦੀ ਹੈ ਟੈਕਨੋਲੋਜੀ, ਪਰ ਇਹ ਸਭ ਤੋਂ ਜਿਹੜਾ ਖਾਸ ਕੰਮ ਹੋਇਆ ਉਹ ਇਹ ਹੋਇਆ ਵੀ ਬੰਦੇ ਕੋਲ ਘੱਟੋ ਘੱਟ ਜਿਹੜਾ ਸੋਰਸ ਆਫ ਇਨਫੋਰਮੇਸ਼ਨ ਹੈ, ਮਤਲਬ ਜਾਣਕਾਰੀ ਜਿਹੜਾ ਸਾਧਨ ਆ ਉਹਨੂੰ ਜੇ ਚੰਗੀ ਤਰ੍ਹਾਂ ਵਰਤਿਆ ਜਾਵੇ, ਉਹਦੇ ਬਾਰੇ ਕੋਈ ਰੀਸ ਨਹੀਂ ਫੋਨ ਦੀ, ਦੇਸ਼ ਦੁਨੀਆ ਭਰ ਦੀਆਂ ਖਬਰਾਂ ਤੁਹਾਡੇ ਕੋਲ ਨੇ, ਤੁਹਾਡੇ ਹੱਥ 'ਚ ਨੇ, ਜਦੋਂ ਮਰਜ਼ੀ ਦੇਖ ਲਓ, ਜਦੋਂ ਮਰਜ਼ੀ ਉਹਨੂੰ ਪੜ੍ਹ ਲਓ, ਜਿਹੜੇ ਮਰਜ਼ੀ ਟਾਈਮ ਪੜ੍ਹ ਲਓ। ਪਰ ਜਿਹੜੇ ਸਾਡੇ ਡਾਕਟਰ ਦੱਸਦੇ ਨੇ ਵੀ ਥੋੜ੍ਹਾ ਜਿਹਾ ਸਕਰੀਨ ਟਾਈਮ ਵੀ ਘੱਟ ਹੋਣਾ ਚਾਹੀਦਾ, ਇੱਕ ਸਾਰਾ ਦਿਨ ਫੋਨ 'ਤੇ ਵੀ ਬੈਠਣਾ ਚਾਹੀਦਾ। ਪਰ ਹੁਣ ਜਿਵੇਂ ਜਿਵੇਂ ਨਵੀਂ ਨਵੀਂ ਟੈਕਨੋਲੋਜੀ ਆ ਰਹੀ ਹੈ, ਇੱਕ ਤਾਂ ਤੁਹਾਡੇ ਇਹਨਾਂ ਨੇ ਸਕਰੀਨਾਂ ਦੀਆਂ ਵਧੀਆ ਕਰਤੀਆਂ, ਤੁਹਾਡੀ ਨਿਗਾਹ ਵੀ ਨਹੀਂ ਖਰਾਬ ਕਰਦੀਆਂ, ਅਤੇ ਜਿਹੜੀ ਇਹਦੀ ਉਹ ਹੁੰਦੀ ਹੈ ਬਾਕੀ ਜਿਹੜਾ ਬੋਡੀ ਬੂਡੀ ਹੁੰਦੀ ਹੈ ਉਹ 'ਚ ਵੀ ਕਾਫੀ ਇਹਨਾਂ ਨੇ ਬਦਲਾਅ ਕਰਤੇ ਨੇ, ਹੁਣ ਉਹ ਵੀ ਚੰਗੀ ਆਉਂਦੀ ਹੈ। ਸੋ ਫੋਨਾਂ ਦੀ ਕਹਾਣੀ ਬੜੀ ਲੰਬੀ ਹੈ, ਕਹਿੰਦੇ ਪਹਿਲਾਂ ਲੈਂਡਲਾਈਨ ਆਇਆ ਕਰਦੇ ਸੀ, ਤਾਰਾਂ ਨਾਲ ਚੱਲਦੇ ਸੀ, ਪਹਿਲਾਂ ਗੋਲ ਗੋਲ ਜਾਂਦੇ ਸੀ, ਘੁਮਾ ਘੁਮਾ ਕੇ ਤੁਹਾਨੂੰ ਯਾਦ ਹੋਣਾ ਜਿਹਨੇ ਕੀਤੇ ਹੋਵੇ ਵਿੱਚ ਉਂਗਲੀ ਪਾ ਕੇ ਘੁਮਾ ਦਿੰਦੇ ਸੀ ਗੋਲ ਜਿਹਾ। ਅੱਜ ਕੱਲ੍ਹ ਤਾਂ ਉਹ ਦਾਰਸ਼ਨਿਕ ਫੋਨ ਬਣਾਤੇ, ਉਹ ਅਜਾਇਬ ਘਰਾਂ 'ਚ ਰੱਖਦੇ ਇੱਕ ਤਰ੍ਹਾਂ ਦੇ, ਉਹ ਹੁਣ ਕਈ ਵਾਰ ਜਾਈਦਾ ਨਾ ਕਦੇ ਸਟੋਰ ਦੇ ਉੱਤੇ ਪੁਰਾਣੇ ਜਿਹਨੂੰ ਐਂਟੀਕ ਸਟੋਰ ਕਹਿੰਦੇ ਆ, ਜਿੱਥੇ ਪੁਰਾਣੀਆਂ ਚੀਜ਼ਾਂ ਮਿਲਦੀਆਂ ਉੱਥੇ ਪਏ ਹੁੰਦੇ ਆ ਉਹ, ਔਰ ਲੋਕ ਲੈ ਕੇ ਜਾਂਦੇ ਆ, ਮੈਂ ਕਈਆਂ ਦੇ ਘਰ ਵੀ ਦੇਖਿਆ ਉਹ ਪਏ, ਫੋਨ ਪਏ ਹੁੰਦੇ ਆ, ਪੁੱਛੀਦਾ ਵੀ ਚੱਲਦਾ ਤਾਂ ਹੈ ਨਹੀਂ, ਉਹ ਕਹਿੰਦੇ ਨਹੀਂ ਜੀ ਬਸ ਵੈਸੇ ਰੱਖਿਆ ਜ਼ਿਆਦਾ ਨੇ, ਉਸ ਗਰਾਰੀ ਜੀ ਜਿਹੜੀ ਘੁੰਮਦੀ ਹੁੰਦੀ ਸੀ ਗਰ ਗਰ ਕਰਕੇ, ਉਹ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਇੱਥੇ ਤੱਕ ਆ ਗਿਆ ਸਾਡੇ ਜੇਬਾਂ ਦੇ ਵਿੱਚ ਪ੍ਰੋ ਮੈਕਸ AR, ਵੀ ਵਜ਼ਨ ਜਮ੍ਹਾਂ ਹੀ ਕੱਖਾਂ ਨਾਲ ਵੀ ਹੌਲਾ AR, ਮਤਲਬ ਬਹੁਤ ਹੀ ਹਲਕੇ ਵਜ਼ਨ ਦੇ ਛੋਟੇ ਛੋਟੇ ਫੋਨ ਆ ਗਏ। ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਹੋਊਗਾ, ਸਮਝ ਤੋਂ ਬਾਹਰ ਆ, ਪਰ ਫੋਨ ਜਿਹੜੇ ਪਲਾਨ ਨੇ ਬਹੁਤ ਵਧੀਆ, ਨਵੇਂ ਕਸਟਮਰਾਂ ਵਾਸਤੇ ਵੀ ਇਹਨਾਂ ਕੋਲ ਬਹੁਤ ਵਧੀਆ ਡੀਲਾਂ ਨੇ, ਅਤੇ ਜਿਹੜੇ ਪੁਰਾਣੇ ਨੇ ਐਗਜਿਸਟਿੰਗ ਕਸਟਮਰ ਨੇ ਇਹਦੇ, ਉਹਨਾਂ ਦੇ ਲਈ ਤਾਂ ਸੁਪਰ ਡੁਪਰ ਡੀਲਾਂ ਨੇ। ਬਸ ਕਰਨਾ ਕੀ ਹੈ, ਨੰਬਰ ਚੱਕੋ, ਫੋਨ ਚੱਕੋ, ਡਾਇਲ ਕਰੋ ਇਹਨਾਂ ਨੂੰ, ਸਨੀ ਜੀ ਨੂੰ, ਸਨੀ ਜੀ ਤੁਹਾਨੂੰ ਦੇਣਗੇ ਜਾਣਕਾਰੀ ਸਾਰੀ, ਜਿਵੇਂ ਮੈਂ ਦੱਸਿਆ ਆਲਟੋ ਬਲੋਕ ਚੇਨ ਦੀ ਲੋਕੇਸ਼ਨ ਆ ਸਟੋਰ ਦੀ, ਵਾਇਰਲੈਸ ਕੰਟਰੀ 9 ਵਜੇ ਤੱਕ ਖੁੱਲ੍ਹਾ, ਜੇ ਮੈਂ ਵਾਰ ਵਾਰ ਰਿਪੀਟ ਕਰ ਰਿਹਾ, ਅਸੀਂ 5 ਵਜੇ ਤੱਕ ਇੱਥੇ ਤੁਹਾਡੇ ਨਾਲ ਜੁੜੇ ਹੋਏ, ਪਰ ਸਟੋਰ 9 ਵਜੇ ਤੱਕ ਖੁੱਲ੍ਹਾ। ਜੇ ਤੁਸੀਂ ਅੱਜ ਕੋਈ ਆਪਣਾ ਬੁੱਕ ਕਰਾਤਾ, ਕੱਲ੍ਹ ਨੂੰ ਜਾ ਕੇ ਤੁਸੀਂ ਕੱਲ੍ਹ ਨੂੰ ਵੀ ਆ ਕੇ ਪਿੱਕ ਕਰ ਸਕਦੇ ਹੋ, ਕੱਲ੍ਹ ਨੂੰ ਵੀ ਸਟੋਰ ਖੁੱਲ੍ਹਾ ਸੰਡੇ ਨੂੰ ਵੀ, ਤੁਸੀਂ ਆਪਣਾ ਦੇਖ ਲਿਓ। ਇਸ ਲਈ ਕਰਨ ਦੀ ਲੋੜ ਨਹੀਂ ਹੈ ਵੀ ਬੰਦ ਹੋ ਜਾਊਗਾ ਜਾਂ ਕੁਛ ਇਹੋ ਜਿਹਾ ਕੁਛ, 9 ਵਜੇ ਤੱਕ ਖੁੱਲ੍ਹੇ ਨੇ, ਇੱਥੇ ਬੈਠੇ ਨੇ ਸਾਰਾ ਸਟਾਫ, ਇੱਥੇ ਇਹਨਾਂ ਦਾ ਮੌਕੇ 'ਤੇ ਮੌਜੂਦ ਹੈ, ਤੁਹਾਡੀ ਪੂਰੀ ਹਰ ਤਰ੍ਹਾਂ ਦੀ ਹੈਲਪ ਕਰਨਗੇ। ਜਿਹੜੇ $60 ਪਰ ਮੰਥ ਜਿਹੜੇ ਇਹਦੇ ਹੁਣ ਕਸਟਮਰ ਨੇ ਪੁਰਾਣੇ, ਜਿਹੜੇ ਐਗਜਿਸਟਿੰਗ ਕਸਟਮਰ ਨੇ, ਉਹਨਾਂ ਦੇ ਲਈ ਪਲਾਨ ਹੈ ਜੀ ਇਹ, ਪੂਰੀ ਵਰਲਡ ਵਾਈਡ ਰੋਮਿੰਗ ਇਹ 'ਚ ਫਰੀ ਹੈ, ਦੁਨੀਆਂ ਦੇ ਜਿਹੜੇ ਮਰਜ਼ੀ ਖਲ ਖੁੰਜੇ ਚਲੇ ਜਾਓ, ਜਿਹੜੇ ਮਰਜ਼ੀ ਕੋਨੇ ਘੁੰਮਿਆ, ਉੱਥੇ ਤੁਹਾਨੂੰ ਰੋਮਿੰਗ ਫਰੀ ਹੋਊਗੀ। ਇਹ ਬਹੁਤ ਹੀ ਵਧੀਆ ਪਲਾਨ ਰਹਿੰਦਾ ਜਿਹੜਾ ਦੱਸਿਆ ਇਹਨਾਂ ਨੇ, ਅਤੇ ਨਾਲ ਹੀ ਫਰੀ ਹੈ ਜੀ iPhone 17 Air ਜਾਂ ਸੈਮਸੰਗ S26। ਇਹ ਦੋ ਫੋਨ ਨੇ ਜਿਹੜੇ ਕਿ ਬਹੁਤ ਹੀ ਸ਼ਾਨਦਾਰ ਫੋਨ, iPhone 17 Air ਤਾਂ ਬਹੁਤ ਹੀ ਵਿਕਿਆ ਸੀ, ਰੋਇਆ ਸੀ, ਇਹ ਵੀ ਫਰੀ ਹੈ, ਸੈਮਸੰਗ S26 ਵੀ ਫਰੀ ਹੈ, ਇਹ ਤੁਸੀਂ ਲੈ ਜਾਓ ਨਾਲ ਆ ਕੇ ਇਹਨਾਂ ਦੇ ਕੋਲੋਂ, ਹਨੀ ਸਨੀ ਜੀ ਕੋਲੋਂ, ਅਤੇ ਕਾਲ ਕਰਕੇ ਚੈੱਕ ਕਰ ਲਿਓ, ਕੁਆਲੀਫਾਈ ਕਰ ਦਿਓ ਕਿ ਨਹੀਂ ਕਰਦੇ, ਬਸ ਕਾਲ ਤੁਸੀਂ ਕਰਨੀ ਹੈ, ਜਿਵੇਂ ਮੈਂ ਦੱਸਿਆ 604-217-7777 ਇਹਦਾ ਨੰਬਰ ਹੈ, ਇਸ 'ਤੇ ਕਾਲ ਕਰਨੀ ਹੈ, ਗੱਲਬਾਤ ਕਰਨੀ ਹੈ, ਪੁੱਛਣਾ, ਸਾਰੀ ਡੀਲ ਸਮਝ ਲਿਓ, ਉਸ ਤੋਂ ਬਾਅਦ ਆ ਕੇ ਲੈ ਜਾਓ। ਸੋ ਇਹ ਤਾਂ ਸੀਗੀ ਡੀਲ ਜੀ, ਡੀਲ ਦੇ ਨਾਲ ਨਾਲ ਅਸੀਂ ਗੱਲਬਾਤ ਵੀ ਤੁਹਾਡੇ ਨਾਲ ਜਾਰੀ ਰੱਖਾਂਗੇ, ਥੋੜ੍ਹੀ ਦੇਰ ਤੱਕ ਪੁਨੀਤ ਜੀ ਵੀ ਮੈਨੂੰ ਆ ਕੇ ਮੇਰੇ ਨਾਲ ਸ਼ਾਮਿਲ ਹੋ ਜਾਣਗੇ, ਬਾਹਰ ਗਏ ਹਾਂ, ਕਹਿੰਦੇ ਮੈਂ ਹੁਣ ਥੋੜ੍ਹੀ ਜਿਹੀ ਤਾਜ਼ੀ ਹਵਾ ਲੈਣੀ ਹੈ, ਕਾਫੀ ਦੇਰ ਤੋਂ ਬੈਠਾ ਹੈ, ਅਤੇ ਜਦੋਂ ਬੰਦਾ ਪਹਿਲੀ ਵਾਰ ਮਾਈਕ ਫੜਦਾ ਉਹਨੂੰ ਬਹੁਤ ਘਬਰਾਹਟ ਹੁੰਦੀ ਹੈ, ਸਾਨੂੰ ਵੀ ਹੋਈ ਸੀ ਇੱਕ ਵਾਰ, ਤਾਂ ਐਂ ਲੱਗਦਾ ਪਤਾ ਨਹੀਂ ਗੱਲਾਂ ਹੀ ਖਤਮ ਹੋ ਗਈਆਂ, ਪਰ ਹੌਲੀ ਹੌਲੀ ਹੌਲੀ ਅਭਿਆਸ ਹੁੰਦਾ, ਅਤੇ ਹੌਲੀ ਹੌਲੀ ਹੌਲੀ ਫਿਰ ਜਦੋਂ ਸੁਣਨ ਵਾਲੇ ਵੀ ਇੱਕ ਲੈਚ ਆ ਜਾਂਦੇ ਆ, ਸੁਣਾਉਣ ਵਾਲਾ ਵੀ ਲੈਚ ਆ ਜਾਂਦਾ, ਫਿਰ ਗੱਲ ਬਣ ਜਾਂਦੀ ਹੈ। ਅਤੇ ਅੱਜ ਜਦੋਂ ਗੱਡੀ 'ਚ ਆ ਰਹੇ ਸੀ, ਦੱਸ ਰਹੇ ਸੀ, ਕਹਿੰਦੇ ਯਾਰ ਮੈਨੂੰ ਸਮਝ ਨਹੀਂ ਆ ਰਹੀ ਮੈਂ ਬੋਲੂੰਗਾ ਕੀ, ਅਤੇ ਹੁਣ 2-4 ਮਿੰਟ ਬਾਅਦ ਮੈਨੂੰ ਫੋਨ ਮਾਈਕ ਫੜ ਲੈਂਦੇ ਵੀ ਮੈਂ ਬੋਲਣਾ ਕੁਛ ਹੁਣ। ਸੋ ਇਹ ਰਸ ਹੀ ਇਹੋ ਜਿਹਾ ਫੋਨ ਦਾ, ਮਾਈਕ ਦਾ ਸੱਚ, ਅਤੇ ਜਿਵੇਂ ਮਾਈਕ ਦਾ ਉਵੇਂ ਫੋਨ ਦਾ, ਰੇਡੀਓ ਚੀਜ਼ ਹੀ ਇਹੋ ਜਿਹੀ ਹੈ, ਜੇ ਇੱਕ ਵਾਰ ਬੋਲਣ ਲੱਗ ਜਾਏ ਬੰਦਾ ਫਿਰ ਸੁਣਨ ਲੱਗ ਜਾਂਦਾ ਆਵਾਜ਼ਾਂ ਆਪਣੀਆਂ। ਅਤੇ ਦੁਬਾਰਾ ਮੈਨੂੰ ਇਸ਼ਾਰਾ ਹੋਇਆ ਸਨੀ ਜੀ ਦਾ ਕਿ ਨੰਬਰ ਰਿਪੀਟ ਕਰ ਦਿਓ, 604-217-7777, ਬੜਾ ਸੌਖਾ ਜਿਹਾ ਨੰਬਰ ਰਹਿੰਦਾ, ਇੱਥੇ ਫੋਨ ਕਰਕੇ ਜਿਵੇਂ ਹੀ ਤੁਹਾਨੂੰ ਲੱਗਦਾ ਵੀ ਚਾਹੀਦੀ ਆ ਕੁਛ, ਕੋਈ ਡੀਲ ਪੁੱਛਣੀ ਹੈ, ਜਿਹੜੀ ਡਿਟੇਲ ਲੈਣੀ ਹੈ, ਜਿਵੇਂ ਕੁਆਲੀਫਾਈ ਕਰਨ ਵਾਲੀ ਡਿਟੇਲ ਆ ਵੀ ਕੋਈ ਚਾਹੀਦੀ ਹੈ, ਇਹਦੇ ਪੁੱਛ ਲਿਓ। ਅਤੇ ਜਿਵੇਂ ਜਿਵੇਂ ਤੁਹਾਨੂੰ ਹੁਣ ਸਾਡੇ ਕੋਲ ਤਾਂ ਰਹਿ ਗਿਆ ਬਹੁਤਾ ਸਮਾਂ ਨਹੀਂ ਰਹਿ ਗਿਆ, ਘੰਟੇ ਤੋਂ ਘੱਟ ਦਾ ਸਮਾਂ ਰਹਿ ਗਿਆ ਸਾਡੇ ਕੋਲ, ਤਾਂ 4:10 ਹੋ ਚੁੱਕੇ ਨੇ ਇਸ ਸਮੇਂ, ਅਤੇ ਉਸ ਤੋਂ ਬਾਅਦ 5 ਵਜੇ ਤੱਕ ਅਸੀਂ ਮੈਂ ਅਤੇ ਪੁਨੀਤ ਜੀ ਇੱਥੇ ਹੋਵਾਂਗੇ, 1550 ਰੇਡੀਓ ਇੱਥੇ ਹੋਏਗਾ ਮੌਕੇ 'ਤੇ, ਉਸ ਤੋਂ ਬਾਅਦ 9 ਵਜੇ ਤੱਕ ਹੋਣਗੇ ਸਨੀ ਜੀ। ਹੁਣ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਫਿਰ ਵਾਪਸ ਆ ਕੇ ਮੈਂ ਅਤੇ ਪੁਨੀਤ ਜੀ ਤੁਹਾਡੇ ਨਾਲ ਦੁਬਾਰਾ ਜੋੜਾਂਗੇ। ਇੱਕ ਸੁਣੋ ਗਾਣਾ, ਸੈਲਫੀ ਨਾ ਸੈਲਫੀ, ਪਹਿਲਾਂ ਨਹੀਂ ਸੀ ਹੁੰਦੀ ਪਤਾ ਕਿਸੇ ਨੂੰ, ਆ ਫੋਨਾਂ ਨੇ ਦੱਸਿਆ ਵੀ ਸੈਲਫੀ ਕਿਵੇਂ ਨਹੀਂ, ਸੈਲਫੀ ਆਪਣੀ ਫੋਟੋ ਖਿੱਚਣ ਨੂੰ ਕਹਿੰਦੇ ਹਾਂ, ਜਿਵੇਂ ਕਈ ਸਟੈਂਡ ਹੁੰਦੇ ਆ, ਕਈ ਤਾਂ ਲੋਕਾਂ ਨੂੰ ਬਹੁਤ ਹੀ ਕਰੇਜ਼ ਹੈ।

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे कॉल सनी एंड सेव मनी 6043811008 वायरलेस कंट्री.
1: You're listening to KRPI 1550 Radio, Ferndale, Washington.
2: पालक लवो 99 सेंट्स दी गुच्छी 10 पाउंड स्नो बॉय रसेट पटेरोस 298 दा बैग वड्डा साइज गोभी दा फुल 298 दा अते 4 पाउंड इंडिकन सावत लाल मसर लवो 298 दा बैग.
3: फैमिली केयर फार्मेसी
4: पूरे बीसी विच होम्योपैथिक दवाइयां च नंबर 1.
3: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो.
4: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो.
3: हुन मोबिलिटी एड रेंट जां बाय भी कर सकदे हो.
4: फ्री प्लिस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन.
5: 3 लोकेशंस टू सर्व यू सरी डेल्टा एंड वाइट रॉक
3: जां कॉल किरण एट 604-581-1900.
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
1: You're listening to KRPI 1550 Radio, Ferndale, Washington.
7: वेलकम बैक जी. पहुंच गए ਅਸੀਂ ਵਾਇਰਲੈਸ ਕੰਟਰੀ ਪਹੁੰਚੇ ਹਾਂ. ਪਹੁੰਚ ਤਾਂ ਕੀ ਗਿਆ. ਪਹਿਲਾਂ ਤਾਂ ਮੈਂ ਪੁਨੀਤ ਜੀ ਦਾ ਧੰਨਵਾਦ ਕਰਦਾ. ਬੜੀ ਤੱਤੀ ਤੱਤੀ ਚਾਹ ਕੈੜੀ ਜੀ ਫਿਰ ਬਲਾਤੀ ਉਹਨੇ ਮੈਨੂੰ ਚਟਕੋਰੇ ਵਾਲੇ ਨੇ ਭੇਜੀ ਹੈ. ਇਹ ਕਹਿੰਦੇ ਉਹਨਾਂ ਨੇ ਉੱਥੋਂ ਲੈ ਕੇ ਆਏ ਨੇ. ਚਾਹ ਬੜੀ ਸ਼ਾਨਦਾਰ ਬਣੀ ਹੋਈ ਹੈ ਤੇ ਕੋਈ ਕੌਂਬੋ ਵੀ ਲੈ ਕੇ ਆਇਆ $9.99 ਦਾ. ਕੁਝ ਦੇਖ ਲਿਓ, ਆ ਕੇ ਕਾਲ ਕਰ ਲਿਓ ਇਹਨਾਂ ਨੂੰ. ਚਟਕੋਰੇ ਵਾਲੇ ਨੰਬਰ ਲੱਭ ਲਿਓ, ਆਨਲਾਈਨ ਨੰਬਰ ਪੈ ਜਾਂਦਾ ਤੇ ਚਟਕੋਰੇ ਵਾਲੇ ਨੂੰ ਕਰ ਲਿਓ ਕਾਲ ਕੂਲ. ਬਹੁਤ ਸ਼ਾਨਦਾਰ ਰਹਿੰਦੀ ਚਾਹ, ਜੋ ਸਮੋਸੇ ਸਮੋਸੇ ਬਾਅਦ ਸ਼ਾਨਦਾਰ ਰਹਿੰਦੇ. ਤੇ ਹੁਣ ਅਸੀਂ ਵਾਇਰਲੈਸ ਕੰਟਰੀ ਪਹੁੰਚੇ ਹਾਂ. ਪੁਨੀਤ ਜੀ ਆ ਗਿਆ ਮੁੜ ਕੇ, ਹਵਾ ਹੁਵਾ ਖਾਣ ਗਿਆ ਸੀ ਬਾਹਰ. ਫਰੈਸ਼ ਏਅਰ ਕਹਿੰਦੇ, ਮੈਂ ਫਰੈਸ਼ ਏਅਰ ਖਾ ਕੇ ਆਉਣੀ. ਮੈਂ ਕਿਹਾ ਖਾਓ ਜੀ, ਹਵਾ ਤਾਂ ਬੜੀ ਸਾਫ਼ ਹੈ ਵੈਸੇ ਕੈਨੇਡਾ ਦੀ, ਹੈ ਖਾਣ ਵਾਲੀ. ਹਾਜ਼ਮਾ ਠੀਕ ਕਰ ਦਿੰਦੀ ਹੈ. ਤੇ ਹੁਣ ਲਓ ਫਿਰ ਪੁਨੀਤ ਜੀ ਕਰੋ ਗੱਲਬਾਤ, ਦੱਸੋ ਨਾਲੇ ਆ ਵਾਇਰਲੈਸ ਕੰਟਰੀ ਤੇ ਫਿਰ ਕੀ ਹਿਸਾਬ ਕਿਤਾਬ ਹੈ.
8: ਹਾਂਜੀ ਜਗਦੀਪ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਹਵਾ ਵੀ ਬਹੁਤ ਹੀ ਚੰਗੀ ਅਤੇ ਮਾਹੌਲ ਵੀ ਬਹੁਤ ਚੰਗਾ ਇੱਥੇ. ਅਤੇ ਲੋਕ ਆ ਰਹੇ ਨੇ, ਗੱਲਬਾਤ ਕਰ ਰਹੇ ਨੇ ਅਤੇ ਆਪਣੇ ਫੋਨ ਵੀ ਅਤੇ ਔਫਰ ਵੀ ਚੈੱਕ ਕਰ ਰਹੇ ਨੇ. ਅਤੇ ਮੈਂ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਜਿਵੇਂ ਆਪਾਂ ਸਵੇਰੇ ਵੀ ਕਿਹਾ ਕਿ ਸਮਰ ਚੱਲ ਰਹੀ ਹੈ, ਅਤੇ ਇਹਨਾਂ ਨੇ ਵੀ ਸਮਰ ਬਲੈਕ ਫਰਾਈਡੇ ਸੇਲ ਲਾਈ ਹੋਈ ਹੈ. ਇੱਥੇ ਤੁਸੀਂ ਫਰੇਜ਼ਰ ਹਾਈਵੇ ਅਲਟ ਗਰੋਵ 'ਤੇ ਇਹਨਾਂ ਦੀ ਲੋਕੇਸ਼ਨ ਹੈ ਵਾਇਰਲੈਸ ਕੰਟਰੀ ਦੀ. ਤੁਸੀਂ ਇੱਥੇ ਆ ਕੇ ਤੁਸੀਂ ਸਨੀ ਨਾਲ ਅਤੇ ਉਹਨਾਂ ਦੀ ਪੂਰੀ ਟੀਮ ਨਾਲ ਮਿਲ ਕੇ ਪੁੱਛ ਸਕਦੇ ਹੋ ਅਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਅਗਰ ਤੁਸੀਂ ਅਗਰ ਨਹੀਂ ਆ ਪਾ ਰਹੇ, ਤੁਸੀਂ ਕਿਸੇ ਫਸੇ ਹੋਏ ਹੋ ਬਟ ਤੁਹਾਨੂੰ ਹੈ ਕਿ ਤੁਹਾਨੂੰ ਫੋਨ ਚੇਂਜ ਕਰਨਾ ਹੈ ਤਾਂ ਤੁਸੀਂ ਆਪਣਾ ਫੋਨ ਕਰ ਸਕਦੇ ਹੋ. ਉਹਨਾਂ ਦਾ ਨੰਬਰ ਹੈ 604-217-7777. ਇੱਕ ਵਾਰੀ ਫਿਰ ਦੱਸਦੇ ਹਾਂ ਮੈਂ, ਉਹਨਾਂ ਦਾ ਨੰਬਰ ਹੈ 604-217-7777. ਹੁਣ ਮੈਂ ਫਟਾਫਟ ਤੁਹਾਨੂੰ ਸਾਰੀ ਸਕੀਮਾਂ ਦੱਸਦੇ ਹਾਂ ਅਤੇ ਫੋਨਾਂ ਵਿੱਚ ਕੀ ਔਫਰ ਚੱਲ ਰਹੀਆਂ ਨੇ. ਇੱਕ ਵਾਰੀ ਫਿਰ ਦੁਬਾਰਾ ਰਿਪੀਟ ਕਰਦੇ ਹਾਂ. ਆਈਫੋਨ 17 ਏਅਰ ਤੁਹਾਨੂੰ $0 'ਤੇ ਬਿਲਕੁਲ ਫ੍ਰੀ ਮੁਫਤ ਮਿਲ ਰਿਹਾ. ਆਈਫੋਨ 17 ਏਅਰ ਅਤੇ ਸੈਮਸੰਗ S26 ਤੁਹਾਨੂੰ $0 'ਤੇ ਮਿਲ ਰਿਹਾ. ਸੈਮਸੰਗ S26 ਇੱਕ ਸੈਮਸੰਗ S26 ਅਲਟਰਾ ਹੈ ਜਿਹੜਾ ਤੁਹਾਨੂੰ $2.50 ਵਿੱਚ ਮਿਲ ਰਿਹਾ. ਇਹ ਮਾਡਲ ਹੈ ਸੈਮਸੰਗ S26 ਅਲਟਰਾ. ਅਤੇ ਬਾਕੀ ਆਈਫੋਨ ਜਿਹੜੇ ਨੇ, ਆਈਫੋਨ 17 ਪ੍ਰੋ ਉਹ ਤੁਹਾਨੂੰ ਦੇ ਰਹੇ ਨੇ $40 ਵਿੱਚ ਅਤੇ ਆਈਫੋਨ 17 ਪ੍ਰੋ ਮੈਕਸ ਉਹ ਤੁਹਾਨੂੰ ਮਿਲ ਰਿਹਾ $43 ਵਿੱਚ. ਅਤੇ ਮੈਨੂੰ ਲੱਗਦਾ ਖਾਲੀ $3 ਦਾ ਫਰਕ ਹੈ ਆਈਫੋਨ 17 ਪ੍ਰੋ ਅਤੇ ਆਈਫੋਨ 17 ਪ੍ਰੋ ਮੈਕਸ ਵਿੱਚ. ਅਤੇ ਡੈਫੀਨੇਟਲੀ ਤੁਹਾਨੂੰ ਪ੍ਰੋ ਕੰਸੀਡਰ, ਪ੍ਰੋ ਮੈਕਸ ਕੰਸੀਡਰ ਕਰਨਾ ਚਾਹੀਦਾ ਕਿਉਂਕਿ ਖਾਲੀ$3 ਦਾ ਫਰਕ ਹੈ. ਅਤੇ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਸੀ ਕਿ ਨਵੇਂ ਕਸਟਮਰ ਵਾਸਤੇ ਉਹ ਕਾਫੀ ਨਈ ਨਈ ਡੀਲਾਂ ਲਾਏ ਨੇ ਅਤੇ ਅੱਜ ਦਾ ਮੌਕਾ ਹੈ. ਤੁਸੀਂ 9 ਵਜੇ ਤੱਕ ਕਦੀ ਵੀ ਫੋਨ ਕਰ ਸਕਦੇ ਹੋ ਅਤੇ ਅਗਰ ਤੁਸੀਂ ਐਲਟਰ ਗਰੋਵ ਲੰਘ ਰਹੇ ਹੋ, ਕੋਈ ਕੰਮ ਕਰ ਰਹੇ ਹੋ ਤਾਂ ਇੱਥੋਂ ਜਾ ਕੇ ਤੁਸੀਂ ਸਨੀ ਨਾਲ ਅਤੇ ਉਹਦੀ ਟੀਮ ਨਾਲ ਮਿਲ ਸਕਦੇ ਹੋ. ਅਤੇ ਹੋਰ ਜਿਹੜੇ ਐਕਸਿਸਟਿੰਗ ਕਸਟਮਰ, ਜਿਹੜੇ ਆਲਰੇਡੀ ਕਸਟਮਰ ਇਹਨਾਂ ਦੇ ਨੇ, ਜਿਹੜੇ ਪਿਛਲੀ ਵਾਰ ਜਾਂ ਪਹਿਲੇ ਇਹਨਾਂ ਨਾਲ ਡੀਲ ਕਰ ਚੁੱਕੇ ਨੇ। ਉਹਨਾਂ ਦੇ ਵਾਸਤੇ ਉਹ $60 ਪਰ ਮੰਥ ਤੋਂ ਪਲਾਨ ਇੱਕ ਕੋਈ ਸ਼ੁਰੂ ਹੋਇਆ ਹੈ, ਉਹ ਤੁਹਾਨੂੰ ਆਫਰ ਕਰ ਰਹੇ ਨੇ, ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਅਤੇ ਉਹਨਾਂ ਨੂੰ ਕਾਲ ਕਰਕੇ ਹੋਰ ਵੀ ਜਾਣਕਾਰੀ ਉਹਨਾਂ ਕੋਲ ਲੈ ਸਕਦੇ ਹੋ। ਅਤੇ ਇੱਕ ਗੱਲ ਹੋਰ ਜਿਹੜੀ ਉਹ ਦੱਸ ਰਹੇ ਸੀ ਕਿ ਉਹ ਤੁਹਾਨੂੰ $300 ਦਾ ਟ੍ਰੇਡ ਇਨ ਕ੍ਰੈਡਿਟ ਵੀ ਦੇ ਰਹੇ ਨੇ ਤੁਸੀਂ ਅਗਰ ਸੈਮਸੰਗ ਫੋਨ ਲੈ ਰਹੇ ਹੋ। ਅਤੇ ਨਾਲ ਹੀ ਨਾਲ ਅਗਰ ਤੁਹਾਡਾ ਕੋਈ ਵੀ ਫੋਨ ਟੁੱਟਿਆ ਹੈ, ਖਰਾਬ ਹੈ, ਮਿੱਟੀ ਲੱਗੀ ਹੋਈ ਹੈ, ਕਿੱਥੇ ਰੱਖਿਆ ਹੋਇਆ, ਤੁਸੀਂ ਯੂਜ਼ ਵੀ ਨਹੀਂ ਕਰਦੇ, ਅਤੇ ਅੱਜ ਮੌਕਾ ਹੈ ਉਹਨੂੰ ਯੂਜ਼ ਕਰਨ ਦਾ, ਤੁਸੀਂ ਲਾ ਕੇ ਉਹਨੂੰ ਵੀ ਦਿਖਾ ਕੇ ਅਤੇ ਸਨੀ ਕੋਲ ਆਫਰ ਲੈ ਸਕਦੇ ਹੋ। ਅਤੇ ਅੱਜ ਸਨੀ ਨੇ ਸਾਨੂੰ ਕਿਹਾ ਕਿ ਤੁਹਾਡੇ ਕੋਲ ਅਗਰ ਫੋਨ ਟੁੱਟਿਆ ਵੀ ਹੈ ਤਦ ਵੀ ਸਾਡੇ ਕੋਲ ਕੁਛ ਨਾ ਕੁਛ ਆਫਰ ਹੋਊਗੀ, ਅਸੀਂ ਤੁਹਾਨੂੰ ਦੇ ਸਕਦੇ ਹਾਂ। ਅਤੇ ਡੈਫੀਨੇਟਲੀ ਇਹ ਸਾਡੀ ਕਮਿਊਨਿਟੀ ਵਾਸਤੇ ਇੱਕ ਮੌਕਾ ਹੈ, ਅਤੇ ਮੈਨੂੰ ਲੱਗਦਾ ਤੁਸੀਂ ਜ਼ਰੂਰ ਇਹਨੂੰ ਗੌਰ ਨਾਲ ਸੋਚ ਕੇ ਡਿਸਾਈਡ ਕਰਿਓ।
7: ਬਿਲਕੁਲ ਪੁਨੀਤ ਜੀ, ਮੌਕਾ ਜੀ ਫੋਨ ਲੈਣ ਦਾ। ਪੁਨੀਤ ਜੀ ਨੇ ਦੱਸਿਆ ਤੁਹਾਨੂੰ ਡਿਟੇਲ ਦੇ ਵਿੱਚ ਸਾਰੇ ਫੋਨਾਂ ਦੀਆਂ ਸਕੀਮਾਂ। 5-7 ਮਿੰਟ ਤੱਕ ਡਰੋਅ ਵੀ ਕੱਢ ਦਿਆਂਗੇ, ਜਿਹੜੇ ਸਾਡੇ ਲੱਕੀ ਵਿਨਰ ਹੋਣਗੇ ਉਹਨਾਂ ਦਾ ਨਾਂ ਵੀ ਅਨਾਊਂਸ ਕਰ ਦਿਆਂਗੇ ਥੋੜ੍ਹੀ ਦੇਰ ਲਈ। ਫਿਰ ਸਨੀ ਜੀ ਨੂੰ ਬੁਲਾਵਾਂਗੇ 5 ਮਿੰਟ ਲਈ, ਉਹਨਾਂ ਦਾ ਵੀ ਲਵਾਵਾਂਗੇ 5 ਮਿੰਟ, ਮਾਝਾ ਤੁਹਾਡੇ ਦੱਸ ਦੇਣਗੇ। ਅਤੇ ਪੁਨੀਤ ਜੀ ਵੀ ਚਾਹ ਚੁ ਪੀ ਕੇ ਫਿਰ ਕਾਇਮ ਹੋ ਗਏ ਨੇ। ਪੁਨੀਤ ਜੀ ਫਿਰ ਅੱਜ ਮਤਲਬ ਹੱਥ ਤਾਂ ਨਹੀਂ ਕੰਬੇ? ਅੱਛਾ ਪੁਨੀਤ ਜੀ ਹੁਣ ਥੋੜ੍ਹੇ ਜਿਹੇ ਬਿਜ਼ੀ ਹੋ ਗਏ, ਫਿਰ ਕਾਗਜ਼ ਪੱਤਰੀ ਇਹ ਜਿਹੜੇ ਸੇਲਦਾਰ ਹੁੰਦੇ ਕਾਗਜ਼ ਪੱਤਰੀ ਵਾਲੇ ਹੁੰਦੇ, ਹਿਸਾਬ ਤਾਂ ਬਾਹਲਾ ਕਰਦੇ, ਕੈਲਕੂਲੇਸ਼ਨ ਕਰੀ ਜਾਂਦੇ, ਪਤਾ ਨਹੀਂ ਕੀ ਹਿਸਾਬ ਤਾਂ ਲਾਈ ਜਾਂਦੇ ਇਹ ਇੱਕ ਇੱਕ ਚੀਜ਼ ਦਾ, ਕਦੇ ਹਸਲ ਇੱਧਰ ਲਾ ਲਈ, ਕਦੇ ਉੱਧਰ ਲਾ ਲਈ। ਅਤੇ ਪਰ ਖੈਰ ਚਲੋ ਕੋਈ ਗੱਲ ਨਹੀਂ, ਇਹ ਕਹਿ ਦਿੰਦੇ ਵੀ ਜਿਵੇਂ ਥਾਣੇ ਦੀ ਮਾਂ ਹੁੰਦੀ ਹੈ ਮੁਨਸ਼ੀ, ਅਤੇ ਉਵੇਂ ਹੀ ਜਿਹੜੇ ਸੇਲਸਮੈਨ ਹੁੰਦੇ ਆ ਵੀ ਕਮਾਊ ਪੁੱਤ ਹੁੰਦੇ ਆ ਸਾਡੇ, ਅਤੇ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਸਤਿਕਾਰ ਮਾਣ ਦੇਣਾ ਪੈਂਦਾ, ਐਕਸਟਰਾ ਦੇਣਾ ਪੈਂਦਾ ਉਹਨਾਂ ਨੂੰ, ਥੋੜ੍ਹਾ ਜਿਹਾ 20% ਐਕਸਟਰਾ ਜ਼ਿਆਦਾ ਕਰਨ ਲਿਖਿਆ ਹੁੰਦਾ ਨਾ, ਪਰ 20% ਐਕਸਟਰਾ ਟੂਥਪੇਸਟ ਉਹ ਹੁੰਦਾ ਹੈ ਸਿਸਟਮ। ਅਤੇ ਬਾਈ ਬਾਈ ਡੀਲ ਦੇ ਵਿੱਚ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ ਹੀ, ਦੁਬਾਰਾ ਹੁਣ ਹਨੀ ਸਨੀ ਜੀ ਨੂੰ ਬੁਲਾਵਾਂਗੇ, ਸਨੀ ਜੀ ਦੱਸਣਗੇ ਤੁਹਾਨੂੰ ਡੀਲਾਂ ਕੀ ਨੇ, ਥੋੜ੍ਹੀ ਦੇਰ ਤੱਕ ਆਉਣਗੇ ਅਜੇ ਬਿਜ਼ੀ ਨੇ ਕਸਟਮਰਾਂ ਦੇ ਨਾਲ। ਉਹ ਕਾਲ ਕਰਨ ਦੇ ਲਈ ਮੈਂ ਤੁਹਾਨੂੰ ਦੁਬਾਰਾ ਫਿਰ ਨੰਬਰ ਮੈਂ ਬਾਰ ਬਾਰ ਤੁਹਾਨੂੰ ਦੱਸ ਰਿਹਾ, 604-217-7777 ਨੰਬਰ ਹੈ ਜੀ। ਇਹਦੇ ਕਾਲ ਕਰਨੀ ਹੈ, ਕਾਲ ਕਰਕੇ ਗੱਲਬਾਤ ਕਰਨੀ ਹੈ, ਪੁੱਛਣਾ, ਡੀਲ ਸਮਝਣੀ ਹੈ, ਆਪਣੀ ਐਲੀਜੀਬਿਲਿਟੀ ਵੀ ਚੈੱਕ ਕਰਨੀ ਹੈ ਨਾਲ ਨਾਲ। ਜੇ ਐਲੀਜੀਬਲ ਹੋ ਆ ਜਾਓ ਗੱਡੀ ਚੱਕ ਕੇ, ਦਿਨ ਵਧੀਆ, 9 ਵਜੇ ਤੱਕ ਸਟੋਰ ਖੁੱਲ੍ਹਾ, ਬਸ ਇੱਥੋਂ ਆ ਕੇ ਫੋਨ ਲੈ ਜਾਓ, ਆਪਣੀ ਲਾਈਨ ਲੈ ਜਾਓ, ਅਤੇ ਤੁਹਾਨੂੰ ਫਾਇਦੇ ਫਾਇਦੇ ਨੇ ਅੱਜ ਅੱਜ ਮਤਲਬ ਬਿਲਕੁਲ ਦਿਲ ਖੋਲ੍ਹਿਆ ਹੋਇਆ ਉਹਨਾਂ ਨੇ। ਹੁਣ ਅਸੀਂ ਵੱਧ ਤੋਂ ਵੱਧ ਅੱਧਾ ਘੰਟਾ ਹੋਰ ਇੱਥੇ, 5 ਵਜੇ ਤੱਕ ਅਸੀਂ ਇੱਥੇ ਰਵਾਂਗੇ, 5 ਵਜੇ ਤੋਂ ਬਾਅਦ 9 ਵਜੇ ਤੱਕ ਸਟੋਰ ਖੁੱਲ੍ਹਾ ਹੋਊਗਾ, ਸਟੋਰ 9 ਵਜੇ ਤੱਕ ਖੁੱਲ੍ਹਾ, ਜਦੋਂ ਮਰਜ਼ੀ ਆ ਜਾਓ, ਜਿਵੇਂ ਦੱਸਿਆ ਕੱਲ੍ਹ ਵੀ ਆ ਸਕਦੇ, ਕੋਈ ਅਜਿਹੀ ਗੱਲ ਨਹੀਂ, ਜੇ ਅੱਜ ਕਿਸੇ ਨੇ ਬੁੱਕ ਕਰਾ ਲਿਆ, ਗੱਲਬਾਤ ਕਰਕੇ ਦੱਸਤਾ ਉਹਨਾਂ ਨੂੰ, ਕੱਲ੍ਹ ਵੀ ਤੁਹਾਨੂੰ ਮਿਲਣਗੇ ਇੱਥੇ, ਸਟਾਫ ਬਹੁਤ ਹੀ ਸ਼ਾਨਦਾਰ। ਔਰ ਸਭ ਤੋਂ ਜਿਹੜੀ ਖਾਸ ਗੱਲ ਹੈ ਸਨੀ ਉਹਨਾਂ ਦੀ, ਜੋ ਮੈਨੂੰ ਲੱਗਦੀ ਹੁੰਦੀ ਹੈ ਵਾਇਰਲੈਸ ਕੰਟਰੀ ਦੀ, ਉਹ ਹੈ ਕਿ ਇਹਨਾਂ ਦੀ ਸਰਵਿਸ, ਜਦੋਂ ਮਰਜ਼ੀ ਆਵੇ ਮੌਲ 'ਚੋਂ ਲੈ ਕੇ ਆਉਂਦੇ ਆ ਨਾ ਫੋਨ ਫਾਨ, ਵੱਡੀ ਦੁਕਾਨ 'ਚੋਂ, ਵੱਡੇ ਸਟੋਰ 'ਚੋਂ, ਉੱਥੇ ਤਾਂ ਫਿਰ ਉਹ ਫਾਰਮੈਲਿਟੀ ਜੋ ਕਰਦੇ ਆ, ਉਹ ਕਹਿ ਰਹੇ ਵੀ ਬਾਹਰ ਖੜ੍ਹ ਜਾਓ, ਕੋਈ ਗੱਲ ਨਹੀਂ ਕਰਦੇ ਆਪਾਂ, ਤੁਹਾਡਾ ਹਿਸਾਬ ਤਾਂ ਰੁਕ ਜਾਓ ਜੀ। ਇੱਥੇ ਇਹ ਸਿਸਟਮ ਨਹੀਂ, ਇੱਥੇ ਕਸਟਮਰ ਮਤਲਬ ਪੂਰੀ ਫੈਮਿਲੀ ਮੈਂਬਰ ਨੂੰ ਟ੍ਰੀਟ ਕੀਤਾ ਜਾਂਦਾ, ਇਹ ਸਭ ਤੋਂ ਵਧੀਆ ਲੱਗਦਾ ਹੁੰਦਾ ਮੈਨੂੰ ਜਦੋਂ ਵੀ ਆਉਂਦਾ। ਖੈਰ ਮੈਂ ਤਾਂ ਆਪਣੇ ਕਰੀਅਰ ਦੀ ਪਹਿਲੀ ਲਾਈਵ ਲੋਕੇਸ਼ਨ ਇੱਥੋਂ ਕੀਤੀ ਸੀਗੀ, ਅਤੇ ਇਸ ਜਗ੍ਹਾ ਨਾਲ, ਇਸ ਕੁਰਸੀਆਂ ਨਾਲ, ਜਿਹੜਾ ਫਰਨੀਚਰ ਰੱਖਿਆ ਮੇਰਾ ਤਾਂ ਖਾਸ ਲਗਾਵ ਹੈ ਇਹਦੇ ਨਾਲ। ਅਤੇ ਅੱਜ ਵੀ ਉਵੇਂ ਹੀ, ਜਿਵੇਂ 1 ਸਾਲ ਪਹਿਲਾਂ ਦੇਖਿਆ ਸੀ, ਅੱਜ ਵੀ ਉਵੇਂ ਹੀ ਇਹਨਾਂ ਦੀਆਂ ਸਕੀਮਾਂ, ਉਵੇਂ ਹੀ ਇਹਦੇ ਪਲਾਨ, ਉਵੇਂ ਹੀ ਲੋਕਾਂ ਦਾ ਫਾਇਦਾ ਕਰਨਾ ਇਹਨਾਂ ਨੇ। ਸੋ ਆ ਕੇ ਜੋ ਵੀ ਨੇੜੇ ਤੇੜੇ ਨੇ ਜ਼ਰੂਰ ਆਇਓ, 5 ਵਜੇ ਤੱਕ ਅਸੀਂ ਇੱਥੇ ਹਾਂ, 5 ਵਜੇ ਤੋਂ ਬਾਅਦ ਫਿਰ ਜਿਵੇਂ ਵੀ 9 ਵਜੇ ਤੱਕ ਜਿਵੇਂ ਸਨੀ ਹੋਣੀ ਤੁਹਾਨੂੰ ਸਾਰੇ ਕਰਨਗੇ, ਰਿਸੀਵ ਕਰਨਗੇ, ਤੁਹਾਡੇ ਨਾਲ ਗੱਲਬਾਤ ਵੀ ਕਰਨਗੇ। ਸੋ ਪ੍ਰੀਤ ਜੀ, ਫੋਨਾਂ ਦੀ ਗੱਲ ਤਾਂ ਬੜੀ ਕਰ ਲਈ, ਅੱਜ ਕਨੇਡਾ ਕਿਵੇਂ ਆਉਣਾ ਹੋਇਆ?
8: ਸਰ ਇਹ ਬਹੁਤ ਹੀ ਵੱਡੀ ਮੈਨੂੰ ਲੱਗਦਾ ਕਹਾਣੀ ਹੈ, ਬਟ ਮੈਨੂੰ ਇਹਨੂੰ ਬਹੁਤ ਹੀ ਸ਼ੋਰਟ ਰੱਖਾਂਗਾ। ਇੱਕ ਤਾਂ ਬੜਾ ਮੇਰਾ ਮਨ ਹੁੰਦਾ ਸੀ ਕਿ ਜਦੋਂ ਵੀ ਮੈਂ ਕਿਸੇ ਨੂੰ ਸੁਣਦਾ ਸੀ ਨਾ ਕਿ ਕੋਈ ਮਿੱਤਰ ਜਾਂ ਕੋਈ ਫੈਮਿਲੀ ਦਾ ਬੰਦਾ ਕੋਈ ਬਾਹਰ ਹੈ, ਅਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਵੀ ਇੱਕ ਵਾਰੀ ਬਾਹਰ ਜਾਣਾ ਚਾਹੀਦਾ ਹੈ। ਅਤੇ ਮੇਰੇ ਅੰਦਰ ਬੜੀ ਇੱਛਾ ਹੁੰਦੀ ਸੀ ਕਿ ਮੈਨੂੰ ਕਿੱਥੇ ਜਾਣਾ। ਅਤੇ ਆਉਣ ਤੋਂ ਪਹਿਲੇ ਮੈਂ ਆਸਟ੍ਰੇਲੀਆ ਵੀ ਅਪਲਾਈ ਕੀਤਾ ਅਤੇ ਕੈਨੇਡਾ ਵੀ ਕੀਤਾ, ਬਟ ਕਹਿੰਦੇ ਨੇ ਜਿਹੜੀ ਕੁਦਰਤ ਦੀ ਮੰਗ ਹੁੰਦੀ ਹੈ ਨਾ ਉਹੀਓ ਮਿਲਦਾ ਤੁਹਾਨੂੰ। ਅਤੇ ਦਾਣਾ ਪਾਣੀ ਮੇਰਾ ਲਿਖਿਆ ਸੀ ਕੈਨੇਡਾ, ਅਤੇ ਮੈਂ ਕੈਨੇਡਾ ਆਇਆ, ਇੱਥੇ ਮੇਰੀ ਆਪਣੀ ਪੂਰੀ ਫੈਮਿਲੀ ਇੱਥੇ ਆਈ। ਅਤੇ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਹੀ ਅੱਛੀ ਲੱਗੀ ਇੱਥੇ, ਉਹ ਹੈ ਇੱਦਾਂ ਦਾ ਇਨਵਾਇਰਮੈਂਟ ਅਤੇ ਨੇਚਰ। ਇੱਥੇ ਨੇਚਰ, ਪ੍ਰਕਿਰਤੀ ਇੰਨੀ ਭਰਪੂਰ ਹੈ ਕਿ ਤੁਸੀਂ
7: ਦੇਖੋ 15 ਕਿਲੋਮੀਟਰ ਦੇ ਤੁਹਾਨੂੰ ਸਮੁੰਦਰ ਮਿਲ ਜਾਣਾ, ਜੰਗਲ ਮਿਲ ਜਾਣਾ, ਬਰਫ਼ ਮਿਲ ਜਾਣੀ ਹੈ, ਧੁੱਪ ਮਿਲ ਜਾਣੀ ਹੈ, ਛਾਂ ਮਿਲ ਜਾਣੀ ਹੈ।
8: ਬਿਲਕੁਲ, ਮੈਨੂੰ ਲੱਗਦਾ ਹੈ ਕਿ ਇੱਥੇ ਸਾਰਾ ਮਾਹੌਲ ਹੈ, ਤੁਹਾਨੂੰ ਜਿਸ ਤਰੀਕੇ ਦਾ ਚਾਹੀਦਾ ਉਹ ਤੁਹਾਨੂੰ ਮਿਲ ਸਕਦਾ, ਬਟ ਇੱਕ ਚੀਜ਼ ਤੁਹਾਨੂੰ ਨਹੀਂ ਮਿਲਦੀ, ਉਹ ਤੁਹਾਡਾ ਪਰਿਵਾਰ, ਉਹ ਤੁਸੀਂ ਜ਼ਰੂਰ ਮਿਸ ਕਰਦੇ ਹੋ। ਤੁਹਾਨੂੰ ਲੱਗਦਾ ਹੈ ਕਿ ਉਹ ਅਗਰ ਤੁਹਾਡੇ ਨਾਲ ਹੋਣ ਤਾਂ ਮੈਨੂੰ ਵੀ ਲੱਗਦਾ ਹੋਰ ਕਿਸੇ ਚੀਜ਼ ਦੀ ਤੁਹਾਨੂੰ ਲੋੜ ਹੈ ਇੱਥੇ। ਬਾਕੀ ਬਹੁਤ ਅੱਛੀ ਕੰਟਰੀ ਹੈ, ਲੋਕ ਹੀ ਕਾਫ਼ੀ ਅੱਛੇ ਨੇ। ਇੱਕ ਇੱਥੇ ਦੀ ਬਿਊਟੀ ਕੈਨੇਡਾ ਦੀ ਖਾਸ ਕਰ ਕਿ ਇਹ ਮਲਟੀਕਲਚਰਲ ਹੈ, ਇੱਥੇ ਹਰ ਕਮਿਊਨਿਟੀ ਦਾ ਬੰਦਾ ਤੁਹਾਨੂੰ ਆਦਰ ਸਤਿਕਾਰ ਵੀ ਦਿੰਦਾ ਹੈ,
9: ਤੁਹਾਡੇ ਨਾਲ ਮੇਲ ਵੀ ਰੱਖਦਾ ਹੈ ਅਤੇ ਤੁਹਾਨੂੰ ਵੀ ਅੱਛਾ ਲੱਗਦਾ ਹੈ ਅਤੇ ਉਹ ਤੁਹਾਡੇ ਬੱਚਿਆਂ ਵਾਸਤੇ ਬਹੁਤ ਅੱਛਾ ਹੈ ਕਿਉਂਕਿ ਉਹਨਾਂ ਨੂੰ ਐਕਸਪੋਜ਼ਰ ਮਿਲ ਰਿਹਾ ਕਿ ਕਿਵੇਂ ਕਿਸ ਕਮਿਊਨਿਟੀ ਨਾਲ ਕਿੱਦਾਂ ਆਦਰ ਸਤਿਕਾਰ ਕੀਤਾ ਜਾਂਦਾ ਹੈ ਅਤੇ ਕਿਵੇਂ ਉਹਨਾਂ ਨਾਲ ਮਿਲ ਕੇ ਰਲ ਮਿਲ ਕੇ ਤੁਸੀਂ ਅੱਗੇ ਵੱਧਦੇ ਹੋ ਜਿਹੜਾ ਕਿ ਤੁਸੀਂ ਆਪਣੇ ਉੱਥੇ ਰਹਿ ਕੇ ਨਹੀਂ ਸਿੱਖ ਸਕਦੇ ਅਤੇ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਇੱਕ ਜਨਰੇਸ਼ਨ 'ਤੇ ਸਟਰਗਲ ਕਰਦੀ ਹੈ ਬਟ ਜਿਹੜੀ ਅੱਗੇ ਦੀ ਜਨਰੇਸ਼ਨ ਹੈ ਉਹ ਜ਼ਰੂਰ ਇੱਥੋਂ ਕੁਛ ਸਿੱਖ ਕੇ ਜਾਂਦੀ ਹੈ।
7: ਇਹ ਗੱਲ ਨਾ ਤੁਸੀਂ ਬਹੁਤ ਖਾਸ ਕਹੀ ਹੈ, ਉਹ ਖਾਸ ਇਹ ਹੈ ਵੀ ਜਦੋਂ ਆਪਾਂ ਕੈਨੇਡਾ ਹੁੰਦੇ ਹਾਂ, ਕੈਨੇਡਾ ਹੈਗੀ ਮਲਟੀ ਕਲਚਰਲ ਕੰਟਰੀ, ਇੱਥੇ ਦੁਨੀਆ ਦੇ ਹਰ ਕੋਨੇ 'ਚ ਤੁਹਾਨੂੰ ਬੰਦਾ ਮਿਲ ਜਾਂਦਾ, ਉਹ ਲੈਟਿਨ ਅਮੈਰੀਕਨ ਹੋਵੇ, ਉਹ ਅਫਰੀਕਾ ਤੋਂ ਆਇਆ ਹੋਵੇ, ਉਹ ਸਾਊਥ ਏਸ਼ੀਅਨ ਹੋਵੇ, ਉਹ ਈਸਟ ਏਸ਼ੀਅਨ ਹੋਵੇ, ਮਿਡਲ ਈਸਟਰਨ ਹੋਵੇ, ਯੂਰਪੀਅਨ ਹੋਵੇ, ਕਿਸੇ ਦਾ ਵੀ ਹੋਵੇ, ਤੁਹਾਨੂੰ ਬੰਦਾ ਮਿਲ ਜਾਂਦਾ ਹਰੇਕ ਮਹਾਂਦੀਪ ਹਰੇਕ ਖਿੱਤੇ 'ਚੋਂ ਬੰਦਾ ਇੱਥੇ ਮਿਲ ਜਾਂਦਾ। ਔਰ ਇਹ ਗੱਲ ਸਹੀ ਹੈ, ਇੱਥੇ ਸਿੱਖਣ ਨੂੰ ਬਹੁਤ ਕੁਛ ਮਿਲਦਾ ਇਹਨਾਂ ਤੋਂ। ਆਪਾਂ ਜਦੋਂ ਉੱਥੇ ਰਹਿੰਦੇ ਹਾਂ ਆਪਣੇ ਕੰਟਰੀ ਦੇ ਵਿੱਚ, ਤਾਂ ਥੋੜ੍ਹਾ ਜਿਹਾ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਥੋੜ੍ਹੇ ਜਿਹੇ ਆਪਣੇ ਇਲਾਕੇ ਨੂੰ ਲੈ ਕੇ ਥੋੜ੍ਹੇ ਜਿਹੇ ਉਹ ਹੁੰਦੇ ਹਾਂ ਵੀ ਨਹੀਂ ਨਹੀਂ ਸਾਡਾ ਆ, ਠੀਕ ਹੈ ਸਾਡਾ ਤਾਂ ਹੈ ਹੀ ਹੈ, ਪਰ ਦੁਨੀਆ ਦੇਖਣ ਦਾ ਨਾਂ ਹੈ, ਦੁਨੀਆ ਜਿਉਣ ਦਾ ਨਾਂ ਹੈ, ਇਹ ਰੰਗ ਬਿਰੰਗੀ ਹੈ ਕਹਿੰਦੇ ਆ, ਤਮਾਸ਼ਾ ਵੀ ਰੰਗ ਬਿਰੰਗੀ ਵੀ ਹੈ, ਰੰਗ ਬਿਰੰਗੇ ਦੇਖ ਕੇ ਜਾਣਾ ਤੁਰਤਾ ਕੀ ਨੂੰ ਜਾਣੀਏ ਸਾਰਿਆਂ ਨੇ, ਪਰ ਇਹ ਜਾਣ ਤੋਂ ਪਹਿਲਾਂ ਫਿਰ ਇਹ ਮੇਲਾ ਵਿਛੜਨ ਤੋਂ ਪਹਿਲਾਂ ਮੇਲਾ ਦੇਖ ਲੈਣਾ ਚਾਹੀਦਾ।
9: ਨਹੀਂ ਤੁਸੀਂ ਬਿਲਕੁਲ ਸਹੀ ਕਿਹਾ, ਕਿਸੇ ਨੇ ਬਹੁਤ ਹੀ ਸਹੀ ਲਿਖਿਆ ਹੈ ਕਿ ਦੁਨੀਆ ਦੇ ਮੇਲੇ ਕਮ ਨਾ ਹੋਣਗੇ ਅਫਸੋਸ ਹਮ ਨਾ ਹੋਣਗੇ, ਅਤੇ ਮੈਨੂੰ ਲੱਗਦਾ ਹੈ ਕਿ ਇਹ ਮੇਲਾ ਹੈ ਬਹੁਤ ਸ਼ਾਨਦਾਰ ਹੈ, ਬਹੁਤ ਚਮਕਦਾਰ ਹੈ, ਇਹਦੀ ਚਮਕ ਵਿੱਚ ਰੋਸ਼ਨੀ ਵਿੱਚ ਲੋਕ ਬੜੇ ਗਾਇਬ ਹੋ ਜਾਂਦੇ ਨੇ, ਬਟ ਪਰਮਾਰਥ ਦਾ ਰਸਤਾ ਜਿਹੜਾ ਹੈ ਉਹ ਜ਼ਰੂਰ ਇਨਸਾਨ ਨੂੰ ਪਕੜ ਕੇ ਰੱਖਣਾ ਚਾਹੀਦਾ, ਕਿਉਂਕਿ ਪਰਮਾਰਥ ਹੀ ਹੈ ਜੋ ਤੁਹਾਨੂੰ ਅੱਗੇ ਲੈ ਕੇ ਜਾਊਗਾ। ਬਾਕੀ ਸੰਸਾਰ ਦੀ ਲੋੜ ਹੈ, ਸੰਸਾਰ ਜ਼ਰੂਰੀ ਹੈ, ਜਿਵੇਂ ਕਹਿੰਦੇ ਨੇ ਨਾ ਕਮਲ ਜਿਹੜਾ ਹੁੰਦਾ ਨਾ, ਕਮਲ ਦਾ ਫੁੱਲ ਉਹ ਕਿੱਚੜ ਵਿੱਚ ਖਿਲਦਾ, ਬਟ ਉਹ ਕਿੱਚੜ ਤੋਂ ਉੱਠ ਕੇ ਰਹਿੰਦਾ, ਕਦੇ ਵੀ ਉਹਦੇ ਪੱਤਿਆਂ ਨੂੰ ਵੇਖੋਗੇ ਉਹ ਕਦੇ ਵੀ ਪਾਣੀ ਨਾਲ ਨਹੀਂ ਮਿਲਦੇ। ਅਤੇ ਇਹੀ ਸੰਸਾਰ ਹੈ, ਸੰਸਾਰ ਵਿੱਚ ਸਾਰੇ ਤਰੀਕੇ ਦੇ ਖੇਲ ਹੋ ਰਹੇ ਨੇ, ਹਰ ਚੀਜ਼ ਹੋ ਰਹੀ ਹੈ, ਅਸੀਂ ਸੰਸਾਰ ਵਿੱਚ ਰਹਿਣਾ ਹੈ ਪਰ ਪਰਮਾਤ ਨੂੰ ਜ਼ਰੂਰ ਆਪਣੇ ਨਾਲ ਰੱਖਣਾ
7: ਜੀ। ਫਿਰ ਤੇ ਦੱਸੋਗੇ ਹੁਣ ਆਪਣਾ ਪਨੀਤ ਜੀ ਨਾ ਕੌਣ ਆ ਸਾਡਾ ਵਿੰਦਰ, ਇਹ ਵੀ ਦੱਸ ਦਿਓ।
9: ਮੈਨੂੰ ਲੱਗਦਾ ਇੱਕ ਦੋ ਐਂਟਰੀਆਂ ਹੋਰ ਆ ਗਈਆਂ ਨੇ ਕਿਉਂਕਿ ਸਾਨੀ ਬਿਜ਼ੀ ਹੈ ਫੋਨ 'ਤੇ, ਆਪਾਂ 3-4 ਮਿੰਟ ਹੋਰ ਲਾਂਗੇ ਔਰ ਉਹਦੇ ਵਿੱਚ ਫਿਰ ਆਪਾਂ ਨਾਂ ਡਿਕਲੇਅਰ ਕਰ ਦਾਂਗੇ।
7: ਠੀਕ ਹੈ ਜੀ, ਇਹ ਕਹਿੰਦੇ 2-3 ਮਿੰਟ ਪਨੀਤ ਜੀ ਕਹਿੰਦੇ ਹੋਰ ਲੈਣੇ, ਉਸ ਤੋਂ ਬਾਅਦ ਨਾਂ ਵੀ ਡਿਕਲੇਅਰ ਕਰ ਦੇਣਗੇ। ਅਤੇ ਹੁਣ ਦੋਸਤ ਲਵਾਂਗੇ ਬ੍ਰੇਕ, ਦੋ ਗਾਣੇ ਸੁਣਾਉਂਦੇ ਹਾਂ ਤੁਹਾਨੂੰ ਵਧੀਆ ਵਧੀਆ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਵਾਪਸ ਆ ਕੇ ਅੱਧਾ ਘੰਟਾ ਹੁਣ ਸਾਡੇ ਕੋਲ ਰਹਿ ਗਿਆ, 5 ਵਜੇ ਤੱਕ ਲਾਈਵ ਆਲ ਲੋਕੇਸ਼ਨ ਸੀ ਆ ਸਾਡੀ 1550 'ਤੇ, ਮੈਂ ਅਤੇ ਮੇਰੇ ਸਾਥੀ ਪੁਨੀਤ ਜੀ 1 ਤੋਂ ਲੈ ਕੇ 5 ਵਜੇ ਤੱਕ ਸੀਗੇ, ਅਤੇ 5 ਵਜੇ ਤੋਂ ਬਾਅਦ 9 ਵਜੇ ਤੱਕ ਸਟੋਰ ਖੁੱਲ੍ਹਾ, ਤੁਸੀਂ ਆ ਸਕਦੇ ਹੋ। ਅਤੇ ਜੋ ਵੀ ਤੁਸੀਂ ਆਪਣੀਆਂ ਡੀਲਸ ਲੈਣੀਆਂ ਜਾਂ ਫੋਨ ਲੈਣਾ ਜਾਂ ਕੋਈ ਹੋਰ ਵੀ ਐਕਸੈਸਰੀ ਲੈਣੀ ਉਹ ਵੀ ਬਹੁਤ ਸ਼ਾਨਦਾਰ, ਫਾਈਡੋ ਰੋਜਰਸ ਅਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ ਵਾਇਰਲੈਸ ਕੰਟਰੀ ਵਾਲੇ। 2713020 ਫਰੇਜ਼ਰ ਹਾਈਵੇ, ਆਰਡਰ ਗੋਬਿੰਦ ਦਾ ਲੋਕੇਸ਼ਨ ਹੈ ਇਹਦੀ ਸਟੋਰ ਦੀ, ਅਤੇ 604-217-7777 ਨੰਬਰ ਹੈ ਇਹਨਾਂ ਦਾ, ਉੱਥੇ ਕਾਲ ਕਰ ਲਿਓ ਅਤੇ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ। ਡੀਲਾਂ ਸ਼ਾਨਦਾਰ ਡੀਲਾਂ ਵੀ ਆ ਕੇ ਦੱਸ ਦਿਓ ਤੁਹਾਨੂੰ ਜਾਣ ਤੋਂ ਪਹਿਲਾਂ। ਅਤੇ ਹੁਣ ਇੱਕ ਬ੍ਰੇਕ, ਦੋ ਗਾਣੇ ਬੜੀ ਪਿਆਰੇ, ਪੁਨੀਤ ਜੀ ਕਹਿੰਦੇ ਆਹ ਲਾ ਦਿਓ, ਮੈਂ ਕਿਹਾ ਚਲੋ ਆਹ ਲਾ ਦਿੰਦੇ ਹਾਂ, ਉਸ ਤੋਂ ਬਾਅਦ ਫਿਰ ਆਉਂਦੇ ਹਾਂ ਵਾਪਸ ਜੀ।
1: You're listening to KRPI 1550 Radio, Ferndale, Washington.
10: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370 604-325-8370
3: 1077 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com, an initiative of Pulse FM Cares.
4: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
5: ਵੈਲਕਮ ਬੈਕ ਜੀ। ਮੈਂ ਜਗਦੀਪ ਸਿੰਘ, ਸਾਡੀ ਪੂਰੀ ਟੀਮ 1550 ਰੇਡੀਓ ਦੀ ਟੀਮ ਪਹੁੰਚੀ ਹੋਈ ਅੱਜ ਵਾਇਰਲੈਸ ਕੰਟਰੀ। ਮੇਰੇ ਨਾਲ ਮੇਰੇ ਸਾਥੀ ਪੁਨੀਤ ਜੀ। ਪਹਿਲਾਂ ਅਸੀਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਇੱਕ ਛੋਟਾ ਜਿਹਾ ਤੋਹਫ਼ਾ ਸਾਡੇ ਵੱਲੋਂ। ਸੋ ਪੁਨੀਤ ਜੀ, ਦੱਸੋ ਫਿਰ।
6: ਹਾਂਜੀ ਜਗਦੀਪ ਜੀ, ਜ਼ਿਆਦਾ ਟਾਈਮ ਨਾਲ ਲੈਂਦੇ ਹੋਏ, ਪਹਿਲੇ ਤਾਂ ਬਹੁਤ ਬਹੁਤ ਸਭ ਦਾ ਤਹਿ ਦਿਲ ਨਾਲ ਸ਼ੁਕਰੀਆ ਕਿ ਉਹ ਸਾਡੇ ਨਾਲ ਜੁੜੇ ਰਹੇ ਅਤੇ ਸਾਡਾ ਸਾਥ ਦਿੱਤਾ। ਅਤੇ ਕਾਫੀ ਇੱਥੇ ਕਾਲਾਂ ਆਈਆਂ ਨੇ ਅਤੇ ਸਨੀ ਵੀ ਕਾਫੀ ਕਾਲ ਅਟੈਂਡ ਹੁਣੇ ਵੀ ਕਰ ਰਹੇ ਨੇ। ਅਤੇ ਜਿਹੜਾ ਨਾਂ ਅਸੀਂ ਕੱਢਿਆ ਉਹਨਾਂ ਦਾ ਨਾਂ ਹੈ ਸਿਮਰ, ਅਤੇ ਉਹਨਾਂ ਦੇ ਲਾਸਟ ਦੇ 4 ਡਿਜਿਟ ਨੇ 9915। ਮੈਂ ਰਿਪੀਟ ਕਰਦੇ ਹਾਂ, ਉਹਦਾ ਨਾਂ ਹੈ ਸਿਮਰ ਅਤੇ ਲਾਸਟ ਦੇ 4 ਡਿਜਿਟ ਨੇ 9915। ਆਪਾਂ ਇਹਨਾਂ ਨੂੰ ਕਾਲ ਕਰਕੇ ਵੀ ਸਭ ਕੁਝ ਦੱਸ ਦਿਆਂਗੇ ਅਤੇ ਇਹਨਾਂ ਨੂੰ ਸਾਰੀ ਡਿਟੇਲ ਦੇ ਦਿਆਂਗੇ। ਇਹ 5 ਵਜੇ ਤੱਕ ਇੱਥੇ ਵੀ ਆ ਸਕਦੇ ਨੇ, ਨਹੀਂ ਤਾਂ ਆਪਣੇ ਸਟੂਡੀਓ ਤੋਂ ਵੀ ਕਲੈਕਟ ਕਰ ਸਕਦੇ ਨੇ।
5: ਬਿਲਕੁਲ ਜੀ, ਤੁਹਾਨੂੰ ਬਹੁਤ ਵਧਾਈ ਜੀ। ਸਿਮਰ ਜੀ ਨੂੰ ਦੱਸਿਆ ਪੁਨੀਤ ਜੀ ਨੇ, ਤੁਸੀਂ ਆ ਕੇ ਸਾਡੇ ਸਟੂਡੀਓ 'ਚੋਂ ਕਲੈਕਟ ਕਰ ਸਕਦੇ ਹੋ ਅਤੇ ਉੱਥੇ ਸਾਡੀ ਸਾਰੀ ਟੀਮ ਹੁੰਦੀ ਹੈ। ਕਿਰਨ ਹੁੰਦੀ ਹੈ ਕੁੜੀ ਸਾਡੀ ਫਰੰਟ ਡੈਸਕ 'ਤੇ, ਉਹ ਤੁਹਾਨੂੰ ਦੱਸ ਕੇ ਉਹਨਾਂ ਤੋਂ ਲੈ ਜਿਓ। ਇਹ ਸਾਡੇ ਵੱਲੋਂ ਛੋਟੇ ਜਿਹਾ ਕਹਿ ਲਓ ਵੀ ਟੋਕਨ ਆਫ ਲਵ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਉਹ ਤੁਹਾਡੇ ਵਾਸਤੇ, ਸਾਰੇ ਸਾਡੇ ਲਿਸਨਰਸ ਵਾਸਤੇ। ਅੱਜ ਦੀ ਜਿਹੜੀ ਲਾਈਵ ਲੋਕੇਸ਼ਨ ਆ, ਅੱਜ 5 ਵਜੇ ਤੱਕ ਅਸੀਂ ਇੱਥੇ ਸੀਗੇ, ਬਸ ਮਿੰਟ 15 ਕੁ ਹੋਰ ਰਹਿ ਗਏ ਨੇ ਸਾਡੇ ਕੋਲ ਹੋਰ। ਪਰ ਜਿਹੜਾ ਸਟੋਰ ਹੈ ਵਾਇਰਲੈਸ ਕੰਟਰੀ, ਇਹ ਰਾਤ ਨੂੰ 9 ਵਜੇ ਤੱਕ ਖੁੱਲ੍ਹਾ ਰਹੇਗਾ। ਜਾਣ ਤੋਂ ਪਹਿਲਾਂ ਮੈਂ ਇੱਕ ਸਾਰੀਆਂ ਜਿਹੜੀਆਂ ਡੀਲਾਂ ਨੇ ਤੁਹਾਨੂੰ ਫਿਰ ਤੋਂ ਦੱਸਦਾ। ਸਮਰ ਬਲੈਕ ਫਰਾਈਡੇ ਸੇਲ ਇਹਨਾਂ ਨੇ ਕਿਹਾ ਅੱਜ ਦੇ ਦਿਨ ਨੂੰ, ਜਿੱਥੇ ਇਹਨਾਂ ਨੇ ਡੀਲਾਂ ਲਾਈਆਂ ਜਿਹੜੀਆਂ ਕਿ ਬਹੁਤ ਹੀ ਸ਼ਾਨਦਾਰ। ਪਹਿਲੀ ਡੀਲ ਇਹ ਦੱਸ ਰਹੇ ਨੇ ਕਿ ਆਈਫੋਨ 17 Air ਬਿਲਕੁਲ ਫ੍ਰੀ ਹੈ, ਜੀਰੋ 'ਤੇ ਤੁਸੀਂ ਲੈ ਜਾਓ ਆ ਕੇ, $0 ਪੇ ਡਾਊਨ ਪੇਮੈਂਟ ਜਿਹੜੀ ਕੋਈ ਨਹੀਂ। ਸੈਮਸੰਗ S26 ਇਹ ਵੀ $0 'ਤੇ, ਕੋਈ ਪੇਮੈਂਟ ਨਹੀਂ ਕਰਨੀ। ਸੈਮਸੰਗ S26 Ultra ਸਿਰਫ $25, ਆਈਫੋਨ 17 Pro ਸਿਰਫ $40, $40 ਦੇਣੇ ਤੁਸੀਂ ਡਾਊਨ ਪੇਮੈਂਟ ਦੇ। ਅਤੇ ਆਈਫੋਨ 17 Pro Max ਇਹ ਹੈਗਾ ਜੀ ਸਿਰਫ $43, $43। ਅਤੇ ਜਿਹੜੇ ਨਵੇਂ ਕਸਟਮਰ ਅਤੇ ਜਿਹੜੇ ਇਹਨਾਂ ਦੇ ਐਗਜਿਸਟਿੰਗ ਕਸਟਮਰਸ ਨੇ, ਜਿਹੜੇ ਇੱਥੋਂ ਦੇ ਪਹਿਲਾਂ ਦੇ ਕਸਟਮਰ ਨੇ, ਉਹਨਾਂ ਦੇ ਲਈ ਜਾਂਦੇ ਸੁਪਰ ਡੁਪਰ ਡੀਲਸ ਲੱਗੀਆਂ ਹੋਈਆਂ ਨੇ। ਉਹਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ ਹੈ 604-217-7077 'ਤੇ, ਇਹਦੇ ਕਾਲ ਕਰ ਲਿਓ। ਸਨੀ ਕਹਿੰਦੇ ਕਾਲ ਸਨੀ ਅਤੇ ਸੇ ਮਨੀ, ਇਸ ਨੰਬਰ ਉਹ ਜਿਹੜਾ ਪੈਸੇ ਬਚਾਉਣ ਵਾਲਾ ਨੰਬਰ ਇਹੀ ਆ, ਉਹ ਇਹੀ ਰਾਜ ਆ ਪੈਸੇ ਬਚਾਉਣ ਦਾ। ਅਤੇ ਐਗਜਿਸਟਿੰਗ ਕਸਟਮਰ ਕਹਿੰਦੇ ਹੁਣ $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ, ਜਿਨ੍ਹਾਂ ਵਿੱਚ ਵਰਲਡ ਵਾਈਡ ਰੋਮਿੰਗ ਫ੍ਰੀ ਹੈ ਅਤੇ ਨਾਲ ਹੀ ਫ੍ਰੀ ਆਈਫੋਨ 17 Air ਜਾਂ ਸੈਮਸੰਗ S26 ਇਹ ਵੀ ਤੁਹਾਨੂੰ ਦੇਣਾ ਉਹਨਾਂ ਨੇ। ਅਤੇ ਕਾਲ ਕਰਕੇ ਆਪਣੀ ਐਲੀਜੀਬਿਲਟੀ ਚੈੱਕ ਕਰ ਲਿਓ, ਨੰਬਰ ਤੁਹਾਨੂੰ ਮੈਂ ਦੱਸਦਾ। ਹੁਣ ਮੇਰੇ ਸਾਥੀ ਪੁਨੀਤ ਜੀ, ਬਾਈ ਬਾਈ ਜਿਹੜੀ ਡੀਲ ਹੈ, ਬਾਈ ਬਾਈ ਜਿਹੜੀ ਡੀਲ ਕਹਿੰਦੇ ਆ, ਉਹ ਵੀ ਦੱਸਣਗੇ ਅਤੇ ਨਾਲ ਹੀ ਨੰਬਰ ਵੀ ਰਿਪੀਟ ਕਰਨਗੇ ਜੀ। ਪੁਨੀਤ ਜੀ ਦੱਸਿਓ ਜ਼ਰਾ।
6: ਹਾਂਜੀ ਜਗਦੀਪ ਜੀ, ਅਤੇ ਜਿਹੜੀ ਬਾਈ ਬਾਈ ਡੀਲ ਹੈ ਉਹ ਇਹਨਾਂ ਨੇ ਲਾਈ ਹੋਈ ਹੈ ਇੱਕ ਤੇ, ਜਿਹਦੇ ਵਿੱਚ ਦੋ ਆਈਫੋਨ 17 ਏਅਰ, 200 GB ਕੈਨੇਡਾ US ਫ੍ਰੀ ਰੋਮਿੰਗ, ਹਾਂਜੀ 200 GB ਕੈਨੇਡਾ US ਫ੍ਰੀ ਰੋਮਿੰਗ, ਸਿਰਫ $125 ਮਹੀਨਾ, $125 ਮਹੀਨਾ ਦੋਨੋਂ ਫੋਨ ਅਤੇ ਦੋਨੋਂ ਪਲਾਨ ਇੰਕਲੂਡਿੰਗ ਨੇ। ਦੂਜਾ ਦੋ ਸੈਮਸੰਗ S26, ਹਾਂਜੀ ਦੋ ਸੈਮਸੰਗ S26 ਜਿਹਦੇ ਵਿੱਚ 200 GB ਕੈਨੇਡਾ US ਰੋਮਿੰਗ, ਅਗੇਨ 200 GB ਕੈਨੇਡਾ US ਰੋਮਿੰਗ, ਸਿਰਫ $107 ਮਹੀਨਾ, $107 ਮਹੀਨੇ ਵਿੱਚ ਫੁੱਲ ਬੰਡਲ ਡੀਲ ਹੈ। ਤੀਜਾ ਟੂ ਸੈਮਸੰਗ S26 ਅਲਟਰਾ, ਪਹਿਲੇ ਵਾਲੀ ਸੀ ਟੂ ਸੈਮਸੰਗ S26, ਇਹ ਟੂ ਸੈਮਸੰਗ S26 ਅਲਟਰਾ ਜਿਹਦੇ ਵਿੱਚ 200 GB ਕੈਨੇਡਾ US ਰੋਮਿੰਗ, $130 ਮਹੀਨੇ ਵਿੱਚ, ਹਾਂਜੀ $130 ਮਹੀਨੇ ਵਿੱਚ ਕੰਪਲੀਟ ਪੈਕੇਜ। ਅਤੇ ਜਾਂ ਤਾਂ ਤੁਸੀਂ ਦੋ ਆਈਫੋਨ 17 ਏਅਰ ਲੈ ਲਓ $125 ਵਿੱਚ, ਜਾਂ ਦੋ ਸੈਮਸੰਗ S26 $107 ਵਿੱਚ, ਜਾਂ ਫਿਰ ਦੋ ਸੈਮਸੰਗ S26 ਅਲਟਰਾ $130 ਵਿੱਚ, ਤਿੰਨੋਂ ਵਿੱਚ ਤੁਹਾਨੂੰ 200 GB ਕੈਨੇਡਾ US ਰੋਮਿੰਗ ਦੇ ਰਹੇ ਨੇ। ਅਤੇ ਯਾਦ ਰੱਖਿਓ ਤੁਸੀਂ ਅਨਲਿਮਿਟਿਡ ਟਾਕ ਐਂਡ ਟੈਕਸ ਪਲਾਨ ਸਟਾਰਟ ਹੋ ਰਹੇ ਨੇ $20 ਮਹੀਨੇ ਤੋਂ, ਹਾਂਜੀ $20 ਮਹੀਨੇ ਤੋਂ। ਮੈਨੂੰ ਲੱਗਦਾ ਅੱਜ ਤੇ ਹੁਣ ਤੁਸੀਂ ਅਗਰ ਗਰੋਸਰੀ ਵੀ ਲੈਣ ਜਾਓ ਤਾਂ ਇੱਕ ਦਿਨ ਵੀ ਗਰੋਸਰੀ ਵੀ ਤੁਹਾਨੂੰ $20 ਵਿੱਚ ਨਹੀਂ ਮਿਲੂਗੀ। ਅਤੇ ਮੈਨੂੰ ਲੱਗਦਾ ਫੋਨ ਅਤੇ ਕਾਲਿੰਗ ਤਾਂ ਬਹੁਤ ਹੀ ਜ਼ਰੂਰੀ ਹੋ ਗਈ ਹੈ, ਖਾਸ ਕਰ ਜਦ ਤੁਹਾਨੂੰ ਪਤਾ ਹੈ ਕਿ ਤੁਹਾਡੇ ਲੋਕ ਕੁਛ ਇੱਥੇ ਨੇ, ਕੁਛ ਤੁਹਾਡੇ ਇੰਡੀਆ ਵਿੱਚ ਨੇ ਅਤੇ ਕੁਛ ਹੋਰ ਕਿਸੇ ਕੰਟਰੀ ਵਿੱਚ ਨੇ, ਅਤੇ ਫੋਨ ਦੀ ਤਾਂ ਨੀਡ ਹੈ ਹੀ ਹੈ। ਅਤੇ $20 ਵਿੱਚ ਤੁਸੀਂ ਅਨਲਿਮਿਟਿਡ ਟਾਕ ਐਂਡ ਟੈਕਸ ਪਲਾਨ ਲੈ ਸਕਦੇ ਹੋ। ਇਹਦੇ ਵਿੱਚ ਤੁਸੀਂ ਚੈੱਕ ਕਰ ਲਿਓ ਕਿ ਤੁਸੀਂ ਇੰਟਰਨੈਸ਼ਨਲ ਹੈ ਜਾਂ ਲੋਕਲ ਹੈ, ਡੋਮੈਸਟਿਕ ਹੈ, ਉਹ ਤੁਸੀਂ ਜ਼ਰੂਰ ਸਾਨੀ ਨੂੰ ਫੋਨ ਕਰਕੇ ਚੈੱਕ ਕਰ ਲਿਓ ਅਤੇ ਇਸ ਸਮਰ ਬਲੈਕ ਫਰਾਈਡੇ ਡੀਲ ਦਾ ਪੂਰਾ ਫਾਇਦਾ ਉਠਾ ਸਕਦੇ ਹੋ। ਤੁਹਾਨੂੰ ਜਿਵੇਂ ਅਸੀਂ ਦੱਸ ਰਹੇ ਸੀ ਕਿ ਆਪਾਂ ਇੱਥੇ 5 ਵਜੇ ਤੱਕ ਰਹਾਂਗੇ, ਅਤੇ ਸਿਮਰ ਜੀ ਤੁਸੀਂ ਜ਼ਰੂਰ ਇੱਥੇ 5 ਤੋਂ ਪਹਿਲੇ ਅਗਰ ਆ ਸਕਦੇ ਹੋ ਤਾਂ ਆ ਕੇ ਆਪਣਾ ਗੈਸ ਕਾਰਡ ਲੈ ਜਾਓ, ਨਹੀਂ ਤਾਂ ਅਸੀਂ ਤੁਹਾਨੂੰ ਫੋਨ ਕਰਕੇ ਪੂਰੀ ਡਿਟੇਲ ਦੇ ਦਿਆਂਗੇ। ਤੁਸੀਂ ਸਾਡੇ ਸਟੂਡੀਓ ਤੋਂ ਸਿਮ ਕਿਰਨ ਕੋਲੋਂ ਵੀ ਚੱਕ ਸਕਦੇ ਹੋ ਕਦੀ ਵੀ ਆ ਕੇ।
5: ਜੀ ਬਿਲਕੁਲ, ਤੁਹਾਨੂੰ ਦੱਸਤਾ ਪੁਨੀਤ ਜੀ ਨੇ, ਅਤੇ ਅੱਜ ਦੀ ਜਿਹੜੀ ਲਾਈਵ ਔਨ ਲੋਕੇਸ਼ਨ ਸੀਗੀ ਪੁਨੀਤ ਜੀ ਦੀ, ਪਹਿਲਾ ਐਕਸਪੀਰੀਅੰਸ ਸੀਗਾ ਅੱਜ, ਪਰ ਲੱਗਿਆ ਨਹੀਂ ਮੈਨੂੰ ਪਹਿਲਾ ਐਕਸਪੀਰੀਅੰਸ ਪੁਨੀਤ ਜੀ ਤੁਹਾਡਾ।
6: ਨਹੀਂ ਨਹੀਂ ਮੈਂ ਕਹਾਂਗਾ ਕਿ ਇਹ ਤੁਹਾਡੀ ਪੂਰੀ ਮਿਹਰਬਾਨੀ ਅਤੇ ਤੁਹਾਡਾ ਪੂਰਾ ਸਾਥ ਅਤੇ ਸਹਿਯੋਗ ਰਿਹਾ, ਨਹੀਂ ਤਾਂ ਹੁੰਦਾ ਕੀ ਹੈ ਨਾ ਕਿ ਕਹਿੰਦੇ ਨੂੰ ਤਾਰਨ ਵਾਲੇ ਨੂੰ ਤਾਂ ਤਿਨਕੇ ਦੀ ਲੋੜ ਹੁੰਦੀ ਹੈ, ਬੜਾ ਤਿਨਕਾ ਕਿੱਦੇ ਹੱਥ ਵਿੱਚ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਤੇ ਅਗਰ ਤੁਹਾਡਾ ਸ਼ਾਗਿਰਦ ਹੈ ਤਾਂ ਫਿਰ ਤੁਹਾਨੂੰ ਕਿਸੇ ਵੀ ਲੋੜ ਜਾਂ ਕਿਸੇ ਵੀ ਚਿੰਤਾ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਫਿਰ ਇਹ ਆਉਂਦਾ ਕਿ ਤੂੰ ਚਿੰਤਾ, ਤੂੰ ਫਿਕਰ ਕਰ, ਤੂੰ ਜ਼ਿਕਰ ਕਰ, ਤੂੰ ਫਿਕਰ ਨਾ ਕਰ। ਅਤੇ ਅੱਜ ਉਹੀ ਹੋਇਆ ਕਿ ਬਸ ਇੱਕ ਜ਼ਿਕਰ ਹੋਇਆ ਸੀ ਕਿ ਤੁਸੀਂ ਸਾਥ ਦੇਣਾ, ਅਤੇ ਤੁਸੀਂ ਮੈਨੂੰ ਇਹੀ ਕਿਹਾ ਸੀ ਤੁਸੀਂ ਫਿਕਰ ਨਾ ਕਰਿਓ ਪੁਨੀਤ ਜੀ, ਮੈਂ 4 ਘੰਟੇ ਖੁਦ ਹੀ ਪੱਟੇ ਚੱਕ ਦਿਆਂਗਾ ਜੇ ਤੁਸੀਂ ਚੱਕ ਦਿੱਤੇ ਨੇ।
5: ਨਹੀਂ ਨਹੀਂ ਚਲੋ, ਸਾਡਾ ਤਾਂ ਕੰਮ ਹੈ, ਸਾਡਾ ਤਾਂ ਕੰਮ ਹੀ ਬੋਲਣਾ, ਸਾਰਾ ਦਿਨ ਬੋਲਣਾ, ਬਾਰ ਬਾਰ ਬੋਲਣਾ, ਅਲੱਗ ਅਲੱਗ ਵਿਸ਼ੇ 'ਤੇ ਬੋਲਣਾ, ਪਰ ਵਾਇਰਲੈਸ ਕੰਟਰੀ ਬਾਕੀ ਇੱਥੇ ਆ ਕੇ ਘਰ ਵਾਲਾ ਵੀ ਫੀਲਿੰਗ ਆਉਂਦੀ ਹੁੰਦੀ ਹੈ ਹਮੇਸ਼ਾ, ਕਦੇ ਆ ਕੇ ਫੀਲ ਹੀ ਨਹੀਂ ਹੋਇਆ ਕਿ ਅਸੀਂ ਕਿਤੇ ਕਿਸੇ ਹੋਰ ਲੋਕੇਸ਼ਨ 'ਤੇ ਆ ਰਹੇ ਹਾਂ। ਜਦੋਂ ਮਰਜ਼ੀ ਕਿਚਨ ਜਾ ਵੜੋ, ਜਦੋਂ ਮਰਜ਼ੀ ਇੱਧਰ ਜਾ ਵੜੋ, ਆਹ ਪਿਛਲੇ ਜਿਹੜਾ ਏਰੀਆ ਇਹਨਾਂ ਦਾ ਬੈਠੋ, 'ਚ ਕੋਈ ਚੱਕਰ ਨਹੀਂ ਹੈ, ਪਰ ਸਾਡਾ ਕੰਮ ਹੁੰਦਾ ਕਿ ਸਾਡੇ ਆਉਣ ਦੇ ਨਾਲ ਫਾਇਦਾ ਵੀ ਹੋਵੇ ਇਹਨਾਂ ਨੂੰ, ਜਿਹੜੀਆਂ ਡੀਲਸ ਤੁਹਾਡਾ ਵੀ ਫਾਇਦਾ ਹੋਵੇ, ਬਲਕਿ ਇਹ 'ਚ ਸਾਰਿਆਂ ਦਾ ਫਾਇਦਾ, ਇਹਦੇ ਵਿੱਚ ਵਾਇਰਲੈਸ ਕੰਟਰੀ ਦਾ ਵੀ ਫਾਇਦਾ। 604-217-7077 ਨੰਬਰ ਹੈ ਜੀ, ਤੁਸੀਂ ਕਾਲ ਕਰ ਲਿਓ, 9 ਵਜੇ ਤੱਕ ਸਟੋਰ ਖੁੱਲ੍ਹਾ ਸਾਡੇ ਕੋਲ, ਹੁਣ ਜ਼ਿਆਦਾ ਸਮਾਂ ਨਹੀਂ ਹੈ, ਸਾਡੇ ਕੋਲ 5-7 ਮਿੰਟ ਹੋਰ ਅਸੀਂ ਲਾਈਵ ਔਨ 'ਤੇ ਰਵਾਂਗੇ। ਅਸਲ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਫੋਨ ਲੈਣਾ ਨਾ, ਫੋਨ 'ਤੇ ਜਦੋਂ ਗੱਡੀ ਲੈਣੀ ਹੈ ਨਾ, ਉਹਦੀ ਜਿਹੜੀ ਸਿਲੈਕਸ਼ਨ ਹੈ ਉਹ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਕਈ ਵਾਰ ਜਿਹੜਾ ਫੋਨ ਹੈ ਨਾ, ਫੋਨ ਦੇ ਬਿੱਲ ਬਹੁਤ ਸਾਨੂੰ ਫਾਲਤੂ ਦੇ ਆ ਜਾਂਦੇ ਆ, ਬਿਨਾਂ ਮਤਲਬ ਤੋਂ ਐਵੇਂ ਚਾਰ ਚੂਰ 'ਚ ਲਾ ਕੇ ਭੇਜ ਦਿੰਦੇ ਹਾਂ। ਸੋ ਫੋਨ ਦਵਾਈ ਹੈ ਜਿਹੜੀ, ਅਤੇ ਚੰਗੇ ਡਾਕਟਰ ਦੀ ਦਵਾਈ ਹੋਵੇ ਅਤੇ ਚੰਗੇ ਫੋਨ ਵਾਲਾ ਬੰਦਾ ਜਾਣਦਾ ਹੋਵੇ ਨਾ, ਉਹ ਤੋਂ ਫੋਨ ਲਿਆ ਹੋਵੇ, ਆ ਜਿਹੜੇ ਫਾਲਤੂ ਦੇ ਖਰਚੇ ਨਹੀਂ ਪੈਂਦੇ। ਅੱਜ ਕੱਲ੍ਹ ਫਾਲਤੂ ਖਰਚੇ ਕਰਨ ਵਾਲਾ ਸਮਾਂ ਰਿਹਾ ਨਹੀਂ। ਹਰ ਕੋਈ ਬੰਦੇ ਨੂੰ ਲੱਗਦਾ ਹੁੰਦਾ ਕਿ ਨਹੀਂ ਯਾਰ ਵੀ ਇੱਥੋਂ ਵੱਧ ਜਾਣ, 2 ਇੱਥੋਂ ਵੱਧ ਜਾਣ, 4 ਇੱਥੋਂ ਵੱਧ ਜਾਣ, ਆਪਾਂ ਹਮੇਸ਼ਾ ਦੇਖਦੇ ਵੀ ਆ ਡੀਲ ਕਿੱਥੇ ਲੱਗੀ ਹੈ ਜਾਂ ਸੇਲ ਕਿੱਥੇ ਲੱਗੀ ਹੈ। ਇਹ 'ਚ ਕੋਈ ਗਲਤ ਗੱਲ ਨਹੀਂ ਹੈਗੀ, ਇਹ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ, ਬਿਲਕੁਲ ਜਿੱਥੇ ਪੈਸੇ ਬਚਦੇ ਉੱਥੇ ਬਚਾਓ, ਅਤੇ ਪੈਸੇ ਬਚਾਉਣ ਲਈ ਤੁਹਾਨੂੰ ਇੱਕ ਕੰਮ ਕਰਨਾ ਪੈਣਾ, ਗੱਡੀ ਚੱਕ ਕੇ ਆਉਣਾ ਪੈਣਾ ਵਾਇਰਲੈਸ ਕੰਟਰੀ, ਅਤੇ ਤੁਹਾਨੂੰ ਡੀਲਾਂ ਦੱਸਤੀਆਂ ਸਾਰੀਆਂ, ਸਮਝਾਤੀਆਂ, ਅਤੇ ਬਾਕੀ ਡੀਲਸ ਹੋਰ ਸਮਝਣ ਵਾਸਤੇ ਡਿਟੇਲ ਦੇ ਵਿੱਚ 9 ਵਜੇ ਤੱਕ ਇੱਥੇ ਨੇ ਸਨੀ ਹੋਣੀ, 604-217-7077 ਨੰਬਰ 'ਤੇ ਤੁਸੀਂ ਕਾਲ ਕਰਨੀ ਉਹਨਾਂ ਨੂੰ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਰੀ ਡੀਲ ਸਮਝ ਲੈਣੀ ਹੈ ਪਹਿਲਾਂ ਚੰਗੀ ਤਰ੍ਹਾਂ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵਿਜ਼ਿਟ ਕਰਿਓ, ਵਿਜ਼ਿਟ ਕਰਕੇ ਅਤੇ ਜੋ ਵੀ ਤੁਹਾਨੂੰ ਲੱਗਦਾ ਜੋ ਤੁਹਾਡੇ ਜੇਬ ਨੂੰ ਸੂਟ ਕਰਦੀ ਹੈ ਡੀਲ ਉਹ ਲੈ ਕੇ ਜਾਇਓ। ਫੋਨ ਬਹੁਤ ਹੀ ਮਹਿੰਗੇ ਫੋਨ ਨੇ ਜਿਹੜੇ ਬਿਲਕੁਲ ਹੀ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਔਰ ਇੱਕ ਅਪ ਟੂ $300 ਤੱਕ ਦਾ ਜਿਹੜਾ ਕ੍ਰੈਡਿਟ ਹੈ ਦਿੰਦੇ ਆ ਫੋਨ ਦੇ ਉੱਤੇ। ਸੈਮਸੰਗ ਦਾ ਕੋਈ ਵੀ ਫੋਨ ਹੋਵੇ ਟੁੱਟਿਆ ਭੱਜਿਆ ਹੋਵੇ ਉਹ ਵੀ ਲੈ ਆਇਓ, ਉਹ ਵੀ ਰਿਪਲੇਸ ਕਰਕੇ ਦੇਣਗੇ, ਬਟਾ ਲਿਓ, ਨਵਾਂ ਦੇਣਗੇ ਤੁਹਾਨੂੰ। ਇਹ ਬਹੁਤ ਇੰਪੋਰਟੈਂਟ ਡੀਲ ਅਤੇ ਇਹਦੇ ਨਾਲ ਹੀ ਅੱਜ ਹੁਣ ਜਿਹੜਾ ਸਮਾਂ ਆਲਮੋਸਟ ਸਾਡਾ ਪੂਰਾ 5 ਮਿੰਟ ਰਹਿ ਗਏ ਨੇ ਅੱਜ। ਪੁਨੀਤ ਜੀ ਪਹਿਲਾਂ ਤਾਂ ਦੱਸੋ ਵੀ ਅੱਜ ਤੁਸੀਂ ਇੰਜੋਏ ਕੀਤਾ ਇਸ ਪੂਰੇ ਲਾਈਵ ਲੋਕੇਸ਼ਨ, ਇਹ ਦੱਸਿਓ ਲਾਸਟ ਵਾਲੀ ਗੱਲ ਜਿਹੜੀ।
6: ਮੈਨੂੰ ਲੱਗਦਾ ਹੈ ਜਗਦੀਪ ਜੀ ਤੁਸੀਂ ਬਾਰ ਬਾਰ ਪੁੱਛ ਕੇ ਮੇਰੇ ਮਾਇੰਡ ਵਿੱਚ ਸ਼ੱਕ ਪਾ ਰਹੇ ਹੋ ਔਰ ਮੈਨੂੰ ਕਿਉਂ ਲੱਗ ਰਿਹਾ ਕਿ ਤੁਸੀਂ ਬੜਾ ਇੰਜੋਏ ਕੀਤਾ ਮੇਰੇ ਨਾਲ।
5: ਮੈਂ ਤਾਂ ਮਿਸ ਹੀ ਕਰਦਾ
6: ਤੇ ਮੈਨੂੰ ਲੱਗਦਾ ਹੈ ਕਿ ਮੇਰੀ ਚਾਹ ਨੇ ਕੁਛ ਤੇ ਜਾਦੂ ਕੀਤਾ ਤੁਹਾਡੇ ਉੱਤੇ।
5: ਪੁਆ ਕੇ ਲੈ ਕੇ ਆਇਆ ਉਧਰੋਂ, ਪਤਾ ਨਹੀਂ ਕੀ ਪੁਆ ਕੇ ਲੈ ਕੇ ਆਇਆ
6: ਕਿ ਚਟਕੋਰਿਆਂ ਵਾਲੇ ਨੇ ਸਹੀ ਨਾਲ ਤੁਹਾਡੀ ਗੱਲ ਨੂੰ ਹੀ ਚਟਕੋਰਾ ਕਰ ਦਿੱਤਾ।
5: ਗੱਲ ਵਾ ਪਾਇਆ ਕੁਛ ਵਿੱਚ ਤੁਸੀਂ ਵੱਧ ਘੱਟ।
6: ਆਹੋ ਤੇ ਮੈਨੂੰ ਲੱਗਦਾ ਸਮੇਂ ਬਹੁਤ ਹੀ ਵਧੀਆ ਸੀ ਔਰ ਜਦੀ ਵੀ ਮੈਨੂੰ ਲੱਗਦਾ ਆਪਾਂ ਕਹਿ ਰਹੇ ਸੀ ਕਿ ਇਟਸ ਆਲ ਅਬਾਊਟ ਤੁਹਾਡੀ ਲੀਡਰਸ਼ਿਪ, ਤੁਹਾਡੀ ਮੈਨੇਜਮੈਂਟ ਕਿੱਦਾਂ ਦੀ ਹੈ। ਜਦੋਂ ਤੁਹਾਡਾ ਸਾਥ ਅਤੇ ਤੁਹਾਡਾ ਸਮੇਂ ਵਧੀਆ ਨਿਕਲਦਾ ਤਾਂ ਮੈਨੂੰ ਲੱਗਦਾ ਹੋਰ ਤੁਹਾਨੂੰ ਕੀ ਚਾਹੀਦਾ। ਅਤੇ ਤੁਹਾਡੀ ਮੈਨੇਜਮੈਂਟ, ਸਾਡੀ ਮੈਨੇਜਮੈਂਟ ਦਾ ਡੇਰੋ ਸ਼ੁਕਰੀਆ, ਲੱਖ ਲੱਖ ਸ਼ੁਕਰੀਆ ਮੈਂ ਕਹਾਂਗਾ ਕਿ ਉਹਨਾਂ ਨੇ ਐਸਾ ਸਮਾਂ ਸਾਨੂੰ ਦਿੱਤਾ, ਸਾਡੇ ਉੱਤੇ ਟਰੱਸਟ ਕੀਤਾ ਅਤੇ ਅਸੀਂ ਵੀ ਜੀ ਜਾਨ ਲਾ ਕੇ ਜਿਹੜਾ ਕਮਿਊਨਿਟੀ ਤੱਕ ਸੰਦੇਸ਼ਾ ਛੱਡ ਸਕਿਆ ਅਤੇ ਆਪਾਂ ਕੀਤਾ ਉਹ। ਅਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਵੀ ਟਾਈਮ ਲਿਸਨਰਸ ਨੇ, ਸਾਡੀ ਕਮਿਊਨਿਟੀ ਨੇ ਸਾਡਾ ਸਾਥ ਦਿੱਤਾ ਹੈ ਫੋਨ ਕਰਕੇ, ਉਹਨਾਂ ਨੇ ਜਿੰਨਾ ਫਾਇਦਾ ਜ਼ਰੂਰ ਚੱਕਿਆ ਹੋਏਗਾ ਉਹਨਾਂ ਨੂੰ ਫਾਇਦਾ ਹੋਇਆ ਹੋਏਗਾ। ਅਤੇ ਜਿੰਨੀ ਸਕੀਮਾਂ ਸਨੀ ਨੇ ਵੀ ਸਾਨੂੰ ਦਿੱਤੀਆਂ ਐਜ਼ ਅ ਸਪੋਰਟ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਖਾਲੀ ਕਮਿਊਨੀਕੇਸ਼ਨ ਨਹੀਂ ਹੈ, ਇਹ ਖਾਲੀ ਸੰਦੇਸ਼ ਨਹੀਂ ਹੈ। ਮੈਸੇਜ ਦੀ ਪਾਵਰ ਤਦੀ ਹੁੰਦੀ ਹੈ ਜਦ ਕੰਟੈਂਟ ਵਧੀਆ ਹੋਏ। ਅਗਰ ਤੁਹਾਡੇ ਕੋਲ ਕੰਟੈਂਟ ਹੀ ਨਹੀਂ ਹੈ ਤਾਂ ਤੁਸੀਂ ਜਿੰਨਾ ਮਰਜ਼ੀ ਸ਼ੋਰ ਖੱਪ ਪਾਈ ਜਾਓ, ਬਟ ਤੁਹਾਡੇ ਕੋਲ ਅਗਰ ਕੰਟੈਂਟ ਨਹੀਂ ਹੈ ਨਾ ਤਾਂ ਨਾ ਸੁਣਨ ਵਾਲੇ ਨੂੰ ਮਜ਼ਾ ਹੈ ਅਤੇ ਨਾ ਬੋਲਣ ਵਾਲੇ ਨੂੰ ਮਜ਼ਾ ਹੈ। ਤੁਹਾਨੂੰ ਕੀ ਲੱਗਦਾ?
5: ਨਹੀਂ ਬਿਲਕੁਲ ਜੀ, ਮੈਂ ਤਾਂ ਹੈ ਹੀ ਕੰਟੈਂਟ ਦਾ ਬੰਦਾ ਮਿਲਦਾ, ਮੈਂ ਤਾਂ ਇਸ ਗੱਲ ਦੀ ਤੁਹਾਨੂੰ ਦੱਸ ਹੀ ਸਕਦਾ ਹਾਂ ਜੇ ਕੱਢਣ ਪਾਉਣ ਨੂੰ ਕੁਛ ਹੈ ਨਹੀਂ ਹੈ, ਬਹੁਤੀ ਦੇਰ ਫਿਰ ਬਾਂਸਰੀ ਵੱਜਦੀ ਨਹੀਂ ਹੈ।
6: ਹਾਂਜੀ, ਅਤੇ ਤਦੀ ਮੈਂ ਕਹਾਂਗਾ ਕਿ ਚਾਹੇ ਉਹ ਹੈਂਡਸੈਟ ਹੋਣ, ਚਾਹੇ ਉਹ ਕ੍ਰੈਡਿਟ ਹੋਣ ਅਤੇ ਚਾਹੇ ਉਹ ਬ੍ਰੋਕਨ ਫੋਨਸ ਹੋ ਕਿ ਟੁੱਟੇ ਫੋਨ ਲਿਆਓ ਅਤੇ ਕੁਛ ਵੀ, ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਕੋਈ ਵੀ ਚੀਜ਼ ਨਹੀਂ ਛੱਡੀ ਕਿ ਤੁਹਾਨੂੰ ਮੌਕਾ ਨਾ ਮਿਲੇ ਕਿ ਤੁਸੀਂ ਫੋਨ ਕਰਿਓ। ਤੁਹਾਡੇ ਕੋਲ ਜਿਹੜੀ ਵੀ ਚੀਜ਼ ਹੈ ਤੁਸੀਂ ਉਹਨੂੰ ਵੀ ਬਹਾਨਾ ਬਣਾ ਕੇ ਫੋਨ ਕਰ ਸਕਦੇ ਹੋ ਅਤੇ ਇੱਥੇ ਆਫਰ ਚੈੱਕ ਕਰ ਸਕਦੇ ਹੋ। ਅਤੇ ਸਨੀ ਨੂੰ ਵੀ ਕਾਫੀ ਅੱਛਾ ਲੱਗਿਆ, ਮੈਨੂੰ ਲੱਗਦਾ ਹੈ ਕਿ ਇਹ ਵੀ ਸਾਡੇ ਲਿਸਨਰਸ ਨੂੰ ਹੀ ਸ਼੍ਰੇਅ ਜਾਂਦਾ ਕਿ ਉਹ ਅਗਰ ਨਹੀਂ ਕਰਦੇ ਤਾਂ ਅਸੀਂ ਤਾਂ ਇੱਥੇ ਬੈਠੇ ਹੀ ਸੀ।
5: ਬਿਲਕੁਲ ਜੀ, ਦੇਖੋ ਲਿਸਨਰ ਤਾਂ ਸਾਡੇ ਉਹ ਨੇ ਵੀ ਜਦੋਂ ਕਦੇ ਮਾੜੀ ਜਿਹੀ ਆਵਾਜ਼ ਮਾਰ ਦਿਓ ਕਿ ਆਹ ਜ਼ਰੂਰਤ ਹੈ, ਉਹ ਤਾਂ ਮੈਂ ਤਾਂ ਦੇਖਿਆ ਵੀ ਮਿਸ਼ੀ ਖੜੇ ਹੁੰਦੇ ਆ, ਮਾੜਾ ਜਿਹਾ ਇੱਕ ਵਾਰ ਸ਼ੋਅ ਕਰਦੇ ਕਹਿ ਦਿਓ ਵੀ ਇਹ ਟੌਪਿਕ 'ਤੇ ਗੱਲ ਕਰਨੀ ਅਤੇ ਆਪਣੇ ਜਦੋਂ ਆ ਕੇ ਔਰ ਬੜੇ ਹੀ ਸਭ ਤੋਂ ਪਹਿਲੇ ਸਤਿਕਾਰਤ ਤਰੀਕੇ ਨਾਲ ਗੱਲ ਕਰਨੀ, ਉਹ ਇਹ ਵੀ ਚੰਗਾ ਲੱਗਦਾ ਹੁੰਦਾ। ਇਹ ਮੇਰਾ ਵੀ ਬਹੁਤ ਯੂਨੀਕ ਐਕਸਪੀਰੀਅੰਸ ਸੀਗਾ ਰੇਡੀਓ ਦਾ, ਪਰ ਮੈਂ ਬੜਾ ਇੰਜੋਏ ਕੀਤਾ ਜਿੰਨਾ ਵੀ ਕੀਤਾ ਔਰ ਅੱਗੇ ਵੀ ਕਰਦੇ ਰਹਾਂਗੇ ਸ਼ੇਰੇ ਪੰਜਾਬ। ਅਤੇ 1550 ਸਾਡਾ 1550 ਅਤੇ ਅਸੀਂ ਅੱਜ ਆਏ ਹੋਏ ਵਾਇਰਲੈਸ ਕੰਟਰੀ ਜਿਵੇਂ ਦੱਸਿਆ। ਅਤੇ ਪੁਨੀਤ ਜੀ ਅੱਜ ਮੇਰੇ ਨਾਲ ਆਇਆ ਸੀ, ਪੁਨੀਤ ਜੀ ਨੇ ਮੈਨੂੰ ਅੱਜ ਬੜੀ ਇੱਕ ਇੰਟਰਸਟਿੰਗ ਗੱਲ ਦੱਸੀ। ਉਹ ਕਹਿੰਦੇ ਕਿ ਜਦੋਂ ਨਾ ਬੰਦਾ ਆਉਂਦਾ ਨਵਾਂ ਨਵਾਂ ਰੇਡੀਓ ਦੇ ਵਿੱਚ ਖਾਸ ਕਰਕੇ, ਕਹਿੰਦੇ ਉਹਨੂੰ ਬਾਹਰੋਂ ਦੇਖ ਕੇ ਐਂ ਲੱਗਦਾ ਹੁੰਦਾ, ਮੇਰੇ ਨਾਲ ਵੀ ਇੱਦਾਂ ਹੋਇਆ, ਇਹਨਾਂ ਨਾਲ ਵੀ ਇੱਦਾਂ ਹੋਇਆ ਹੋਣਾ, ਕਦੇ ਇਹਨੇ ਦੇਖਿਆ ਹੋਣਾ, ਮਹਿਸੂਸ ਹੋ ਜਾਣਾ ਸ਼ੁਰੂ ਵਿੱਚ ਕਦੇ ਵੀ ਇੱਕ ਪਾਇਲਟ ਬੈਠਾ ਹੁੰਦਾ, ਉਹ ਜਹਾਜ਼ ਉਡਾਉਣਾ ਹੁੰਦਾ, ਉਹਨੇ ਕਾਰ 'ਚ ਬਿਠਾ ਕੇ ਤੁਸੀਂ ਇਹਨਾਂ ਨੂੰ ਪਾਇਲਟ ਵਾਲੇ ਕੋਕਪਿਟ 'ਚ ਬਿਠਾ ਦਿਓ ਅਤੇ ਉਹਨੂੰ ਉਵੇਂ ਲੱਗਦਾ ਹੁੰਦਾ। ਕਿਉਂਕਿ ਪੁਨੀਤ ਜੀ, ਸਹੀ ਗੱਲ ਹੈ, ਜਦੋਂ ਮਾਈਕ 'ਚ ਜਾਂਦੇ ਨਾ ਕਈ ਵਾਰ ਗੱਲਾਂ ਖਤਮ ਹੋ ਜਾਂਦੀਆਂ ਤੁਹਾਡੀਆਂ। ਮੈਂ ਇੱਕ ਵਾਰ ਗਿੱਲ ਸਾਹਿਬ ਕੋਲ ਬੈਠਾ, ਗਿੱਲ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ, ਗਿੱਲ ਸਾਹਿਬ ਮੈਨੂੰ ਕਹਿੰਦੇ ਕਿ ਬਈ ਕਿੱਦਾਂ, ਫਿਰ ਮੈਂ ਕਿਹਾ ਜੀ ਠੀਕ ਹੈ। ਮੈਂ ਕਿਹਾ ਤੁਹਾਡੇ ਨਾਲ ਕੀ ਹੋਇਆ ਸੀਗਾ ਜਦੋਂ ਮੈਂ ਪਹਿਲੇ ਦਿਨ ਆਇਆ ਸੀ ਨਾ, ਤਾਂ ਕਹਿੰਦੇ ਮੇਰੀਆਂ ਗੱਲਾਂ ਖਤਮ ਹੋ ਗਈਆਂ। ਗਿੱਲ ਸਾਹਿਬ ਦੀਆਂ ਗੱਲਾਂ ਖਤਮ ਹੋ ਗਈਆਂ ਹਿਸਾਬ ਨਾਲ ਹੁਣ ਤੁਸੀਂ, ਅਤੇ ਜਿਹਦੇ ਕਰਕੇ ਟੁੱਟ ਨਹੀਂ ਦਿੰਦੇ, ਸੋ ਇਹ ਹੋ ਜਾਂਦਾ। ਪਰ ਬਾਕੀ ਹੈਡਸ ਆਫ ਟੂ ਦੀ ਮੈਨੇਜਮੈਂਟ ਜਿਹਨੇ ਸਾਨੂੰ ਮੌਕਾ ਦਿੱਤਾ ਅਤੇ ਇੱਥੇ ਵੀ ਆਏ ਅੱਜ ਸਨੀ, ਉਹਨਾਂ ਦਾ ਵੀ ਧੰਨਵਾਦ ਇਹਨਾਂ ਦੇ ਸਾਰੇ ਹੀ ਸਹਿਯੋਗ ਦੇ ਲਈ, ਇਹਨਾਂ ਦਾ ਸਟਾਫ ਦੇ ਲਈ। ਜੀ ਪੁਨੀਤ ਜੀ,
6: ਅਤੇ ਅਗੇਨ ਜਗਦੀਪ ਜੀ ਤੁਹਾਡਾ ਤਹਿ ਦਿਲ ਨਾਲ ਸ਼ੁਕਰੀਆ, ਸਾਡੇ ਲਿਸਨਰਸ ਦਾ ਤਹਿ ਦਿਲ ਨਾਲ ਸ਼ੁਕਰੀਆ। ਮੈਂ ਹੱਥ ਜੋੜ ਕੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਨਾਲ ਹੀ ਉਹਨਾਂ ਸਾਰੀ ਟੀਮ ਦਾ ਸ਼ੁਕਰੀਆ ਜੋ ਸਾਡੇ ਨਾਲ ਇੱਕ ਇੱਕ ਹੋ ਕੇ ਚੱਲਦੇ ਨੇ, ਸਾਡਾ ਸਪੋਰਟ ਕਰਦੇ ਨੇ। ਅਤੇ ਮੈਨੇਜਮੈਂਟ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਆਖਰੇ ਵਿੱਚ ਇਹ ਗੱਲ ਨੂੰ ਖਤਮ ਕਰ ਤਾਂ ਮੈਂ ਇਹੀ ਕਹਾਂਗਾ ਕਿ ਤੂੰ ਖੁਦ ਨੂੰ ਸੰਭਾਲ, ਤੈਨੂੰ ਹੋਰਾਂ ਨਾਲ ਕੀ, ਤੂੰ ਖੁਦ ਨੂੰ ਸੰਭਾਲ ਤੈਨੂੰ ਹੋਰਾਂ ਨਾਲ ਕੀ, ਤੂੰ ਗੱਠੜੀ ਸੰਭਾਲ ਤੈਨੂੰ ਚੋਰਾਂ ਨਾਲ ਕੀ, ਤੂੰ ਗੱਠੜੀ ਸੰਭਾਲ ਤੈਨੂੰ ਚੋਰਾਂ ਨਾਲ ਕੀ, ਤੂੰ ਹੋ ਜਾ ਖਾਮੋਸ਼ ਤੈਨੂੰ ਸ਼ੋਰ ਨਾਲ ਕੀ।
5: ਕਿਆ ਬਾਤ ਆ ਪੁਨੀਤ ਜੀ, ਤੂੰ ਸ਼ਹਿਰ ਵੀ ਬਣ ਗਿਆ ਅੱਜ। ਸੋ 4:55 जी, हुण असीं लाइव लोकेशन खत्म करांगे, एंड करांगे। तुहाडा सारिआं दा पहिलां धन्नवाद बहुत बहुत जिन्हां ने कॉल करके इनकुआरीज भी कीतीआं वायरलैस कंट्री दे उत्ते, ते सनी उहनां दा भी खास उचेचे तौर ते धन्नवाद दस के भी गया। हुण मैनूं इजाजत दिओ, जगदीप सिंह नूं फिर मिलदे आ जी तुहानूं किसे दिन, खास दिन खास जगह दे उत्ते, ते जिउंदे बसदे रहो। धन्नवाद तुहाडा बहुत बहुत।